0: ਜਿੱਦਾਂ ਬੱਚਿਆਂ ਦਾ ਹੈ ਨਾ, ਕੁੜੀਆਂ ਦਾ, ਫਿਰ ਆਪਾਂ ਜੇ ਧਾਰਮਿਕ ਰੰਗਤ ਵਾਲੇ ਪਾਸੇ ਆਈਏ ਤਾਂ ਉਹ ਵੀ ਬੜੀ ਕਮਾਲ ਦੀ।
1: ਹਾਂ, ਆਰ ਨਾਨਕ ਪਾਰ ਨਾਨਕ ਦਿਲਜੀਤ ਦਾ ਗਾਇਆ ਹੋਇਆ,
0: ਉਹ ਤਾਂ ਮੈਂ ਕਹੂੰਗਾ ਵੀ ਉਹਦੇ ਤੋਂ ਤਾਂ ਬਹੁਤ ਹੋਰ ਲਿਰੀਕਲੀ ਤਾਂ ਬਹੁਤ ਸਟਰੋਂਗ ਸਟਰੋਂਗ ਗਾਣੇ ਨੇ। ਆਪਾਂ ਮਤਲਬ ਵਿਸ਼ਾ ਇੱਦਾਂ ਦਾ ਵਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹ ਜ਼ਿਆਦਾ ਵਧੀਆ ਜਾਂ, ਪਰ ਆਪਾਂ ਵੇਖਿਆ ਵੀ ਲਗਭਗ ਸਾਰੇ ਗੁਰੂ ਸਾਹਿਬਾਨਾਂ ਦੇ ਉੱਤੇ ਜਿਹੜੀ ਇੱਕ ਸੀਰੀਜ਼ ਕੀਤੀ ਇਹਨਾਂ ਨੇ, ਕਮਾਲ ਮਤਲਬ। ਸੋ ਇਹ ਗਾਣਾ ਦੋਸਤੋ ਜਿਹੜਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ ਦੇ ਵਿੱਚੋਂ ਆ, ਅਤੇ ਇਹਦੀ ਕੁੜੀ ਦੀ ਆਵਾਜ਼ ਵੀ ਬਹੁਤ ਵਧੀਆ ਨਾ।
1: ਅੱਜ ਕੌਣ ਹੈ ਸਿੰਗਰ? ਕੌਣ ਆ?
0: ਇਹ ਜੋਤਿਕਾ ਟਾਂਗਰੀ।
1: ਹਾਂ, ਮੈਂ ਲਾਈਵ ਸੁਣਿਆ ਹੋਇਆ।
0: ਅੱਛਾ,
1: ਹਾਂ,
0: ਕਹਾਂ ਪੇ?
1: ਜਲੰਧਰ ਦੇ ਅੰਦਰ ਕਲੱਬ ਖੁੱਲਿਆ ਸੀਗਾ, ਉੱਥੇ ਸ਼ੀ ਕੇਮ।
0: ਓਕੇ, ਉੱਥੇ ਸ਼ੀ ਕੇਮ?
1: ਹਾਂ,
0: ਵਾਹ,
1: ਦੇਖ ਲਓ, ਉੱਥੇ
0: ਸ਼ੀ ਨੋਟ ਸ਼ੀ ਕੇਮ, ਉੱਥੇ ਸ਼ੀ ਕੇਮ,
1: ਉੱਥੇ ਸ਼ੀ ਆ ਗਈ।
0: ਵਾਹ,
1: ਹਾਂ,
0: ਇੱਥੇ ਸ਼ੀ ਨੈਵਰ ਕੇਮ ਔਨ ਤੀਆਂ,
1: ਤੀਆਂ ਤੇ ਨਹੀਂ ਆਈ,
0: ਨੋਟ ਤੀਆਂ ਕੇਮ,
1: ਮੈਨੂੰ ਨਹੀਂ ਪਤਾ ਇਸ ਬਾਰੇ, ਤੀਆਂ ਨੈਵਰ ਵੈਂਟ ਤੀਆਂ, ਯੂ ਓਨਲੀ ਟੇਕ ਮੀ ਕਬੱਡੀ, ਯੂ ਓਨਲੀ ਸੇ ਸ਼ੀਲੂ ਬੈਸਟ, ਸ਼ੀਲੂ ਬੈਸਟ, ਆਈ ਵਾਚ, ਹੈ
0: ਸ਼ੀ ਸ਼ੁੱਡ ਕੇਮ ਫੋਰ ਤੀਆਂ।
1: ਹਾਂ, ਕਬੱਡੀ
0: ਮਾਈਟ ਹੈਵ ਕਮ ਫੋਰ ਤੀਆਂ,
1: ਪਤਾ ਨਹੀਂ ਲੱਗਾ ਹੋਣਾ ਸਾਨੂੰ, ਬਿਜ਼ੀ ਬਹੁਤ ਰਹਿੰਦੇ,
0: ਯੂ ਮੇ ਨੈਵਰ ਨੋ,
1: ਹਾਂ, ਵੀ ਮੇ ਨੈਵਰ ਨੋ,
0: ਯੂ ਮੇ ਨੈਵਰ ਨੋ,
1: ਯਾ ਯਾ ਯਾ,
0: ਟੂ ਮੱਚ ਥਿੰਗਸ ਹੈਪਨ,
1: ਟੂ ਮੱਚ ਥਿੰਗ ਹੈਪਨ ਡੇ ਓਨਲੀ ਥੋੜੇ ਥੋੜੇ, ਟੂ ਮੱਚ ਥਿੰਗ ਹੈਪਨਿੰਗ ਇਨ ਲਾਈਫ, ਟੂ ਮੱਚ ਥਿੰਗ ਹੈਪਨਿੰਗ ਆਊਟਸਾਈਡ, ਟੂ ਮੱਚ ਥਿੰਗ ਹੈਪਨਿੰਗ ਇਨ ਫੋਨ,
0: ਟੂ ਮੱਚ ਵਨ ਆਵਰ ਥਿੰਗਸ,
1: in 8 hours
0: we do 5 hours things,
1: yes, and sometimes 5 hours we think about 1 hour thing that we should do, kya wo kya philosophy chadi hai,
0: you right,
1: sahi ke nahi,
0: sometimes sare din wala kaam you feel like 1 hour only, you have to do, what to do,
1: what to do,
0: can't
1: friends
0: do,
1: please tell us what to do,
0: can't,
1: I know,
0: do anything,
1: one thing that our friends listening would be saying that one thing you guys do is go back to Punjabi because English di hathya ho rahi hai is waqt, very bad,
0: English jindabad,
1: English jindabad, 6-7 bacche khush hain, 6-7
0: nahi, chalo hun eh mahol ja baneya, main vekha jadon apna aa wala aa janda na thode thanda ja mausam shuru hunda te naal di naal hi poster pehne shuru ho jande aa, is time te main zyada vekhe aa ohde ਯਾਰ ਇੱਕ ਨਾਮ ਭੁੱਲਣੇ ਸ਼ੁਰੂ ਹੋ ਗਿਆ,
1: ਇਹ ਵੀ ਤੁਹਾਡੇ ਮਾਈਂਡ ਦਾ ਡੀਕਲਟਰ,
0: ਨਰਿੰਦਰ ਸਿੰਘ ਕਪੂਰ ਹੋਰੀ ਲਿਖਦੇ ਨੇ ਵੀ ਜਦੋਂ ਇੱਦਾਂ ਭੁੱਲਣਾ ਭੁੱਲਣਾ ਸ਼ੁਰੂ ਹੋ ਜੇ ਜਾਂ ਫਿਰ ਬੰਦਾ ਨਾਲ ਗੱਲਬਾਤ ਦੇ ਜਿਹੜਾ ਸਨ ਕੋਟ ਕਰਨ ਲੱਗ ਪਏ, ਇਹਦਾ ਮਤਲਬ ਵੀ ਫਿਰ ਉਮਰ ਹੋ ਗਈ ਹੈ,
1: ਉਮਰ ਹੋਣੀ ਸ਼ੁਰੂ ਹੋ ਗਈ ਹੈ।
0: ਹਾਂ, ਭੁੱਲ ਤਾਂ ਬੰਦੇ ਨੂੰ ਕਿਸੇ ਉਮਰ 'ਚ ਵੀ ਸਕਦਾ, ਇੰਨਾ ਕੁਛ ਨਿਸ਼ਾ ਬਾਨੋ ਮੈਨੂੰ ਯਾਦ ਆ ਗਿਆ, ਤਾਂ ਮਤਲਬ ਨਿਸ਼ਾ ਬਾਨੋ ਦੇ ਕਾਫ਼ੀ ਵੇਖੇ ਮੈਂ ਪੋਸਟਰ, ਸੋ ਵੈਸਟ ਦੇ ਵਿੱਚ ਵੀ, ਅਤੇ ਮੇਰੇ ਖਿਆਲ ਉੱਧਰ ਆਪਾਂ ਇੱਕ ਤਾਂ ਆਪਣੀ ਪਿੰਕੀ ਕਰਵਾ ਰਹੀ ਨਾ,
1: ਓਕੇ,
0: ਪਿੰਕੀ ਧਾਲੀਵਾਲ ਸਾਊਥ ਈਸਟ ਵੱਲ, ਅਤੇ ਮਤਲਬ ਕਰੀ ਰੌਣਕ ਜਿਹੀ ਹੋ ਜਾਂਦੀ ਹੈ ਨਾ, ਮਤਲਬ ਜਦੋਂ ਥੋੜ੍ਹਾ ਜਿਹਾ ਆਸਟ੍ਰੇਲੀਆ 'ਚ ਠੰਡ ਜਿਹੀ ਹੋਣ ਲੱਗਦੀ ਆ, ਫਿਰ ਇੱਦਾਂ ਜਿਹਾ ਫੀਲ ਹੋਣ ਲੱਗ ਪੈਂਦਾ ਵਾ ਵੀ ਜਿੱਦਾਂ ਨੂਰ ਜ਼ੋਰਾ ਆਉਣ ਦਾ ਵੇ।
1: ਹਾਂ, ਵਾਹ ਵਾਹ ਵਾਹ ਵਾਹ, ਤੁਸੀਂ ਫੈਨ ਹੋ ਯਾਰ ਨੂਰ ਜ਼ੋਰਾ ਦੇ,
0: ਵਧੀਆ ਯਾਰ ਬੰਦਾ, ਮਤਲਬ ਆਪਣੀ ਕਲਾ, ਹਾਂ, ਆਪਣੀ ਕਲਾ ਦੇ ਵਿੱਚ, ਚਲੋ ਉੱਥੇ ਤਾਂ ਨਹੀਂ ਤੁਹਾਨੂੰ ਅਲਾਊਡ ਹੁੰਦਾ, ਪਰ ਤੁਸੀਂ ਕਿਤੇ ਉੱਦਾਂ ਪਰਫੋਰਮੈਂਸ ਵੇਖੋਗੇ ਨਾ, ਆਪਾਂ ਵਿਆਹ 'ਤੇ ਨਹੀਂ ਵੇਖਿਆ ਤਾਂ, ਆਪਾਂ ਵਿਆਹ 'ਤੇ ਵੀ ਉੱਥੇ ਬੁਲਾਇਆ ਸੀ, ਪਰ ਮਤਲਬ ਕਿਆ ਕਮਾਲ ਦੀ ਪਰਫੋਰਮੈਂਸ ਹੈ ਯਾਰ, ਮਤਲਬ ਇਹ ਜਿਹੜਾ ਨਾ ਇਹ ਇੱਕ ਗੋਰੇ ਆ, ਇੱਕ ਸਕਿੱਲ ਆ ਜਿਹੜਾ, ਮਤਲਬ ਹੈ ਨਿੱਘੀ ਜਿਹੀ ਚੀਜ਼ ਆ, ਉਸੇ ਕੰਮ ਨੂੰ ਲੋਕ ਅਲੱਗ ਅਲੱਗ ਅਲੱਗ ਅਲੱਗ ਅਲੱਗ ਅਲੱਗ ਕਿੰਨੇ ਤਰੀਕਿਆਂ ਦੇ ਨਾਲ ਕਰਦੇ ਆ,
1: ਮਤਲਬ ਇਹ ਇਸ ਤਰ੍ਹਾਂ ਕੀਤਾ ਕਿ ਲੋਕ ਸ਼ਾਇਦ ਧਿਆਨ ਨਹੀਂ ਦਿੰਦੇ ਹੈ ਨਾ ਇਸ ਕੰਮ ਵੱਲ, ਅਤੇ ਉਹਨੂੰ ਇਸ ਹਾਈਟ 'ਤੇ ਅਤੇ ਇਸ ਪਰਫੈਕਸ਼ਨ 'ਤੇ ਲੈ ਗਏ ਆ ਕਿ ਅਨਟੱਚੇਬਲ ਹੈ ਨਾ, ਕੋਈ ਲਾਗੇ ਵੀ ਨਹੀਂ ਲੱਗ ਸਕਦਾ ਹੈ ਨਾ। ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਕਿ ਕੋਈ ਵੀ ਕੰਮ ਜੇ ਤੁਸੀਂ ਸ਼ੁਰੂ ਕਰ ਲਓ, ਕੋਈ ਵੀ ਕੰਮ ਫੜ ਲਓ, ਜੇ ਤੁਸੀਂ ਸੋਚਿਆ ਇਹ ਹੋਵੇ ਕਿ ਇਟ ਸ਼ੁੱਡ ਰੀਚ ਐਕਸਲੈਂਸ, ਹੋਰ ਇਹਦਾ ਕੋਈ ਮਿਡਲ ਵਾਲਾ ਕੋਈ ਮਿਆਰ ਨਹੀਂ ਹੈ ਮੇਰੇ ਲਈ, ਇਹ ਐਕਸਲੈਂਸ ਹੋਣੀ ਚਾਹੀਦੀ ਆ, ਅਤੇ ਉਸ ਚੀਜ਼ ਦੀ ਸ਼ੇਪ ਕੀ ਨਿਕਲ ਕੇ ਆਉਂਦੀ ਹੈ ਸਾਨੂੰ ਤਦ ਪਤਾ ਲੱਗਦਾ। ਕਈ ਵਾਰੀ ਕਈ ਚੀਜ਼ਾਂ ਛਿੜੀਆਂ ਹੀ ਨਹੀਂ ਹੁੰਦੀਆਂ, ਹਰ ਕੋਈ ਮੀਡੀਓਕਰ ਲੈਵਲ 'ਤੇ ਹੀ ਕਰ ਰਿਹਾ ਹੁੰਦਾ, ਅਤੇ ਵੀ ਅਸੀਂ ਵੀ ਬੈਂਚਮਾਰਕ ਉਹੀ ਸੋਚਿਆ ਹੁੰਦਾ ਚੀਜ਼ ਦਾ, ਕੋਈ ਕੋਈ ਵਿਰਲਾ ਬੰਦਾ ਆਉਂਦਾ ਕਿ ਨਹੀਂ ਯਾਰ ਇਹਨੂੰ ਤਾਂ ਇਸ ਤੋਂ ਵੀ 10 ਲੈਵਲ ਉੱਪਰ ਕੀਤਾ ਜਾ ਸਕਦਾ। ਸੋ
0: ਉਹਦੇ ਅੰਦਰ ਥੋੜ੍ਹੀ ਜਿਹੀ ਹੋਵੇ ਚਿਣਗਨ, ਬੇਸਿਕਲੀ ਆਪਾਂ ਜਿਹੜੀ ਪਹਿਲਾਂ ਗੱਲ ਕਰ ਰਹੇ ਹਾਂ ਅਤੇ ਇਹ ਵੀ ਲਗਭਗ ਉਸੇ ਦੇ ਇਰਦ ਗਿਰਦ ਘੁੰਮਦੀ ਹੈ ਕਿ ਜਦੋਂ ਆਪਾਂ ਬਹੁਤ ਚੀਜ਼ਾਂ ਕੈਰੀ ਕਰਕੇ ਚੱਲਦੇ ਹਾਂ ਨਾ, ਅਤੇ ਉੱਥੇ ਫਿਰ ਪਰਫੈਕਸ਼ਨ ਦੀ ਆਪਾਂ ਆਸ ਨਹੀਂ ਲਾ ਸਕਦੇ। ਕਿਸੇ ਇੱਕ ਚੀਜ਼ 'ਤੇ ਜਦੋਂ ਆਪਾਂ ਕੇਂਦਰਿਤ ਰਹਿੰਦੇ ਹਾਂ, ਆਪਾਂ ਥੋੜ੍ਹਾ ਕੈਰੀ ਕਰਦੇ ਹਾਂ, ਇੱਕੋ ਦੇ ਉੱਤੇ ਆਪਾਂ ਧਿਆਨ ਦਿੰਦੇ ਹਾਂ, ਅਤੇ ਫਿਰ ਉਹਦੇ ਵਿੱਚ ਪੋਸੀਬਿਲਿਟੀ ਹੁੰਦੀ ਹੈ ਵੀ ਤੁਸੀਂ ਉਹਦੇ 'ਚ ਬਹੁਤ ਉਹਦੇ ਐਂਗਲ ਸੋਚ ਕੇ ਅਤੇ ਉਹਨੂੰ ਫਿਰ ਤੁਸੀਂ ਵੱਧ ਪਰਫੈਕਸ਼ਨ ਦੇ ਨਾਲ ਕਰ ਲੈਂਦੇ, ਉਹਦੇ 'ਚੋਂ ਵੱਧ ਤੁਸੀਂ ਗੇਨ ਕਰਦੇ ਹੋ। ਜ਼ਿਆਦਾਤਰ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਕੰਮਾਂ ਕਾਰਾਂ ਦੇ ਵਿੱਚ ਇਹੀ ਪ੍ਰੋਬਲਮ ਹੈ ਕਿ ਆਪਾਂ ਇੱਕ ਚੀਜ਼ ਫੜਦੇ ਹਾਂ, ਆਪਾਂ ਉਹਦੇ ਇਰਦ ਗਿਰਦ ਬਹੁਤ ਸਾਰਾ ਕੁਛ ਜਿਹੜਾ ਸਾਰਾ ਦਾ ਸਾਰਾ ਹੀ ਇਨ ਕਰਨ ਦੀ ਕੋਸ਼ਿਸ਼ ਕਰਦੇ। ਸੋ ਉਹਦੇ ਵਿੱਚ ਫਿਰ ਹਰ ਇੱਕ ਚੀਜ਼ ਨੂੰ ਤੁਸੀਂ ਜਸਟੀਫਾਈ ਨਹੀਂ ਕਰ ਪਾਉਂਦੇ। ਤਾਂ ਮੰਨ ਲਓ ਹੁਣ ਆਪਾਂ ਜੇ ਆਪਾਂ ਕਿਸੇ ਦੀ ਕਿ ਦੇਣੀ ਆਪਣੀ ਐਗਜ਼ਾਮਪਲ ਦੇਈਏ, ਅਤੇ ਆਪਾਂ ਹੁਣ ਮੰਨ ਲਓ ਰੇਡੀਓ ਇੱਕ ਵੋਕਲ ਆ, ਹੈ ਨਾ, ਆਡੀਓ ਦੀ ਗੱਲ ਆ, ਆਪਾਂ ਆਡੀਓ 'ਤੇ ਕੰਮ ਕਰਦੇ ਹਾਂ, ਇੱਕ ਆ ਰੰਗ ਆ, ਸਮਾਂ ਬਦਲਿਆ, ਨਾਲ ਸੋਸ਼ਲ ਮੀਡੀਆ ਐਡ ਹੋ ਗਿਆ, ਫਿਰ ਸੋਸ਼ਲ ਮੀਡੀਆ ਦੇ ਵਿੱਚ ਅੱਗੇ ਕਿੰਨੇ ਕਿੰਨੇ ਰੰਗ ਆ ਗਏ, ਇੱਕ ਥੋੜ੍ਹੀ ਰਹਿ ਗਿਆ, ਕਿੰਨੇ ਸਾਰੇ ਰੰਗ ਹੋ ਗਏ, ਅਤੇ ਫਿਰ ਉਹਦੇ ਵਿੱਚ ਹੀ ਅੱਗੇ ਕਿੰਨਾ ਕੁਛ ਆ, ਰਿਟਰਨ ਵੱਖਰਾ ਪਾਉਣਾ ਪੈਂਦਾ ਤੁਹਾਨੂੰ, ਫੋਟੋਆਂ ਵੱਖਰੀਆਂ ਪਾਉਣੀਆਂ ਪੈਂਦੀਆਂ, ਹੈ ਨਾ, ਫਿਰ ਉਹ ਛੋਟੇ ਛੋਟੇ ਕਲਿੱਪ ਵੱਖਰੇ ਪਾਉਣੇ,
1: ਬਲੌਗ ਪੋਸਟ,
0: ਸੋ ਮੈਨੀ ਥਿੰਗਸ ਡਾਰਲਿੰਗ,
1: ਸੋ ਮੈਨੀ ਥਿੰਗਸ। ਅੱਛਾ, ਉਹਦੇ ਅੰਦਰ ਵੀ ਇੱਕ ਚੀਜ਼ ਹੋ ਗਈ, ਯੂ ਨੋ, ਲਾਸਟ ਟੁਮੋਰੋ ਯੈਸਟਰਡੇ, ਸੋਰੀ ਯਾਰ ਮੇਰੀ ਵੀ ਖਰਾਬ ਹੋ ਗਈ,
0: ਯੈਸਟਰਡੇ ਦਾ ਬੀਤਿਆ ਦਿਨ ਆਫ ਦਾ,
1: ਯੈਸ ਯੈਸ ਯੈਸ, ਯੈਸਟਰਡੇ ਵਨ ਸੈਲੀਬ੍ਰਿਟੀ ਕਮ ਹੇਅਰ, ਰਾਈਟ, ਹੀ ਟੁੱਕ ਫੋਟੋ, ਹੀ ਸੈਡ ਭਾਜੀ ਵਾਟ ਇਜ਼ ਦਾ ਸਨੈਪਚੈਟ। ਮੈਂ ਕਿਹਾ ਸਨੈਪਚੈਟ ਵੀ ਹੋਣੀ ਚਾਹੀਦੀ ਹੈ ਰੇਡੀਓ ਦੀ ਬਾਈ, ਮੈਂ ਕਿਹਾ ਅਸੀਂ ਥੋੜ੍ਹਾ ਨਾ ਬਾਈ ਕਿਸੇ ਨੂੰ ਸਨੈਪ ਭੇਜਦੇ ਹਾਂ,
0: ਜਿਹੜੇ ਇੰਡੀਆ ਤੋਂ ਆਉਂਦੇ ਆ ਨਾ
1: ਉਹਨੂੰ ਸਨੈਪ ਦਾ ਬੜਾ ਚਸਕਾ,
0: ਇੰਡੀਆ ਵਾਲਿਆਂ ਦਾ ਜ਼ਿਆਦਾ, ਸਪੈਸ਼ਲੀ ਜਿਹੜੇ ਮੈਂ ਨਾ ਫਿਲਮ ਲਾਈਨ ਵਾਲੇ ਬੰਦੇ ਅਤੇ ਇੰਡੀਆ ਤੋਂ ਆਉਂਦੇ ਆ, ਉਹ ਸਨੈਪਚੈਟ ਦੇ ਉੱਤੇ ਬਹੁਤ ਰਿਲਾਈ ਕਰਦੇ। ਉਹਦਾ ਇੱਕ ਰੀਜ਼ਨ ਵੀ ਆ
1: ਕਿ
0: ਜਿਹੜੀ ਸਨੈਪਚੈਟ ਆ ਨਾ, ਕਿੱਦਾਂ ਮੈਨੂੰ ਚੇਤਾ ਕਰ ਲੈਂਦੋ, ਹਾਂ, ਮਤਲਬ ਕਈ ਤਾਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਮਤਲਬ ਫੈਸ਼ਨ ਆ, ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਕਾਰੋਬਾਰ ਦੀ ਮੰਗ ਆ, ਕਈ ਚੀਜ਼ਾਂ ਸਾਡੀਆਂ ਸਮੇਂ ਦੀ ਮਜਬੂਰੀ ਆ। ਸਨੈਪਚੈਟ ਇਸ ਟਾਈਮ ਦੇ ਉੱਤੇ ਨਾ ਬੜਿਆਂ ਦੀ ਮਜਬੂਰੀ ਆ, ਉਹ ਕਿੱਦਾਂ ਵੀ ਜਿੱਦਾਂ ਮੰਨ ਲਓ ਤੁਹਾਡਾ ਵਟਸਐਪ ਆ ਜਾਂ ਹੋਰ ਜਿਹੜੇ ਸੋਰਸ ਆ, ਹੈ ਨਾ, ਉਹਦੇ ਉੱਤੇ ਮੰਨ ਲਓ ਮੈਂ ਲੱਭ ਕੇ ਤੁਹਾਨੂੰ ਕਾਲ ਕਰ ਸਕਦਾ
1: ਜੀ, ਬਿਲਕੁਲ
0: ਹੋ ਜਾਂਦੀ ਹੈ ਨਾ। ਸਨੈਪਚੈਟ 'ਚ ਸ਼ਾਇਦ ਇੱਦਾਂ ਵਾ, ਜੇ ਮੈਂ ਗਲਤ ਨਹੀਂ ਤਾਂ ਜੋ ਮੈਂ ਸੁਣਿਆ ਸੀ, ਵੀ ਜੇ ਤੁਸੀਂ ਐਡ ਹੋ ਮੇਰੇ 'ਚ ਤਾਂ ਫੇਰ ਹੀ ਕਰ ਸਕਦੇ ਹੋ, ਨਹੀਂ ਤਾਂ ਨਹੀਂ ਕਰ ਸਕਦੇ।
1: ਹਾਂ, ਆਈ ਐਮ ਪ੍ਰੀਟੀ ਮਚ ਸ਼ੋਰ ਹੈ ਇਸ ਤਰ੍ਹਾਂ ਦਾ, ਹਾਂ, ਮਤਲਬ ਜੇ ਮੇਰਾ ਲੌਗਡ ਹੈ ਅਕਾਊਂਟ ਵਗੈਰਾ, ਮੈਂ ਤੁਹਾਡੇ ਨਾਲ ਜੇ ਸ਼ੇਅਰ ਕੀਤਾ ਤਾਂ ਹੀ ਆਪਾਂ ਕੁਛ ਸਨ,
0: ਉਹ ਚ ਕਹਿੰਦੇ ਵੀ ਤੁਸੀਂ ਜੇ ਨਹੀਂ ਹੋ, ਇਹ ਥੋੜੇ ਥੋੜੇ ਫਰਕ ਹੈਗੇ ਨਾ ਇਹਨਾਂ ਦੀ
1: ਵਿਜ਼ੀਬਿਲਿਟੀ ਦਾ, ਚੈਟ ਤੁਸੀਂ ਚਾਹੋ ਤਾਂ ਸੇਵ ਨਹੀਂ ਹੋ ਸਕਦੇ, ਡਿਸਅਪੀਅਰਿੰਗ ਚੈਟ ਹੈ, ਇਹ ਸਭ ਚੀਜ਼ਾਂ ਤਾਂ ਹੈ।
0: ਵਟਸਐਪ ਮੰਨ ਲਓ ਮੇਰੇ ਕੋਲ ਨੰਬਰ ਸੇਵ ਨਹੀਂ ਆ ਤੁਹਾਡਾ, ਤੇ ਤੁਸੀਂ ਫਿਰ ਵੀ ਮੈਨੂੰ ਮੈਸੇਜ ਭੇਜ ਸਕਦੇ ਹੋ, ਤੁਹਾਨੂੰ ਜੇ ਲੱਭ ਜੇ ਮੇਰਾ ਨੰਬਰ ਮੰਨ ਲਓ, ਤੁਸੀਂ ਮੈਨੂੰ ਭੇਜ ਸਕਦੇ। ਸ਼ਾਇਦ ਸਨੈਪਚੈਟ ਮੈਨੂੰ ਇਹਨਾਂ 'ਚੋਂ ਦੱਸਿਆ ਹੈ ਕਿਸੇ ਨੇ ਵੀ ਇਹ ਤਾਂ ਕਰਕੇ ਆਪਾਂ ਵਰਤਦੇ ਹਾਂ ਵੀ ਸਾਨੂੰ ਕੋਈ ਬਹੁਤਾ ਫਿਰ ਤੰਗ ਪਰੇਸ਼ਾਨ ਨਹੀਂ ਕਰਦਾ, ਜੇ ਮੰਨ ਲਓ ਕਿਸੇ ਦੇ ਹੱਥ ਲੱਗ ਹੀ ਗਿਆ ਨੰਬਰ, ਕੋਈ ਪੁੱਠੀ ਸਿੱਧੀ ਕੋਈ ਕਾਲ ਅੱਜ ਕੱਲ੍ਹ ਜਿੱਦਾਂ ਦੀਆਂ ਆਉਂਦੀਆਂ ਨੇ, ਅਤੇ ਜਾਂ ਉੱਦਾਂ ਕੋਈ ਫੈਨ ਫੂਨ ਕਰਦਾ ਜਾਂ ਕਿੱਦਾਂ, ਇਸ ਕਰਕੇ ਵੀ ਜ਼ਿਆਦਾ, ਬਾਕੀ ਪ੍ਰਮੋਸ਼ਨ ਵਗੈਰਾ
1: ਜਾਂ ਪ੍ਰਮੋਸ਼ਨ ਵਗੈਰਾ ਵਾਸਤੇ
0: ਉਹ ਤਾਂ ਹੈ, ਨਾਲੇ ਇਹਨਾਂ ਨੂੰ ਇਹ ਵੀ ਆ ਵੀ ਉਹ ਚੀਜ਼ ਜਿਹੜੀ ਆ ਉਹ ਡਿਸਪੀਅਰ ਹੋ ਜਾਂਦੀ ਹੈ,
1: ਹਾਂ,
0: 24 ਘੰਟੇ ਬਾਅਦ, ਇਹ ਪੁਰਾਣੀ ਚੀਜ਼ ਹੋ ਗਈ ਵੈਸੇ, ਹਾਂ, ਪਰ ਇੱਦਾਂ, ਪਰ ਚਲੋ ਬਾਕੀ ਜਿਹੜਾ ਵਰਤਦਾ ਨਾ, ਇਹ ਮੈਂ ਵੇਖਣਾ ਵੀ ਜਿਹੜੇ ਵਰਤਦੇ ਨੇ ਉਹ ਕਾਫੀ
1: ਬਹੁਤ ਰਿਲੀਜੀਅਸਲੀ ਵਰਤਦੇ,
0: ਹਾਂ, ਕਾਫੀ ਉਹਨਾਂ ਨੂੰ ਵਧੀਆ ਲੱਗਦੀ ਹੈ ਚੀਜ਼। ਜਿੱਦਾਂ ਮੈਂ ਇੰਡੀਆ, ਸਾਡਾ ਮਿੱਤਰ ਆ ਉਹ ਪਿੰਡ ਵਾਈ ਖੇਤੀ ਕਰਦਾ, ਕੋਈ ਉਹ ਨਹੀਂ ਮਤਲਬ, ਅਤੇ ਉਹ ਵੀ ਮੈਨੂੰ ਪੁੱਛਦਾ ਇਹ
1: ਕਿ ਸਨੈਪ ਯੂਜ ਕਰਦੇ,
0: ਹਾਂ, ਵੀ ਸਨੈਪ ਕੀ ਆ, ਮੈਂ ਵੇਖਿਆ ਨਹੀਂ ਕਦੀ, ਅਤੇ ਮੈਂ ਯਾਰ ਮੈਂ ਨਹੀਂ
1: ਵਰਤਦਾ। ਉਹਦੇ ਅੰਦਰ ਇੱਕ ਹੋਰ ਚੀਜ਼ ਹੁੰਦੀ ਨਾ ਭਾਜੀ, ਪਤਾ ਕੀ ਹੁੰਦਾ ਕਿ ਸਮਝੋ ਆਪਾਂ ਦੋਨਾਂ ਨੇ ਅਸੀਂ ਦੋਨੋਂ ਐਡਿਡ ਹਾਂ ਇੱਕ ਦੂਸਰੇ ਨਾਲ, ਮੈਂ ਤੁਹਾਨੂੰ ਅੱਜ ਕੋਈ ਫੋਟੋ ਭੇਜੀ, ਤੁਸੀਂ ਮੈਨੂੰ ਅੱਗੋਂ ਭੇਜਤੀ ਫੋਟੋ, ਸਾਡੀ ਸਟ੍ਰੀਕ ਬਣ ਗਈ,
0: ਡੇ ਬਣ ਗਈ,
1: ਹਾਂ, ਸਾਡੀ ਇੱਕ ਦਿਨ ਦੀ ਸਟ੍ਰੀਕ ਹੋ ਗਈ, ਫਿਰ ਉਹ ਟੁੱਟਣੀ ਨਹੀਂ ਚਾਹੀਦੀ, ਹਰ ਰੋਜ਼ ਇੱਕ ਦੂਸਰੇ ਨੂੰ ਇੱਕ ਇੱਕ ਤਸਵੀਰ ਤਾਂ ਸ਼ੇਅਰ ਕਰਨੀ ਹੈ, ਇਟਸ ਅ ਗੁੱਡ ਵੇ ਟੂ ਕੀਪ ਕਨੈਕਟ ਆਲਸੋ। ਫਿਰ ਉਹ ਤਾਂ ਕਈ ਬੜਾ ਮਾਣ ਕਰਦੇ, ਸਕਰੀਨਸ਼ੋਟ ਪਾਉਂਦੇ ਵੱਖਰੇ ਵੱਖਰੇ ਥਾਵਾਂ ਦੇ ਕਿ ਸਾਡੇ 500 ਦਿਨ ਹੋ ਗਏ ਜੀ ਪੂਰੇ, ਆਹ ਫਲਾਨ ਬੰਦੇ ਦੇ ਨਾਲ 500 ਦਿਨ ਤੋਂ ਅਸੀਂ ਸਟ੍ਰੀਕ ਨਹੀਂ ਤੋੜੀ ਹੈ,
0: ਚੱਲਦਾ ਰਹਿੰਦਾ, ਹਾਂ, ਇਹ ਆ। ਸੋ ਆਪਾਂ ਜਿੱਥੇ ਗੱਲ ਕਰ ਰਹੇ ਹਾਂ ਕਿ ਟੂ ਮੱਚ ਥਿੰਗਸ ਹੈ ਨਾ ਨਾਲ, ਹੋਰ ਫਿਰ ਆਪਾਂ ਸੋਸ਼ਲ ਮੀਡੀਆ ਆ ਗਿਆ, ਫਿਰ ਤੁਹਾਡਾ ਯੂਟਿਊਬ ਆ ਗਿਆ, ਫਿਰ ਮਤਲਬ ਹੈ ਨਾ, ਮਤਲਬ ਇਹ ਆ ਵੀ ਇਹਦੇ ਵਿੱਚੋਂ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਇੰਡੀਵਿਜੁਅਲੀ ਮੰਨ ਲਓ ਕੰਪਲੀਟ ਵੀ ਹੋ ਸਕਦੀਆਂ, ਮੰਨ ਲਓ ਤੁਸੀਂ ਬਾਹਰ ਜਾ ਕੇ ਆਊਟਡੋਰ ਕਵਰੇਜ ਕਰਨੀ ਆ, ਉਹ ਇੱਕ ਅਲੱਗ ਫੇਰ ਆ ਜਾਂਦੀ ਹੈ ਚੀਜ਼, ਹੈ ਨਾ, ਉਹ ਬਿਲਕੁਲ ਅਲੱਗ ਉਹ ਆ, ਅਤੇ ਤੁਸੀਂ ਇੱਥੇ ਸੱਦ ਕੇ ਕਿਸੇ ਨੂੰ ਕਰਨੀ ਆ ਉਹ ਫੇਰ ਅਗੇਨ ਆ, ਮਤਲਬ ਸਰ ਨੂੰ ਫੋਨ 'ਤੇ ਵੀ ਸਰ ਸਕਦਾ ਕਿਉਂਕਿ ਤੁਸੀਂ ਆਡੀਓ ਦਾ ਕੰਮ ਹੈ ਤੁਹਾਡਾ, ਪਰ ਸਮੇਂ ਦੀ ਮੰਗ ਹੈ। ਸੋ ਹੋਰ ਬਹੁਤ ਸਾਰਾ ਕੁਛ ਜਿਹੜਾ ਆਪਾਂ ਨਹੀਂ ਮਤਲਬ ਕਈ ਚੀਜ਼ਾਂ ਨਹੀਂ ਵੀ ਕੋ ਮਤਲਬ ਦੱਸਣ ਵਾਲੀਆਂ ਹੁੰਦੀਆਂ, ਪਰ ਇੰਨਾ ਕੁ ਕੁਛ ਜਿਹੜਾ ਸ਼ਾਮਿਲ ਹੋ ਜਾਂਦਾ। ਆਪਾਂ ਕਹਿਣ ਦੀ ਗੱਲ ਇਹ ਕਿ ਇੱਕ ਚੀਜ਼ ਦੇ ਨਾਲ ਆਹ ਵੀ ਕਰ ਲਓ, ਆਹ ਵੀ ਕਰ ਲਓ, ਆਹ ਵੀ ਕਰ ਲਓ, ਆਹ ਵੀ ਕਰ ਲਓ, ਸੋ ਉੱਥੇ ਉਹ ਹੈਵੀਨੈਸ ਆ ਜਾਂਦੀ ਹੈ। ਅਸੀਂ ਇਸ ਕਰਕੇ ਥੋੜ੍ਹਾ ਜਿਹਾ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਅੱਜ ਦਾ ਵਿਸ਼ਾ ਵੀ ਸਾਡਾ ਜਿਹੜਾ ਉਹ ਇੱਦਾਂ ਦਾ ਹੀ ਆ, ਕੁਛ ਹੌਲੀ ਹੌਲੀ ਆਪਾਂ ਅੱਗੇ ਚੱਲ ਕੇ ਅਤੇ ਤੁਹਾਡੇ ਨਾਲ ਖੋਲਾਂਗੇ। ਮੈਂ ਅਸਲ 'ਚ ਤਾਂ ਨਹੀਂ ਕਹਿੰਦਾ, ਮੈਨੂੰ ਉਹਨੂੰ ਕਹਿਣਾ ਨਹੀਂ ਆਉਂਦਾ,
1: ਹੁਣ ਮੈਂ ਕਹਿਣਾ ਹੀ ਨਹੀਂ, ਤੁਸੀਂ ਕਹੋਗੇ। ਨਹੀਂ ਨਹੀਂ ਨਹੀਂ ਇਹ ਤੁਸੀਂ ਨਾ ਛੇੜਦੇ ਹੋ ਮੈਨੂੰ, ਮੈਂ ਦੇਖਿਆ ਹਿਸਾਬ ਜਿਹਾ।
0: ਨਹੀਂ ਨਹੀਂ ਵੇਖੋ, ਇੱਕ ਫਾਇਦਾ ਬੜਾ ਹੁੰਦਾ ਜਦੋਂ ਇੱਕ ਮਤਲਬ ਹੋਵੇ ਨਾ, ਇੱਕ ਯੰਗ ਬੰਦਾ ਹੋਵੇ ਨਾਲ, ਮਤਲਬ ਥੋੜ੍ਹੀ ਜਦੋਂ ਬੋਲ ਪਤਾ ਹੋਵੇ ਹਨਾ, ਪ੍ਰੋਨਾਂਸੀਏਸ਼ਨ ਠੀਕ ਹੋਵੇ।
1: ਹਾਂ ਨਹੀਂ ਨਹੀਂ ਸਹੀ ਗੱਲ, ਸਹੀ
0: ਪੜ੍ਹਿਆ ਲਿਖਿਆ ਮਤਲਬ।
1: ਹਾਂ ਥੈਂਕ ਯੂ ਥੈਂਕ ਯੂ,
0: ਉਹਦੇ ਨਾਲ ਸੌਖਾ ਹੋ ਜਾਂਦਾ ਕੰਮ ਥੋੜ੍ਹਾ ਜਿਹਾ।
1: ਥੈਂਕ ਯੂ ਥੈਂਕ ਯੂ ਥੈਂਕ ਯੂ,
0: ਜਦੋਂ ਬੀਬੀਆਂ ਨਾਲ ਹੋਣ ਤਾਂ ਬੀਬੀਆਂ ਵਾਲੇ ਕੰਮ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਪਤਾ ਹੁੰਦੇ ਆ।
1: ਆਹ ਇਹ ਗੱਲ ਤਾਂ ਜੈਨੂਅਨਲੀ ਸਹੀ ਹੈ, ਆਈ ਅੰਡਰਸਟੈਂਡ ਯੂ ਬ੍ਰਦਰ।
0: ਤੁਸੀਂ ਜੋ ਮਰਜ਼ੀ ਕਰ ਲਓ, ਪਰ ਜਿਹੜਾ ਯੰਗਸਟਰ ਦਾ ਜਿਹੜਾ ਉਹ ਆ, ਜਿਹੜੇ ਉਹਨਾਂ ਨੇ ਅੱਜ ਕੱਲ੍ਹ ਨਵੇਂ ਨਵੇਂ ਕਿੰਨੇ ਵਰਡ ਆ ਗਏ, ਉਹਨਾਂ ਨੂੰ ਜੋ ਪਤਾ, ਬੱਚਿਆਂ ਨੂੰ ਜੋ ਪਤਾ, ਯੰਗਸਟਰ ਨੂੰ ਵੀ ਨਹੀਂ ਪਤਾ।
1: ਬਿਲਕੁਲ, ਅਸੀਂ ਸਰ ਵੈਸੇ ਜੈਨਜ਼ੀ ਦਾ ਬਹੁਤ ਰੌਲਾ ਪਾਉਂਦੇ ਹਾਂ, ਜਦਕਿ ਮੇਜਰਲੀ ਜਿਹੜੀਆਂ ਨਵੀਆਂ ਚੀਜ਼ਾਂ ਉਹ ਜੈਨ ਅਲਫਾ ਦੀਆਂ ਹੀ ਆ, 2011-12 ਵਾਲੀ ਜਨਰੇਸ਼ਨ ਦੀਆਂ ਚੀਜ਼ਾਂ ਨੇ ਆ ਸਰ। ਅਰਿਜ਼
0: ਉਹਨਾਂ ਦੀ ਕਮਿਊਨੀਕੇਸ਼ਨ ਜ਼ਿਆਦਾ ਖਤਰਨਾਕ,
1: ਉਹ ਵਾਲੇ ਤਾਂ ਸਰ ਵਰਡਸ ਜਿਹੜੇ ਸੁਣੇ ਨਹੀਂ ਕਦੀ, ਹਨਾ। ਸਿੱਖ, ਦਿਸ ਇਜ਼ ਸਿੱਖ, ਵਧੀਆ ਚੀਜ਼ ਹੈ ਜੀ, ਸਿੱਖ ਹੋ ਗਈ, ਹਨਾ,
0: ਕੂਲ ਹੋ ਗਈ।
1: ਹਾਂ ਕੂਲ ਤਾਂ ਸਾਡੇ ਤੱਕ ਹੀ ਸੀਗਾ, ਹਨਾ। ਅਤੇ ਮਤਲਬ ਇਹ ਹੈ ਗੱਲ ਤਾਂ ਸਹੀ ਹੈ, ਪਹਿਲੇ ਠੰਡਾ ਹੋ ਗਿਆ ਹੁਣ ਬਿਮਾਰ ਹੋ ਗਿਆ, ਵਧੀਆ ਚੀਜ਼ ਹੈ, ਅਸੀਂ ਕੂਲ ਕਰਦੀ, ਉਹਨਾਂ ਨੇ ਬਿਮਾਰ ਹੀ ਕਰਤੀ, ਅਗਲੇ ਨੇ ਡੈਡ ਕਹਿ ਦੇਣਾ ਮੈਨੂੰ ਲੱਗਦਾ। ਇਸ ਤੋਂ ਬਾਅਦ ਦਿਸ ਇਜ਼ ਡੈਡ ਬ੍ਰੋ, ਡੈਡ ਹੈ। ਮੈਨੂੰ ਇਸ ਗੱਲ ਦਾ ਨਾ, ਵੈਸੇ ਸਹੀ ਗੱਲ ਆ, ਮੈਨੂੰ ਇਸ ਗੱਲ ਦਾ ਬੜਾ ਮਾਣ ਹੁੰਦਾ ਸੀ ਕਿ ਆਈ ਐਮ ਆਲਵੇਜ਼ ਅਪ ਟੂ ਡੇਟ, ਹੈ ਨਾ, ਸਭ ਕੁਛ ਸਹੀ ਕੁਛ। ਇਹ ਮੇਰੇ ਭਾਂਜੇ ਜਦੋਂ ਮੇਰੇ ਨਾਲ ਹੁਣ ਗੱਲ ਕਰਦੇ ਨਾ, ਮੈਨੂੰ ਖੁਦ ਨੂੰ ਐਸਾ ਲੱਗਦਾ ਕ੍ਰਿਸ਼ਨਾ 60 ਸਾਲ ਦਾ ਹੋ ਗਿਆ ਲੱਗਦਾ ਤੂੰ,
0: ਕਿੰਨੀ ਤੇਜ਼ੀ ਦੇ ਨਾਲ ਬਦਲਦੀ।
1: ਹਾਂ ਹੈ ਨਾ,
0: ਸਪੈਸ਼ਲੀ ਜਦੋਂ ਆਪਾਂ, ਇਹ ਵੀ ਪ੍ਰਵਾਸ ਦੀ ਇੱਕ ਉਹ ਆ ਨਾ।
1: ਹਾਂ ਇਹ ਗੱਲ ਵੀ ਕਹਿ ਸਕਦੇ ਆਪਾਂ, ਹੈ ਨਾ,
0: ਕਿ ਆਪਾਂ ਦੂਸਰੀ ਜਗ੍ਹਾ 'ਤੇ ਹੁਣ ਉਹਨਾਂ ਨੇ ਇਹਨਾਂ 'ਚੋਂ ਫੜਨੇ ਆ ਸ਼ਬਦ, ਅਤੇ ਆਪਾਂ ਵੱਧ ਤੋਂ ਵੱਧ ਜੋ ਪੜ੍ਹਾਈ ਲਿਖਾਈ 'ਚ ਸੀ ਉਹ ਹੀ ਫੜੇ ਹੋਣਗੇ ਤੁਸੀਂ, ਚਲੋ। ਅਤੇ ਉਹ ਇੱਥੋਂ ਵਾਲਾ ਜਿਹੜਾ ਵਾ ਉਹ ਸਿਰਫ ਤੁਸੀਂ ਵੱਡਿਆਂ 'ਚੋਂ ਪਿੱਕ ਕਰ ਸਕਦੇ ਹੋ, ਜਿਹੜਾ ਵਰਕ ਕਲਚਰ ਹੈ ਉਹਦੇ 'ਚੋਂ, ਪਰ ਇਹਨਾਂ ਨੇ ਸਕੂਲਾਂ 'ਚੋਂ ਲਿਆਉਣੇ ਪਿੱਕ ਕਰਕੇ।
1: ਹਾਂ ਇੱਕ ਤਾਂ, ਹਾਂ ਇੱਕ ਤਾਂ ਇਹਨਾਂ ਲਈ ਨਵੇਂ, ਇੱਕ ਵੈਸੇ ਵੀ ਸਾਡੇ ਨਾਲ ਕਲਚਰਲੀ ਮੈਚ ਨਹੀਂ ਖਾਣਗੇ, ਕਿਉਂਕਿ ਆਪਾਂ ਇੱਥੋਂ ਦੇ, ਹੈ ਨਾ, ਬੋਰਨ ਐਂਡ ਬ੍ਰੈਡ।
0: ਕਿੰਨੀ ਮਜਬੂਰੀ ਹੋ ਗਈ ਨਾ, ਮਤਲਬ ਤੁਹਾਨੂੰ ਹਰ ਇੱਕ, ਇਹ ਵੀ ਫਿਰ ਉਹੀ ਗੱਲ ਆ ਜਾਂਦੀ ਆ ਵੀ ਤੁਹਾਨੂੰ ਹਰ ਇੱਕ ਜਿਹੜੇ ਏਜ ਗਰੁੱਪ ਦੇ ਨਾਲ ਡੀਪ ਕਨੈਕਸ਼ਨ ਬਣਾ ਕੇ ਰੱਖਣ ਦੀ ਲੋੜ ਹੈ, ਜੋ ਕਿ ਵੀਕ ਹੁੰਦਾ ਜਾ ਰਿਹਾ, ਪਰ ਤੁਹਾਨੂੰ ਹੋਰ ਜ਼ਿਆਦਾ ਡੀਪ ਬਣਾ ਕੇ ਰੱਖਣ ਦੀ ਲੋੜ ਹੈ, ਕਿਉਂਕਿ ਤੁਸੀਂ ਸਾਰਾ ਸਮਝ ਨਹੀਂ ਪਾਓਗੇ ਉਹਨਾਂ ਦਾ।
1: ਅੱਛਾ ਇਹ ਵੈਸੇ ਹੈ ਵੀ ਜ਼ਰੂਰੀ ਹੈ, ਮਤਲਬ ਫੋਰ ਐਨੀ ਪਰਸਨ ਟੂ ਪ੍ਰੋਗਰੈਸ ਕਿਸੇ ਵੀ ਤਰੀਕੇ ਨਾਲ, ਹੈ ਨਾ, ਜੇ ਤੁਸੀਂ ਕਲਚਰਲੀ ਕਹਿੰਦੇ ਹੋ, ਆਪਣੀ ਫੈਮਿਲੀ 'ਚ ਕਹਿੰਦੇ ਹੋ, ਆਪਣੇ ਕੰਮ 'ਚ ਕਹਿੰਦੇ ਹੋ, ਜੇ ਤੁਸੀਂ ਇਸ ਨਿਗਾਹ ਨਾਲ ਦੇਖੋ ਨਾ ਆਪਣੇ ਤੋਂ ਯੰਗਰ ਜਨਰੇਸ਼ਨ ਨੂੰ, ਕਿ ਯਾਰ ਇਹਦੇ ਨਾਲ ਬੈਠ ਕੇ ਕੁਛ ਸਿੱਖਣ ਨੂੰ ਹੀ ਮਿਲੂਗਾ, ਕਿ ਕਿਉਂਕਿ ਆਪਾਂ ਕਈ ਵਾਰੀ ਜੱਜ ਬਹੁਤ ਕਰ ਲੈਂਦੇ ਹਾਂ ਆਪਣੇ ਤੋਂ 5-6 ਸਾਲ, ਇਹਨੂੰ ਕੀ ਪਤਾ ਹੋਣਾ ਕੀ ਨਹੀਂ, ਪਰ ਜਿੰਨਾ ਕੁ ਸਿੱਖੋ, ਓਬਵੀਅਸ ਜੀ ਗੱਲ ਆ, ਜਿਹੜਾ ਬੰਦਾ ਯੰਗ ਹੁੰਦਾ, ਹੈ ਨਾ, ਉਹ ਤਾਂ ਸਾਡੇ ਤੋਂ ਵੀ ਢੁੱਕਦੀ ਹੈ, ਸਾਡੇ ਤੋਂ ਕੋਈ 10 ਸਾਲ ਵੱਡਾ ਹੋਵੇ ਆਪਾਂ ਕਹਿੰਦਾ ਇਹਨਾਂ ਨੂੰ ਕੀ ਪਤਾ ਯਾਰ, ਸਾਨੂੰ ਜ਼ਿਆਦਾ ਪਤਾ, ਉਹ ਤਾਂ ਉਹਨਾਂ ਦੇ ਮਾਇੰਡ 'ਚ ਰਹਿਣਾ, ਪਰ ਆਪਾਂ ਜੇ ਉਸ ਜਜਮੈਂਟ ਤੋਂ ਬਾਹਰ ਆ ਜਾਈਏ ਨਾ, ਕਾਫੀ ਕੁਛ ਨਵਾਂ ਸਿੱਖਣ ਨੂੰ ਮਿਲ ਸਕਦਾ, ਅਤੇ ਇੱਕ ਨਵਾਂ ਕਨਸੈਪਟ, ਨਵਾਂ ਨਹੀਂ ਹੈ ਵੈਸੇ, ਕਾਫੀ ਪੁਰਾਣਾ ਕਨਸੈਪਟ ਆ, ਗੌਤਮ ਬੁੱਧਾ ਜੀ ਦੇ ਟਾਈਮ ਦਾ ਵੀ ਕਨਸੈਪਟ, ਹੁਣ ਨਾਮ ਨਵੇਂ ਮਿਲ ਗਏ। ਅੱਜ ਅਸੀਂ ਗੱਲਬਾਤ ਕਰਾਂਗੇ ਅਬਾਊਟ ਮਿਨੀਮਲਿਜ਼ਮ, ਕਿ ਕਿਆ ਜੋ ਚੀਜ਼ਾਂ ਹਮ ਲੋਕ ਪੋਜੈਸ ਕਰਦੇ ਹਾਂ, ਦ ਥਿੰਗਸ ਦੈਟ ਵੀ ਪੋਜੈਸ, ਕਿ ਉਹ ਸਾਨੂੰ ਪੋਜੈਸ ਕਰਦੀਆਂ ਕਿ ਨਹੀਂ ਕਰਦੀਆਂ, ਆਰ ਵੀ ਦ ਥਿੰਗਸ ਦੈਟ ਵੀ ਬਾਏ, ਐਂਡ ਆਰ ਵੀ ਬਾਇੰਗ ਟੂ ਮੱਚ, ਆਰ ਵੀ ਵਾਚਿੰਗ ਟੂ ਮੱਚ। ਜਿਸ ਤਰ੍ਹਾਂ ਆਪਾਂ ਹੁਣੇ ਤੁਸੀਂ ਗੱਲ ਕੀਤੀ ਸੋਸ਼ਲ ਮੀਡੀਆ ਦੀ, ਹੈ ਨਾ, ਸੋਸ਼ਲ ਮੀਡੀਆ ਦੇ ਅੰਦਰ ਆਪਾਂ ਬਹੁਤ ਵਾਰੀ ਇਹ ਡਿਸਕਸ ਕਰ ਚੁੱਕੇ ਹਾਂ ਨਾ, ਥੋੜ੍ਹਾ ਬਈ ਜਿਹੀ ਗੱਲ ਹੋ ਗਈ ਹੈ, ਪਰ ਦੁਬਾਰਾ ਇਹਦੇ ਲਈ ਆਪਾਂ ਕਹਿ ਦਿੰਦੇ ਹਾਂ ਕਿ ਕਿੰਨੀਆਂ ਚੀਜ਼ਾਂ ਸਾਨੂੰ ਉਸ ਤੋਂ ਹੀ ਮਿਲ ਜਾਂਦੀਆਂ, ਕਿ ਯਾਰ ਓਕੇ ਆਹ ਵਾਲਾ, ਆਹ ਵਾਲੀ ਸ਼ੂਜ਼ ਦੇ ਬ੍ਰਾਂਡ ਦੀ, ਹੈ ਨਾ, ਸ਼ੂਜ਼ ਬਹੁਤ ਚੱਲਦੇ ਪਏ ਆ, ਆਈ ਨੀਡ ਟੂ ਹੈਵ ਨਾਈਕੀ ਏਅਰਫੋਰਸ, ਬੰਦੇ ਦਾ ਕੰਮ ਸਾਰਾ ਹੋਵੇ ਸੈਮੀ ਫਾਰਮਲ ਪਾਉਣ ਵਾਲਾ, ਪਰ ਕਿਉਂਕਿ ਹਰ ਕੋਈ ਪਾ ਰਿਹਾ, ਹਰ ਕੋਈ ਜੋਰਡਨ ਪਾ ਰਿਹਾ, ਹੈ ਨਾ, ਖਰੀਦ ਲਿਆ, 2 ਗੱਡੀਆਂ ਹੈਗੀਆਂ, ਤੀਸਰੀ ਇੱਕ ਹੋਰ ਲੈ ਲਿੱਤੀ ਕਿਉਂਕਿ ਫਲਾਂ ਫਲਾਂ ਹੈਗਾ, ਮਤਲਬ ਇੱਕ ਕਲਚਰ, ਆਪਾਂ ਇੱਕ ਕਲਚਰ ਆਫ ਸ਼ੋਅ ਆਫ 'ਚ, ਆਪਾਂ ਇੱਕ ਕਲਚਰ ਆਫ ਬਿਗ ਬੋਸ 'ਚ, ਹੈ ਨਾ, ਬਿਗ ਬੋਸ ਦੇ ਅੰਦਰ ਜਿਸ ਤਰ੍ਹਾਂ ਲੋਕ ਦੇਖਦੇ ਹੁਣ ਹਰ ਕੋਈ ਦੇਖਦਾ ਸਾਨੂੰ, ਅਸੀਂ ਵੀ ਛੋਟੇ ਛੋਟੇ ਬਿਗ ਬੋਸ 'ਚ ਰਹਿੰਦੇ ਹਾਂ, ਆਪਣੇ ਆਪਣੇ 12-12, 13-13 ਲੋਕ, ਸਾਨੂੰ ਲੱਗਦਾ ਕਿ ਹਰ ਵਕਤ ਸਾਡੇ ਉੱਪਰ ਕੋਈ ਕੈਮਰਾ ਐਂਡ ਕੁਛ ਆ, ਐਂਡ ਆਪਾਂ ਚੀਜ਼ਾਂ ਖਰੀਦਦੇ ਵੀ ਰਹਿੰਦੇ ਹਾਂ, ਯੂਜ਼ ਕਰਨ ਲਈ ਫਿਜ਼ੀਕਲ ਰੀਅਲਮ ਦੇ ਅੰਦਰ, ਅਤੇ ਮੈਂਟਲੀ ਆਪਾਂ ਆਪਣੇ ਆਪ ਨੂੰ ਇੰਨੀ ਜ਼ਿਆਦਾ ਇਨਫੋਰਮੇਸ਼ਨ ਨਾਲ ਭਰਦੇ ਰਹਿੰਦੇ ਕਿ ਪਤਾ ਨਹੀਂ ਕਿੱਥੇ ਇਸ ਚੀਜ਼ ਨਾਲ ਵਾਹ ਵਾਸਤਾ ਪੈ ਜਾਣਾ, ਲੋੜ ਪੈ ਜਾਣੀ ਇਹ ਗੱਲ ਡਿਸਕਸ ਕਰਨ ਦੀ, ਦ ਮੋਰ ਆਈ ਨੋ ਦ ਮੋਰ ਇਜ਼ ਬੈਟਰ, ਹੈ ਨਾ, ਉਹ ਸਭ ਚੀਜ਼ਾਂ। ਸੋ ਅੱਜ ਆਪਾਂ ਗੱਲ ਕਰਾਂ ਕਿ ਕਿੰਨਾ ਕੁ ਜ਼ਰੂਰੀ ਹੈ ਮਿਨੀਮਲਿਸਟਿਕ ਹੋਣਾ, ਜਿੰਨਾ ਕੁ ਹੋ ਸਕੋ ਓਨਾ ਕੁ ਮਿਨੀਮਲਿਸਟਿਕ ਹੋ ਪਾਉਣਾ, ਅਤੇ ਲੋੜ ਦੀਆਂ ਚੀਜ਼ਾਂ ਨੂੰ ਹੀ ਯੂਜ਼ ਕਰਨਾ, ਐਂਡ ਟੂ ਡੀ ਕੋਡ ਕਿ ਬਈ ਤੁਹਾਡੇ ਕੋਲ ਜਿਹੜਾ ਵੀ ਸਮਾਨ ਪਿਆ ਹੋਇਆ, ਭਾਵੇਂ ਉਹ ਤੁਹਾਡਾ ਫੋਨ ਦਾ ਹੋਵੇ, ਹੈ ਨਾ, ਉਹ ਭਾਵੇਂ ਤੁਹਾਡੀ ਅਲਮਾਰੀ 'ਚ ਹੋਵੇ, ਉਹ ਭਾਵੇਂ ਤੁਹਾਡੇ ਗੈਰੇਜ 'ਚ ਹੋਵੇ, ਉਹ ਭਾਵੇਂ ਤੁਹਾਡੀ ਕਿਚਨ 'ਚ ਹੋਵੇ, ਉਹ ਤੁਹਾਡੀ ਲੋੜ ਦਾ ਕਿ ਨਹੀਂ, ਸਾਇੰਟੀਫਿਕ ਕੁਛ ਪ੍ਰਿੰਸੀਪਲਸ ਨੇ ਕਿ ਜੇ ਤੁਸੀਂ ਉਹਨਾਂ 'ਤੇ ਅਪਲਾਈ ਕਰੋ ਤੁਹਾਨੂੰ ਪਤਾ ਲੱਗ ਜਾਏਗਾ। ਵੈਸੇ ਪਤਾ ਹਰ ਕਿਸੇ ਨੂੰ ਹੁੰਦਾ ਯਾਰ ਚੀਜ਼ਾਂ ਇਹ ਮੇਰੇ ਕੰਮ ਦੀਆਂ ਨਹੀਂ ਹੈਗੀਆਂ, ਪਰ ਇਹ ਸਭ ਆਪਾਂ ਡਿਸਕਸ ਕਰਾਂਗੇ,
0: ਅਤੇ ਤੁਸੀਂ ਸਾਨੂੰ ਜ਼ਰੂਰ ਦੱਸੋ ਇਹਦੇ 'ਤੇ ਸੋਚ ਕੇ ਵੀ ਜਿੱਦਾਂ ਆਪਣੇ ਮੰਨ ਲਓ ਗਰਾਜ ਨੇ ਟੂ ਮੱਚ ਸਮਾਨ ਆ, ਆਪਣੀਆਂ ਅਲਮਾਰੀਆਂ ਨੇ ਟੂ ਮੱਚ ਸਮਾਨ ਆ, ਸਾਡੇ ਟੈਚੀ ਨੇ ਟੂ ਮੱਚ ਸਮਾਨ ਆ, ਭਾਵੇਂ ਕਿ ਤੁਸੀਂ ਕਿਤੇ ਵੀ ਨਹੀਂ ਜਾਣਾ ਤਾਂ ਵੀ ਭਰੇ ਪਏ ਨੇ, ਕਿਉਂਕਿ ਉਹਦੇ 'ਚ ਤੁਸੀਂ ਕੁਛ ਨਾ ਕੁਛ ਤਾਂ ਰੱਖਿਆ ਹੀ ਹੁੰਦਾ, ਹੈ ਨਾ, ਸਾਡੇ ਘਰ ਨੇ ਓਵਰਆਲ ਟੂ ਮੱਚ ਭਰੇ ਪਏ ਨੇ, ਗੱਡੀਆਂ ਗੱਡੀਆਂ ਦੇ ਬੂਟ ਕਿਸੇ ਦੇ ਵਿਹਲੇ ਨਹੀਂ ਹੋਣਗੇ, ਜੇ ਕਿਸੇ ਦੇ ਵਿਹਲੇ ਆ ਤਾਂ ਬਹੁਤ ਵਧੀਆ ਗੱਲ ਹੈ, ਮਤਲਬ ਉਹਦੇ ਵਿੱਚ ਵੀ ਆਪਾਂ ਕਿੰਨਾ ਕੁਛ ਰੱਖਿਆ ਹੁੰਦਾ, ਹੈ ਨਾ, ਗੱਡੀ ਦਾ ਤੁਸੀਂ ਅੱਗੋਂ ਖੋਲ੍ਹ ਲਓ, ਉਹ ਕੀ ਹੁੰਦਾ
1: ਡੈਸ਼ਬੋਰਡ,
0: ਹਾਂ ਡੈਸ਼ਬੋਰਡ ਖੋਲ੍ਹ ਲਓ, ਉਹਦੇ ਵਿੱਚ ਤੁਸੀਂ ਵੇਖੋਗੇ ਵੀ ਕਿੰਨਾ ਕੁ ਕੁਛ ਉਹ, ਮਤਲਬ ਇਹ ਸਾਰੀਆਂ ਚੀਜ਼ਾਂ ਉਹ ਨੇ, ਜੇ ਉਹ ਸੈਂਟਰ ਵਾਲਾ ਕੀ ਹੁੰਦਾ ਉਹ
1: ਗਲਵ ਬਾਕਸ
0: ਹਾਂ ਉਹ ਖੋਲ੍ਹ ਲਓ, ਕੁਛ ਵੀ ਤੁਸੀਂ ਮਤਲਬ ਨਿੱਕੀ ਤੋਂ ਨਿੱਕੀ ਚੀਜ਼ ਤੁਸੀਂ ਹੋਰ ਕੀ, ਤੁਸੀਂ ਜਿਹੜੇ ਕਈ ਵਾਰੀ ਇੱਦਾਂ ਹੁੰਦਾ ਵਾ ਤੁਸੀਂ ਜਿਹੜੇ ਲੀੜੇ ਕੱਪੜੇ ਪਾਏ ਨਾ, ਤੁਸੀਂ ਮੰਨ ਲਓ ਪਿਛਲੇ ਸਾਲ ਕਿਸੇ ਫੰਕਸ਼ਨ 'ਤੇ ਪਾਏ, ਤੁਸੀਂ ਉਹ ਕਿਤੇ ਕੱਢ ਕੇ ਖੋਲ੍ਹ ਲਓ, ਉਹਦੇ ਜੇਬ 'ਚੋਂ ਵੀ ਕੁਛ ਨਿਕਲ ਆਉਂਦਾ।
1: ਹਾਂ ਅੱਛਾ, ਨੋਟ ਨਿਕਲੇ ਬੜੀ ਖੁਸ਼ੀ ਹੁੰਦੀ ਹੈ ਕਿ ਯਾਰ ਪੈਸੇ ਮਿਲੇ ਆ, ਇੱਥੇ ਨਹੀਂ ਹੋ ਪਾਉਂਦਾ ਕਿਉਂਕਿ ਇੱਥੇ ਕੈਸ਼ਲੈਸ ਇਕੋਨਮੀ ਹੈ, ਇੰਡੀਆ ਬੜੀ ਖੁਸ਼ੀ ਹੋਣੀ, ਜੇ ਮੇਰੇ ਮਾਤਾ ਜੀ ਸ਼ੋਅ ਸੁਣ ਰਹੇ ਨਾ ਉਹਨਾਂ ਦੇ ਤਾਂ ਲੱਭਣਾ ਨੰਬਰ ਕਿਹੜਾ, ਕਿ ਇਹ ਮੁੰਡਾ ਇਹਦੀ ਹਰ ਜੀਨ 'ਚ ਪੈਸੇ ਪਏ ਹੁੰਦੇ, ਇਹਨੂੰ ਅਕਲ ਨਹੀਂ ਹੈ, ਇਹ ਨਹੀਂ ਹੋਣੀ, ਮੈਂ ਬਹੁਤ ਸੁਣ ਚੁੱਕਿਆ।
0: ਮਾਵਾਂ ਦਾ ਇੱਕ ਉਹ ਹੁੰਦਾ ਸੀ ਨਾ ਪੱਕਾ ਹੀ ਰੂਟੀਨ ਕਿ ਜਦੋਂ ਉਹਨਾਂ ਨੇ ਕੱਪੜੇ ਧੋਣੇ ਤਾਂ ਪਹਿਲਾਂ ਜੇਬਾਂ ਜ਼ਰੂਰ ਚੈੱਕ ਕਰਨੀਆਂ, ਅੱਜ ਕੱਲ੍ਹ ਭਾਵੇਂ ਇਹ ਰੂਟੀਨ ਸਾਡਾ ਹੋਵੇ ਭਾਵੇਂ ਨਾ ਹੋਵੇ, ਪਰ ਪਹਿਲੀਆਂ ਦੇ ਵਿੱਚ ਇਹ ਪੱਕਾ ਹੀ ਹੁੰਦਾ ਸੀ, ਕਿਉਂਕਿ ਥਾਪੀ ਫਿਰ ਰਹੀ ਹੁੰਦੀ ਸੀ, ਨੋਟ ਦੇ ਪੱਲੇ ਬਚਦਾ ਕੁਛ ਨਹੀਂ ਹੈ,
1: ਕੁਛ ਨਹੀਂ ਸਹੀ,
0: ਮੁੜ ਕੇ ਇੱਕ ਵਾਰੀ ਧੁੱਪ ਗਈ ਤੇ ਫਿਰ ਨਹੀਂ ਪਤਾ ਲੱਗਦਾ ਗਾਂਧੀ ਕਿ ਚਾਂਦੀ,
1: ਗਾਂਧੀ ਦੀ ਖੁਸ਼ੀ ਨਹੀਂ ਦਿਸਦੀ ਸੀ, ਫਿਰ ਗਾਂਧੀ ਬੈ ਬੈ ਟਾਟਾ, ਗੱਲ ਬਿਲਕੁਲ ਸਹੀ,
0: ਗਾਂਧੀ ਬੱਲੇ ਬੱਲੇ,
1: ਗਾਂਧੀ ਸ਼ਾਬਾ ਸ਼ਾਬਾ ਹੋ ਜਾਂਦੀ,
0: ਫਿਰ ਪੂਰੀ ਥਾਪੀ ਫਿਰਦੀ, ਫਿਰ ਕੋਈ ਲਿਹਾਜ ਨਹੀਂ, ਹੈ ਨਾ, ਉਹਦੇ ਵਿੱਚ ਬੜਾ ਕੁਛ, ਮਤਲਬ ਕਹਿਣ ਦਾ ਮਤਲਬ ਕਿ ਆਪਾਂ ਕਿਸੇ ਵੀ ਚੀਜ਼ ਨੂੰ ਆਪਾਂ ਹੱਥ ਪਾਈਏ ਡਿਜੀਟਲ ਵਾਲਾ ਆ ਜਾਈਏ ਤਾਂ ਹੋਰ ਵੀ ਜ਼ਿਆਦਾ ਟੂ ਮੱਚ, ਤੁਸੀਂ ਆਪਣਾ ਕੰਪਿਊਟਰ ਖੋਲ੍ਹ ਲਓ, ਆਪਣਾ ਮੋਬਾਈਲ ਖੋਲ੍ਹ ਲਓ, ਅਤੇ ਤੁਹਾਨੂੰ ਹਰ ਇੱਕ ਜਗ੍ਹਾ ਦੇ ਉੱਤੇ ਤੁਹਾਨੂੰ ਇੱਦਾਂ ਫੀਲ ਹੁੰਦਾ ਯਾਰ ਮੇਰੇ ਕੋਲ ਨਾ ਇੰਨਾ ਕੁ ਕੁਛ ਆ, ਮੈਂ ਕੀ ਕਰਾਂ ਇਹਦਾ,
1: ਗੈਲਰੀ
0: ਮੈਂ ਕਿੱਦਾਂ ਇਹਨੂੰ ਮੈਨੇਜ ਕਰਾਂ, ਮੈਂ ਕਿੱਦਾਂ ਇਹ ਚੀਜ਼ਾਂ ਸਾਰੀਆਂ ਮੈਂ ਸਾਫ਼ ਕਰਾਂ, ਮਤਲਬ ਇਹ ਅਸਲ ਦੇ ਵਿੱਚ ਇੱਕ ਸਮੱਸਿਆ ਹੋਰ ਵੀ ਆ, ਇਹ ਉਹ ਕਲਟਰ ਆ ਜਿਹੜਾ ਕੋਈ ਵੀ ਨਹੀਂ ਤੁਹਾਡੇ ਬਿਹਾਫ 'ਤੇ ਕਰ ਸਕਦਾ, ਕੋਈ ਇਹਦਾ ਸੈਂਸ ਵੀ ਮੰਨ ਲਓ ਤੁਸੀਂ ਆਪਣੇ ਘਰ 'ਚੋਂ ਉੱਦਾਂ ਕਹਿ ਦਿੰਦੇ ਹੋ ਨਾ ਵੀ ਮੰਮੀ ਕਰ ਦੂ ਜਾਂ ਵਾਈਫ ਕਰ ਦੂ ਜਾਂ, ਪਰ ਉਹਦੇ ਵਿੱਚ ਤੁਹਾਨੂੰ ਪੁੱਛ ਪੁੱਛ ਕੇ ਹੀ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਬਹੁਤੀਆਂ, ਵੀ ਫਿਰ ਤੁਸੀਂ ਉੱਥੇ ਗੱਲ ਆ ਜਾਂਦੀ ਹੈ ਵੀ ਆ ਕੇ ਸੁੱਟਿਆ ਆ ਕੇ ਰੱਖਿਆ, ਫਿਰ ਉਹ ਹੋਰ ਪਾਸੇ ਨੂੰ ਤੁਰ ਪੈਂਦੀ ਹੈ ਗੱਲ, ਜਾਂ ਫਿਰ ਇੱਦਾਂ ਕਹਿ ਲਓ ਵੀ ਉਹ ਹਰ ਇੱਕ ਬੰਦੇ ਦਾ ਇੰਡੀਵਿਜੁਅਲ ਲੈਵਲ ਦੇ ਉੱਤੇ ਹੀ ਆਪਣਾ ਇੰਨਾ ਕੁ ਜ਼ਿਆਦਾ ਖਲਾਰਾ ਵਾ ਵੀ ਉਹ ਆਪਣਾ ਸਾਂਭੇ ਕੇ ਕਿਸੇ ਦਾ ਸਾਂਭੇ। ਸੋ ਹਰ ਇੱਕ ਚੀਜ਼ ਦੇ ਵਿੱਚ ਆਪਾਂ ਇਹ ਚੀਜ਼ ਮਹਿਸੂਸ ਕਰ ਰਹੇ ਹਾਂ ਕਿ ਆਪਾਂ ਓਵਰ ਚੱਲ ਰਹੇ ਹਾਂ, ਓਵਰ ਬਾਇੰਗ, ਓਵਰ ਸਟੋਰੇਜ, ਓਵਰ ਨੌਲੇਜ। ਸੋ ਇਹ ਜਿਹੜਾ ਵਿਸ਼ਾ ਵਾ ਇਹ ਲਗਭਗ ਇਹਦੇ ਇਰਦ ਗਿਰਦ ਆ, ਅਤੇ ਦਿਨੋਂ ਦਿਨ ਵੱਧ ਰਹੀ ਆ ਇਹ ਚੀਜ਼। ਮਤਲਬ ਆਪਾਂ ਅੱਜ ਤੁਹਾਡੇ ਕੋਲੋਂ ਇਹੋ ਹੀ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਵੀ ਇਸ ਚੀਜ਼ ਦਾ ਕਦੀ ਬੋਝ ਮਹਿਸੂਸ ਕਰਦੇ ਹੋ, ਜਾਂ ਤੁਸੀਂ ਕਦੀ ਸੋਚਿਆ ਵੀ ਸਾਨੂੰ ਜਿਹੜੀ ਇੱਕ ਤੰਗੀ ਪਰੇਸ਼ਾਨੀ ਜਿਹੀ ਰਹਿੰਦੀ ਆ, ਜਿਹੜਾ ਆਪਾਂ ਉਲਝੇ 'ਚ ਰਹਿੰਦੇ ਹਾਂ, ਸਾਨੂੰ ਆਲਵੇਜ਼ ਵਿਹਲੇ ਵੀ ਹੋ ਤਾਂ ਵੀ ਤੁਹਾਨੂੰ ਲੱਗਦਾ ਵੀ ਨਹੀਂ ਵੀ ਆਪਾਂ ਜਿੱਦਾਂ ਬੋਝ ਬੜਾ ਸਿਰ ਦੇ ਉੱਤੇ ਹੁੰਦਾ ਵਾ,
1: ਸਹੀ ਹੈ ਨਾ।
0: ਸੋ ਸ਼ਾਇਦ ਆਪਾਂ ਕਦੀ ਇਸ ਪਾਸੇ ਨਾ ਸੋਚਿਆ ਹੋਵੇ, ਪਰ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਸੋਚ ਕੇ ਵੇਖਦੇ ਹਾਂ ਕਿ ਜਿੱਦਾਂ ਮੰਨ ਲਓ ਤੁਸੀਂ ਕੋਈ ਦਿਨ ਦੇ ਵਿੱਚ ਤੁਹਾਡੇ ਕੋਲ 5 ਟਾਸਕ ਨੇ, ਮੰਨ ਲਓ
1: ਜੀ,
0: ਫੋਰ ਐਗਜ਼ਾਮਪਲ ਤੁਸੀਂ ਸਵੇਰੇ ਉੱਠੇ ਹੋ, ਤੁਸੀਂ ਤੁਹਾਡੀ ਸਫਾਈ ਕਰਨ ਵਾਲੀ ਆ, ਤੁਹਾਡੇ ਕੱਪੜੇ ਧੋਣ ਵਾਲੇ ਆ, ਤੁਹਾਡੀ ਸਬਜ਼ੀ ਬਣਾਉਣ ਵਾਲੀ ਆ, ਤੁਹਾਡੀ ਸ਼ੋਪਿੰਗ ਕਰਨ ਵਾਲੀ ਆ, ਤੁਹਾਡੇ ਨਿਆਣੇ ਨਵਾਉਣ ਵਾਲੇ ਆ, ਨਿਆਣੇ ਗੇਮ 'ਤੇ ਲੈ ਕੇ ਜਾਣ ਵਾਲੇ ਆ, ਮਤਲਬ ਆਹ ਚਲੋ ਇੱਥੇ ਕਿ ਜੇ ਨਿਬੇੜ ਲੈਂਦੇ ਹਾਂ, ਵੈਸੇ ਤਾਂ ਹੋਰ ਜਿੰਨੀਆਂ ਮਰਜ਼ੀ ਗਿਣੀ ਜਾਓ। ਹੁਣ ਇਹਦੇ ਵਿੱਚੋਂ ਜਦੋਂ ਤੁਸੀਂ ਸਵੇਰੇ ਉੱਠੇ ਅਤੇ ਤੁਸੀਂ ਮੰਨ ਲਓ ਕੱਪੜੇ ਜਿਹੜੇ ਚੁੱਕੇ ਮਸ਼ੀਨ 'ਚ ਪਾ ਦਿੱਤੇ, ਪਰ ਬਾਕੀ ਦੇ ਜਿਹੜੇ ਪੰਜ ਟਾਸਕ ਨੇ ਹੋਰ ਉਹ ਹਾਲੇ ਵੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਵੀ ਮੈਂ ਹੁਣ ਦਬਾਦਬ ਉੱਧਰਲੇ ਪਾਸਿਓਂ ਹਾਂ, ਤੁਸੀਂ ਦੂਸਰੇ ਟਾਸਕ ਆ ਲਾ ਗਏ ਅਤੇ ਤੁਹਾਨੂੰ ਬਾਕੀ ਦੇ ਚਾਰ ਜਿਹੜੇ ਨੇ ਉਹ ਹਾਲੇ ਵੀ ਤੁਹਾਨੂੰ ਲਟਕ ਰਹੇ ਤੁਹਾਡੇ ਦਿਮਾਗ 'ਤੇ, ਹੈ ਨਾ, ਤੁਹਾਨੂੰ ਤੰਗ ਕਰ ਰਿਹਾ। ਤੁਸੀਂ ਚੌਥੇ ਆ ਲਾ ਗਏ, ਪੰਜਵੇਂ ਆ ਲਾ ਗਏ, ਅੱਜ ਦੇ ਦਿਨ ਦਾ ਤੁਸੀਂ ਛੇਵਾਂ ਟਾਸਕ ਕਰ ਲਿਆ ਪਰ ਹਾਲੇ ਵੀ ਤੁਸੀਂ ਬੋਝ ਮਹਿਸੂਸ ਕਰ ਰਹੇ ਹੋ। ਉਹ ਆਪਾਂ ਕਦੀ ਸੋਚਿਆ ਨਹੀਂ ਸ਼ਾਇਦ, ਪਰ ਉਹ ਕਿਉਂ? ਕਿਉਂਕਿ ਆਹ ਜਿਹੜੀਆਂ ਸੁੱਤੇ ਸਿੱਧ ਇਨ ਬਿਟਵੀਨ ਜਾ ਕੇ ਤੁਸੀਂ ਆਪਣੀ ਕਿਤੇ ਕਿਸੇ ਕੰਮ ਨੂੰ ਤੁਸੀਂ ਮੰਨ ਲਓ ਰਸੋਈ ਦਾ ਕੋਈ ਕਵਰਡ ਖੋਲਿਆ ਜਾਂ ਤੁਸੀਂ ਤੁਰੇ ਫਿਰਦੇ ਅਲਮਾਰੀ ਖੋਲ੍ਹੀ ਕਿਸੇ ਕੰਮ ਦੇ ਲਈ, ਜਾਂ ਜਦੋਂ ਤੁਸੀਂ ਦਾਲ ਬਣਾਉਣ ਲੱਗੇ ਤਾਂ ਤੁਸੀਂ ਉਹ ਆਪਣਾ ਉਹ ਖੋਲ੍ਹੀ ਅਲਮਾਰੀ ਜਿਹ 'ਚ ਤੁਸੀਂ ਰੱਖਿਆ ਸਮਾਨ, ਕਿਉਂਕਿ ਉਹਦੇ ਵਿੱਚ ਵੀ ਬਹੁਤ ਸਾਰਾ ਕੁਛ ਇੱਦਾਂ ਦਾ ਪਿਆ ਵਾ ਜਿਹੜਾ ਨਾ ਤੁਹਾਨੂੰ ਕਿਤੇ ਨਾ ਕਿਤੇ ਅਹਿਸਾਸ ਆ ਵੀ ਉਹ ਪਿੱਛੇ ਪਿਆ ਐਕਸਪਾਇਰ ਹੋਣ ਵਾਲਾ, ਇਹਨੂੰ ਮੈਂ ਨਾ ਕਿਸੇ ਦਿਨ ਸਾਫ਼ ਕਰਦਾ। ਉਸ ਸਾਰੇ ਕੁਛ ਦੇ ਦਰਮਿਆਨ ਤੁਹਾਨੂੰ ਇਸ ਚੀਜ਼ ਦਾ ਜਾਂ ਸਾਨੂੰ ਸਾਰਿਆਂ ਨੂੰ ਖਿਆਲ ਹੀ ਨਹੀਂ ਰਹਿੰਦਾ ਕਿ ਇਹ ਨਿੱਕੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਧਿਆਨ 'ਚ ਨਹੀਂ ਗਾ, ਇਸ ਟਾਈਮ ਕੌਨਸ਼ੀਅਸ 'ਚ ਨਹੀਂ ਗਾ, ਪਰ ਸਭ ਕੌਨਸ਼ੀਅਸ 'ਚ ਤੁਹਾਨੂੰ ਉਹ ਤੰਗ ਕਰ ਰਹੀਆਂ,
1: ਤੁਹਾਨੂੰ ਇਰੀਟੇਟਿੰਗ ਨੇਚਰ ਹੋਣੀ ਸ਼ੁਰੂ ਹੋ ਜਾਂਦੀ
0: ਹੈ। ਇਹ ਮੰਨ ਲਓ ਆਪਾਂ ਪੰਜ ਤੋਂ ਛੇ ਆਪਾਂ ਟਾਸਕਾਂ ਦੀ ਜਿੱਦਾਂ ਐਗਜ਼ਾਮਪਲ ਲਈ ਸੀ, ਅਤੇ ਜੇ ਇੱਕ ਕਰਦੇ ਦਰਮਿਆਨ ਬਾਕੀ ਦੇ ਚਾਰ ਪੰਜ ਸਾਨੂੰ ਜਿੱਦਾਂ ਤੰਗ ਕਰਦੇ ਆ, ਪਰ ਇਹ ਉਹ ਨੇ ਜਿਹੜੇ ਆਪਾਂ ਕਰ ਲੈਣੇ ਆ, ਜਿਹੜੇ ਸਾਡੇ ਕਾਬੂ ਦੇ ਵਿੱਚ ਨੇ, ਜਿਹੜੇ ਸਾਡੇ ਟਾਸਕ ਕਾਬੂ ਦੇ ਵਿੱਚ ਨੇ ਉਹ ਸਾਨੂੰ ਓਨਾ ਤੰਗ ਪਰੇਸ਼ਾਨ ਨਹੀਂ ਕਰਦੇ। ਤੁਹਾਨੂੰ ਕੌਨਫੀਡੈਂਸ ਹੁੰਦਾ ਵਾ ਵੀ ਆਹ ਮੈਂ ਅੱਜ ਮੈਂ ਕਰ ਲੈਣੇ ਆ ਦਿਨ ਖਤਮ ਹੁੰਦਿਆਂ ਹੁੰਦਿਆਂ, ਪਰ ਦੂਸਰੇ ਜਿਨ੍ਹਾਂ ਦਾ ਤੁਹਾਨੂੰ ਪਤਾ ਹੀ ਨਹੀਂ ਆ ਵੀ ਤੁਹਾਡੀ ਜ਼ਿੰਦਗੀ ਕਿਉਂ ਉਹਨਾਂ ਨੇ ਕੁਰਬਲ ਮਚਾ ਰੱਖੀ ਆ, ਉਹ ਤੁਹਾਨੂੰ ਆਈਡੀਆ ਵੀ ਨਹੀਂ ਆ
1: ਕਿ ਉਹ ਤੁਹਾਨੂੰ ਕਿੰਨਾ,
0: ਅਤੇ ਕੌਨਫੀਡੈਂਸ ਵੀ ਨਹੀਂ ਆ ਵੀ ਉਹ ਤੁਸੀਂ ਅੱਜ ਕਰ ਲੈਣੇ ਆ, ਕਦੋਂ ਕਰ ਲੈਣੇ ਆ ਇਹ ਵੀ ਨਹੀਂ ਪਤਾ। ਕਈ ਵਾਰੀ ਤੁਹਾਡੇ ਬਹੁਤਿਆਂ ਦੇ ਨਾਲ ਇੱਦਾਂ ਹੁੰਦਾ ਹੋਊਗਾ ਵੀ ਤੁਸੀਂ ਹੁਣ ਸਿਆਲ ਆ ਗਿਆ ਅਤੇ ਗਰਮੀਆਂ ਵਾਲੇ ਕੱਪੜੇ ਜਿਹੜੇ ਹਾਲੇ ਤੱਕ ਤੁਸੀਂ ਹੋ ਸਕਦਾ ਨਾ ਸਾਂਭੇ ਹੋਣ, ਨਿੱਕਰਾਂ ਉੱਦਾਂ ਹੀ ਇੱਧਰ ਉੱਧਰ ਤੁਰੀਆਂ ਫਿਰਦੀਆਂ ਹੋਣ, ਇਹ ਸਿਆਲ ਲੰਘ ਕੇ ਅੱਗੇ ਗਰਮੀ ਆ ਜਾਣੀ ਆ, ਉਹ ਉੱਥੇ ਦੀਆਂ ਉੱਥੇ ਹੋਣੀਆਂ ਵਾ ਸ਼ਾਇਦ। ਸੋ ਇਹ ਕਿਉਂਕਿ ਤੁਹਾਡੇ ਕੋਲ ਵਿੱਚ ਟਾਈਮ ਹੀ ਨਹੀਂ ਮਿਲਿਆ, ਕਿਉਂਕਿ ਇੰਨਾ ਕੁ ਕੁਛ ਸਾਡੇ ਕੋਲ ਕਰਨ ਦੇ ਲਈ ਆ, ਟਾਈਮ ਮਿਲ ਹੀ ਨਹੀਂ ਸਕਦਾ। ਪਰ ਇਹ ਸਿਰਫ ਆਪਾਂ ਘਰ ਘਰ ਤੁਰੇ ਫਿਰਦੇ ਹਾਂ, ਮੈਂ ਤਾਂ ਇਹ ਐਗਜ਼ਾਮਪਲ ਘਰ ਰੱਖੀ, ਤੁਸੀਂ ਕਹੋਗੇ ਵੀ ਬੀਬੀਆਂ ਵਾਲੀ ਐਗਜ਼ਾਮਪਲ, ਪਰ ਇਹ ਘਰ ਤਾਂ ਰੱਖੀ ਆ ਕਿਉਂਕਿ ਉਸ ਤੋਂ ਬਾਹਰ ਹੋਰ ਜ਼ਿਆਦਾ ਕਚਰਾ ਵਾ।
1: ਬਿਲਕੁਲ
0: ਡਿਜੀਟਲ ਵਾਲਾ ਹਲੇ ਆਪਾਂ ਆਏ ਨਹੀਂ ਆ। ਸੋ ਇਹ ਉਦੋਂ ਦੀਆਂ ਚੀਜ਼ਾਂ ਨੇ, ਜਿਹੜਾ ਇਹ ਕੰਸੈਪਟ ਆ ਜਿੱਦਾਂ ਤੁਸੀਂ ਗੱਲ ਕੀਤੀ ਆ, ਇਹ ਕੰਸੈਪਟ ਹੈਗਾ ਵਾ ਪੁਰਾਣਾ ਹੀ ਨਾ, ਭਾਵੇਂ ਇਹਦੇ ਬਦਲ ਗਏ ਨੇ, ਇਹ ਕੰਸੈਪਟ ਪੁਰਾਣਾ ਵਾ ਵੀ ਵੇਖੋ ਜ਼ਿੰਦਗੀ ਦੇ ਵਿੱਚ ਘੱਟ ਤੋਂ ਘੱਟ ਟਾਸਕ ਲੈ ਕੇ ਤੁਰਨਾ, ਬੋਝ ਘੱਟ ਤੋਂ ਘੱਟ ਲੈ ਕੇ ਤੁਰਨਾ,
1: ਭੱਜ
0: ਨੱਠ ਆਪਣੀ ਲਾਈਫ ਦੇ ਵਿੱਚੋਂ ਘੱਟ, ਤਾਂ ਜਾ ਕੇ ਤੁਹਾਨੂੰ ਠਹਿਰਾ ਆਊਗਾ। ਬਹੁਤੇ ਲੋਕ ਕਿਉਂ ਭੱਜਦੇ ਅਧਿਆਤਮ ਤੇ ਚੱਲੇ, ਰਾਹ ਤੇ ਚੱਲੇ, ਕਿਉਂ ਘਰਾਂ ਤੋਂ ਭੱਜਦੇ ਸੀ, ਉਹ ਬੇਸਿਕਲੀ ਉਹ ਕਲਟਰ ਹੀ ਪਿੱਛੇ ਜ਼ਿੰਮੇਵਾਰੀਆਂ ਤੋਂ ਭੱਜਦੇ ਸੀ ਵੀ ਆਹ ਸਾਰਾ ਕੁਛ ਜਿਹੜਾ ਵਾ ਪੱਠੇ ਪਾਉਣ ਤੋਂ ਖਹਿੜਾ ਛੁੱਟੇ, ਜਨਾਨੀ ਦੀ ਚਿਕ ਚਿਕ ਤੋਂ ਖਹਿੜਾ ਛੁੱਟੇ, ਨਿਆਣਿਆਂ ਦੇ ਮੈਂ ਨਹੀਂ ਫਸਲਾਂ ਬੀਜਣੀਆਂ ਵੱਢਣੀਆਂ ਕਰਨੀਆਂ, ਮੈਂ ਸਿਰਫ ਰੱਬ ਦਾ ਨਾਂ ਲੈਣਾ, ਮੈਂ ਤੇ ਚੱਲ ਚੱਲਿਆ ਕਰੋ।
1: ਸਹੀ
0: ਬੇਸਿਕਲੀ ਉਹ ਕੀ ਸੀ ਕੰਸੈਪਟ ਕਿ ਮੈਂ ਆਪਣਾ ਮਿਨੀਮਾਈਜ਼ ਕਰ ਲਿਆ। ਪਰ ਅੱਜ ਦੇ ਦੌਰ ਦੇ ਵਿੱਚ ਉਹ ਚੀਜ਼ਾਂ ਆਪਾਂ ਸੋਚੀਏ ਵੀ ਹੋਰ ਕਿੰਨੀਆਂ ਜ਼ਿਆਦਾ ਐਡ ਹੋ ਗਈਆਂ।
1: ਇਹਦੇ ਅੰਦਰ ਇੱਕ ਇਹ ਵੀ ਆ ਜਾਂਦਾ ਪੁਆਇੰਟ ਕਿ ਇਹ ਤਾਂ ਚਲੋ ਕੰਮ ਨੇ, ਹੈ ਨਾ, ਹੁਣ ਅਲਮਾਰੀ ਭਰੀ ਆ ਸਭ ਕੁਛ, ਜਦੋਂ ਕੋਈ ਵੀ ਪ੍ਰੋਬਲਮ ਤੁਹਾਡੇ ਲੈਜਰ ਦੇ ਅੰਦਰ, ਤੁਹਾਡੇ ਫਰੀ ਟਾਈਮ 'ਤੇ, ਤੁਹਾਡੇ ਐਂਟਰਟੇਨਮੈਂਟ ਦੇ ਟਾਈਮ ਦੇ ਉੱਪਰ ਵੀ ਆ ਕੇ ਸ਼ਿਰਕਤ ਕਰਨੀ ਸ਼ੁਰੂ ਕਰ ਦੇਵੇ ਨਾ, ਮਤਲਬ ਕਿ ਹਿਊਜ ਪ੍ਰੋਬਲਮ। ਕਿੰਨੀ ਵਾਰੀ ਬਚਪਨ ਤੋਂ ਲੈ ਕੇ ਜਦ ਤੱਕ ਵੱਡੇ ਹੁੰਦੇ ਆਏ ਹਾਂ, ਸੈੱਟ ਮੈਕਸ 'ਤੇ 4 ਘੰਟੇ ਲਗਾ ਕੇ ਸੂਰਯਵੰਸ਼ਮ ਦੇਖੀਏ ਕਿ ਨਹੀਂ ਦੇਖੀਏ, ਕਿੰਨੀ ਵਾਰੀ ਵੇਖੀ ਆ, ਤੇ ਹੁਣ ਨੈਟਫਲਿਕਸ ਦੇ ਉੱਪਰ ਤੁਸੀਂ ਬੈਠਦੇ ਹੋ, ਇੰਨਾ ਕੁਛ ਆ ਵੇਖਣ ਲਈ ਕਿ ਉਹ ਵੀ ਤਾਂ ਇੱਕ ਕਲਟਰ ਆ ਨਾ ਪੂਰਾ,
0: ਡਿਜੀਟਲ ਹੋਈ ਨਾ,
1: ਹਾਂ, ਕਿ ਇੰਨਾ ਕੁਛ ਆ, ਤੁਸੀਂ ਘੰਟਾ ਆਪਾਂ ਆਹੀ ਦੇਖਦੇ ਰਹਿੰਦੇ ਹਾਂ ਯਾਰ, ਹੈ ਨਹੀਂ ਫਿਰ ਓਨੇ ਹੀ ਅੱਜ ਕੱਲ੍ਹ ਜ਼ੁਬਾਨਾਂ ਤੁਸੀਂ ਫਿਰ ਵੇਖਦੇ ਹੋ ਇਹਦਾ ਯਾਰ IMDB ਰੇਟਿੰਗ ਕੀ ਹੈ, ਇਹਦੀ ਰਿਵਿਊ ਕਿਸ ਤਰ੍ਹਾਂ ਦੇ ਨੇ, ਇਹਦੇ 'ਤੇ ਮੈਂ ਆਪਣਾ 2 ਘੰਟੇ ਲਾਵਾਂ, ਫਿਲਮ 'ਤੇ ਨਾ ਲਾਵਾਂ, 2 ਘੰਟੇ ਲੱਗ ਜਾਂਦੇ ਸੋਚਣ 'ਚ ਫਿਲਮ 'ਤੇ ਲਾਵਾਂ ਨਾ ਲਾਵਾਂ, ਨਾ ਪਹਿਲੇ ਮਤਲਬ ਦ ਆਰਟ ਆਫ ਨੋਟ ਨੋਇੰਗ ਵੀ ਕਿੰਨਾ ਵਧੀਆ ਹੁੰਦਾ ਸੀ ਨਾ, ਕਿ ਸਾਹਮਣੇ ਇੱਕ ਚੀਜ਼ ਆਈ, ਇੱਕ ਪੋਸਟਰ ਦੇਖਿਆ, ਚਲੋ ਦੇਖ ਕੇ ਆਉਂਦੇ ਹਾਂ,
0: ਤੁਸੀਂ
1: ਕਿੱਦਾਂ ਦੀ ਆ,
0: ਤੁਸੀਂ ਮੰਨੋ ਨਾ ਮੰਨੋ, ਪਰ ਇਹ ਸਮੱਸਿਆ ਇੰਨੀ ਕੁ ਵੱਡੀ ਆ ਵੀ ਬੰਦਾ ਲਗਭਗ ਨਾ ਅੰਦਰੋਂ ਅੰਦਰੀ ਹੱਥ ਖੜ੍ਹੇ ਕਰ ਚੁੱਕਾ ਹੁੰਦਾ, ਅੱਜ ਦਾ ਇਨਸਾਨ ਇਹਨਾਂ ਚੀਜ਼ਾਂ ਤੋਂ ਲਗਭਗ ਹੱਥ ਖੜੇ ਕਰ ਗਿਆ ਵਾ ਵੀ ਆ ਨਹੀਂ ਇੰਨਾ ਕੁਛ ਤਾਂ ਹੋ ਹੀ ਨਹੀਂ ਸਕਦਾ। ਹੁਣ ਸੁੱਤੇ ਸਿੱਧੇ ਕੁਛ ਚੀਜ਼ਾਂ ਜਿੱਦਾਂ ਤੁਸੀਂ ਨੈੱਟਫਲਿਕਸ ਦੀ ਗੱਲ ਕੀਤੀ ਜਾਂ ਹੋਰ ਕੋਈ ਵੀ ਤੁਸੀਂ ਸਬਸਕ੍ਰਿਪਸ਼ਨ ਲਈ ਆ ਕਾਇਓ ਲਈ ਆ ਜਾਂ ਤੁਸੀਂ ਮੰਨ ਲਓ ਐਮਾਜ਼ੋਨ ਲਈ ਆ ਆਪਣੇ ਕਿੰਨੇ ਕਿਹੜੀ ਆ ਹੌਟ ਸਟਾਰ ਆ ਮਤਲਬ ਅੱਜ ਕੱਲ੍ਹ ਕਿੰਨੀਆਂ ਨੇ
1: ਪੈਰਾਮਾਊਂਟ ਵਗੈਰਾ ਬਹੁਤ ਕੁਛ
0: ਇਹ ਪਤਾ ਇਹ ਮਨੋਵਿਗਿਆਨੀ ਕਹਿੰਦੇ ਆ ਕਿ ਤਾਂ ਕਰਕੇ ਵੀ ਤੁਹਾਨੂੰ ਸਮੱਸਿਆ ਕਰਦੀ ਆ ਕਿਉਂਕਿ ਜਿੱਦਾਂ ਤੁਸੀਂ ਬਹੁਤ ਜ਼ਿਆਦਾ ਸਕਰੋਲਿੰਗ ਕਰਦੇ ਹੋ ਤੁਸੀਂ ਫਿਲਮ ਲੱਭਦੇ ਹੋ ਲੱਭਦੇ ਲੱਭਦੇ ਹੋ ਬੇਸਿਕਲੀ ਕਈ ਵਾਰੀ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਤੁਹਾਡਾ ਮਨ ਵੀ ਨਹੀਂ ਹੁੰਦਾ ਤੁਹਾਨੂੰ ਲੱਗਦਾ ਵੀ ਸਾਡਾ ਮਨ ਹੈ ਕੁਛ ਵੇਖਣ ਦਾ ਬੇਸਿਕਲੀ ਤੁਸੀਂ ਆਪਣੇ ਪੈਸੇ ਨੂੰ ਯੂਟੀਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਕਿਉਂਕਿ ਤੁਸੀਂ ਮਹੀਨੇ ਦੇ ਪੈਸੇ ਦਿੱਤੇ ਆ ਸਾਲ ਦੇ ਪੈਸੇ ਦਿੱਤੇ ਆ ਬੰਦੇ ਨੂੰ ਅੰਦਰੋਂ ਅੰਦਰ ਇਹ ਵੀ ਚੀਜ਼ ਸਤਾ ਰਹੀ ਹੁੰਦੀ ਹੈ ਵੀ ਯਾਰ ਮੈਂ ਵਰਤੀ ਨਹੀਂ ਇਹ ਚੀਜ਼
1: ਹਾਂ ਮੈਂ ਖੋਲ ਕੇ ਵੇਖਾਂ ਸਹੀ ਹੈ ਕੀ ਕੀ ਪ੍ਰੋਡਿਊਸ ਵੈਰੀ ਗੁੱਡ ਯਾਰ ਵੈਰੀ ਗੁੱਡ ਅੱਛਾ ਇਹਦੀ ਵੀ ਫਿਲਮਾਂ ਆ ਗਈਆਂ ਗੁੱਡ ਗੁੱਡ ਗੁੱਡ ਦੇਖਣਾ ਨਹੀਂ ਹੈ ਇੱਛਾ ਵੀ ਨਹੀਂ ਹੈ ਸਮਾਂ ਵੀ ਨਹੀਂ ਹੈ ਬਿਲਕੁਲ ਸਹੀ ਪੁਆਇੰਟ ਆ ਤੁਹਾਡਾ
0: ਕਿੰਨੀਆਂ ਸਾਰੀਆਂ ਚੀਜ਼ਾਂ ਨੇ ਮਤਲਬ ਉਹਦੇ ਪਿੱਛੇ ਇੱਕ ਆਪਣੇ ਆਪ ਨੂੰ ਦੌੜ 'ਚੋਂ ਪਿੱਛੇ ਮਹਿਸੂਸ ਕਰਨਾ ਉਹ ਵੀ ਇਹਦੇ ਵਿੱਚ ਸ਼ਾਮਿਲ ਆ ਵੀ ਮੰਨ ਲਓ ਮੇਰੇ ਘਰ ਹੁਣ ਨੈੱਟਫਲਿਕਸ ਲੱਗਾ ਜਾਂ ਰੇਡੀਓ 'ਤੇ ਕਹਿ ਕੇ ਇਹਨੇ ਪੁੱਛਣਾ ਬੁਲਾਵੇ ਪਿਛਲੀ ਵਾਰੀ ਉਹਨੇ ਪੁੱਛ ਲਿਆ ਰਣਜੋਤ ਸਿੰਘ ਨੇ ਵੀ ਤੂੰ ਫਲਾਣੀ ਵੇਖੀ ਆ ਮੈਂ ਵੇਖੀ ਨਹੀਂ ਮੇਰੇ ਘਰ ਆ ਯਾਰ ਨੈੱਟਫਲਿਕਸ ਇਹ ਕਿੱਦਾਂ ਹੋ ਗਿਆ ਮਤਲਬ ਕਈ ਵਾਰੀ ਬੰਦੇ ਨੂੰ ਆਹ ਵੀ ਚੀਜ਼ਾਂ ਤੰਗ ਪਰੇਸ਼ਾਨ ਕਰਦੀਆਂ ਵੀ ਯਾਰ ਮੈਨੂੰ ਕੋਈ ਇਹ ਕਹੂਗਾ ਵੀ ਇਹਨੂੰ ਪਤਾ ਹੀ ਨਹੀਂ ਹੈ ਇਸ ਚੀਜ਼ ਦਾ ਇੱਦਾਂ ਕਿੱਦਾਂ ਹੋ ਗਿਆ ਸੋ ਇਹ ਸਾਰੀਆਂ ਚੀਜ਼ਾਂ ਹੌਲੀ ਨਿਕਾ ਨਿਕਾ ਨਿਕਾ ਨਿਕਾ ਕਰਕੇ ਕਿੰਨਾ ਸਾਰਾ ਇਜ਼ਾਫਾ ਕਰਦੀਆਂ ਨੇ ਅਤੇ ਫਿਰ ਆਪਾਂ ਇਸ ਸਾਰੇ ਕੁਛ ਤੋਂ ਭੱਜ ਗਏ ਕਹਿੰਦੇ ਕਿ ਦਫਾ ਹੋਵੇ ਘੁੰਮਣ ਚੱਲੀਏ ਆਪਾਂ ਠੀਕ ਹੋ ਜਾਵਾਂਗੇ ਪਰ ਉਹ ਤਾਂ ਉੱਥੇ ਪਿਆ ਨਾ ਸੋ ਇਸ ਕਰਕੇ ਇਹ ਹਲੇ ਬਹੁਤ ਵੱਡਾ ਵੱਡਾ ਵੱਡਾ ਵੱਡਾ ਵੱਡਾ ਲੱਗ ਰਿਹਾ ਹੋਊਗਾ ਤੁਹਾਨੂੰ ਇਹਨੂੰ ਆਪਾਂ ਹੋਰ ਵੱਡਾ ਕਰਾਂਗੇ ਫਿਰ ਆਪਾਂ ਇਹਨੂੰ ਨਿੱਕਾ ਕਰਾਂਗੇ ਬਹੁਤ ਸਾਰੇ ਢੰਗ ਤਰੀਕੇ ਅੱਜ ਕੱਲ੍ਹ ਵੀ ਦੱਸੇ ਜਾਂਦੇ ਆ ਵੀ ਕਿੱਦਾਂ ਤੁਸੀਂ ਇਹਦੇ ਤੋਂ ਨਿਜਾਤ ਪਾ ਸਕਦੇ ਹੋ ਤੁਹਾਡੇ ਕੋਲ ਵੀ ਬਹੁਤ ਸਾਰੇ ਹੋਣਗੇ ਤੁਸੀਂ ਸਾਨੂੰ ਬ੍ਰੇਕ ਤੋਂ ਬਾਅਦ ਆ ਕੇ ਅਗਲੇ ਹਿੱਸੇ 'ਚ ਹੁਣ ਤੁਸੀਂ ਕਾਲ ਕਰ ਸਕਦੇ ਹੋ ਅਤੇ ਤੁਸੀਂ ਵੀ ਸਾਨੂੰ ਦੱਸਣਾ ਕਿ ਕੀ ਵਾਕਈ ਤੁਸੀਂ ਇਹ ਬੋਝ ਮਹਿਸੂਸ ਕਰਦੇ ਹੋ ਕਦੀ ਸੋਚਿਆ ਤੁਸੀਂ ਇਸ ਚੀਜ਼ ਦੇ ਬਾਰੇ ਕਿਹੜੀ ਦੇ ਬਾਰੇ
1: ਮਿਨੀਮਲਿਜ਼ਮ ਕਿ ਤੁਹਾਡੀ ਲਾਈਫ 'ਚ ਮਿਨੀਮਲਿਜ਼ਮ ਦੀ ਲੋੜ ਹੈ ਕਿ ਨਹੀਂ ਹੈ ਡਿਗਰੀ ਉਹ ਤੁਹਾਨੂੰ ਪਤਾ ਹੋਏਗੀ ਕਿ ਹਾਈ ਕਿ ਲੋ ਪਰ ਇਹ ਸਾਨੂੰ ਦੱਸੋ ਬਈ
0: ਇਹ ਸਾਨੂੰ ਤੁਸੀਂ ਦੱਸਣਾ ਤੁਸੀਂ ਆਪਣੇ ਤਜਰਬੇ ਤੋਂ ਵੀ ਦੱਸੋ ਜਾਂ ਇਹ ਵੀ ਹੋ ਸਕਦਾ ਵੀ ਨਹੀਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਹੀਂ ਯਾਰ ਮਤਲਬ ਹਾਲੇ ਵੀ ਹੋ ਸਕਦਾ ਵੀ ਬਹੁਤ ਸਾਰੇ ਇਸ ਕਹਾਣੀ 'ਚੋਂ ਬਾਹਰ ਹੋਣ
1: ਹਾਂ ਹਾਂ ਬਿਲਕੁਲ
0: ਹੋ ਸਕਦੇ ਨੇ
1: ਮੁਝ ਪਰ ਬੀਤੀ ਤੋਂ ਇਸਕਾ ਮਤਲਬ ਥੋੜ੍ਹੀ
0: ਆ ਵੀ ਹਰ ਇੱਕ ਦੇ ਉੱਤੇ ਹੀ ਇੱਦਾਂ ਦੇ ਹਾਲਾਤ ਨੇ ਤੁਸੀਂ ਕਹਿ ਸਕਦੇ ਹੋ ਵੀ ਨਹੀਂ ਯਾਰ ਮਤਲਬ ਓਕੇ ਆ ਸਭ ਆਪਾਂ ਓਨਾ ਕੀ ਰੱਖਦੇ ਹਾਂ ਜਿੰਨੇ ਕੁ ਦੀ ਸਾਨੂੰ ਲੋੜ ਆ ਹਨਾ ਇੱਕ ਆਪਾਂ ਦੋ ਕਮੀਜ਼ਾਂ ਲਿਆਉਂਦੇ ਹਾਂ ਅਤੇ ਦੋ ਆਪਾਂ ਦਾਨ ਕਰ ਦਿੰਦੇ ਹਾਂ
1: ਉਹ ਸਾਨੂੰ ਫਿਰ ਸਿਖਾਓ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਇਹ
0: ਬੜੀਆਂ ਹਾਂ ਕਿਉਂਕਿ ਬੜੇ ਸਾਰੇ ਸੈਕਟਰ ਨੇ ਨਾ ਸਾਡੇ ਕੋਲ ਮੈਂ ਕੱਲ੍ਹ ਮੈਂ ਕ੍ਰਿਸ਼ਨ ਜੀ ਵੈਸੇ ਤਾਂ ਬਹੁਤ ਸਾਰੇ ਇੱਦਾਂ ਦੇ ਇਨਸਾਨ ਨੇ ਕੱਲ੍ਹ ਹੀ ਮੇਰੇ ਨਾਲ ਇੱਦਾਂ ਹੋਇਆ ਉਹਨਾਂ ਨੇ ਮਤਲਬ ਕੋਈ ਇੱਦਾਂ ਗੱਲਬਾਤ ਚੱਲੀ ਅਤੇ ਮੈਨੂੰ ਕਹਿੰਦੇ ਵੀ ਆਪਾਂ ਨਾ ਮਿਲੇ ਹਾਂ ਪਹਿਲਾਂ ਵੀ
1: ਓਕੇ
0: ਅਤੇ ਮੈਂ ਕਿਹਾ ਵੀ ਭਾਈ ਮਿਲੇ ਤਾਂ ਹੈਗੇ ਹਾਂ ਮੈਨੂੰ ਸ਼ਕਲ ਵੀ ਯਾਦ ਆ ਪਰ ਮੈਨੂੰ ਇਹ ਨਹੀਂ ਪਤਾ ਕਹਿੰਦੇ ਫਿਰ ਉਹ ਕਹਿੰਦੇ ਵੀ ਦੱਸੋ ਭਲਾ ਕਿੱਥੇ ਮਿਲੇ ਹਨ ਅਤੇ ਇਹ ਮੇਰੇ ਲਈ ਅੱਜ ਕੱਲ੍ਹ ਬੜੀ ਖਤਰਨਾਕ ਹੁੰਦੀ ਚੀਜ਼ ਮੈਨੂੰ ਨਹੀਂ ਚੇਤਾ ਆਉਂਦਾ ਅਤੇ ਮੈਂ ਹੈਰਾਨ ਹੋਇਆ ਫਿਰ ਮੈਨੂੰ ਉਹਨਾਂ ਨੇ ਕਿਹਾ ਵੀ ਆਪਾਂ 2016 'ਚ ਸ਼ਾਇਦ ਮਿਲੇ ਹਾਂ ਸ਼ਾਇਦ ਮਤਲਬ 15 ਜਾਂ 16 'ਚ ਹੈ ਨਾ ਜਾਂ 14 ਦੀ ਖੈਰ ਗੱਲ ਕਹੀ ਉਹਨਾਂ ਨੇ ਉਦੋਂ ਕਹਿੰਦੇ ਰੈਸਟੋਰੈਂਟ ਹੁੰਦਾ ਸੀ ਤੁਹਾਡੇ ਕੋਲ ਇਹਦਾ ਮਤਲਬ ਵੀ ਉਹ 16 ਤੋਂ 15 ਤੋਂ ਪਹਿਲਾਂ ਦੀ ਗੱਲ ਹੋਊਗੀ
1: ਬਿਲਕੁਲ
0: ਅਤੇ ਇੰਨੀਆਂ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੇ ਫੋਟੋਆਂ ਕੱਢ ਕੇ ਰੱਖ ਦਿਆਂ ਗਏ
1: ਉਹ
0: ਯਾਰ ਮੈਂ ਬਹੁਤ ਇੰਪ੍ਰੈਸ ਹੋਇਆ ਔਰ ਇੱਦਾਂ ਦੇ ਸਾਡੇ ਆਸ ਪਾਸ ਐਡੇ ਮਤਲਬ ਔਰਗਨਾਈਜ਼ਡ ਵੀ ਲੋਕ ਨੇ ਕਹਿੰਦੇ ਵੀ ਮੈਂ ਹਰ ਇੱਕ ਮੂਮੈਂਟ ਦੀ ਫੋਟੋ ਮੈਂ ਜ਼ਰੂਰ ਮੇਰੀ ਹੋਬੀ ਆ ਸ਼ੌਂਕ ਆ ਜਾਂ ਮੇਰੀ ਮਤਲਬ ਆਦਤ ਆ ਵੀ ਮੈਂ ਸਾਰੀਆਂ ਫੋਟੋਆਂ ਰੱਖੀਆਂ ਨੇ
1: ਵਾਹ
0: ਸ਼ਾਇਦ ਮੈਂ ਵੀ ਰੱਖੀਆਂ ਹੁਣ ਤੁਸੀਂ ਵੀ ਰੱਖੀਆਂ ਹੁਣ ਸਾਰੀ ਦੁਨੀਆਂ ਨੇ ਰੱਖੀਆਂ ਹੁੰਦੀਆਂ ਪਰ ਉਹ ਮੌਕੇ 'ਤੇ ਤੁਹਾਨੂੰ ਪਤਾ ਹੋਣਾ ਵੀ ਉਹ ਕਿੱਥੇ ਨੇ ਉਹ ਕਿੱਦਾਂ ਕੱਢਣੀਆਂ ਹਾਲਾਂਕਿ ਸਾਡਾ ਸਰਚ ਵਾਲਾ ਕੰਮ ਸਾਡਾ ਬਹੁਤ ਇਨਵੋਲਵ ਆ ਨਾ ਸਾਡੇ ਕੰਮ ਦੇ ਵਿੱਚ ਉਹ ਚੀਜ਼ਾਂ ਟਾਈਮ ਟੂ ਟਾਈਮ ਆਪਾਂ ਕੱਢਣੀਆਂ ਲਾਉਣੀਆਂ ਕਰਨੀਆਂ ਅਤੇ ਡਾਟਾ ਮੈਨੇਜਮੈਂਟ ਕਰਨਾ ਸਾਡਾ ਇਹ ਕੰਮ ਹੈ ਬੇਸਿਕਲੀ ਪਰ ਮੈਂ ਬਹੁਤ ਹੈਰਾਨ ਹੋਇਆ ਉਹਨਾਂ ਨੂੰ ਉਸ ਵੇਲੇ ਕੱਢ ਕੇ ਅਤੇ ਨਾਲ ਦੀ ਨਾਲ ਹੀ ਚੇਤਾ ਆ ਗਿਆ ਹਾਂ ਵੀ ਕਿੱਥੇ ਮਿਲੇ ਹਾਂ ਕਿਹਦੇ ਨਾਲ ਮਿਲੇ ਹਾਂ ਕੌਣ ਸੀ ਹੋਰ ਬੜੀਆਂ ਚੀਜ਼ਾਂ ਚੇਤਾ ਆ ਗਈਆਂ ਅਤੇ ਮਤਲਬ ਇੱਦਾਂ ਤੁਹਾਨੂੰ ਮਿਲਦੀਆਂ ਨੇ ਐਗਜ਼ਾਮਪਲਾਂ ਤੁਹਾਨੂੰ ਆਸ ਪਾਸ ਸਾਰੇ ਇੱਕੋ ਜਿਹੇ ਥੋੜ੍ਹੀ ਆ
1: ਬਿਲਕੁਲ
0: ਕੋਈ ਕਿਸੇ ਚੀਜ਼ 'ਚ ਵਧੀਆ ਵਾ ਕੋਈ ਕਿਸੇ ਚੀਜ਼ 'ਚ ਵਧੀਆ ਵਾ
1: ਸਭ ਤੋਂ ਵਧੀਆ ਗੱਲ ਮੈਨੂੰ ਇਹ ਉਹ ਸ਼ਖਸ ਤੋਂ ਇਹ ਪਤਾ ਲੱਗੀ ਕਿ ਸਾਡੇ ਸਾਰਿਆਂ ਦਾ ਮਾਇੰਡਸੈਟ ਇਹੀ ਹੁੰਦਾ ਤਸਵੀਰਾਂ ਖਿੱਚਦੇ ਵਕਤ ਹੈ ਨਾ ਕਿ ਯਾਰ ਇਹ ਮੈਮਰੀਜ਼ ਬਣਾਉਂਦੇ ਪਏ ਬਾਅਦ 'ਚੋਂ ਵੇਖਣੀਆਂ ਅੱਛਾ ਜਦੋਂ ਆਪਾਂ ਫਿਰ ਇਹ ਵਾਲਾ ਕਲੈਟਰ ਵੀ ਖਾਲੀ ਕਰਨ ਲੱਗਦੇ ਹਾਂ ਨਾ ਕਹਿੰਦੇ ਕਿ ਕੋਈ ਨਹੀਂ ਆ ਰਿਹਾ ਤਾਂ ਉਸ ਟ੍ਰਿਪ ਦੀ ਫੋਟੋ ਹੈ ਜਾਂ ਕੁਛ ਡਬਲ ਵੀ ਕੋਈ ਗੱਲ ਨਹੀਂ ਪਤਾ ਨਹੀਂ ਪਹਿਲੇ ਕਿੱਥੇ ਪਈ ਹੋਣੀ ਹੈ ਸਾਡੀ ਗੈਲਰੀ 50-60 ਹਜ਼ਾਰ 'ਤੇ ਪਹੁੰਚ ਜਾਂਦੀ ਹੈ ਪਰ ਜੇ ਮਿੰਟਾਂ ਦੇ ਅੰਦਰ ਉਹਨੇ ਕੱਢ ਕੇ ਤੁਹਾਨੂੰ ਫੜਾਤੀ ਹੈ ਇਹਦਾ ਮਤਲਬ ਇਹ ਹੈ ਕਿ ਪ੍ਰੋਪਰ ਫੋਲਡਰ ਬਣਾਏ ਹੋਣੇ ਆ ਹੈ ਨਾ ਈਅਰ ਵਾਈਜ਼ ਜਾਂ ਫਿਰ ਏਰੀਆ ਵਾਈਜ਼ ਕੁਡ ਬੀ ਐਨੀਥਿੰਗ ਹੈ ਨਾ ਬਿਗ ਡੀਲ ਵੱਡੀ ਗੱਲ ਆ।
0: ਨਹੀਂ ਵੱਡੀ ਮੈਂ ਤਾਂ ਬਹੁਤ ਇੰਪ੍ਰੈਸ ਹੋਇਆ ਯਾਰ, ਮਤਲਬ ਇੰਨੀ ਪੁਰਾਣੀ ਚੀਜ਼ ਜਿਹੜੀ ਆ ਉਸ ਵੇਲੇ ਬੰਦੇ ਨੇ ਲੱਭ ਲੈਣੀ। ਅਤੇ ਖੈਰ ਆਪਾਂ ਆ ਕੇ ਇਸ ਵਿਸ਼ੇ ਨੂੰ ਆਪਾਂ ਕੰਟੀਨਿਊ ਕਰਾਂਗੇ, ਅਤੇ ਤੁਸੀਂ ਵੀ ਜ਼ਰੂਰ ਸਾਂਝ ਪਾਇਓ ਤੁਹਾਡੇ ਕੀ ਵਿਚਾਰ ਨੇ, ਤੁਸੀਂ ਕਿੱਦਾਂ ਮੈਨੇਜ ਕਰਦੇ ਹੋ, ਕਿਵੇਂ ਕਰਦੇ ਹੋ। ਸੋ ਆ ਕੇ ਗੱਲਾਂ ਬਾਤਾਂ ਹੁੰਦੀਆਂ ਨੇ। ਫਿਲਹਾਲ ਆਪਾਂ ਇੱਥੋਂ ਵਾਲੇ ਮੈਸੇਜ ਇੱਥੇ ਕਲੀਅਰ ਕਰਕੇ ਅਤੇ ਫਿਰ ਆਪਾਂ ਅੱਗੇ ਵੱਧ ਜਾਂਦੇ ਹਾਂ। ਕਹਿੰਦੇ ਕਿ ਤੁਸੀਂ ਪਲੀਜ਼ ਪੋਸ਼ਾਕ ਸੌਂਗ ਪਲੇ ਕਰਨਾ। ਹਾਂਜੀ, ਮੇਰੇ ਖਿਆਲ ਕੱਲ੍ਹ ਕੀਤਾ ਸੀ ਸ਼ਾਇਦ, ਕੋਈ ਨਹੀਂ ਆਪਾਂ ਉਹ ਵੀ ਜ਼ਰੂਰ ਕਰ ਦਿਆਂਗੇ ਜੀ। ਅਤੇ ਸੇਖੂ ਸਾਹਿਬ ਕਹਿੰਦੇ ਕਿ ਇੱਥੇ ਹਾਂਜੀ ਫੈਮਿਲੀ 'ਚ ਆ ਕੇ ਸਕੂਨ ਮਿਲਦਾ, ਬਟ ਕਹਿੰਦੇ ਨੇ ਕਿ ਫਾਦਰ ਸਾਹਿਬ ਦੇ ਜਾਣ ਦਾ ਦੁੱਖ ਨਹੀਂ ਘੱਟ ਸਕਦਾ। ਗੁੱਡ ਮੋਰਨਿੰਗ ਕਹਿੰਦੇ ਕਿ ਸੋਰੀ ਮੈਂ ਮੈਸੇਜ ਨਹੀਂ ਕਰ ਸਕਿਆ ਇੱਕ ਮੰਥ ਤੋਂ। ਅਤੇ ਕਹਿੰਦੇ ਨੇ ਕਿ ਹੁਣ ਮੈਨੂੰ ਇਹ ਨਹੀਂ ਜੀ ਸ਼ੋਰ, ਤੁਸੀਂ ਇਹ ਮੈਸੇਜ ਜਿਹੜਾ ਮੇਰਾ ਪਰਸਨਲੀ ਭੇਜਿਆ ਵਾ ਜਾਂ ਮੈਂ ਪੜ੍ਹ ਸਕਦਾ ਵਾਂ, ਮੈਨੂੰ ਥੋੜ੍ਹਾ ਜਿਹਾ ਪਲੀਜ਼ ਕਲੀਅਰ ਕਰ ਦਿਓ, ਫਿਰ ਮੈਂ ਅੱਗੇ ਮੈਂ ਮੋਟਾ ਜਿਹਾ ਅਤੇ ਮੈਂ ਘਟਾ ਕੱਢ ਲਿਆ ਆਪਣੀਆਂ ਨਜ਼ਰਾਂ 'ਚੋਂ, ਪਰ ਤੁਸੀਂ ਇਹ ਕਲੀਅਰ ਕਰਿਓ ਕਿ ਕੀ ਮੈਂ ਤੁਹਾਡੀ ਇਜਾਜ਼ਤ ਦੇ ਨਾਲ ਔਨਲਾਈਨ ਪੜ੍ਹ ਸਕਦਾ ਜਾਂ ਫਿਰ ਇਹ ਤੁਸੀਂ ਮੇਰੇ ਲਈ ਭੇਜਿਆ, ਫਿਰ ਮੈਂ ਪਰਸਨਲੀ ਤੁਹਾਨੂੰ ਇਹਦੇ 'ਤੇ ਰਿਪਲਾਈ ਕਰ ਦੂੰਗਾ। ਅਮਨਜੀਤ ਸਿੰਘ ਜੀ ਕਹਿੰਦੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਧੀਆ ਕਹਾਣੀ ਸੀ ਅੱਜ ਦੀ, ਸਿਡਨੀ ਤੋਂ ਮੈਸੇਜ ਕਰਦੇ ਨੇ, ਧੰਨਵਾਦ ਤੁਹਾਡਾ। ਸੁਖਿੰਦਰ ਭੈਣ ਜੀ ਕਹਿੰਦੇ ਕਿ ਯੂ ਮਸਟ ਕੰਟੀਨਿਊ ਦਿਸ ਅੱਜ, ਇਟਸ ਵੈਰੀ ਵਧੀਆ। ਹਾਂਜੀ ਆਪਾਂ ਜ਼ਰੂਰ ਜੀ, ਆਪਾਂ ਜ਼ਰੂਰ ਕਰਾਂਗੇ ਕੰਟੀਨਿਊ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਾਂਗੇ, ਅਤੇ ਇਸੇ ਤਰ੍ਹਾਂ ਦੇ ਨਾਲ ਗੱਲਾਂ ਬਾਤਾਂ ਸਾਡੀਆਂ ਜਾਰੀ ਰਹਿਣਗੀਆਂ। ਰੇਡੀਓ ਹਾਂਜੀ 1674 AM।
2: ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
4: ਆ ਰਹੀ ਹੈ। ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ, ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
5: ਦੇਖੋ ਸੱਚ ਬਤਾ ਦੋ।
6: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
4: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
7: ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
9: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
10: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
9: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
10: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
9: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ @0430-8383-11
3: or visit uvfinancial.com.au.
5: Wow! तेरी सब्जी दी खुशबू अते टेस्ट विच कुछ ता कमाल है। मैंनु भी दस दे सीक्रेट।
11: अमृत एक कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हॉर्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
12: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
13: लो जी तुहाडी नजर है पोला।
14: ओए पोली ओए दी जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म।
15: पोले ने कसूते फसाते
14: ओए भोले ओए 2 कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घरां विच देखना ना भुल्लो। ओए भोले ओए 2
16: भोला भाई
14: की चाहिदा ऑस्ट्रेलिया दा वीजा लाउणा जा वीजे लई मशवरा चाहिदा मिल जुगा सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा लई एक भरोसेयोग ना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील करदे ने। हुणे कॉल करो प्रतिंदर गरेवाल नु 0490054596 garewalvisasolutions.com.au ते जाओ। आओ थोड़ा कोई हल करिए। सोना चाहिदा
17: भरोसा चाहिदा
14: क्वालिटी ते बायबैक भी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक कॉल 0493536042।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ ਈਜ਼ੀ ਇਲੈਕਟ੍ਰਿਕ ਐਸਈਸੀ.com.au ਤੇ ਜਾਓ ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ SEC ਦੇ ਨਾਲ ਵਿਕਟੋਰੀਆ ਸਰਕਾਰ ਮੈਲਬਨ ਵੱਲੋਂ
3: ਚਾਹੀਦਾ ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
1: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮਿਲਟਨ
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
5: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
6: ਦੇਖੋ ਸੱਚ ਬਤਾ ਦੋ
7: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
5: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
8: ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ
9: ਜੀ ਤੁਸੀਂ

0: ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਪੁਸ਼ਾਕ ਸੁਣ ਰਹੇ ਸੀ ਜਿਹਦੀ ਫਰਮਾਇਸ਼ ਸਾਨੂੰ ਆਈ ਸੀ ਬ੍ਰੇਕ ਤੋਂ ਪਹਿਲਾਂ ਅਤੇ ਫਿਲਮ 40 ਦਿਨ ਦੇ ਵਿੱਚੋਂ ਇਹ ਗਾਣਾ ਅਤੇ ਵੈਸੇ ਫਿਲਮ ਓਏ ਭੋਲੇ ਓਏ 2 ਇਸ ਹਫ਼ਤੇ ਰਿਲੀਜ਼ ਹੋਣੀ ਆ, ਕੱਲ੍ਹ ਦੇ ਦਿਨ ਰਿਲੀਜ਼ ਹੋ ਜਾਣੀ ਆ ਫਿਲਮ ਅਤੇ ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਜਾ ਕੇ ਤੁਸੀਂ ਵੇਖ ਸਕਦੇ ਹੋ ਅਤੇ ਉਸ ਤੋਂ ਅਗਲੇ ਹਫ਼ਤੇ ਫਿਰ ਹੋ ਜਾਣੀ ਆ
1: 40 ਦਿਨ। ਐਕਸਾਈਟਿੰਗ ਲਾਈਨਅਪ ਹੈ ਬੜੇ ਟਾਈਮ ਬਾਅਦ।
0: ਹਾਂਜੀ, ਇਹ ਆਹ ਜਿਹੜਾ ਸਮਾਂ ਹੈ ਨਾ ਇਹ ਪੰਜਾਬੀ ਸਿਨੇਮੇ ਦੇ ਵਿੱਚ ਧੜਾ ਧੜ ਰਿਲੀਜ਼ਾਂ ਹੋ ਰਹੀਆਂ, ਮਤਲਬ ਇੱਕ ਤੋਂ ਬਾਅਦ ਇੱਕ ਫਿਲਮ ਇੱਕ
1: ਐਂਡ ਵਧੀਆ ਸਬਜੈਕਟ ਵੀ ਲੱਗਦੇ ਪਏ। ਇਹ ਨਹੀਂ ਕਿ ਹੈ ਨਾ, ਨਹੀਂ ਤਾਂ ਯੂਜੁਅਲੀ ਇਹੀ ਹੁੰਦਾ ਸਿਮਿਲਰ ਟੋਨ ਦੀਆਂ ਹੀ ਫਿਲਮਾਂ ਆਉਂਦੀਆਂ ਪਈਆਂ, ਬਿਲਕੁਲ ਵੱਖਰੇ ਵੱਖਰੇ
0: ਵੇਰੀਏਸ਼ਨ ਹੈ ਨਾ, ਜਦੋਂ ਚੜ੍ਹਦੀ ਕਲਾ ਫਿਰ ਉਸ ਤੋਂ ਬਾਅਦ 'ਚ ਆਪਣੇ ਓਏ ਭੋਲੇ ਹੋਏ ਬਿਲਕੁਲ ਡਿਫਰੈਂਟ ਜ਼ੋਨ ਵਿੱਚ ਚਲ ਗਿਆ, ਉਸ ਤੋਂ ਬਾਅਦ ਆ ਇਹ ਜਿਹੜੀ ਹੈ ਫਿਰ ਬਿਲਕੁਲ ਪੁਰਾਣੇ ਉਹਦੇ 'ਚ ਚਲ ਗਈ। ਅੱਜ ਵੈਸੇ ਮੈਂ ਵਾਪਸ ਆਊਂਗਾ, ਇਹ ਵੀ ਅੱਜ ਰਿਲੀਜ਼ ਹੋ ਜਾਣੀ।
1: ਅੱਛਾ,
0: ਸੋ ਇਹ ਦੋ ਫਿਲਮਾਂ ਇਕੱਠੀਆਂ ਰਿਲੀਜ਼ ਹੋਣੀਆਂ ਅਤੇ ਤੁਸੀਂ ਜਿਹੜੀ ਇਹਨਾਂ ਦੀ ਟੀਮ ਦੇ ਨਾਲ ਗੱਲਬਾਤ ਹੋਈ ਆ ਇਮਤਿਆਜ਼ ਅਲੀ ਅਤੇ ਟੀਮ ਦੇ ਨਾਲ, ਉਹ ਤੁਸੀਂ ਜਾ ਕੇ ਅਤੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਯੂਟਿਊਬ ਚੈਨਲ ਦੇ ਉੱਤੇ ਤੁਸੀਂ ਸੁਣ ਸਕਦੇ ਹੋ। ਆਪਣੀ ਫੀਡਬੈਕ ਜ਼ਰੂਰ ਭੇਜਿਆ ਕਰੋ ਅਤੇ ਜੇ ਕੁਛ ਤੁਹਾਡਾ ਵੀ ਮਨ ਹੋਵੇ ਕੋਈ ਵੀ ਯਾਰ ਆਹ ਬੰਦਾ ਨਾ ਇਹਨੂੰ ਗਾਂਹ ਆਊਗਾ ਅਤੇ ਇਹਨੂੰ ਆਹ ਚੀਜ਼ਾਂ ਇੱਦਾਂ ਦੀਆਂ ਪੁੱਛੋ ਜਾਂ ਕਰਿਓ।
1: ਹਾਂ, ਸਵਾਲ ਜ਼ਰੂਰ। ਹਾਂ, ਇੱਕ ਸਵਾਲਾਂ ਦਾ ਨਾ, ਮੈਂ ਤਾਂ ਸਗੋਂ ਸੋਚਦਾ ਕਿ ਆਪਾਂ ਕਰਿਆ ਕਰੀਏ ਇਸ ਤਰ੍ਹਾਂ ਕਿ ਪੱਕਾ ਇੱਕ ਜੂਕ ਬਾਕਸ ਬਣਾ ਲਈਏ ਆਪਾਂ ਸਵਾਲਾਂ ਦਾ, ਕਿ ਜਦੋਂ ਵੀ ਕੋਈ ਆਇਆ ਕਰੇ ਸੈਲੀਬ੍ਰਿਟੀ ਆਪਾਂ ਜੂਕ ਬਾਕਸ ਤੋਂ ਕੱਢਿਆ ਕਰੀਏ। ਯਾਰ ਆਹ ਤੁਹਾਡੇ ਲਈ ਨਾ ਬੜੇ ਸਵਾਲ ਆਉਂਦੇ ਆ ਸਾਡੇ ਸੁਣਨ ਵਾਲਿਆਂ ਤੋਂ, ਹੈ ਨਾ।
0: ਬਿਲਕੁਲ, ਹਾਂ ਇਹ ਵੀ ਗੱਲ ਸਹੀ ਆ, ਤੁਸੀਂ ਆਪਣੇ ਭੇਜਿਆ ਕਰੋ ਵੀ ਕਿਹਦੇ ਲਈ ਕੀ ਤੁਹਾਡਾ ਸਵਾਲ ਹੈ, ਅਤੇ ਜਦੋਂ ਕਿਤੇ ਉਹ ਬੰਦਾ ਆਉਂਦਾ ਵਾ ਜਾਂ ਸਾਨੂੰ ਪਤਾ ਤਾਂ ਲੱਗ ਜਾਂਦਾ ਇਹਦੀ ਫਲਾਣੇ ਦੀ ਆਹ ਫਿਲਮ ਆਉਣ ਵਾਲੀ ਆ ਅਤੇ ਪਤਾ ਆ ਵੀ ਇਹਨੇ ਹੁਣ ਆਉਣਾ ਹੀ ਆ ਜਾਂ ਇਹਦਾ ਆਹ ਸ਼ੋਅ ਆ ਅਤੇ ਪਤਾ ਹੀ ਆ ਵੀ ਇਹਨੇ ਹੁਣ ਆਉਣਾ ਹੀ ਆ ਪ੍ਰਮੋਸ਼ਨ ਦੇ ਲਈ, ਅਤੇ ਤੁਸੀਂ ਆਪਣੇ ਸਵਾਲ ਭੇਜ ਸਕਦੇ ਹੋ। ਤੁਹਾਨੂੰ ਇਹ ਲੱਗੂਗਾ ਵੀ ਯਾਰ ਆਹ ਮੈਂ ਪੁੱਛਿਆ ਹੈ,
1: ਹੈ
0: ਨਾ, ਉਹ ਤੁਹਾਡੇ ਨਾਂ ਦੇ ਉੱਤੇ ਸਵਾਲ, ਹਾਂ ਉਹ ਤੁਹਾਡੇ ਨਾਂ ਦੇ ਉੱਤੇ ਸਵਾਲ ਉਹ ਆਪਾਂ ਪੁੱਛਿਆ ਕਰਾਂਗੇ। ਇਹ ਨਹੀਂ ਵੀ ਮਤਲਬ ਆਪਾਂ ਕਹਾਂਗੇ ਵੀ ਆਹ ਫਲਾਣੇ ਬੰਦੇ ਨੇ ਭੇਜਿਆ ਸੀ ਵੀ ਇਹਦਾ ਤੁਸੀਂ ਭਾਈ ਜਵਾਬ ਦੇ ਕੇ ਜਾਓ। ਅਤੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਮਤਲਬ ਇਹਦਾ ਮਤਲਬ ਇਹ ਵੀ ਨਹੀਂ ਵੀ ਹਰ ਇੱਕ ਸਵਾਲ ਹੀ ਆਪਾਂ ਪੁੱਛ ਲਾਂਗੇ, ਪਰ ਹਾਂ ਵਾਜਬ ਮਤਲਬ ਜਿਹੜੀ ਵੀ ਇੱਕ ਮਰਿਆਦਾ ਦੇ ਵਿੱਚ ਹੋਊਗਾ ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖਣ ਵਾਲੀ ਆ। ਅਤੇ ਫਿਲਹਾਲ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਆਪਣਾ ਅੱਗੇ ਵਧਾਉਂਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਅੱਜ ਗੱਲਾਂ ਬਾਤਾਂ ਆਪਾਂ ਮਿਨੀਮਲਿਜ਼ਮ ਦੇ ਉੱਤੇ ਕਰ ਰਹੇ
1: ਹਾਂ ਜੀ,
0: ਤੇ ਨਾਮ ਨੂੰ ਲੈਣਾ ਆ ਗਿਆ,
1: ਵੈਰੀ ਗੁੱਡ,
0: ਤੇ ਆਪਾਂ ਕਚਰਾ ਵੀ ਆਪਾਂ ਕਲੀਅਰ ਕਰ ਦੇਣਾ।
1: ਆਈ ਐਮ ਸੋ ਪ੍ਰਾਊਡ ਆਫ ਯੂ।
0: ਓ ਥੈਂਕ ਯੂ। ਐਗਜ਼ੈਕਟਲੀ
1: ਐਗਜ਼ੈਕਟਲੀ।
0: ਸੋ ਮਿਨੀਮਲਿਜ਼ਮ ਜਦੋਂ ਆਪਾਂ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕਰ ਚੁੱਕੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਸਾਰੇ ਖਿਲਾਰੇ, ਅਤੇ ਉਹਨਾਂ ਖਿਲਾਰਿਆਂ ਦੇ ਵਿੱਚੋਂ ਆਪਾਂ ਕਿੰਨਾ ਕੁਛ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਵਿੱਚੋਂ ਐਟ ਏ ਟਾਈਮ ਬਹੁਤ ਥੋੜ੍ਹਾ ਜਿਹਾ ਹੁੰਦਾ ਜਿਹੜਾ ਸਾਡੇ ਕੰਮ ਦਾ ਹੁੰਦਾ, ਅਤੇ ਬਾਕੀ ਬਹੁਤ ਸਾਰਾ ਕੁਛ ਹੁੰਦਾ ਵਾ ਜਿਹੜਾ ਆਪਾਂ ਨਜਾਇਜ਼ ਸਾਂਭ ਕੇ ਰੱਖਿਆ ਹੁੰਦਾ, ਕਿਉਂਕਿ ਸਾਨੂੰ ਭਵਿੱਖ ਦੀ ਚਿੰਤਾ ਜਤਾਉਂਦੀ ਆ। ਕਿ ਭਵਿੱਖ ਦੀ ਚਿੰਤਾ ਕੀ ਹੁੰਦੀ ਆ ਵੀ ਆਹ ਮੇਰਾ ਕਿਤੇ ਨਾ ਕਿਤੇ ਕੰਮ ਆਊਗਾ, ਇਹ ਕੱਲ੍ਹ ਫਿਰ ਕੰਮ ਆ ਜਾਣਾ, ਇਹ ਆ ਜਾਣਾ। ਇਹ ਤਾਂ ਵਸਤਾਂ ਦੀ ਗੱਲ ਆਪਾਂ ਕੀਤੀ, ਫਿਰ ਆਪਾਂ ਹਲਕਾ ਜਿਹਾ ਹਿੰਟ ਆਪਾਂ ਡਿਜੀਟਲ ਦਾ ਦਿੱਤਾ, ਅਤੇ ਇਸੇ ਤਰ੍ਹਾਂ ਦੇ ਨਾਲ ਹੁਣ ਆਪਾਂ ਇਸ ਸੈਕਸ਼ਨ 'ਚ ਇੱਕ ਚੀਜ਼ ਹੋਰ ਐਡ ਕਰ ਦਿੰਦੇ ਹਾਂ। ਇਸੇ ਤਰ੍ਹਾਂ ਦੇ ਨਾਲ ਇਸੇ ਹੀ ਕੰਸੈਪਟ ਦੇ ਵਿੱਚ ਸਾਡੇ ਰਿਸ਼ਤੇ ਨਾਤੇ ਵੀ ਆਉਂਦੇ ਆ।
1: ਬਿਲਕੁਲ,
0: ਹੈ ਨਾ, ਬੜੇ ਰਿਸ਼ਤੇ ਨਾਤੇ, ਯਾਰੀਆਂ ਦੋਸਤੀਆਂ, ਰਿਸ਼ਤੇਦਾਰੀਆਂ, ਜਾਇਜ਼ ਰਿਸ਼ਤੇ, ਨਜਾਇਜ਼ ਰਿਸ਼ਤੇ,
1: ਨਜਾਇਜ਼ ਰਿਸ਼ਤੇ
0: ਬਹੁਤ ਸਾਰੇ ਜਿਹੜੇ ਆ ਉਹ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ। ਸਾਨੂੰ ਉਹ ਵੀ ਨਹੀਂ ਸਮਝ ਆਉਂਦੀ ਵੀ ਯਾਰ ਇੱਕੋ ਹੀ ਸਾਂਝ ਦੇ ਲਈ ਆਪਾਂ ਦੋ ਜਾਂ ਤਿੰਨ ਆਪਸ਼ਨਾਂ ਰੱਖੀਆਂ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਐਕਸਟਰਾ ਮੈਟਰ ਆਫ ਫਾਇਰ ਜਾਂ ਸਮਥਿੰਗ,
1: ਉਹ ਵੀ ਗਲਤ ਹੈ ਬਾਈ, ਨਾ ਕਰੋ ਜੇ ਮਤਲਬ ਹੈ ਤਾਂ ਵੀ ਠੀਕ ਹੀ ਹੈ ਬਾਈ। ਹਾਂ, ਇਹ ਵੀ ਗਲਤ ਹੈ, ਇਹਦੇ ਅੰਦਰ ਮਿਨੀਮਲਿਜ਼ਮ ਦਾ ਕੁਛ ਲੈਣਾ ਦੇਣਾ ਨਹੀਂ, ਵੈਸੇ ਹੀ ਗਲਤ ਕਰ ਰਹੇ ਹੋ ਯਾਰ।
0: ਨਹੀਂ ਮਤਲਬ ਐਕਸਟਰਾ ਤਾਂ ਹੈ ਨਾ,
1: ਹਾਂ ਐਕਸਟਰਾ, ਹਾਂ ਇਹਨੂੰ ਤਾਂ ਪਹਿਲੇ ਡੀਕਲਟਰ ਕਰੋ, ਬਾਕੀ ਬਾਅਦ ਚੋਂ ਕਰਿਓ,
0: ਲੋੜ ਤੋਂ ਤਾਂ ਐਕਸਟਰਾ ਹੈ,
1: ਕਮੀਜ਼ਾਂ ਛੇਵਾਂ ਤਾਂ ਕੋਈ ਗੱਲ ਨਹੀਂ।
0: ਸੋ ਸਾਡੀ ਜ਼ਿੰਦਗੀ ਦੇ ਵਿੱਚ ਐਕਸਟਰਾ ਸਾਂਝਾਂ, ਐਕਸਟਰਾ ਰਿਸ਼ਤੇ, ਮੁਲਾਜ਼ੇਦਾਰੀਆਂ, ਸਾਡੀ ਜਿਹੜੀ ਇੱਕ ਜਵਾਬਦੇਹੀ ਉਹਨਾਂ ਰਿਸ਼ਤਿਆਂ ਦੇ ਪ੍ਰਤੀ, ਉਹਨਾਂ ਦੇ ਨਾਲ ਨਿਭਣਾ ਅਤੇ ਔਖੇ ਸੌਖੇ ਹੋ ਕੇ ਆਊਟ ਆਫ ਦਾ ਵੇ ਜਾ ਕੇ ਵੀ ਨਿਭਣਾ। ਕਈ ਵਾਰੀ ਤੁਹਾਡੇ ਕੋਲ ਨਹੀਂ ਟਾਈਮ ਹੁੰਦਾ, ਤੁਸੀਂ ਤਾਂ ਵੀ ਮੰਨ ਲਓ ਆਪਣੇ ਕੰਮ ਤੋਂ ਬਾਅਦ ਵੀ ਤੁਹਾਨੂੰ ਇਸ ਕਰਕੇ ਜਾਣਾ ਪੈਂਦਾ ਹੋਊਗਾ ਕਿ ਯਾਰ ਉਹ ਕੱਲ੍ਹ ਆਇਆ ਹੈ।
1: ਹਾਂ, ਉਹ ਇੱਕ ਵਿਹਾਰ ਹੈ ਨਾ ਕਿ ਉਹ ਕਰਨਾ।
0: ਸੋ ਇਹ ਵੀ ਚੀਜ਼ਾਂ ਉਹਦੇ ਵਿੱਚ ਤੁਹਾਨੂੰ ਤੰਗ ਪਰੇਸ਼ਾਨ ਕਰਦੀਆਂ। ਜਦੋਂ ਆਪਾਂ ਮਿਨੀਮਲਿਜ਼ਮ ਦੀ ਗੱਲ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਵੀ ਆ ਕਿ ਇਹ ਨਹੀਂ ਵੀ ਤੁਸੀਂ ਮਤਲਬ ਐਵੇਂ ਹੀ,
1: ਹਾਂ ਮਤਲਬ ਇੱਕ ਵੇ ਆਫ ਲਾਈਫ ਹੈ ਨਾ ਕਿ ਉਹ ਤੁਹਾਡੇ ਹੋਲਿਸਟਿਕਲੀ ਹਰ ਪਾਸੇ ਤੁਸੀਂ ਵੇਖੋ ਕਿ ਤੁਹਾਡਾ ਕਲੈਟਰ ਕੀ ਹੈ। ਹੋ ਸਕਦਾ ਕਈ ਤੁਸੀਂ ਬਹੁਤ ਜ਼ਿਆਦਾ ਵਧੀਆ ਹੋਵੋ ਆਪਣਾ ਵਾਰਡਰੋਬ ਰੱਖਣ ਚ, ਕਾਰ ਤੁਹਾਡੀ ਇਕਦਮ ਸਾਫ਼ ਸੁਥਰੀ, ਕੋਈ ਇੱਦਾਂ ਦਾ ਪੰਗਾ ਨਹੀਂ ਹੈ, ਪਰ ਤੁਹਾਡੇ ਇੰਨੇ ਇਸ ਤਰ੍ਹਾਂ ਦੇ ਰਿਸ਼ਤੇ ਨਾਤੇ ਨੇ, ਇੰਨੀ ਤੁਹਾਡੀ ਉਹੀ ਕਿ ਹੈ ਨਾ ਇੰਨੀ ਮੁਲਾਜ਼ਮਦਾਰੀ ਆ ਕਿ ਤੁਹਾਨੂੰ ਪਤਾ ਨਹੀਂ ਕਿ ਹੁਣ ਮੈਂ ਕਰਾਂ ਕਿਸ ਤਰ੍ਹਾਂ, ਕਿ ਇੱਕੋ ਇੱਕੋ ਵਰਕਮੇਟ ਹੈ ਪਰ ਇੱਕੋ ਤਰ੍ਹਾਂ ਦੀ ਗੱਲ ਕਰਨੀ ਹੈ, ਪਰ ਸੇਮ ਛੇ ਛੇ ਸੱਤ ਸੱਤ ਲੋਕ ਨੇ, ਯੂ ਡੋਂਟ ਨੋ ਵੱਟ ਟੂ ਡੂ, ਹੈ ਨਾ, ਕਿ ਬੰਦੇ ਦਾ ਕੰਮ ਖਤਮ ਹੁੰਦਾ, ਉਸ ਤੋਂ ਬਾਅਦ ਨਵਾਂ ਕੰਮ ਸ਼ੁਰੂ ਹੋ ਕੇ ਬਈ ਮਿਲਣਾ ਹਰ ਸ਼ਾਮ ਨੂੰ, ਅੱਜ ਜੀ ਇਹਨਾਂ ਨਾਲ ਮੀਟਿੰਗ ਹੈ, ਕੱਲ੍ਹ ਨੂੰ ਇਹਨਾਂ ਨਾਲ ਮੀਟਿੰਗ ਹੈ, ਪਰਸੋਂ ਇਹਨਾਂ ਨਾਲ ਮੀਟਿੰਗ ਹੈ, ਐਂਡ ਇੱਛਾ ਹੈ ਨਹੀਂ, ਹੈ ਨਾ, ਸੋ ਕਲਟਰ ਕੋਈ ਵੀ ਹੋ ਸਕਦਾ, ਉਹ ਤੁਸੀਂ ਦੇਖ ਸਕਦੇ ਹੋ ਹੈ ਨਾ ਕਿ ਤੁਹਾਡਾ ਕਲਟਰ ਕੀ ਆ।
0: ਕੋਈ ਇੱਕ ਬੰਦਾ ਇੱਕ ਚੀਜ਼ 'ਚ ਪਰਫੈਕਟ ਹੋ ਸਕਦਾ, ਜਿੱਦਾਂ ਕ੍ਰਿਸ਼ਨਾ ਜੀ ਤੁਸੀਂ ਐਗਜ਼ਾਮਪਲ ਦਿੱਤੀ ਆ, ਵੀ ਤੁਸੀਂ ਗੱਡੀ ਸਾਫ਼ ਰੱਖ ਸਕਦੇ ਹੋ ਆਪਣੀ, ਤੁਸੀਂ ਅਲਮਾਰੀ ਆਪਣੀ ਮੇਨਟੇਨ ਰੱਖੀ ਹੋਊਗੀ, ਕਿਸੇ ਨੇ ਆਪਣੇ ਰਿਸ਼ਤੇ ਮੇਨਟੇਨ ਰੱਖੇ ਹੋਣਗੇ, ਪਰ ਉਹ ਕਿਸੇ ਦੂਸਰੇ ਸੈਕਸ਼ਨ 'ਚ ਲੈਕ ਕਰਦਾ ਹੋਊਗਾ, ਮਤਲਬ ਕੀ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ, ਜੇ ਕਰਦੇ ਹੋ ਤਾਂ ਕਿਹੜੇ ਸੈਕਸ਼ਨ 'ਚ ਵੱਧ ਤੋਂ ਵੱਧ ਕਰਦੇ ਹੋ, ਜਾਂ ਫਿਰ ਤੁਸੀਂ ਕਦੀ ਸੋਚਿਆ ਹੀ ਨਹੀਂ ਇਹਨਾਂ ਚੀਜ਼ਾਂ ਦੇ ਬਾਰੇ। ਜਾਂ ਆਪਾਂ ਜੇ ਮੰਨ ਲਓ ਆਪਾਂ ਬੱਚਿਆਂ ਦੇ ਖਿਡੌਣਿਆਂ ਦਾ ਹੀ ਲਾ ਦਈਏ, ਤਾਂ ਉਹ ਵੀ ਕਿੰਨੇ ਆਪਾਂ ਵੱਧ ਆਪਾਂ ਹੁਣ ਤੋਂ ਹੀ ਆਦਤ ਪਾ ਰਹੇ ਹਾਂ ਉਹਨਾਂ ਨੂੰ, ਆਪਾਂ ਹੁਣ ਤੋਂ ਹੀ ਉਹਨਾਂ ਨੂੰ ਕਿੰਨਾ ਕਚਰਾ ਦੇ ਰਹੇ ਹਾਂ ਆਪਾਂ, ਮਤਲਬ ਚਲੋ ਹੈ ਤਾਂ ਉਹ ਪਿਆਰ ਹੀ ਹੁੰਦਾ ਆਪਾਂ ਖੇਡਣ ਦੇ ਲਈ ਦਿੰਦੇ ਹਾਂ, ਪਰ ਫਿਰ ਵੀ ਉੱਥੇ ਆਪਾਂ ਵੀ ਤੁਸੀਂ ਵੀ ਬੱਚੇ ਤਾਂ ਚਲੋ ਹੈ ਹੀ ਬੱਚੇ ਨੇ, ਆਪਾਂ ਫੇਲ ਹੋ ਜਾਂਦੇ ਹਾਂ ਉੱਥੇ, ਉਸ ਚੀਜ਼ ਨੂੰ ਵੀ ਮੈਨੇਜ ਕਰਦੇ ਹਾਂ, ਉਹ ਵੀ ਆਪਾਂ ਇੱਦਾਂ ਹੀ ਸਾਂਭ ਸਾਂਭ ਕੇ ਰੱਖਦੇ ਹਾਂ ਵੀ ਕੋਈ ਨਹੀਂ ਇਹ ਗਾਂਹ ਖੇਡ ਲੂ, ਗਾਂਹ ਖੇਡ ਲੂ, ਉਹਨੇ ਚਿਰ ਨੂੰ ਬੱਚਾ ਵੱਡਾ ਹੋ ਜਾਂਦਾ ਵਾ, ਅਤੇ ਚਲੋ ਗਾਂਹ ਉਹਦੇ ਖੇਡਣ ਵਾਲਾ ਰਹਿੰਦਾ ਨਹੀਂ, ਫਿਰ ਆਪਾਂ ਹੋਰ ਨਵੇਂ ਲੈ ਲੈਂਦੇ। ਸੋ ਬਹੁਤ ਸਾਰੀਆਂ ਚੀਜ਼ਾਂ, ਕਈ ਆਪਾਂ ਨੂੰ ਲੱਗਦਾ ਵਾ ਵੀ ਆਹ ਬਹੁਤ ਜ਼ਰੂਰੀ ਸਾਡੀ ਲਾਈਫ ਦੇ ਵਿੱਚ, ਇਹ ਤਾਂ ਹੋਣੀਆਂ ਚਾਹੀਦੀਆਂ, ਪਰ ਜ਼ਰੂਰੀ ਚੀਜ਼ਾਂ ਵੀ ਜਦੋਂ ਲੋੜ ਤੋਂ ਵਧੇਰੇ ਹੋ ਜਾਂਦੀਆਂ ਨਾ, ਉਹ ਵੀ ਤੁਹਾਨੂੰ ਖੱਜਲ ਖਰਾਬ ਕਰਨ ਲੱਗ ਪੈਂਦੀਆਂ। ਸੋ ਅੱਜ ਦੇ ਦਿਨ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਹੋ ਡਿਸਕਸ ਕਰ ਰਹੇ ਹਾਂ ਵੀ ਆਪਾਂ ਕਿੱਦਾਂ ਮਿਨੀਮਾਈਜ਼ ਕਰ ਸਕਦੇ ਹਾਂ, ਕਿੱਦਾਂ ਸਾਡਾ ਦਿਮਾਗ ਦੇ ਜਿਹੜੇ ਬੰਦਾ ਤਾਂ ਉਹੀ ਹੈ ਨਾ, ਦਿਮਾਗ ਦੀ ਕਪੈਸਿਟੀ ਤਾਂ
1: ਹਾਂ ਕਪੈਸਿਟੀ ਆ, ਅਲਟੀਮੇਟਲੀ ਹਰ ਕਿਸੇ ਨੂੰ ਪਤਾ ਹੁੰਦਾ, ਪਰ ਆਪਾਂ ਜਦੋਂ ਉਹੀ ਹੈ ਨਾ, ਜੇ ਆਪਾਂ ਟਿਪਸ ਟ੍ਰਿਕਸ ਯੂਜ਼ ਕਰਨੀਆਂ ਸ਼ੁਰੂ ਕਰ ਦਈਏ ਕੁਛ ਇਸ ਤਰ੍ਹਾਂ ਦੀਆਂ, ਕਿਉਂਕਿ ਅਸੀਂ ਰੂਲਸ ਤੋਂ ਬਹੁਤ ਜ਼ਿਆਦਾ ਬੱਝੇ ਹੋਏ ਹਾਂ, ਬੰਨੇ ਹੋਏ ਹਾਂ। ਸਕੂਲ ਗਏ ਤਾਂ ਟਾਈਮ ਟੇਬਲ ਹੁੰਦਾ ਹੈਗਾ ਨਾ ਕਿ ਅੱਧੇ ਅੱਧੇ ਘੰਟੇ ਬਾਅਦ ਆਹ ਸਬਜੈਕਟ ਆ, ਫਿਰ ਇੰਨੇ ਵਜੇ ਖੇਡਣਾ ਜਾਂ ਕੁਛ ਆ। ਜਦੋਂ ਅਡਲਟ ਲਾਈਫ 'ਚ ਆ ਜਾਂਦੇ, ਇੱਦਾਂ ਦੇ ਟਾਈਮ ਟੇਬਲ ਖਤਮ ਹੋ ਜਾਂਦੇ, ਫਿਰ ਸਾਨੂੰ ਸਮਝ ਨਹੀਂ ਆਉਂਦਾ ਕਿ ਜਿੱਥੇ ਲੈਕ ਕਰਨਾ ਸ਼ੁਰੂ ਕਰ ਜਾਂਦਾ ਬੰਦਾ, ਉੱਥੇ ਲੈਕ ਹੋਰ ਦੇ ਹੋਰ ਕੰਪਾਊਂਡ ਹੋਣਾ ਸ਼ੁਰੂ ਹੋ ਜਾਂਦਾ, ਹੈ ਨਾ। ਸੋ ਆਪਾਂ ਦੋ ਚਾਰ ਟਿਪਸ ਐਂਡ ਟ੍ਰਿਕਸ ਬਾਰੇ ਗੱਲਾਂ ਬਾਤਾਂ ਕਰਦੇ ਹਾਂ, ਹੈ ਨਾ। ਫਿਰ ਇਹ ਵੀ ਕਰਦੇ ਕਿ ਕਿਉਂ ਹੁੰਦਾ ਇਹ, ਜਿਸ ਤਰ੍ਹਾਂ ਆਪਾਂ ਜੇ ਰਿਸ਼ਤੇ ਨਾਤਿਆਂ ਦੀ ਗੱਲ ਕਰੀਏ, ਕਿੰਨੇ ਲੋਕਾਂ ਨਾਲ ਆਪਾਂ ਜੁੜੇ ਹਾਂ ਜਸਟ ਫੋਰ ਦਾ ਸੇਕ ਆਫ ਕਿ ਜੁੜੇ ਪਏ ਹਾਂ, ਕਿੰਨੇ ਇਸ ਤਰ੍ਹਾਂ ਦੇ ਆਪਾਂ ਕੰਮ ਕਰਦੇ ਹਾਂ ਅੱਜ ਵੀ ਜੋ ਅਸੀਂ ਕਰਨਾ ਨਹੀਂ ਚਾਹੁੰਦੇ ਪਰ ਆਪਾਂ ਸ਼ੁਰੂ ਕੀਤੇ ਸੀਗੇ। ਇਹਦੇ ਉੱਪਰ ਵੀ ਇੱਕ ਹੈ ਭਾਅ ਜੀ, ਸੰਕ ਕੋਸਟ ਫੈਲਸੀ ਕਹਿੰਦਾ। ਮੈਂ ਵੈਸੇ ਆਪਣਾ ਸੋਲੋ ਜਿਹੜਾ ਕੀਤਾ ਸੀਗਾ ਸ਼ੋ ਦੋ ਹਫ਼ਤੇ ਪਹਿਲਾਂ ਜਿਹੜਾ ਸੀਗਾ, ਹੈ ਨਾ, ਉਹਦੇ ਅੰਦਰ ਆਪਾਂ ਇਹਦੇ ਉੱਪਰ ਪ੍ਰੋਪਰ ਗੱਲ ਕੀਤੀ ਸੀਗੀ, ਪਰ ਮੈਂ ਸ਼ਾਰਟ ਜਿਹਾ ਉਹਦੇ ਅੰਦਰ ਦੱਸ ਦਿੰਦਾ ਕਿ ਸੰਕ ਕੋਸਟ ਫੈਲਸੀ ਇਹ ਰਿਚਰਡ ਥੈਲਰ ਨੇ 1980 'ਚ ਨੋਬਲ ਪ੍ਰਾਈਜ਼ ਮਿਲਿਆ ਉਹਨਾਂ ਨੂੰ ਬਿਹੇਵੀਅਰਲ ਇਕਨੋਮਿਕਸ ਦੇ ਅੰਦਰ, ਅਤੇ ਉਹਨਾਂ ਨੇ ਇਹ ਵਾਲਾ ਕੰਸੈਪਟ ਕੋਇਨ ਕੀਤਾ ਸੀਗਾ, ਪੂਰਾ ਰਿਸਰਚ ਪੇਪਰ ਬਣਾਇਆ। ਅਤੇ ਉਹਦੇ ਅੰਦਰ ਬੇਸਿਕ ਪੁਆਇੰਟ ਉਹਦਾ ਕੀ ਹੈ ਕਿ ਅਸੀਂ ਕਾਫ਼ੀ ਚੀਜ਼ਾਂ ਆਪਣੀ ਲਾਈਫ ਦੇ ਅੰਦਰ ਇਸ ਕਰਕੇ ਕਰਦੇ ਰਹਿੰਦੇ ਹਾਂ ਕਿਉਂਕਿ ਆਪਾਂ ਐਫਰਟ, ਪੈਸਾ, ਹੈ ਨਾ, ਅਤੇ ਸਮਾਂ ਉਸ ਚੀਜ਼ ਨੂੰ ਪਹਿਲੇ ਦੇ ਚੁੱਕੇ ਹਾਂ। ਅਸੀਂ ਤਾਂ ਹੀ ਉਹਨੂੰ ਕਰਦੇ ਵੀ ਰਹਿੰਦੇ ਹਾਂ ਕਿਉਂਕਿ ਸਾਨੂੰ ਗਿਲਟ ਫੀਲ ਹੁੰਦਾ ਕਿ ਯਾਰ ਮੈਂ ਤਾਂ ਅੱਜ ਵੀ ਐਫਰਟ, ਮੈਂ ਇੰਨੇ ਸਾਲ ਐਫਰਟ ਕੀਤਾ ਇਸ ਰਿਲੇਸ਼ਨ ਨੂੰ ਬਚਾਉਣ ਲਈ, ਤਾਂ ਕੀ ਹੋਇਆ ਮੇਰੀ ਉਹ ਉਸ ਹਿਸਾਬ ਦੀ ਇੱਜ਼ਤ ਨਹੀਂ ਕਰਦਾ, ਮੈਨੂੰ ਉਸ ਹਿਸਾਬ ਦਾ ਪਿਆਰ ਨਹੀਂ ਮਿਲਦਾ, ਹੈ ਨਾ, ਅਤੇ ਮੈਂ ਫਿਰ ਵੀ ਇਸ ਔਰਗਨਾਈਜੇਸ਼ਨ ਨਾਲ, ਇਹ ਦੋਸਤਾਂ ਦੇ ਗਰੁੱਪ ਨਾਲ ਜਾਂ ਫਿਰ ਇਸ ਫੈਮਿਲੀ ਨਾਲ ਜੁੜਿਆ ਰਹਾਂਗਾ। ਯਾਰ ਮੈਂ ਤੇ ਇਨਵੈਸਟ ਕਰਨਾ ਸ਼ੁਰੂ ਕੀਤਾ ਸੀਗਾ, ਮੈਂ ਇੰਨੇ ਸਾਲ ਤੋਂ ਕਰਦੇ ਰਿਹਾ ਇਨਵੈਸਟ, ਮੈਂ ਨਹੀਂ ਰੁਕਾਂਗਾ, ਭਾਵੇਂ ਉਹ ਮੇਰਾ ਇੱਕ ਬਿਜ਼ਨਸ ਹੈ, ਪਤਾ ਡੈਡ ਬਿਜ਼ਨਸ ਹੈ, ਪਰ ਮੈਂ ਨਹੀਂ ਰੁਕਣਾ ਕਿਉਂਕਿ ਮੈਂ ਇੰਨੇ ਸਾਲ ਤੋਂ ਕਰਦਾ ਹਾਂ। ਫਿਰ ਆਪਾਂ ਇਹਦੇ ਅੰਦਰ ਉਹ ਓਪਰਚੁਨਿਟੀ ਨਹੀਂ ਦੇਖਦੇ, ਓਪਰਚੁਨਿਟੀ ਕੋਸਟ ਨਹੀਂ ਵੇਖਦੇ ਇਹਦੇ ਅੰਦਰ ਕਿ ਇਹਨੂੰ ਛੱਡਣ ਦਾ, ਅਤੇ ਉਹੀ ਸਾਡੀ ਸੈਂਸਿਸ, ਉਹੀ ਆਪਣਾ ਦਿਮਾਗ, ਉਹੀ ਆਪਣਾ ਇੰਟਲੈਕਟ ਅਤੇ ਆਪਣਾ ਪੈਸਾ ਕਾਫੀ ਕੇਸਿਸ ਦੇ ਅੰਦਰ ਜੇ ਕਿਤੇ ਹੋਰ ਲਾਉਣਾ ਸ਼ੁਰੂ ਕਰ ਦਿਉ, ਤੁਹਾਨੂੰ ਉਸ ਦਿਨ ਤੋਂ ਇੱਕ ਤਾਂ ਘਾਟਾ ਰੁਕ ਗਿਆ, ਦਿਮਾਗੀ ਜਿਹੜਾ ਹੈਗਾ ਬੋਝ ਉਹ ਵੀ ਘੱਟ ਗਿਆ, ਜੇ ਤੁਹਾਡੇ ਪੈਸੇ ਵੱਲੋਂ ਤਾਂ ਪੈਸੇ ਵੱਲੋਂ ਘੱਟ ਗਿਆ, ਅਤੇ ਕਿਤੇ ਹੋਰ ਜੇ ਤੁਸੀਂ ਕਰੋਗੇ ਤਾਂ ਯੂ, ਹੈ ਨਾ, ਯੂ ਫੀਲ ਬੈਟਰ ਇੱਕ ਤਾਂ, ਹੈ ਨਾ, ਕਿ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਕੋਈ ਨਵਾਂ ਰਿਸ਼ਤਾ ਜਾਂ ਫਿਰ ਇੱਕ ਰਿਸ਼ਤਾ ਜੇ ਖਤਮ ਵੀ ਹੋਇਆ ਤਾਂ ਆਪਣੇ ਆਪ ਨਾਲ ਪੀਸ 'ਚ ਰਹਿਣਾ, ਤੁਹਾਨੂੰ ਸਮਾਂ ਮਿਲਦਾ ਆਪਣੇ ਵਾਸਤੇ। ਸੋ ਇੱਕ ਇਹ ਗੱਲ ਆ ਜਾਂਦੀ, ਹੈ ਨਾ। ਫਿਰ ਇੱਕ ਆਉਂਦੀ ਹੈ ਜੀ, ਹੁਣ ਆਪਾਂ ਇਹਨਾਂ ਚੀਜ਼ਾਂ ਤੋਂ ਬੈਟਰ ਕਿਸ ਤਰ੍ਹਾਂ ਹੋਣਾ। ਮਿਨੀਮਲਿਸਟ ਲੋਕਾਂ ਨੇ ਦੋ ਚੀਜ਼ਾਂ ਬਹੁਤ ਵਧੀਆ ਦਿੱਤੀਆਂ, ਮੇਰਾ ਫੇਵਰੇਟ ਵਾਲਾ ਜੋ ਹੁਣ ਤੱਕ ਲੱਗਾ, ਐਂਡ ਮੈਂ ਜਦੋਂ ਇਹ ਗੱਲ ਕਰ ਰਿਹਾ, ਮੈਂ ਇਸ ਕਰਕੇ ਅੱਜ ਆਪਾਂ ਇਹ ਵਾਲਾ ਵਿਸ਼ਾ ਛੇੜਿਆ ਕਿਉਂਕਿ ਮੈਂ ਪ੍ਰੈਕਟੀਕਲੀ ਵੀ ਨਾ ਮਿਨੀਮਲਿਸਟ ਹੋਣ ਦਾ ਸੋਚ ਲਿੱਤਾ ਇਸ ਕਰਕੇ, ਹਾਂ, ਕਿਉਂਕਿ ਮੈਂ ਉਹੀ ਹੈ ਨਾ, ਬੰਦਾ ਸ਼ਾਇਦ ਇੱਕ ਥਾਂ ਸਹੀ ਹੁੰਦਾ ਦੂਸਰੀ ਥਾਂ ਸਹੀ ਨਹੀਂ ਹੁੰਦਾ। ਮੈਂ ਰਿਸ਼ਤੇ ਨਾਤਿਆਂ ਵੱਲੋਂ ਬਿਲਕੁਲ ਡੀਕਲਟਰਡ ਹਾਂ, ਪਰ ਉਦਾਂ ਫਿਜ਼ੀਕਲ ਲਾਈਫ 'ਚ ਬਹੁਤ ਜ਼ਿਆਦਾ ਬੁਰੇ ਹਾਲਾਤ ਹੈ ਮੇਰੇ, ਹੈ ਨਾ, ਤੁਸੀਂ ਤਾਂ ਮੇਰੀ ਕਾਰ 'ਚ ਬੈਠੇ ਹੋ ਭਾਈ, ਭਾਈ ਜਦੋਂ ਵੀ ਕਾਰ 'ਚ ਬੈਠਦੇ ਨਾ, ਦੋ ਸੈਕਿੰਡ ਲਈ ਅੱਖਾਂ ਬੰਦ ਹੀ ਕਰ ਲੈਂਦੇ
0: ਆ। ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਮੇਰੀ ਵੀ ਹੈਸ਼ਟੈਗ ਸੇਮ ਹੀ ਆ।
1: ਸਹੀ ਗੱਲ ਹੈ, ਮੇਰੀ ਗੱਲ ਸਹੀ ਆ, ਬਹੁਤਾ ਫਰਕ ਨਹੀਂ ਹੈ ਨਾ। ਇਹ ਕ੍ਰੀਏਟਿਵ ਬੰਦਿਆਂ ਦੀ ਸ਼ਾਇਦ ਪ੍ਰੋਬਲਮ ਹੈ, ਹੈ
0: ਕ੍ਰੀਏਟਿਵ ਦੀ ਵੀ ਨਹੀਂ ਪ੍ਰੋਬਲਮ, ਇਹ ਵੀ ਐਕਸਕਿਊਜ਼ ਆ ਸਾਡਾ। ਅਸਲ 'ਚ ਆਪਾਂ ਇੰਨੇ ਕੁ ਕੁਛ ਸਹੇੜੇ ਹੁੰਦੇ ਨਾ ਕੰਮ, ਉਹੀ ਆਪਾਂ ਅੱਜ ਦੇ ਵਿਸ਼ੇ 'ਚ ਰਹਿ ਕੇ ਜੇ ਗੱਲ ਕਰੀਏ, ਤਾਂ ਉਹਦੇ ਵਿੱਚ ਸਾਨੂੰ ਇਹ ਲੱਗਦਾ ਵੀ ਆਹ ਲੈੱਸ ਇੰਪੋਰਟੈਂਟ ਹੈ, ਆਪਾਂ ਪਹਿਲਾਂ ਇੰਪੋਰਟੈਂਟ ਕਰ ਲਈਏ, ਆਹ ਤਾਂ ਹੋ ਜੂਗਾ ਕੋਈ ਨਹੀਂ, ਇਸੇ ਚੱਕਰ 'ਚ ਹੀ ਆਪਾਂ ਉੱਦਾਂ ਹੀ ਛੱਡ ਛੱਡਦੇ ਹਾਂ, ਉੱਦਾਂ ਹੀ ਆਪਾਂ ਵਧਾਈ ਜਾਂਦੇ। ਇਹ ਤਾਂ ਕੋਈ ਦੱਸਦਾ ਤੁਹਾਨੂੰ ਆ ਕੇ ਯਾਰ ਤੇਰੀ ਕਾਰ ਇੰਨੀ ਗੰਦੀ, ਆਪ ਨੂੰ ਤਾਂ ਲੱਗ ਨਹੀਂ ਰਹੀ ਹੁੰਦੀ।
1: ਮੈਂ ਯਾਰ ਕਰਾ ਲਾਂਗਾ ਵਾਸ਼, ਥੈਂਕ ਯੂ ਮੈਨੂੰ ਔਨ ਏਅਰ ਦੱਸਣ ਲਈ, ਥੈਂਕ ਯੂ ਸੋ ਮੱਚ, ਹੁਣ ਜਾਂਦਾ ਹੀ ਕਰਾਊਂਗਾ। ਖੈਰ, ਸਭ ਤੋਂ ਵਧੀਆ ਜੋ ਮੈਨੂੰ ਪ੍ਰਿੰਸੀਪਲ ਲੱਗਾ, ਉਹਨੂੰ ਇਹ ਕਹਿੰਦੇ 90-90 ਪ੍ਰਿੰਸੀਪਲ, 90-90 ਐਂਡਾਊਮੈਂਟ ਇਫੈਕਟ ਵੀ ਕਹਿੰਦੇ ਇਹਨੂੰ। ਕਹਿੰਦੇ ਕਿ ਬਈ ਆਪਣੀ ਅਲਮਾਰੀ ਖੋਲ੍ਹੋ, ਆਪਣੀ ਸਬਸਕ੍ਰਿਪਸ਼ਨਾਂ ਖੋਲ੍ਹੋ ਫੋਨ ਦੀਆਂ, ਹੈ ਨਾ, ਜੋ ਮਰਜ਼ੀ ਜਿੱਥੇ ਲੱਗਦਾ ਬਹੁਤ ਜ਼ਿਆਦਾ ਕੰਮ ਖਰਾਬ ਹੈ, ਗੈਰੇਜ ਹੈ, ਤੁਹਾਡੀ ਕਿਚਨ ਹੈ, ਵਟ ਐਵਰ, ਉਹਨੂੰ ਵੇਖੋ ਕਿ ਬਈ ਪਿਛਲੇ 90 ਦਿਨ ਤੋਂ ਆਹ ਚੀਜ਼ਾਂ, ਕਿਹੜੀਆਂ ਚੀਜ਼ਾਂ ਤੁਸੀਂ ਯੂਜ਼ ਨਹੀਂ ਕੀਤੀਆਂ, ਜਸਟ ਪਈਆਂ ਨੇ, ਠੀਕ ਹੈ। ਫਿਰ ਤੁਸੀਂ ਅਗਲਾ ਸਵਾਲ ਆਪਣੇ ਆਪ ਨੂੰ ਇਹ ਪੁੱਛਣਾ ਕਿ ਮੈਂ ਅਗਲੇ 90 ਦਿਨ ਯੂਜ਼ ਕਰਾਂਗਾ, ਤੇ ਜੇ ਦੋਨਾਂ ਚੀਜ਼ਾਂ ਦਾ ਜਵਾਬ ਹੈ ਨੈਗੇਟਿਵ, ਤੇ ਯੂ ਸ਼ੁੱਡ ਗੈਟ ਰਿਡ ਆਫ ਇਟ। ਹਾਂ, ਇਹ ਹੈ ਕਿ ਤੁਹਾਡੇ ਲਈ ਉਹ ਚੀਜ਼ 125 ਦਿਨ ਹੋ ਸਕਦੀ, ਕਿਸੇ ਲਈ 150, ਮਤਲਬ ਇਹ ਨਹੀਂ ਨਾ ਗੱਡੀ ਤੁਹਾਡੀ ਖੜੀ ਹੈ ਇਸ ਤਰ੍ਹਾਂ ਮੇਰੇ ਕਹਿਤੇ ਦੇ ਆ, ਉਹ ਵਾਲੀ ਗੱਲ ਨਹੀਂ ਹੈ।
0: ਪਰ ਇਹੋ ਹੀ ਤਾਂ ਔਖੀ ਆ ਕ੍ਰਿਸ਼ਨ ਦੀ ਚੀਜ਼, ਜਿੱਦਾਂ ਮੈਂ ਨਾ ਅਕਸਰ ਹੀ ਆਪਣੇ ਪਹਿਲਾਂ ਜਦੋਂ ਗ੍ਰਾਸ ਸਾਫ਼ ਕਰੀਦਾ ਨਾ, ਤੇ ਉਹਦੇ ਵਿੱਚ ਇੱਕ ਅਕਸਰ ਹੀ ਸਾਡੇ ਡਾਇਲੋਗ ਹੁੰਦੇ ਆ, ਤੇ ਉਹ ਜਦੋਂ ਆਪਾਂ ਗ੍ਰਾਸ ਸਾਫ਼ ਕਰਨਾ, ਤੇ ਉਹ ਸਿਮਰ ਨੇ ਕਹਿਣਾ, ਚਾਚਾ ਜੀ ਆ ਇਹ ਸੁੱਟਣਾ ਕਿ ਅਗਲੀ ਵਾਰੀ ਸੁੱਟੀਏ। ਸਹੀ, ਆਪਾਂ ਇਸ ਵਾਰੀ ਇਹੋ ਕਹਿ ਕੇ ਉਹ ਚੀਜ਼ ਰੱਖਦੇ ਹਾਂ ਵੀ ਨਹੀਂ ਯਾਰ ਇਹ ਕਿਤੇ ਕੰਮ ਆਈ ਨਹੀਂ ਆ, ਤੇ ਆਪਾਂ ਜਦੋਂ ਅਗਲੀ ਵਾਰੀ ਸਾਫ਼ ਕਰਦੇ ਹਾਂ ਤਾਂ ਫਿਰ ਉਹੀ ਚੀਜ਼ ਬਿਨਾਂ ਵੀ ਇੱਕ ਵਾਰੀ ਵਰਤਿਆ ਆਪਾਂ ਫਿਰ ਉਹਨੂੰ ਸੁੱਟਦੇ ਹਾਂ। ਪਰ
1: ਯੂਜੁਅਲ ਕਾਰਨ ਕੀ ਹੁੰਦਾ, ਸੈਂਟੀਮੈਂਟਲ ਵੈਲਿਊ ਆ, ਤਾਂ ਕਰਕੇ ਕੀ ਆ, ਪਤਾ ਕੀ ਆ, ਮੈਨੂੰ ਕਰਨ ਦਾ ਮਨ ਨਹੀਂ ਆ ਤਾਂ ਕਰਕੇ।
0: ਬਹੁਤ ਸਾਰੇ ਕ੍ਰਿਸ਼ਨਾ ਜੀ ਰੀਜ਼ਨ ਆ। ਮੈਨੂੰ ਇੱਕ ਜਿਹੜਾ ਉਹਦੇ ਵਿੱਚ ਵਨ ਆਫ ਦਾ ਉਹ ਲੱਗਦਾ, ਉਹ ਇਹ ਆ ਕਿ ਅਸੀਂ ਨਾ ਚੀਜ਼ਾਂ ਬੜੀਆਂ ਬੜੀਆਂ ਥੋੜ੍ਹ ਥੋੜ੍ਹ ਕੇ ਲੱਭੀਆਂ, ਅਸੀਂ ਜਿੱਥੋਂ ਜਿਹੜੇ ਪਿਛੋਕੜ 'ਚੋਂ ਆਪਾਂ ਆਏ ਹਾਂ ਨਾ। ਹੁਣ ਤੁਸੀਂ ਗੋਰਿਆਂ ਨੂੰ ਵੇਖੋ ਅਤੇ ਉਹ ਝੱਟ ਚੀਜ਼ ਕੱਢ ਦੇਣਗੇ, ਹੈ ਨਾ, ਆਪਾਂ ਵੇਹਦੇ ਹਾਂ ਵੀ ਉਹ ਚੰਗੀ ਭਲੀ ਚੀਜ਼ ਕੱਢ ਕੇ ਅਤੇ ਸੜਕ 'ਤੇ ਰੱਖ ਦੇਣਗੇ ਵੀ ਹੁਣ ਸਾਨੂੰ ਇਹ ਲੋੜ ਨਹੀਂ ਆ, ਭਾਵੇਂ ਇਹ ਵੈਲਿਊ ਹੈ ਇਹਦੀ, ਪਰ ਇਹ ਹੁਣ ਸਾਡੇ ਕੰਮ ਦੀ ਨਹੀਂ ਹੈ। ਜਦੋਂ ਹੋ ਗਈ ਫਿਰ ਵੇਖ ਜਾਊਗੀ, ਘਰ ਦੇ ਵਿੱਚ ਸਪੇਸ ਚਾਹੀਦੀ ਤੁਹਾਨੂੰ, ਜਾਂ ਫਿਰ ਉਹਦਾ ਰੀਜ਼ਨ ਇਹ ਵੀ ਹੋ ਸਕਦਾ ਵਾ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਉਹ ਵੀ ਇੱਦਾਂ ਦੇ ਆ, ਬੰਦੇ ਸਾਰੇ ਇੱਕੋ ਜਿਹੇ ਹੁੰਦੇ ਆ, ਇਨਸਾਨ ਦੀ ਸੋਚ ਇੱਕੋ ਜਿਹੀ ਆ ਉਹਨਾਂ ਦਾ, ਜਾਂ ਤਾਂ ਇਹ ਕੰਸੈਪਟ ਆ ਵੀ ਉਹਨਾਂ ਦੇ ਘਰ 'ਚ ਜਿੱਦਾਂ ਮੰਨ ਲਓ ਕੋਈ ਛੋਟੇ ਘਰ 'ਚ ਰਹਿੰਦਾ ਜਾਂ ਅਪਾਰਟਮੈਂਟ 'ਚ ਰਹਿੰਦਾ, ਅਤੇ ਉਹਦੀ ਮਜਬੂਰੀ ਹੋ ਜਾਂਦੀ ਆ ਵੀ ਯਾਰ ਹੁਣ ਮੈਂ ਆਹ ਨਹੀਂ ਰੱਖ ਸਕਦਾ। ਉਹਨੇ ਉਹ ਬੰਦੇ ਨੇ, ਚਲੋ ਅੱਜ ਕੱਲ੍ਹ ਹੁਣ ਮਾਰਕੀਟ ਪਲੇਸ ਦਿਸ ਦੈਟ ਚੱਲ ਪਿਆ, ਪਰ ਨਹੀਂ ਤਾਂ ਉਹ ਬਾਹਰ ਕੱਢ ਦਿੰਦਾ
1: ਜੀ।
0: ਅਸੀਂ, ਸਾਡੇ ਲਈ ਇਹ ਚੀਜ਼ ਬਹੁਤ ਔਖੀ ਆ, ਕਿਉਂਕਿ ਆਪਾਂ ਜਿਹੜੇ ਬੈਕਗਰਾਊਂਡ 'ਚੋਂ ਆਪਾਂ ਆਏ ਹਾਂ, ਸਾਡੇ ਲਈ ਇਹ ਸਾਰੀਆਂ ਚੀਜ਼ਾਂ ਦੁਰਲੱਭ ਹੁੰਦੀਆਂ ਨੇ। ਆਪਾਂ ਜ਼ਿੰਦਗੀ 'ਚ ਪਹਿਲੀ ਵਾਰ, ਬਹੁਤ ਸਾਰੀਆਂ ਚੀਜ਼ਾਂ ਜ਼ਿੰਦਗੀ 'ਚ ਪਹਿਲੀ ਵਾਰ ਆਪਾਂ ਬਾਏ ਕੀਤੀਆਂ ਨੇ, ਪਹਿਲੀ ਵਾਰ ਵੇਖੀਆਂ ਨੇ, ਉਹਦੇ ਪਿੱਛੇ ਜਿਹੜੀ ਸਾਡੀ ਕਮਾਈ ਆ, ਮਿਹਨਤ ਆ, ਉਹ ਕਿਤੇ ਨਾ ਕਿਤੇ ਸੁੱਤੇ ਸਿੱਧ ਸਾਨੂੰ ਤੰਗ ਕਰਦੀ ਹੈ। ਦੂਸਰੀ ਚੀਜ਼, ਆਪਾਂ ਜਿਹੜੇ ਪਿੰਡਾਂ ਵਾਲੇ ਕਲਚਰ 'ਚੋਂ ਆਪਾਂ ਆਏ ਹਾਂ, ਅਤੇ ਉੱਥੇ ਪਰ ਇਹ ਚੀਜ਼ਾਂ ਤੰਗ ਨਹੀਂ ਕਰਦੀਆਂ ਹੁੰਦੀਆਂ। ਉੱਥੇ ਤੁਸੀਂ ਇੱਕ ਚੀਜ਼ ਨੋਟ ਕਰਿਓ, ਉੱਥੇ ਤਾਂ ਆਪਾਂ ਟੁੱਟਿਆ ਸੰਗਲ ਵੀ ਆਪਾਂ ਸਾਈਡ 'ਤੇ ਕਰਕੇ ਰੱਖ ਲੈਂਦੇ ਹਾਂ ਵੀ ਇਹ ਵੀ ਕੰਮ ਆਜੂਗਾ, ਅਤੇ ਉਹ ਆ ਵੀ ਜਾਂਦਾ ਹੁੰਦਾ ਇਹ।
1: ਹਾਂ, ਹੋ ਸਕਦਾ, ਹੈ ਨਾ,
0: ਅਤੇ ਉਹ ਚੀਜ਼ਾਂ ਫਿਰ ਤੁਹਾਡੀ ਬੇਸਿਕਲੀ ਤੁਹਾਡੇ ਸੁਭਾਅ ਦਾ ਨਾ ਉਹ ਹਿੱਸਾ ਹੀ ਬਣੀਆਂ ਹੁੰਦੀਆਂ।

0: ਰੁੱਖਾ ਸੁਭਾਅ ਬਜ਼ੁਰਗਾਂ ਦਾ,
1: ਇਹ ਤੇਰੇ ਮੰਜੇ ਤੇ ਪਈ ਆ, ਇਹਦੇ ਸੌਂ ਜੁਗਾ ਤਾਂ ਹੈਗਾ ਨਾ, ਇੱਧਰ ਫੜਾ ਕੋਈ ਨੀ, ਉੱਥੇ ਡੰਗਰਾਂ ਵਾਲੇ ਤੂੜੀ ਵਾਲੇ ਕੋਠੇ ਚ ਪਈ ਰਹਿਣੀ, ਤੈਨੂੰ ਤੰਗ ਕਰਦੀ ਆ ਵੇਖੀ ਜਦੋਂ, ਤੇ ਫਿਰ ਇਹੋ ਜਿਹੀ ਚੀਜ਼ ਰੱਬ ਨਾ ਕਰੇ ਜਦੋਂ ਕਿਤੇ ਕੰਮ ਆ ਜੇ ਨਾ, ਫਿਰ ਉਹਨਾਂ ਨੇ ਤੁਸੀਂ ਕਿਤੇ ਲਾਗੇ ਹੋ ਸਹੀ, ਆ ਸੁੱਟਣ ਲੱਗਾ ਹੈ ਨਾ ਉਦਣ,
0: ਇਹਦੀ ਐਡ ਤਾਂ ਹਫ਼ਤਾ ਚੱਲਣੀ ਆ, ਇਹਨਾਂ ਨੂੰ ਹੈ ਹੀ ਨੀ ਯਾਰ ਇੱਜ਼ਤ, ਨੀ ਇਹ ਚੀਜ਼ਾਂ ਦੀ, ਸੌਖੀਆਂ ਬਣਦੀਆਂ ਚੀਜ਼ਾਂ,
1: ਕਦਰ ਨਹੀਂ ਹੈਗੀ ਤੁਹਾਨੂੰ, ਕਦਰ ਨਹੀਂ ਹੱਥੀ ਜਦੋਂ ਤੁਸੀਂ
0: ਕਮਾਓਗੇ ਨਾ ਫਿਰ ਪਤਾ ਲੱਗੂ,
1: ਹੁਣ ਅਸਲ ਚ ਅਸੀਂ ਹੱਥੀ ਬਣਾਈਆਂ, ਇਹ ਵਨ ਆਫ ਦਾ ਰੀਜ਼ਨ ਹੈ ਕਿ ਇਹ ਵੀ ਆ, ਸਾਨੂੰ ਇਹ ਲੱਗਦਾ ਵੀ ਆਪਾਂ ਨਾ ਇੱਕ ਸਾਈਕੀ ਵੀ ਆ, ਦੂਸਰੀ ਸਾਈਕੀ ਨਾ ਸਾਨੂੰ ਇਹ ਵੀ ਚੀਜ਼ ਮੈਂ ਕਿਹਾ ਤੰਗ ਕਰਦੀ ਹੈ ਵੀ ਸਾਡੇ ਨਹੀਂ ਤੇ ਕਿਸੇ ਹੋਰ ਦੇ ਕੰਮ ਆਜੂ, ਇਹ ਵੀ ਸਾਈਕੀ ਨਾਲ ਸਾਨੂੰ ਤੰਗ ਕਰਦੀ, ਆਪਾਂ ਬੜੀਆਂ ਚੀਜ਼ਾਂ ਘਰ ਦੇ ਵਿੱਚ ਤੁਸੀਂ ਵੇਖਿਓ ਆਪਾਂ ਤਾਂ ਵੀ ਸਾਂਭ ਕੇ ਰੱਖੀਆਂ, ਸਾਨੂੰ ਇਹ ਹੁੰਦਾ ਵੀ ਚੱਲ ਸਾਡੇ ਨਹੀਂ ਕੰਮ ਆਉਣ ਡੀ, ਇਹ ਆਪਾਂ ਇੰਡੀਆ ਭੇਜ ਦਾਂਗੇ,
0: ਇੱਥੇ ਦੀ ਬੜੀ ਸਪੈਸਿਫਿਕ ਪ੍ਰੋਬਲਮ ਹੈ,
1: ਹਾਂ ਜਾਂ ਆਪਾਂ ਬੜੀਆਂ ਚੀਜ਼ਾਂ ਘਰ ਦੇ ਵਿੱਚ ਇਸੇ ਕਰਕੇ ਸਾਂਭ ਕੇ ਰੱਖੀਆਂ ਹੁੰਦੀਆਂ ਵੀ ਇੱਥੇ ਤੇ ਆਉਂਦੇ ਰਹਿੰਦੇ ਸਟੂਡੈਂਟ ਉਹਨਾਂ ਨੂੰ ਲੋੜ ਹੁੰਦੀ ਹੈ, ਹੈ ਨਾ, ਆਹ ਭਾਂਡੇ ਜਿਹੜੇ ਉਹ ਫਲਾਣੇ 'ਤੇ ਕੰਮ ਆ ਜਾਣਗੇ, ਹੈ ਨਾ, ਆਹ ਚੀਜ਼ ਜਿਹੜੀ ਆ ਉਹ ਵੱਡਾ ਹੋ ਕੇ ਪਾਲੂਗਾ, ਹੈ ਨਾ, ਵੱਡੇ ਹੋ ਕੇ ਹੁਣ ਆਪਾਂ ਇੱਕ ਚੀਜ਼ ਜਿਹੜੀ ਆ ਉਹ ਆਪਾਂ ਭੁੱਲ ਜਾਂਦੇ ਹਾਂ ਵੀ ਆਪਾਂ ਨਾ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਹਾਂ, ਜਿੱਥੇ ਤੇਜ਼ੀ ਦੇ ਨਾਲ ਫੈਸ਼ਨ ਚੇਂਜ ਹੋ ਰਹੇ ਆ
0: ਜੀ, ਬਿਲਕੁਲ,
1: ਅੱਜ ਕੱਲ੍ਹ ਛੋਟੇ ਬੱਚੇ ਵਾਲੇ ਜਿਹੜੇ ਵੱਡੇ ਬੱਚੇ ਵਾਲੇ ਕੱਪੜੇ ਆ ਉਹ ਛੋਟਾ ਬੱਚਾ ਨਹੀਂ ਪਾਉਂਦਾ, ਇਸ ਕਰਕੇ ਨਹੀਂ ਵੀ ਉਹਨੂੰ ਆਉਂਦੇ ਨਹੀਂ ਆ, ਅਸੀਂ ਆਪ ਹੀ ਨਹੀਂ ਪਾਉਂਦੇ ਕਿਉਂਕਿ ਆਊਟ ਆਫ ਫੈਸ਼ਨ ਹੋ ਜਾਂਦੇ ਆ, ਨਹੀਂ ਜੀ ਉਦੋਂ ਤਾਂ ਇੱਦਾਂ ਦੇ ਚੱਲਦੇ ਸੀ, ਹੁਣ ਆਪਾਂ ਇੱਦਾਂ ਕਿਉਂ ਪਾਉਂਦੇ ਹਾਂ, ਕਿਉਂਕਿ ਬੱਚਿਆਂ 'ਚ ਗੈਪ ਵੀ ਥੋੜ੍ਹਾ ਬਤੇਰੇ ਆ, ਪਰ ਉਹ ਆਪਾਂ ਸਾਂਭ ਕੇ ਜ਼ਰੂਰ ਰੱਖੇ ਹੁੰਦੇ ਆ, ਉਹਨੇ ਅਲਮਾਰੀ ਇੱਕ ਜ਼ਰੂਰ ਘੇਰੀ ਹੁੰਦੀ,
0: ਬੱਚੇ ਵੀ ਸੁਚੇਤ ਨੇ ਪੂਰੇ, ਮਤਲਬ ਉਹ ਵੀ ਜੋ ਅੱਜ ਦਾ ਫੈਸ਼ਨ ਆ ਨਾ ਉਹੀ ਕਹਿਣਗੇ,
1: ਹਾਂ ਬੱਚੇ ਕਹਿ ਦਿੰਦੇ ਨਹੀਂ ਆਪਾਂ ਇੱਦਾਂ ਦਾ ਨਹੀਂ ਪਾਉਣਾ, ਕਿਉਂਕਿ ਉਹਨਾਂ ਨੇ ਬਾਹਰ ਅੰਦਰ ਵੇਖਿਆ ਹੁੰਦਾ ਵਾ ਉਹਨਾਂ ਨੇ ਉੱਦਾਂ ਦਾ ਉਹੀ ਚੀਜ਼ ਕਰਨੀ, ਸੋ ਇਹ ਬੇਸਿਕ ਇੱਕ ਦੋ ਚੀਜ਼ਾਂ ਨੇ, ਬਾਕੀ ਸਾਡੇ ਸਰੋਤੇ ਤੁਸੀਂ ਵੀ ਦੱਸੋ, ਇਸੇ ਕਰਕੇ ਆਪਾਂ ਇਹ ਵਿਸ਼ਾ ਰੱਖਿਆ ਵੀ ਤੁਸੀਂ ਕੀ ਸੋਚਦੇ ਹੋ ਇਹਦੇ ਉੱਤੇ, ਕੀ ਰੀਜ਼ਨ ਹੈ ਇਹਦੇ ਪਿੱਛੇ, ਆਪਾਂ ਇੰਨਾ ਕੁਛ ਆਪਾਂ ਸਾਂਭ ਸਾਂਭ ਕੇ ਰੱਖੀ ਜਾਂਦੇ ਹਾਂ, ਕੀ ਤੁਹਾਨੂੰ ਵੀ ਇਹ ਚੀਜ਼ ਤੰਗ ਪਰੇਸ਼ਾਨ ਕਰਦੀ ਹੈ, ਜੇ ਕਰਦੀ ਹੈ ਤਾਂ ਕਿਹੜਾ ਸੈਕਟਰ ਤੁਹਾਨੂੰ ਜ਼ਿਆਦਾ ਤੰਗ ਪਰੇਸ਼ਾਨ ਕਰਦਾ, ਫਿਰ ਜਿਹੜੇ ਤੁਸੀਂ ਫਾਰਮੂਲੇ ਕੋਈ ਲਾਉਂਦੇ ਜੇ ਉਸ ਚੀਜ਼ ਨੂੰ ਸੋਰਟ ਕਰਨ ਦੇ ਲਈ, ਉਹ ਵੀ ਤੁਸੀਂ ਦੱਸੋ ਤਾਂ ਕਿ ਆਪਾਂ ਆਪਣੀ ਲਾਈਫ ਥੋੜ੍ਹੀ ਜਿਹੀ ਸੁਖਾਲੀ ਕਰੀਏ, ਕਹਿੰਦੇ ਸਫ਼ਰ ਦੇ ਵਿੱਚ ਜਿੰਨਾ ਤੁਹਾਡੇ ਕੋਲ ਸਮਾਨ ਘੱਟ ਹੋਵੇ ਉਹਨਾਂ ਤੁਸੀਂ ਸੌਖਾ ਸਫ਼ਰ ਕਰ ਦਿਓ ਤੁਸੀਂ, ਹੈ ਨਾ, ਅਤੇ ਜ਼ਿੰਦਗੀ ਵੀ ਇੱਕ ਸਫ਼ਰ ਹੀ ਆ, ਇਹ ਵੀ ਆਪਾਂ ਸੁਣਿਆ,
0: ਵਾਹ ਵੈਰੀ ਨਾਈਸ,
1: ਅਤੇ ਇਹਦੇ 'ਚ ਆਪਾਂ ਇੰਨਾ ਕੁਛ ਨਾਲ ਲਈ ਫਿਰਦੇ ਹਾਂ,
0: ਸਹੀ ਗੱਲ,
1: ਉਹ ਵੀ ਤਾਂ ਤੁਹਾਨੂੰ ਤੰਗ ਪਰੇਸ਼ਾਨ ਕਰਦੀ ਹੈ ਨਾ ਚੀਜ਼, ਅਤੇ ਮੈਂ ਬੜੀ ਵਾਰੀ ਵੇਖਿਆ ਜਦੋਂ ਲੋੜ ਹੁੰਦੀ ਹੈ ਨਾ ਉਦੋਂ ਉਹ ਚੀਜ਼ ਤੁਹਾਨੂੰ
0: ਲੱਭਦੀ ਨਹੀਂ
1: ਜਾਂ ਤੁਹਾਡੇ ਕੋਲ ਨਹੀਂ ਹੁੰਦੀ,
0: ਫੈਕਟ,
1: ਹੈ ਨਾ, ਹੁਣ ਆਪਾਂ ਕਾਫ਼ੀ ਚੀਜ਼ਾਂ ਲੈ ਕੇ ਰੱਖੀਆਂ ਹੁੰਦੀਆਂ, ਪਰ ਜਦੋਂ ਤੁਹਾਨੂੰ ਲੋੜ ਪੈਂਦੀ ਆ, ਤੁਸੀਂ ਹੁਣ ਉਹ ਕਿਤਾਬ ਇੱਕ ਮੰਗ ਰਹੇ ਹੋ ਮੇਰੇ ਕੋਲ ਕਿੰਨੇ ਦਿਨਾਂ ਦੀ,
0: ਹੋਇਆ ਇਹ,
1: ਅਤੇ ਮੈਂ ਹੈਗੀ ਮੇਰੇ ਕੋਲ ਹੈਗੀ ਆ,
0: ਅੱਛਾ ਇੱਥੇ ਰਹੀ ਇਸ ਡੈਸਕ 'ਤੇ ਕਿੰਨਾ ਟਾਈਮ ਰਹੀ ਆ,
1: ਹਾਂ ਹੈਗੀ ਵੀ ਆ, ਲੱਭ ਜਾਣੀ ਆ ਉਹ,
0: ਹਾਂ ਲੱਭ ਜਾਣੀ,
1: ਪਰ ਟਾਈਮ 'ਤੇ ਨਹੀਂ ਨਾ ਲੱਭੇ, ਹੈ ਨਾ, ਅਤੇ ਹੁਣ ਤਾਂ ਮੈਂ ਵੀ ਕਈ ਵਾਰੀ ਇਹ ਚੀਜ਼ ਜਿਹੜੀ ਉਹ ਰਿਲਾਈਜ਼ ਕਰਨੀ ਸ਼ੁਰੂ ਕਰਤੀ, ਪਰ ਹਾਲੇ ਤੱਕ ਉਹ ਹਿੰਮਤ ਨਹੀਂ ਆਉਂਦੀ, ਮੈਂ ਵੀ ਰਿਲਾਈਜ਼ ਕਰਨੀ ਸ਼ੁਰੂ ਕਰਤੀ ਆ ਕਿ ਯਾਰ ਵਰਤੀ ਆ ਚੀਜ਼ ਜਿਹੜੀ ਮਤਲਬ ਠੀਕ ਠਾਕ, ਮਤਲਬ ਥੋੜ੍ਹੀ ਬਹੁਤੀ ਵੈਲਿਊ ਵਾਲੀ, ਇਹ ਨਹੀਂ ਵੀ ਕੋਈ ਮਹਿੰਗੀ ਚੀਜ਼, ਉਹਨੂੰ ਸੁੱਟ ਦਿਉ ਯਾਰ, ਫਿਰ ਤਾਂ ਲਿਆਉਣੀ ਪੈਂਦੀ ਆ ਜਦੋਂ ਲੋੜ ਪੈਂਦੀ ਆ, ਹੈ ਨਾ, ਕੋਈ ਨਿੱਕਾ ਮੋਟਾ, ਕੋਈ ਕਬਜ਼ਾ, ਕੋਈ ਕੁੰਡੀ, ਕੋਈ ਆਪਾਂ ਇੱਦਾਂ ਦਾ ਸਾਰਾ ਕੁਛ ਹੀ ਸਾਂਭ ਸਾਂਭ ਰੱਖਦੇ ਰਹਿੰਦੇ ਹਾਂ, ਪਰ ਫਿਰ ਉਦੋਂ ਲੈ ਕੇ ਆਉਂਦੇ ਹਾਂ,
0: ਹਾਂ ਕਿਉਂਕਿ ਹਾਂ ਇਹ ਚੀਜ਼ਾਂ ਦਾ ਵੀ ਲੁਕਣ ਦਾ ਆਪਣਾ ਸਟਾਈਲ ਹੈ, ਹੈ ਨਾ, ਕਿਵੇਂ ਪਤਾ ਅੱਜ ਕੰਮ ਆਊਂਗੀ, ਅੱਜ ਨਹੀਂ ਮਿਲਾਂਗੀ ਇਹਨਾਂ ਨੂੰ,
1: ਨਹੀਂ ਆਪਾਂ ਉਹ ਹੌਲੀ ਹੌਲੀ ਉਹ ਚੀਜ਼ਾਂ ਇਹ ਨਾ ਤਾਂ ਚਲੋ ਇਹ ਆਪਾਂ ਅੱਗੇ ਹੱਲ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ, ਚਲੋ ਆਪਾਂ ਇੱਥੇ ਕਲੀਅਰ ਕਰ ਹੀ ਜਾਂਦੇ ਹਾਂ ਵੀ ਇਹਦਾ ਨਾ ਇੱਕ ਬੇਸਿਕ ਜਿਹਾ ਇੱਕ ਫੰਡਾ ਇਹ ਆ, ਸਭ ਤੋਂ ਵੱਡਾ ਜਿਹੜਾ ਹੱਲ ਆ ਉਹ ਇਹ ਆ ਕਿ ਆਪਾਂ ਚਾਰ ਚੁਫੇਰੇ ਨਾ ਹੱਥ ਮਾਰਦੇ ਰਹੀਏ, ਮੰਨ ਲਓ ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਵੀ ਸੋਰਟ ਪ੍ਰੋਪਰ ਕਰ ਪਾ ਰਹੇ, ਪਰ ਇੱਕ ਇੱਕ ਸੈਕਸ਼ਨ ਦੇ ਵਿੱਚ ਤੁਸੀਂ ਹੱਥ ਮਾਰਦੇ ਰਹੋ ਥੋੜ੍ਹੇ ਥੋੜ੍ਹੇ ਸਮੇਂ ਬਾਅਦ, ਤਾਂ ਤੁਹਾਨੂੰ ਨਾ ਰੀਕਾਲ ਹੁੰਦੀਆਂ ਰਹਿੰਦੀਆਂ ਚੀਜ਼ਾਂ ਵੀ ਇੱਥੇ ਆ ਪਿਆ ਸੀ, ਨਹੀਂ ਤਾਂ ਤੁਸੀਂ ਭੁੱਲ ਹੀ ਚੁੱਕੇ ਹੁੰਦੇ ਹੋ,
0: ਸਹੀ ਗੱਲ, ਹੈ
1: ਨਾ, ਤੁਹਾਡੇ ਤਾਂ ਕਿੰਨੀਆਂ ਕਿੰਨੀਆਂ ਚੀਜ਼ਾਂ ਪੁਰਾਣੀਆਂ ਵੀ ਤੁਹਾਡੇ ਨਿਕਲ ਆਉਂਦੀਆਂ, ਸੋ ਖੈਰ ਤੁਸੀਂ ਵੀ ਸਾਂਝ ਪਾਇਓ ਮਿਨੀਮਲਿਜ਼ਮ ਦੇ ਉੱਤੇ, ਕਿੱਦਾਂ ਤੁਸੀਂ ਵੀ ਇਹ ਤੋਂ ਪਰੇਸ਼ਾਨ ਹੋ ਇਸ ਚੀਜ਼ ਤੋਂ ਕਿ ਤੁਹਾਨੂੰ ਵੀ ਇਹ ਚੀਜ਼ ਤੰਗ ਕਰਦੀ ਹੈ, ਜੇ ਕਰਦੀ ਹੈ ਤਾਂ ਕਿਹੜਾ ਸੈਕਟਰ ਤੁਹਾਨੂੰ ਸਭ ਤੋਂ ਵੱਧ ਤੰਗ ਕਰਦਾ, ਅਤੇ ਇਸੇ ਦੇ ਉੱਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ, ਸਾਡੇ ਨਾਲ ਅੰਮ੍ਰਿਤ ਭੈਣ ਜੀ ਨੇ, ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਂਦੇ ਰਹੋ, ਅਤੇ ਹਾਂ ਮੈਂ ਨਾਲ ਦੱਸ ਦਿਆਂ ਕਿ ਤੁਸੀਂ ਲੈਂਡਲਾਈਨ 'ਤੇ ਵੀ ਕਾਲ ਕਰ ਸਕਦੇ ਹੋ, 9956-0346 ਸਾਡਾ ਨੰਬਰ ਹੁਣ ਚੱਲ ਪਿਆ, ਅਤੇ ਇਹਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਜੇ ਕਰਨੀ ਹੋਵੇ, 0447171674 ਅਤੇ 9956-0346,
2: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਕ੍ਰਿਸ਼ਨਾ।

0: ਸਤਿ ਸ੍ਰੀ ਅਕਾਲ ਭੈਣ ਜੀ, ਕੀ ਹਾਲ ਤੁਹਾਡਾ?
1: ਬਹੁਤ ਵਧੀਆ ਵੀਰ ਜੀ, ਅਦਾ ਤੁਸੀਂ ਬਹੁਤ ਚੀਜ਼ਾਂ ਯਾਦ ਕਰਾ ਦੇ ਜਿਹੜੀ ਪੁਰਾਣੀਆਂ ਪਈਆਂ ਨੇ,
0: ਹੈ ਨਾ? ਤੁਸੀਂ ਮੰਨਦੇ ਨਾ, ਮਤਲਬ ਤੁਸੀਂ ਜਦੋਂ ਆਪਾਂ ਗੱਲ ਕਰਦੇ ਹਾਂ, ਹੁਣ ਅਸੀਂ ਵੀ ਗੱਲ ਕਰ ਰਹੇ ਹਾਂ ਤੇ ਮੇਰਾ ਵੀ ਧਿਆਨ ਸਾਰੇ ਪਾਸੇ ਘੁੰਮੀ ਜਾ ਰਿਹਾ, ਪਰ ਇਹਦਾ ਮਤਲਬ ਕਿ ਸਾਡੇ ਸਬ ਕੌਂਸ਼ੀਅਸ 'ਚ ਉਹ ਚੀਜ਼ ਤੰਗ ਤੇ ਸਾਨੂੰ ਕਰ ਹੀ ਰਹੀ ਹੈ ਨਾ, ਭਾਵੇਂ ਅਸੀਂ ਉਹਦੇ ਤੇ ਪਰਦਾ ਪਾ ਕੇ ਜਿੱਥੇ ਮਰਜ਼ੀ ਭਜੇ ਫਿਰੀਏ।
1: ਨਹੀਂ ਹੁਣ ਦੇਖੋ ਵੀਰ ਜੀ, ਜਿੱਦਾਂ ਜਦ ਆਏ ਸੀ ਇੰਡੀਆ, ਉਸ ਟਾਈਮ ਇੰਡੀਆ ਤੋਂ ਆਏ ਸੀ ਨਾ, ਉਸ ਟਾਈਮ ਕੁਛ ਮਤਲਬ ਸਰੀਰ ਦਾ ਸ਼ੇਪ ਕੁਛ ਹੋਰ ਸੀ, ਹੁਣ ਕੁਛ ਹੋਰ ਬਣ ਗਈ ਨਾ। ਉਸ ਟਾਈਮ ਦਾ ਮਤਲਬ ਚੌ ਦੀ ਪਹਿਲੀ ਵਾਰ ਪੈਂਟਾ ਮੁੰਡਾ ਕੁਛ ਟੋਪ ਉਦਾਂ ਦੇ ਲਿਆਏ ਸੀ ਕਿ ਮਨ ਦੇ ਬਹੁਤ ਪਿਆਰੇ ਸੀ ਕਿ ਨੇ ਨੇ ਖਰੀਦੇ ਨੇ, ਹਸਬੈਂਡ ਨਾਲ ਸ਼ੋਪਿੰਗ ਕੀਤੀਆਂ ਨੇ। ਹੁਣ ਉਹ ਆਉਂਦੀਆਂ ਨੀ, ਪਰ ਮੈਂ ਗੇਰੀਆਂ ਨੀ ਕਿ ਨਹੀਂ ਕਦੀ ਸਾਈਜ਼ ਸਹੀ ਮਤਲਬ ਆਪਣਾ ਪਤਲੇ ਹੋਣਗੇ ਜਦ ਆਪੇ ਆ ਜਾਣੀ
0: ਨਾ। ਉਹ ਤੁਸੀਂ ਨਾ ਉਹ ਇਹੋ ਜਿਹੀਆਂ ਤਾਂ ਕੱਢ ਦੋ, ਕਿਉਂਕਿ ਰਿਵਾਜ ਰੂਜ ਵੀ ਚੱਲ ਜਾਂਦੇ ਆ।
1: ਨਹੀਂ ਨਹੀਂ, ਰਿਵਾਜ ਦੇ ਨਾਲ ਵਧੀਆ ਵੀਰ ਜੀ, ਉਹ ਹਰੇਕ ਰਿਵਾਜ ਚ ਪਾ ਸਕਦੇ, ਓਦਾਂ ਦੀ ਹੈ,
0: ਰਿਵਾਜ ਘੁੰਮ ਕੇ ਵੀ ਆ ਜਾਂਦੇ। ਚਲੋ ਓਦਾਂ ਕਹਿ ਦਿੰਦੇ,
2: history repeat itself.
0: ਮੈਂ ਉਦੋਂ ਵਿਖਾਇਆ ਸੀ ਨਾ ਜਿੱਦਣ ਆਪਾਂ ਗਏ ਹਾਂ ਆਫਿਸ ਵਰਕ, ਕੌਣ ਸੀ ਮੇਰੇ ਨਾ, ਆਪਾਂ ਗਏ ਹਾਂ ਦੋਵੇਂ,
2: ਆਪਾਂ ਹੀ ਗਏ,
0: ਮੈਂ ਵਿਖਾਇਆ ਸੀ ਨਾ ਇੱਕ ਬੀਬੀ ਦਾ ਡਰੈਸ ਅਪ। ਗੱਲਾਂ ਕਰ ਰਹੇ ਹੁੰਦੇ ਆ ਵੀ ਆਹ ਮਤਲਬ ਇਹ ਨਾ ਜਦੋਂ ਇਹ ਆਏ ਸੀ ਨਾ 10-15 ਸਾਲ ਪਹਿਲਾਂ, ਇਹ ਉਦੋਂ ਨਾਲ ਲੈ ਕੇ ਆਏ ਸੀ, ਇਹਨਾਂ ਦੀ ਅਟੈਚਮੈਂਟ ਇੰਨੀ ਆ ਵੀ ਇਹ ਅੱਜ ਇਹਨਾਂ ਨੇ ਤਾਂ ਪਾਇਆ,
2: ਪਤਾ ਕਿੰਨਾ ਕੁਝ ਬਣਾ ਲਿਆ। ਅੱਜ ਕੋਈ ਐਨਿਵਰਸਰੀ ਹੋਣੀ ਹੈ ਕੋਈ ਖਾਸ,
0: ਅਸੀਂ ਵਿਹਲੇ ਬੈਠੇ ਸੀ, ਵੇਖੋ ਕਿੰਨਾ ਕਲਟਰ ਅਸੀਂ ਭਰਿਆ ਆਪਣੇ ਦਿਮਾਗ 'ਚ, ਕਿੰਨੀਆਂ ਗੱਲਾਂ ਆਪਾਂ ਕੀਤੀਆਂ,
2: ਕੰਟੈਂਟ ਕਿੱਥੋਂ ਕਿੱਥੋਂ ਲੱਭਦਾ, ਲਾਈਨ 'ਚ ਕਿਹੜੇ ਵੀ ਆ ਗਿਆ।
0: ਰੱਬ ਤੁਹਾਨੂੰ ਖੁੱਲੇ ਪੈਸੇ ਦੇਵੇ, ਜਦੋਂ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਉਦੋਂ ਤੁਸੀਂ ਬਾਏ ਕਰਕੇ ਅਪ ਟੂ ਡੇਟ ਤੁਸੀਂ ਫੈਸ਼ਨ ਵਾਲੀਆਂ ਪਾਓ, ਤੇ ਉਹ ਆਪਾਂ ਇਸੇ ਕਰਕੇ ਰੱਖ ਛੱਡਦੇ ਹਾਂ, ਇਹੋ ਹੀ ਤਾਂ ਪ੍ਰੋਬਲਮ ਆ।
1: ਨਹੀਂ ਵੀਰ ਜੀ, ਮੈਂ ਹੁਣ ਏਦਾਂ ਕਰਦੀ, ਜਿੱਦਾਂ ਹੁਣ ਬੱਚਿਆਂ ਦੇ ਟੋਇਜ਼ ਨੇ, ਹੁਣ ਜਿੱਦਾਂ ਘਰ ਸ਼ਿਫਟ ਕੀਤਾ ਸੀ ਨਾ, ਉਸ ਟਾਈਮ ਮਤਲਬ ਕਾਰਾਂ ਏਦਾਂ ਨਵੀਂ ਆ, ਬਸ ਸੈੱਲ ਚੇਂਜ ਕਰਨ ਵਾਲੇ ਆ, ਤੇ ਉਹ ਮੈਂ ਗੇਰੀਆ ਨੀ, ਮੈਂ ਇੱਕ ਪਲਾਸਟਿਕ ਦੇ ਬੋਕਸ ਇਕੱਠੀਆਂ ਕਰ ਲਈਆਂ ਨਾ, ਤੇ ਮੈਂ ਵੀ ਮਹਾਂ ਕਦੀ ਕੋਈ ਬੱਚਾ ਆਇਆ, ਜਿੱਦਾਂ ਘਰੇ ਬੱਚੇ ਆਉਂਦੇ ਤਾਂ ਖੇਲਣ ਵਾਸਤੇ ਕੰਮ ਆਜੂਗਾ, ਪਰ ਨਹੀਂ, ਹੁਣ ਉਹ ਵੀ ਕੰਮ ਨੀ ਆ, ਉਹ ਬੋਕਸ ਏਦਾਂ ਹੀ ਬੰਦ ਪਿਆ। ਤੇ ਜਿੱਦਾਂ ਬਰਥਡੇ ਤੇ ਗਿਫਟ ਆਉਂਦੇ, ਗਨਸ ਵਗੈਰਾ ਮਿਲ ਗਈਆਂ ਬੱਚਿਆਂ ਨੂੰ, ਉਹ ਵੀ ਨਵੀਆਂ, ਮਤਲਬ ਕਿੰਨੀ ਕੁ ਗੰਨਾਂ ਖੋਲਾਂਗੇ ਆਪਾਂ, ਕਿੰਨੇ ਕੁ ਟੋਇ ਖੋਲਾਂਗੇ ਨਾ। ਤੇ ਮੈਂ ਉਹਦੇ ਚ ਕੀ ਕਰਦੀ, ਜਿੱਦਾਂ ਕਈ ਟੋਇਜ਼ ਮੈਂ ਏਦਾਂ ਦੇ ਰੱਖਦੀ ਆ ਕਿ ਜਿੱਦਾਂ ਯੂਜ ਵੀ ਨੀ ਕੀਤਾ, ਕਈ ਇਹਦੇ ਨਾਲ ਦੇ ਸੇਮ ਪਏ ਆ, ਤੇ ਮੈਂ ਉਹਨਾਂ ਨੂੰ ਇੰਡੀਆ ਲੈ ਜਾਂਦੀ ਹਾਂ ਬੱਚਿਆਂ ਨੂੰ, ਜਿੱਥੇ ਉਹਦੇ ਆਸ ਪੜੋਸ ਹੋ ਜਾਂ ਕੰਮ ਵਾਲੀ ਦੇ ਬੱਚੇ ਵੀ ਆਏ ਜੇ, ਉਹਨਾਂ ਨੂੰ ਵੀ ਹੈ ਨਾ, ਉਹਨਾਂ ਨੂੰ ਦੇ ਦੇਣਾ।
0: ਪਰ ਉਹ ਹੀ ਫਿਰ ਭਾਰ ਵੀ ਭੈਣ ਜੀ, ਭਾਰ ਵੀ ਤੇ ਜਿਹੜਾ ਵਾ ਉਹ ਵੀ ਪੈਸਿਆਂ ਦਾ ਹੀ ਮਿਲਦਾ ਸਾਨੂੰ, ਹਨਾ, ਜਦੋਂ ਆਪਾਂ ਜਾਂਦੇ ਹਾਂ, ਤੇ ਉਹ ਫਿਰ ਚੀਜ਼ ਆਪਾਂ ਨੂੰ।
1: ਪਰ ਵੀਰ ਜੀ, ਮੇਰਾ ਜ਼ਿਆਦਾਤਰ ਮੈਂ ਹੁੰਦਾ ਕਿ ਮੇਰਾ ਵੇਟ ਵਗੈਰਾ ਮੈਂ ਇੰਨਾ ਇੱਧਰੋਂ ਨਹੀਂ ਲਿਜਾਂਦੀ, ਉੱਧਰੋਂ ਹੁੰਦਾ ਕਿ ਚਲੋ ਇੱਧਰ ਸਮਾਨ ਘਰ ਦਾ ਲੈ ਕੇ ਆਉਣਾ, ਤਾਂ ਮੈਂ ਜ਼ਿਆਦਾ ਸਮਾਨ ਨਹੀਂ ਲੈ ਕੇ ਜਾਂਦੀ ਉੱਥੇ ਨਾ।
0: ਤੁਸੀਂ ਮੈਂ ਮੈਨੇਜ ਕਰ ਲੈਂਦੇ ਹੋ ਤੁਸੀਂ?
1: ਹਾਂਜੀ,
2: ਇਸ ਗੱਲੋਂ ਡੀਕਲਟਰ ਨੇ।
1: ਹਾਂਜੀ, ਤੇ ਮਤਲਬ ਉਹ ਚੀਜ਼ ਹੁਣ ਗਰਾਜ 'ਚ ਦੇਖਿਆ ਜਾਏ ਤਾਂ ਮੇਰੀ ਹੁਣ ਕਾਰ ਦੇ ਟਾਇਰ ਚੇਂਜ ਕਰਾਏ, ਮੈਂ ਟਾਇਰ ਨਹੀਂ ਗੇਰੇ, ਮੈਂ ਉਹ ਆਪਣੇ ਇਹਦੇ ਚ ਦਿਖਾਉਂਦੇ ਨਾ ਟਾਇਰਾਂ ਨਾਲ, ਤੁਸੀਂ ਗਾਰਡਨ ਦੀ ਡੈਕੋਰੇਸ਼ਨ ਕਰ ਲੋ, ਇਹ ਕਰ ਲੋ, ਉਹ ਦਿਮਾਗ ਚ ਚੱਲਣ ਵਾਸਤੇ ਮੈਂ ਟਾਇਰ ਰੱਖੇ ਹੋਏ ਨੇ, ਪਰ ਹਲੇ ਤੱਕ ਯੂਜ਼ ਕੋਈ ਨੀ ਕੀਤਾ, ਸਾਲ ਹੋ ਗਿਆ ਰੱਖਿਆ।
0: ਵਾਹ, ਤੁਸੀਂ ਉਹਦੇ ਚ ਮਤਲਬ ਟਾਇਰ ਚ ਪੱਠੇ ਪਾਉਣੇ ਗਾਈਆਂ ਨੂੰ?
1: ਕੈਨੀਆਂ ਹੁੰਦੀਆਂ, ਬਾਲਟੀ ਹੁੰਦੀਆਂ ਬੜੀ ਵਾਲੀਆਂ, ਕਿ ਹਾਂ ਵੀ ਵੱਡੀਆਂ ਬਾਲਟੀਆਂ ਚ ਨਾ ਪੌਦੇ ਲੱਗ ਜਾਣਗੇ, ਉਹ ਵੀ ਇੱਦਾਂ ਹੀ ਇਕੱਠੇ, ਮਤਲਬ ਇੰਨਾ ਕੁਛ ਰੱਖਿਆ ਹੋਇਆ ਕਰਨੇ, ਮਤਲਬ ਟਾਈਮ ਨੀ ਲੱਗਦਾ ਪਿਆ, ਹਾਂ ਨਹੀਂ ਜਿੱਦਣ ਟਾਈਮ ਲੱਗੂਗਾ ਕਰੂੰਗੀ, ਤੇ ਮਤਲਬ 2 ਸਾਲ ਤੋਂ ਘਰ ਚ ਵੀ ਹੋ ਗਿਆ ਆਉਂਦੇ ਰਹਿੰਦੇ ਹੋਏ, ਪਰ ਹੁਣ ਤੱਕ ਉਹ ਯੂਜ਼ ਨੀ ਆਈ ਆ।
0: ਅਸੀਂ ਨਾ ਸਾਰੇ ਲਗਭਗ ਭੈਣ ਜੀ ਸਿਮਿਲਰ ਸੇਮ ਹੀ ਆ, ਥੋੜੇ ਥੋੜੇ ਜਿਹੇ ਫਰਕ ਦੇ ਨਾਲ। ਉਹੀ ਮੈਨੂੰ ਵੀ ਉਹ ਹੁਣ ਤੁਹਾਡੀ ਗੱਲਾਂ ਤੋਂ ਚੇਤੇ ਆਈ ਜਾਂਦਾ ਵੀ ਬਾਹਰ ਨਾ ਉਹ ਬਾਲਟੀਆਂ ਬੁਲਟੀਆਂ ਜਿਹੀਆਂ ਇੱਧਰ ਉੱਧਰ ਪਤਾ ਨਹੀਂ ਉਹ ਕਿੰਨਾ ਕੁ ਕੁਛ, ਮੈਂ ਵੀ ਗਾਰਡਨਿੰਗ ਦਾ ਰੱਖਿਆ ਵੀ ਪਿੱਛੇ ਟਾਈਮ ਨਹੀਂ ਲੱਗਾ 2-3 ਸਾਲ, ਤੇ ਉਹ ਫਿਰ ਵੀ ਇਹ ਵੀ ਆਪਾਂ ਨਾ ਉਹਦੇ 'ਚ ਬੀਜਣਾ ਉਹ ਬੀਜਣਾ ਜਿਹੜੀ ਕੋਈ ਬਾਜ਼ਾਰੋਂ ਵੀ ਲਿਆਈਦਾ ਵਾ ਕੋਈ ਨਾ ਕੁਛ ਜਾਂ ਕੋਈ ਦੇ ਜਾਂਦਾ ਉਹ ਵੀ ਪੋਟ ਪੂਟ ਜੇ ਉਹ ਸਾਰੇ ਦੇ ਸਾਰੇ ਸਾਂਭ ਰੱਖੀ ਜਾਈਦੇ ਆ, ਹੈ ਨਾ? ਤੇ ਪਿੱਛੇ ਜੇ ਮੈਂ ਚੁੱਕਣ ਲੱਗਾ ਤਾਂ ਚੁੱਕੇ ਟੁੱਟ ਗਏ, ਮਤਲਬ ਉਹ ਇੱਕ ਉਹਦੀ ਵੀ ਹੁੰਦੀ ਨਾ ਉਹ ਗਲ ਜਾਂਦੇ ਹਾਂ, ਪਰ ਫਿਰ ਮੈਂ ਸੋਚਿਆ ਯਾਰ ਇੰਨਾ ਚਿਰ ਮੈਂ ਸਾਂਭ ਕੇ ਰੱਖ ਛੱਡੇ ਤੇ ਹੁਣ ਉਦਾਂ ਹੀ ਗਲ ਗਏ, ਹੈ ਨਾ? ਫਿਰ ਉਹ ਚੀਜ਼ ਤਾਂ ਤੰਗ ਕਰਨ ਲੱਗ ਪੈਂਦੀ।
2: ਸਹੀ ਗੱਲ,
1: ਹੋਰ ਦੱਸਦੇ ਵੀਰ ਜੀ ਤੁਹਾਨੂੰ, ਮੈਂ ਨਾ ਉੱਥੇ ਇੰਡੀਆ ਕਿਸੇ ਨੇ ਦੱਸਿਆ ਕਿ ਜਿੱਦਾਂ ਤੁਹਾਡੇ ਨਾ ਮਤਲਬ ਆਪਣੇ ਪੈਟਰੋਲ ਚ ਤੁਸੀਂ ਥਰਮਾਕੋਲ ਪਾਓ ਤਾਂ ਲਿਕੁਇਡ ਜਾਂ ਹਾਰਡ ਜਾਂ ਬਣ ਜਾਂਦਾ ਹੈ ਕਿ ਜਿੱਦਾਂ ਤੁਸੀਂ ਮਤਲਬ ਜਿੱਦਾਂ ਸਤਰੇੜਾ ਵਗੈਰਾ ਹੈ ਜਾਂ ਕਿਸੇ ਚੀਜ਼ ਵਾਸਤੇ ਹੁਣ ਨਾ ਜਿੱਦਾਂ ਪੌਦਿਆਂ ਦੇ ਥੱਲੇ ਪੱਥਰ ਦੇ ਥੱਲੇ ਉਹ ਨਿਕਲ ਜਾਂਦੇ ਬੁੱਟੀਆਂ ਜੀਆਂ, ਮੈਂ ਉਹ ਵੀ ਥਰਮਾਕੋਲ ਵੀ ਸਾਂਭ ਕੇ ਰੱਖਿਆ ਹੋਇਆ ਕਿ ਮੈਂ ਕਿਹਾ ਉਹਨੂੰ ਮੈਲਟ ਕਰਾਂਗੀ ਤੇ ਅਗਲੇ ਪਾਸੇ ਮੈਂ ਕਿਹਾ ਡੈਕੋਰੇਸ਼ਨ ਹੈ ਨਾ ਪੱਥਰ ਕੱਢ ਕੇ ਉੱਥੇ ਵਿਛਾ ਕੇ ਫਿਰ ਉੱਪਰ ਪੱਥਰ ਲਾਉਂਗੀ ਕਿ ਉਹ ਪਿੱਛੇ ਗਰਾਸ ਚ ਵੀਰ ਜੀ ਸਾਹ ਨੀ ਆਉਂਦਾ ਪਿਆ, ਪੂਰਾ ਚਾਰ ਪੰਜ ਲਿਫਾਫੇ ਵੱਡੇ ਭਰੇ ਪਏ ਨੇ। ਮੇਰਾ ਬੇਟਾ ਜਦ ਵੀ ਜਾਂਦਾ ਮੰਮੀ ਆ ਕਦ ਕਾ ਟਾਈਮ ਕਦ ਆਣਾ, ਮੈਂ ਬੁੱਤ ਮੰਮਾ ਨੂੰ ਟਾਈਮ ਨੀ ਲੱਗਦਾ ਫਿਰ ਤਾਂ ਨਹੀਂ ਹੁੰਦਾ।
0: ਨਹੀਂ ਉਹਨਾਂ ਨੂੰ ਲਾਓ ਨਾ, ਅਸਲ ਚ ਉਹੀ ਫੇਰ ਸਮੱਸਿਆ ਆ ਜਾਂਦੀ ਹੈ ਨਾ ਵੀ ਕੋਈ ਇਹ ਕੰਮ ਉਹ ਆ ਜਿਹੜਾ ਕੋਈ ਵੀ ਤੁਹਾਡੇ ਬਿਹਾਫ ਤੇ ਨਹੀਂ ਕਰ ਪਾਉਂਦਾ ਵੀ ਹੁਣ ਤੁਸੀਂ ਦੱਸਣਾ ਵਾ ਵੀ ਆ ਇੱਕ ਇਹਦਾ ਤਰੀਕਾ ਹੈਗਾ ਜੇ।
1: ਹਾਂਜੀ
0: ਇਹਦੇ ਵਿੱਚ ਇੱਕ ਹੱਲ ਹੈਗਾ ਵਾ, ਮੰਨ ਲਓ ਜੇ ਤੁਹਾਡੇ ਬੱਚਿਆਂ ਦਾ ਸਮਾਨ ਹੈ ਨਾ ਜਾਂ ਤੁਹਾਡੇ ਤੋਂ ਬਲਹਿਦਾ ਕਿਸੇ ਦਾ ਵੀ ਸਮਾਨ ਆ ਤੇ ਉਹ ਜਦੋਂ ਘਰ ਨਹੀਂ ਆ ਉਦੋਂ ਕਾਚੂ ਕਰ ਦੋ, ਤੇ ਜਿਹੜਾ ਤੁਹਾਡਾ ਸਮਾਨ ਆ ਉਹਨਾਂ ਨੇ ਖਿੱਚ ਕੇ ਕਰ ਦੇਣਾ ਜਦੋਂ ਤੁਸੀਂ ਘਰ ਨਾ
2: ਹੋ।
0: ਜਿੰਨਾ ਤੁਸੀਂ ਵੱਧ ਬਲੰਟਲੀ ਤੁਸੀਂ ਸਮਾਨ ਸੁੱਟੋਗੇ ਕਿਉਂਕਿ ਤੁਹਾਨੂੰ ਵੀ ਪਤਾ ਆ ਵੀ ਕਿਹੜਾ ਕਿਹੜਾ ਨਹੀਂ ਚਾਹੀਦਾ, ਉਹਨਾਂ ਬਲੰਟਲੀ ਉਹਨਾਂ ਨੇ ਸੁੱਟਣਾ ਤੇ
1: ਮਿਨਿਮਲਿਜ਼ਮ ਹੋ ਗਿਆ। ਚੁਟਕੀ ਮਾਰਦੇ ਸਾਰ ਸਾਫ ਹੋ ਮਿਲਣਾ, ਮੈਨੂੰ ਕੁਝ ਵੀ ਨਹੀਂ ਮਿਲਣਾ ਉੱਥੇ,
2: ਮਿਨੀਮਲ ਜ਼ਿਆਦਾ ਹੋ ਜਾਣਾ
0: ਨਹੀਂ ਕਿਉਂਕਿ ਉਹਨਾਂ ਨੇ ਪੂਰੇ ਉਹਨਾਂ ਨੇ ਨਾ ਪੂਰਾ ਫਿਰ ਕ੍ਰਿਸ਼ਨਾ ਜੀ ਵਾਲਾ ਫਾਰਮੂਲਾ ਲਾਉਣਾ ਨਾ ਵੀ 90 ਉਹਨਾਂ ਨੇ ਵੇਖਣਾ ਵੀ ਆਹ ਚੀਜ਼ ਮੰਮਾ ਨੇ 90 ਦਿਨ ਤੋਂ ਨਹੀਂ ਯੂਜ਼ ਕੀਤੀ, ਚੱਲ
2: ਚੱਕ
0: ਛੋਟੇ ਉਹ ਵੀ ਚੌਕਾ ਵੱਡੇ ਆ ਵੀ ਬਾੜ ਹੈ
2: ਤੇ ਇਹਨਾਂ ਨੇ ਹੁਣ ਜੇ ਆਪਾਂ ਸੁੱਟਤੀ ਆ ਤੇ ਅਗਲੇ 90 ਦਿਨ ਤਾਂ ਕਰਨਗੇ ਵੀ ਨਹੀਂ ਯੂਜ਼, ਦੋਨੋਂ ਚੀਜ਼ਾਂ ਸੈੱਟ ਹੋ ਗਈਆਂ।
0: ਮੈਂ ਨਾ ਉਹਨਾਂ ਨੇ ਤੁਹਾਡਾ ਝਾੜੂ ਤੱਕ ਵੀ ਸੁੱਟ ਦੇਣਾ ਵੀ ਮੰਮੀ ਨੇ 90 ਦਿਨ ਹੋਏ ਆ ਮਾਰਿਆ ਨਹੀਂ, ਚੱਲਣ ਦੋ।
2: ਉਹ ਲੈ ਦੇਖੋ ਇਤਨਾ ਬੜਾ ਆਰੋਪ
0: ਨਹੀਂ ਕਿਉਂਕਿ ਰੋਬੋ ਆ ਗਏ ਨਾ,
2: ਰੋਬੋ ਵਾਲੇ ਆ
0: ਗਏ, ਰੋਬੋ ਬੰਦਾ ਚਲਾ ਲੈਂਦਾ।
1: ਨਹੀਂ ਵੀਰ ਜੀ ਬੱਚੇ ਨੇ ਤਾਂ ਇਹ ਵੀ ਕਰਦੇ, ਉਹ ਤਾਂ 2 ਮਿੰਟ ਪਹਿਲਾਂ ਜੇ ਗਰੋਸਰੀ ਲਈ ਹੁੰਦੀ ਤੇ ਮੈਂ ਫਰਿੱਜ ਪੂਰੇ ਕਹਿਣ ਤੋਂ ਬੈਗ ਭਰ ਕੇ ਲੈਂਦੀ, ਬੱਚੇ ਕਹਿੰਦੇ ਸਾਡੇ ਮਤਲਬ ਦਾ ਲਈ ਮੈਂ ਇਕੱਲੀ ਨਹੀਂ ਖਾਣਾ ਸਾਰਾ ਕੁਛ।
0: ਨਹੀਂ ਬਹੁਤ ਵਧੀਆ ਭੈਣ ਜੀ,
1: ਥੈਂਕ ਯੂ
0: ਭੈਣ ਜੀ, ਥੈਂਕ ਯੂ ਜੀ। ਤੇ ਬਿਲਕੁਲ ਬੜਾ ਔਖਾ ਵਾ, ਏਡਾ ਸੌਖਾ ਨਹੀਂ ਹੈ ਇਹ ਕੰਮ, ਪਰ ਫਿਰ ਵੀ ਹਾਂ ਸਾਨੂੰ ਕਰਨਾ ਪੈਣਾ।
2: ਭਾਈ ਜੀ ਜਿਹੜੇ ਆ ਇੱਥੇ ਡੋਨੇਸ਼ਨ ਬੋਕਸਿਸ ਵਗੈਰਾ ਹੈ ਨਾ ਬਣੇ ਹੁੰਦੇ ਆ, ਬਰਨ ਸਾਈਡ ਵਾਲੇ ਪਾਸੇ ਵੀ ਬਣਿਆ ਪਿਆ, ਆਈ ਗੈਸ ਜੇ ਆਪਾਂ ਉੱਥੇ ਵੀ ਟੋਇਜ਼ ਵਗੈਰਾ ਉੱਥੇ ਵੀ ਦੇ ਆਇਆ ਕਰੀਏ, ਉਹ ਵੀ ਗਾਂ ਕਿਤੇ ਲੋੜ ਨਹੀਂ।
0: ਉਹ ਤਾਂ ਬਿਲਕੁਲ ਕਿਸੇ ਨੂੰ ਪਹਿਲੀ ਗੱਲ ਪਹਿਲਾਂ ਜਿਹੜਾ ਨਾ ਉਸ ਤੋਂ ਹਰਡਲ ਹੋ ਜਾਂਦਾ ਵਾ ਕਿ ਆਪਾਂ ਪਹਿਲਾਂ ਇਹ ਤਾਂ ਡਿਸਾਈਡ ਕਰੀਏ ਵੀ ਉੱਥੇ ਦੇਣਾ ਕੀ ਸੁੱਟਣਾ ਕੀ ਹੈ।
2: ਹਾਂਜੀ ਜੇ ਡਿਸਾਈਡ ਹੋ ਗਿਆ
0: ਹੋ ਜਾਂਦਾ ਨਾ, ਹਾਂ
2: ਮੈਂ ਇਸ ਤਰ੍ਹਾਂ ਸੋਚ ਰਿਹਾ ਕਿ ਇੰਡੀਆ ਵੀ ਲੈ ਕੇ ਜਾਣਾ, ਇੱਥੇ ਵੀ ਤਾਂ ਕਿੰਨੇ ਹੀ ਲੋਕ ਹੈਗੇ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਹੈ ਨਾ, ਉਹਦੇ ਵਾਸਤੇ ਬਣੇ ਹੋਏ ਵੱਖਰੇ ਵੱਖਰੇ ਸੈਲਵੋਜ਼ ਹੋ ਗਿਆ ਜਾਂ
0: ਚਲੋ ਇਹ ਸਾਨੂੰ ਨਾ ਆਈਡੀਆ ਹੁੰਦਾ ਵਾ ਵੀ ਇੰਡੀਆ ਫਲਾਣਾ ਜਿਹੜਾ ਇਹਨੂੰ ਵਧੀਆ ਜਿਹਦੇ ਕੰਮ ਆ ਜਾਣਾ ਬੇਸਿਕਲੀ ਜਿਹਨੂੰ ਕਦਰ ਆ ਹੈ ਨਾ। ਹੁਣ ਤੁਸੀਂ ਉੱਥੇ ਵੀ ਇਹ ਚੀਜ਼ ਸੋਰਟ ਕਰਦੇ ਹੋ ਨਾ ਵੀ ਕਿਹੜਾ ਬੰਦਾ ਵਾ ਜਿਹੜਾ ਖੁਸ਼ ਹੀ ਹੋ ਜਾਂਦਾ ਜਿੱਦਾਂ ਚਿਹਰਾ ਹੀ ਖਿੜ ਜਾਂਦਾ, ਅਦਰਵਾਈਜ਼ ਵੇਖਿਆ ਜਾਵੇ ਤਾਂ ਜਿੱਦਾਂ ਆਪਾਂ ਚੁੱਕ ਕੇ ਲੈ ਕੇ ਜਾਂਦੇ ਹਾਂ ਉਹ ਵੀ ਚੀਜ਼ ਤਾਂ ਸਾਨੂੰ ਕੋਸਟ ਕਰਦੀ ਹੈ ਅਤੇ ਉੱਨੇ ਕੁ ਦੀ ਤਾਂ ਉੱਥੋਂ ਵੀ ਮਿਲ ਜਾਂਦੀ ਕਈ ਵਾਰੀ ਜਿੰਨੀ ਆਪਾਂ, ਪਰ ਜੇ ਕਿਸੇ ਕੋਲ ਵੇਲ ਹੁੰਦਾ ਮੰਨ ਲਓ ਭਾਰ ਗੁੰਜਾਇਸ਼ ਹੁੰਦੀ ਆ ਅਤੇ ਫਿਰ ਬੰਦਾ ਲੈ ਕੇ ਜਾ ਸਕਦਾ। ਹੁਣ ਇਹ ਥੋੜ੍ਹੀ ਆ ਵੀ ਤੁਸੀਂ ਸਕੂਟ ਦੀ ਟਿਕਟ ਕਰਾਈ ਆ ਅਤੇ ਨਾਲ ਚੇਚਾ ਤੁਸੀਂ ਭਾਰ ਬਾਏ ਕਰਕੇ ਲੈ ਕੇ ਜਾਓਗੇ, ਆਪਾਂ ਬਈਏ ਬਈ ਏਲੀ ਟੀ ਸ਼ਰਟਾਂ ਲੈ ਜਾਣੀ ਆ ਫਿਰ ਨਹੀਂ ਨਾ ਜਾ ਪਾਉਣੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆ ਰਹੇ ਹੋ 6 9 6।
3: ਹੈਲੋ
2: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਭੈਣ
3: ਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਕ੍ਰਿਸ਼ਨ ਜੀ,
0: ਸਤਿ ਸ਼੍ਰੀ ਅਕਾਲ ਭੈਣ ਜੀ। ਤੁਸੀਂ ਗੁੜੀਆ ਦੀ ਵਾਰੀ ਪਹਿਲਾਂ ਲੈਣੀ ਸ਼ੁਰੂ ਕੀਤੀ, ਤੁਸੀਂ ਤਾਂ ਆਪ ਵੀ ਪਹਿਲਾਂ ਲੈਣ ਲੱਗ ਪਏ ਜੇ।
3: ਮੈਂ ਕੁਛ ਸਿੱਟਣ ਲੱਗੀ ਜੀ, ਫਿਰ ਮੈਂ ਸੋਚਿਆ ਸਿੱਟਾਂ ਕਿ ਨਾ ਸਿੱਟਾਂ।
2: ਅੱਛਾ
0: ਖੰਗਾਰ ਵੀ ਸੋਚ ਕੇ ਸੁੱਟਦੇ ਆ ਸਮਾਨ ਤੇ ਬੜੀ ਦੂਰ ਦੀ ਗੱਲ
2: ਆ। ਠੀਕ ਹੈ,
3: ਮੈਂ ਉਹ ਬੈਗ ਗਰੋਸਰੀ ਵਾਲੇ ਹੁੰਦੇ ਆ ਨਾ ਆਪਣੇ ਆ ਪੇਪਰ ਬੈਗ, ਇੰਨੇ ਪਏ ਹੁੰਦੇ ਆ ਦੂਸਰੇ, ਉਹ ਹੁਣ ਕੁਛ ਮੈਂ ਉਹ ਚੋਂ ਕੱਢਿਆ ਸੀ, ਮੈਂ ਸੋਚਿਆ ਇਹਨੂੰ ਰੱਖਾਂ ਜਾਂ ਸੁੱਟਦਾ। ਮੈਂ ਕਿਹਾ ਇੰਨੇ ਪਏ ਮੈਂ ਗੱਲਾਂ ਸੁਣ ਕੇ, ਮੈਂ ਕਿਹਾ ਨਹੀਂ ਸੁੱਟ ਹੀ ਦੋ ਸਿੱਧਾ।
0: ਕੀ ਯਾਦ ਕਰਾਤਾ ਭੈਣ ਜੀ, ਜਦੋਂ ਇਹਨਾਂ ਨੇ ਆ ਸਿੰਗਲ ਯੂਜ਼ ਵਾਲੇ ਬੈਗ ਨੀ ਉਹ ਕੀਤੇ ਬੈਨ, ਜਦੋਂ ਆ ਕੋਲ ਸੇਫ ਵਾਲਿਆਂ ਨੇ, ਤੇ ਉਦੋਂ ਮੈਨੂੰ ਲੱਗਦਾ ਵਾ ਵੀ ਕੋਈ ਇੱਕ ਗੱਡੀ ਜਿੰਨੀ ਗਰਾਜ ਚ ਜਗ੍ਹਾ ਤੇ ਲਿਫਾਫਿਆਂ ਨਾਲ ਭਰ ਲਈ ਸੀ ਲੋਕਾਂ ਨੇ, ਇਨਕਲੂਡਿੰਗ ਹੱਸ, ਹੈ ਨਾ, ਮਤਲਬ ਉਹ ਹੀ ਲਿਫਾਫੇ ਹਾਲੇ ਤੱਕ ਨਿਕਲੀ ਆਉਂਦੇ ਪਤਾ ਨੀ ਕਿੱਥੋਂ ਕਿੱਥੋਂ।
4: ਬੰਦਾ ਰੱਖਦਾ ਇਸ ਕਰਕੇ ਬੈਗ ਕਿ ਜਦੋਂ ਨੈਕਸਟ ਟਾਈਮ ਜਾਣਾ ਨਾ ਤਦ ਨੀ ਮੈਂ 25 ਸੈਂਟ ਦੇਣੇ ਇਹਨਾਂ ਨੂੰ, ਤੇ ਲੈ ਕੇ ਫੇਰ ਵੀ ਨੀ ਜਾਂਦੇ ਆਪਾਂ,
0: ਫੇਰ ਜੇ ਤਾਂ ਸਾਡੇ ਸਾਡੇ ਜਿੱਦਾਂ ਹੁਣ ਆਪਾਂ ਡਿਫਰੈਂਟ, ਅੱਜ ਕੱਲ੍ਹ ਜਿੱਦਾਂ ਡਿਫਰੈਂਟ ਆ ਹੁਣ ਮੰਨ ਲਓ ਜਿਹੜੀ ਅਗਲੀ ਪੀੜ੍ਹੀ ਆ ਨਾ, ਤੇ ਉਹ ਤੁਸੀਂ ਵੀ ਜਿੱਦਾਂ ਭੈਣ ਜੀ ਹੋ ਸਕਦਾ ਤੁਸੀਂ ਆਪਣਾ ਕੋਈ ਲਾਇਆ ਹੋਵੇ ਕੋਈ ਟੱਬ ਟੁੱਬ ਜਾਂ ਉਹ 'ਚ ਰੱਖੀ ਜਾਂਦੇ ਹੋ, ਹੈ ਨਾ, ਜਾਂ ਕਿਤੇ ਰੱਖਦੇ ਹੋ, ਜਿਹੜੀਆਂ ਪੁਰਾਣੀਆਂ ਸਾਡੀਆਂ ਮੰਮੀਆਂ ਸੀ ਨਾ ਉਹ ਬੈੱਡ ਥੱਲੇ ਰੱਖਦੀਆਂ ਹੁੰਦੀਆਂ, ਜਿੱਦਾਂ ਉਹਨਾਂ ਨੇ ਉਹ ਰੱਖ ਚੁੱਕੇ ਨਾ ਆਪਣੀ
4: ਗੱਦਾ ਚੱਕ,
0: ਹਾਂ ਗੱਦਾ ਚੁੱਕ ਕੇ ਥੱਲੇ ਰੱਖ ਦੇਣਾ
4: ਬੋਰਡ ਦੇ ਉੱਤੇ, ਹਾਂ,
0: ਉਹ ਜਿੱਦਣ ਕਿਤੇ 5-4 ਮਹੀਨੇ ਕਿਤੇ ਲੋੜ ਪੈਂਦੀ ਨਾ ਉਦੋਂ ਲੋਗੋ ਲਾਗੋ ਮਿਟਿਆ ਹੁੰਦਾ ਉੱਤੋਂ ਸਾਰਾ, ਉਹ ਬੰਦੇ ਦਾ ਉਦਾਂ ਨੀ ਜੀ ਕਰਦਾ ਫੜ ਕੇ ਲੈ ਕੇ ਜਾਣ। ਜਿੱਥੇ ਬੈਠੇ ਉੱਥੋਂ ਹੀ ਥੱਲੇ ਬੈਗ ਕੱਢ ਕੇ ਦੇ ਦੇਣਾ, ਹੁਣ ਉੱਥੇ ਤੇ ਟੈਂਪਰੇਚਰ ਵੀ ਵਧਿਆ ਹੁੰਦਾ ਥੱਲੇ ਪਏ ਬੈਗਾਂ ਦਾ।
3: ਬਕੇਟਸ ਬਹੁਤ ਬਸ ਰੱਖ ਲੈਣੇ ਆਹੀ ਵੀ ਕੋਈ ਗੁੜ ਵਾਲਾ ਖਾਲੀ ਹੋਇਆ ਨਹੀਂ, ਕੰਮ ਕਿਸੇ ਨੀ ਆਉਣੇ ਇਹਨਾਂ ਨੇ, ਨਹੀਂ ਇਹਦੇ ਚਾਹ ਪਾ ਲਾਂਗੇ, ਨਹੀਂ ਇਹਦੇ ਚਾਹ ਪਾ
4: ਲਾਂਗੇ,
3: ਮੈਂ ਅੱਜ ਸਾਰੇ ਸੁੱਟ ਦੇਣੇ ਹੁਣ ਮੈਂ ਗੱਲਾਂ ਸੁਣ ਲਈ।
0: ਇਹੋ ਹੀ ਆ ਬੜਾ ਨਾ, ਵੇਖੋ ਬਲੰਟਲੀ ਸਾਨੂੰ ਕਈ ਸਟੈਪ ਲੈਣੇ ਪੈਂਦੇ ਆ, ਪ੍ਰੋਬਲਮ ਇਹੋ ਹੀ ਆ ਸਭ ਤੋਂ ਵੱਡੀ ਕਿ ਆਪਾਂ ਨਾ ਡਿਸੀਜ਼ਨ ਨਹੀਂ ਲੈ ਪਾਉਂਦੇ, ਕਿਉਂਕਿ ਡਿਸੀਜ਼ਨ ਲੈਣ ਦਾ ਨਾ ਸਾਡੇ ਕੋਲ ਵੈਸੇ ਟਾਈਮ ਵੀ ਨਹੀਂ ਹੁਣ ਬਚਿਆ। ਪਹਿਲਾਂ ਇਹ ਹੁੰਦਾ ਸੀ, ਇਹ ਵੀ ਹੁਣ ਚੀਜ਼ ਜਿਹੜੀ ਪਿੱਛੇ ਰਹਿ ਗਈ, ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਵੀ ਯਾਰ ਇਹ ਸਾਡੇ ਆਜੂ ਕਿਤੇ ਕੰਮ, ਹੈ ਨਾ, ਪਰ ਤੁਸੀਂ ਸ਼ਾਇਦ ਭੈਣ ਜੀ ਰਿਲਾਈਜ਼ ਕੀਤਾ ਹੋਵੇ ਹੁਣ ਅਸੀਂ ਅਗਲੀ ਸਟੇਜ 'ਤੇ ਆ ਗਏ ਹਾਂ, ਉਹ ਸਟੇਜ ਕੀ ਆ ਵੀ ਆਹ ਵੀ ਸੋਚਣ ਦਾ ਟਾਈਮ ਨਹੀਂ ਹੈਗਾ ਯਾਰ, ਸੋਚ ਕੇ ਕਰ ਲਾਂਗੇ ਫਿਲਹਾਲ, ਇਹਨੂੰ ਨਾ ਨੁੱਕਰੇ ਕਰ ਦਿਓ, ਇਹਨੂੰ ਚੱਕ ਦਿਓ ਇੱਧਰ ਤਾਂ ਦਿਓ, ਮਤਲਬ ਇਹ ਹੌਲੀ ਹੌਲੀ ਤੁਸੀਂ ਵੇਖੋ ਪਿਛਲੇ 5-7 ਸਾਲਾਂ 'ਚ ਆਪਾਂ ਹੋਰ ਜ਼ਿਆਦਾ ਅਗਲੀ ਸਟੇਜ 'ਤੇ ਚੱਲ ਗਏ, ਆਪਾਂ ਗਾਂਹ ਪਤਾ ਨਹੀਂ ਹੁਣ ਕਿੱਥੇ ਜਾਣਾ।
3: ਬਿਲਕੁਲ ਐਗਰੀ, ਆਹ ਵੀ ਤੁਹਾਡੀ ਗੱਲ ਤੋਂ ਮੈਂ ਐਗਰੀ ਹਾਂ ਵੀ ਜਿਹਦਾ ਡਰਾ ਖਾਲੀ ਕਰਨਾ, ਮੈਂ ਅਸੀਸ ਨੂੰ ਨਾ ਉਹਨੇ ਇੰਨੇ ਪੇਪਰ ਬਣਾ ਬਣਾ ਕੇ ਡਰਾ ਭਰ ਕੇ, ਮੈਂ ਕਿਹਾ ਤੂੰ ਨਾ ਕਿਸੇ ਦਿਨ ਅਸੀਸ ਸਾਹਿਬ ਦਾ ਡਰਾ ਸਾਫ ਕਰ, ਉਹ ਮੈਨੂੰ ਇਹ ਕਹਿਣ ਲੱਗੇ ਪਾਪਾ, ਕਹਿੰਦੇ ਇਹਨੇ ਕੀ ਸਾਫ, ਮੈਂ ਤਾਂ ਕਰਨਾ ਤਾਂ ਮੈਂ ਹੀ ਸੀ, ਮੈਨੂੰ ਚਾਹੀਦਾ ਨੀ ਸੀ ਤੁਸੀਂ ਸੁੱਟਤਾ, ਮੈਂ ਕਿਹਾ ਨਹੀਂ ਨਹੀਂ ਉਹ ਚਾਹੇ ਉਹ ਤਾਂ ਜਿਹੜਾ ਖਰਾਬ ਸੀ ਮੈਂ ਉਹੀ ਸੁੱਟਿਆ, ਕੋਈ ਹੋਰ ਕਰਦੇ ਤਾਂ ਉਹ ਸੁੱਟ ਸੁੱਟ, ਤੁਸੀਂ ਨੀ ਸੁੱਟ ਸਕਦੇ, ਇਹ ਕੁਦਰਤੀ। ਮੈਨੂੰ ਵੀ ਹਜੇ ਮੈਂ 1-2 ਚੀਜ਼ਾਂ ਨੂੰ ਇਹ ਮੈਨੂੰ ਇਹ ਛੇਤੀ ਸੁੱਟਦੇ ਨੇ ਜੇ ਸੁੱਟਣ ਲੱਗ ਜਾਣ, ਮੈਂ ਉਹਦੇ ਕਈ ਚੀਜ਼ਾਂ ਨੇ ਬਣਾਈ, ਮੈਂ ਕਿਹਾ ਨਹੀਂ ਆ ਤਾਂ ਉਹਨੇ ਨੂੰ ਉਹ ਕਹਿ ਰਹੀ ਸੀ ਮੈਂ ਇਹ ਕਰਨਾ ਮੈਂ ਇਹ ਕਰਨਾ, ਕਹਿੰਦੇ ਨਹੀਂ ਉਹਨੇ ਕੁਛ ਨੀ ਕਰਨਾ ਤੂੰ ਸੁੱਟ।
0: ਮੈਂ ਤੁਹਾਨੂੰ ਕੀ ਲੱਗਦਾ ਭੈਣ ਜੀ ਆਪਾਂ ਕਿਉਂ ਰੱਖਦੇ ਹਾਂ ਇੰਨਾ ਸਮਾਨ, ਜਦੋਂ ਸਾਨੂੰ ਪਤਾ ਵਾ ਵੀ ਨਹੀਂ ਕੰਮ ਨਜਾਇਜ਼ ਆਪਣਾ ਬੋਝ ਵਧਾਉਂਦਾ ਵਾ ਇੰਨਾ ਸਟ੍ਰੈਸ ਆ ਤੁਹਾਡੇ, ਤਾਂ ਵੀ ਕਿਉਂ ਆਪਾਂ, ਚਲੋ 1-2 ਰੀਜ਼ਨ ਤੇ ਆਪਾਂ ਕੀਤੇ ਡਿਸਕਸ, ਹੋਰ ਕੀ ਰੀਜ਼ਨ ਹੋ ਸਕਦਾ?
3: ਬਹੁਤ, ਇੱਕ ਜਿੱਦਾਂ ਤੁਸੀਂ ਉਹ ਗੱਲ ਤੋਂ ਮੈਂ ਐਗਰੀ ਹਾਂ, ਤੁਸੀਂ ਕਹਿ ਰਹੇ ਵੀ ਆਪਾਂ ਹਰ ਉਸ ਉਹਦੇ 'ਚੋਂ ਆਏ ਆ ਚੀਜ਼ਾਂ ਆਪਾਂ ਸੁੱਟਣ ਤੋਂ ਨਾ ਗੁਰੇਜ਼ ਕਰਦੇ ਆ ਥੋੜਾ ਛੇਤੀ ਵੀ ਨਹੀਂ ਇਹ ਕੰਮ ਆਜੂ ਅੱਗੇ। ਤੇ ਹੁਣ ਜਿੱਦਾਂ ਮੈਂ ਐਗਜ਼ਾਮਪਲ ਦੇਵਾਂ, ਮੈਂ ਮੰਮੀ ਆਏ ਸੀ ਆਹ ਬੇਟੇ ਦੇ ਟਾਈਮ ਉਦੋਂ 15-17 ਸਾਲ ਪਹਿਲਾਂ, ਤੇ ਆ ਬਕੇਟਸ ਨੀ ਆਪਾਂ ਬਾਲਟੀ ਜਿਹੜੀਆਂ ਆਪਣੀਆਂ ਦਹੀਂ ਵਾਲੀਆਂ, ਤੇ ਉਦੋਂ ਆਪਾਂ ਨੂੰ ਇਹ ਲੱਗਦਾ ਵੀ ਬੜੀ ਇਹ ਚੀਜ਼ ਆ ਨਾ ਇਹ 'ਚ ਦਹੀਂ, ਵੀ ਬਾਲਟੀ ਕੋਈ ਕੰਮ ਆਜੂ, ਉਹ 1-2 ਲੈ ਕੇ ਵੀ ਗਏ ਕੁਛ ਪਾ ਕੇ ਉਦੋਂ ਆਪਦੇ ਸੂਟਕੇਸ 'ਚ, ਤੇ ਮੈਂ ਬਾਅਦ 'ਚ ਉੱਥੇ ਇੰਡੀਆ ਤੱਕ ਕਈ ਵਾਰੀ ਮੈਂ 10-12 ਸਾਲ ਬਾਅਦ ਵੀ ਦੇਖੀ ਵੀ ਪਈ ਆ ਉੱਥੇ ਬਾਲਟੀ, ਤੇ ਉਹ ਚੀਜ਼ਾਂ ਸਾਡੇ ਕਲਚਰ 'ਚ ਨੀ ਆ ਨਾ ਸੁੱਟਣੀਆਂ, ਏਦਾਂ
0: ਸੁੱਟਣ ਸਾਡਾ ਮਤਲਬ ਇੱਕ ਨਾ ਏਦਾਂ ਫੀਲ ਜਾਂਦਾ ਵੀ ਇਹ ਕੰਮ ਜਿਹੜੀ ਚੀਜ਼ ਵੀ ਆ ਕੰਮ ਆ ਸਕਦੀ ਆ ਹਾਏ ਆਪਾਂ ਕਿਉਂ ਆ ਸਕੀਏ, ਹੈ ਨਾ। ਜਦੋਂ ਸਾਡਾ ਇੱਕ ਦੋਸਤ ਹੈ ਉਦੋਂ ਉਹ ਦੱਸੇ ਨਵੇਂ ਨਵੇਂ ਆਏ ਤੇ ਉਹਦੇ ਮੰਮੀ ਆਏ, ਉਦੋਂ ਕਹਿੰਦੇ ਮੰਮੀ ਨੇ ਸੈਰ ਕਰਦਿਆਂ ਕਿਤੇ ਬਿੰਨ ਵੇਖ ਲਿਆ ਤੇ ਉਹ 'ਚ ਦੁੱਧ ਵਾਲੀਆਂ ਬੋਤਲਾਂ ਹੋ ਗਈਆਂ, ਹਾਏ ਵੇ ਬੋਤਲਾਂ ਸੁੱਟੀ ਜਾਂਦੇ ਤੁਸੀਂ, ਉਹ ਆਂਢੋ ਗੁਆਂਢੋ ਵੀ ਕੱਢ ਕੇ ਕਹਿੰਦਾ ਮੰਮੀ ਨੇ 15-20 ਗੱਡੀਆਂ ਕਰਕੇ ਰੱਖ ਲਿਆ ਕਿਤੇ ਕੰਮ ਹੋਣਗੀਆਂ। ਹੁਣ ਉਹਨਾਂ ਨੂੰ ਨਹੀਂ ਨਾ ਪਤਾ ਵੀ ਇੱਥੇ ਨਹੀਂ ਕੰਮ ਆਉਣੀਆਂ, ਉੱਥੇ ਤਾਂ 3600 ਕੰਮ ਆ ਜਾਂਦੇ ਆ, ਉੱਥੇ ਆਪਣੀ ਜਿਹੜੀ ਆਪਾਂ ਕੋਕਾ ਕੋਲਾ ਲਿਮਕੇ ਲੁਮਕੇ ਵਾਲੀਆਂ ਬੋਤਲਾਂ
4: ਪਾਣੀ ਭਰਨ ਵਾਸਤੇ ਕਿੰਨਾ ਕੰਮ ਆਉਂਦੀ,
0: ਉਹ ਵੀ ਨਹੀਂ ਸੁੱਟਦੇ, ਉਹ ਵੀ ਕਿੰਨਾ, ਹੁਣ ਚਲੋ ਲੱਗ ਪਏ ਉੱਥੇ ਵੀ, ਪਰ ਉਹ ਵੀ ਕਿੰਨਾ ਚਿਰ ਫਰਿੱਜਾਂ 'ਚ ਚੱਲਦੀਆਂ ਰਹੀਆਂ।
4: ਸ਼ਾਇਦ ਸਮੇਂ ਦੇ ਨਾਲ ਕਮਰਸ਼ਲਾਈਜੇਸ਼ਨ ਵੀ ਇੰਨੀ ਜ਼ਿਆਦਾ ਆ ਚੁੱਕੀ ਕਿ ਹੁਣ ਚੀਜ਼ਾਂ ਅਵੇਲੇਬਲ ਵੀ ਬਹੁਤ ਈਜ਼ੀਲੀ ਨੇ, ਅਫੋਰਡੇਬਲ ਵੀ ਆ, ਪਰ ਸਾਡੀ ਆਦਤ ਤੋਂ ਅਸੀਂ ਮਜਬੂਰ ਹਾਂ ਕਿ ਕਿਉਂਕਿ ਆਦਤ ਹੈ ਕਿ ਯਾਰ ਰੱਖਣਾ। ਇੱਕ ਨਾ ਮੈਨੂੰ ਇਹ ਵੀ ਲੱਗਦਾ ਆਪਾਂ ਸਬਕੌਂਸ਼ੀਅਸਲੀ ਨਾ ਬੜੇ ਕ੍ਰੀਏਟਿਵ ਲੋਕ ਹੁੰਦੇ ਨਾ, ਬੰਦੇ ਨੂੰ ਹੁੰਦਾ ਕਿ ਯਾਰ ਮੈਂ ਕਦੀ ਨਾ ਕਦੀ ਇਹਦਾ ਕੁਛ ਕਰੂੰਗਾ ਹਨਾ, ਕਿ ਕੋਈ ਨਹੀਂ ਮੈਂ ਫਿਲਹਾਲ ਨੂੰ ਠੰਡੇ ਬਸਤੇ ਸਾਈਡ ਤੇ ਕਿਤੇ ਰੱਖ ਦਿੰਦਾ ਇਹਦਾ ਕੋਈ। ਮੈਂ ਜਿਸ ਤਰ੍ਹਾਂ ਤੁਸੀਂ ਗਾਰਡਨਿੰਗ ਦੀ ਗੱਲ ਕੀਤੀ ਹੈ ਹਨਾ, ਕਿ ਉਹ ਹੈ ਤਾਂ ਆਊਟ ਆਫ ਇਹ ਹੈ ਨਾ ਕਿ ਮੈਂ ਕੁਛ ਕ੍ਰੀਏਟ ਕਰੂੰਗਾ ਕਿ ਲੈ ਬਾਈ ਬਾਲਟੀ ਚੋ ਕਿਆ ਬਾਤ ਹੈ, ਵਧੀਆ
0: ਬੜੀ ਗੱਲ
4: ਪੂਰੀ ਗਾਰਡਨਿੰਗ ਦੀ ਕਿਆ ਗੱਲ।
3: ਟਾਈਮ ਹੀ ਨਹੀਂ ਆਪਣੇ ਕੋਲ ਰੱਖ
0: ਛੱਡਦੇ ਆਪਾਂ, ਹਾਂ ਇਹੋ ਹੀ ਸਮੱਸਿਆ ਭੈਣ ਜੀ, ਟਾਈਮ ਨਹੀਂ ਆ, ਆਪਾਂ ਐਵੇਂ ਹੀ ਰੱਖੀ ਜਾਂਦੇ ਹਾਂ, ਪਰ ਇਹ ਆ ਵੀ ਉਹ ਚੀਜ਼ ਲਿਆਉਣੀ ਬੜੀ ਔਖੀ ਆਪਣੇ ਚ ਵੀ ਚਲੋ
3: ਨਹੀਂ, ਪਰ ਮੈਂ ਅਸੀਂ ਕੋਸ਼ਿਸ਼ ਸੁਣ ਕੇ ਮੈਂ ਕੋਸ਼ਿਸ਼ ਉਹ ਹੈ ਨਾ, ਅਸੀਂ ਜਦੋਂ ਤੁਸੀਂ ਕੁਛ ਸੁਣ ਲੈਂਦੇ ਹੋ ਫਿਰ ਤੁਸੀਂ ਕਰਦੇ ਹੋ, ਕੋਸ਼ਿਸ਼ ਕਰਦੇ ਹੋ ਉਹਦੇ ਤੇ ਵੀ ਹੋਵੇ ਇੰਪਲੀਮੈਂਟ ਹੋ, ਪਰ ਉਹ ਫਿਰ ਥੋੜੀ ਦੇਰ ਬਾਅਦ ਫਿਰ ਉਹ
0: ਫਿਰ ਉੱਥੇ ਆ ਜਾਂਦਾ,
3: ਚੱਲਣ ਲੱਗ ਜਾਂਦਾ ਉੱਥੇ ਆ ਜਾਂਦਾ ਘੁੰਮ ਫਿਰ ਕੇ।
0: ਥੈਂਕ ਯੂ ਭੈਣ ਜੀ, ਥੈਂਕ ਯੂ,
3: ਅਸੀਸ ਅੱਜ ਹੈਪੀ ਸੀਗੀ, ਥੈਂਕ ਯੂ ਵੀਰ ਜੀ। ਉਹ ਮੈਂ ਤਾਂ ਵੈਸੇ ਮੈਸੇਜ ਕਰਤਾ, ਉਹ ਰੋਜ਼ ਉੱਥੇ ਜਾ ਕੇ ਰੁੱਸ ਜਾਂਦੀ ਹੈ ਗੱਡੀ ਚ,
0: ਹਾਂਜੀ
3: ਮੈਂ ਫਿਰ ਕਹਿੰਦੀ ਮੈਂ ਤੁਸੀਂ ਮੈਸੇਜ ਕਰੋ ਮੈਸੇਜ ਕਰੋ, ਕੱਲ ਪਰਸੋਂ ਦੀ ਮੈਨੂੰ ਕਹਿ ਰਹੀ ਸੀ, ਮੈਂ ਤੂੰ ਰੈਡੀ ਹੋ ਜਾ, ਮੈਂ ਕਿਹਾ ਅੱਜ ਜੇ ਤੇਰੀ ਪਹਿਲਾਂ ਆ ਗਈ ਤੈਨੂੰ ਬੋਲਣਾ ਪੈਣਾ ਫਿਰ,
0: ਹਾਂਜੀ
3: ਥੈਂਕ ਯੂ।
0: ਚਲੋ ਕੋਈ ਨੀ, ਵੰਡ ਵਰਤ ਕੇ ਕਦੀ ਕੋਈ ਵੱਧ ਕਦੀ ਕੋਈ ਪਹਿਲਾਂ ਕੋਈ ਬਾਅਦ 'ਚ। ਇਹ ਨਾ ਇੱਕ ਚੀਜ਼ ਹੋਰ ਇਹਦੇ ਨਾਲ ਇਸ ਕੰਸੈਪਟ ਦੇ ਨਾਲ ਜੁੜ ਜਾਂਦੀ ਹੈ, ਅਸਲ 'ਚ ਜਦੋਂ ਆਪਾਂ ਇੱਦਾਂ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰਦੇ ਨੇ ਨਾ, ਵੀ ਰੱਖ ਲਾ ਵੀ ਰੱਖ ਲਾ, ਡਿਸੀਜ਼ਨ ਨਹੀਂ ਲੈ ਪਾਉਂਦੇ ਕੀ ਸੁੱਟਣਾ ਕੀ ਨਹੀਂ ਸੁੱਟਣਾ, ਉਸ ਤੋਂ ਬਾਅਦ 'ਚ ਫਿਰ ਜਿਹੜਾ ਉਹ ਬੇਸਿਕਲੀ ਕੀ ਆ, ਇਹ ਸਾਡੇ ਥੋਟਸ ਨੇ, ਸਾਡੇ ਅੰਦਰ ਜੋ ਚੱਲ ਰਹੇ ਆ ਉਹ ਵਿਚਾਰ ਨੇ, ਅਤੇ ਬੇਸਿਕਲੀ ਸਾਡੇ ਫਿਰ ਥੋਟਸ ਬਾਕੀ ਦੇ ਜਿਹੜੇ ਨੇ ਵਿਚਾਰ ਨੇ ਇਨਫੋਰਮੇਸ਼ਨ ਹੈ ਉਹਦੇ ਨਾਲ ਵੀ ਇੱਦਾਂ ਹੋਣਾ ਸ਼ੁਰੂ ਹੋ ਜਾਂਦਾ, ਇੱਕ ਚੀਜ਼ ਦਾ ਅਸਰ
4: ਸਹੀ ਗੱਲ
0: ਬਾਕੀਆਂ ਚੀਜ਼ਾਂ ਦੇ ਉੱਤੇ ਵੀ ਪੈਣਾ ਸ਼ੁਰੂ ਹੋ ਜਾਂਦਾ। ਕੋਈ ਪਹਿਲੀਆਂ 'ਚ ਤੁਸੀਂ ਵੇਖੋ, ਆਪਾਂ ਕਈ ਵਾਰੀ ਸੋਚਦੇ ਹਾਂ ਵੀ ਪਹਿਲਾਂ ਨਹੀਂ ਯਾਰ ਫਰਕ ਪੈਂਦਾ, ਪਹਿਲਾਂ ਇੰਨਾ ਥੋੜ੍ਹੀ ਸੋਚੀਦਾ ਸੀ ਵੀ ਯਾਰ ਇੰਨਾ ਸਮਾਨ ਪਿਆ ਵਾ ਆਪਾਂ ਸੁੱਟਣਾ ਵਾ ਘਰਾਂ 'ਚ, ਆਪਾਂ ਇੰਡੀਆ ਕਿੱਥੇ ਇੰਨਾ ਵਿਚਾਰ ਕਰਦੇ ਹਾਂ,
4: ਸਹੀ ਗੱਲ
0: ਸ਼ਾਇਦ ਇਸ ਕਰਕੇ ਨਹੀਂ ਹਾਂ ਕਰਦੇ ਕਿਉਂਕਿ ਉਦੋਂ ਨੌਲੇਜ ਵਾਲਾ ਟੋਕਰਾ ਜਿਹੜਾ ਉਹ ਇੰਨਾ ਨਹੀਂ ਭਰਿਆ, ਹੁਣ ਉਹ ਕਿਉਂਕਿ ਬੇਸਿਕਲੀ ਆਪਾਂ ਇਹ ਸਟੋਰ ਕਿੱਥੇ ਕਰ ਰਹੇ ਹਾਂ, ਦਿਮਾਗ 'ਚ ਹੀ ਕਰ ਰਹੇ ਹਾਂ ਨਾ, ਇਨਫੋਰਮੇਸ਼ਨ ਤਾਂ ਉੱਥੇ ਸਟੋਰ ਹੋ ਰਹੀ ਹੈ,
4: ਹਾਂ
0: ਉੱਥੇ ਹੁਣ ਇੰਨਾ ਕੁਛ ਪਹਿਲਾਂ ਹੀ ਸਟੋਰ ਹੋਇਆ ਵਾ, ਅਤੇ ਉੱਤੋਂ ਆਪਾਂ ਇਹ ਵੀ ਨਾਲ ਚੀਜ਼ਾਂ ਤੁਹਾਨੂੰ ਤੰਗ ਪਰੇਸ਼ਾਨ ਕਰਦੀਆਂ, ਸ਼ਾਇਦ ਇਹੋ ਹੀ ਰੀਜ਼ਨ ਹੈ ਕਿ ਹੌਲੀ ਹੌਲੀ ਆ ਯਾਦਾਸ਼ਤ ਦੀ ਪ੍ਰੋਬਲਮ,
4: ਬਿਲਕੁਲ
0: ਹੈ ਨਾ, ਹੋਰ ਬੜੀਆਂ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ, ਨਿਗਾਹ ਦੀ ਪ੍ਰੋਬਲਮ ਆ, ਇਹ ਬਹੁਤ ਸਾਰੀਆਂ ਇਹਦੇ ਨਾਲ ਅਟੈਚ ਨੇ
4: ਅੱਜ ਕੱਲ,
0: ਐਂਗਜ਼ਾਇਟੀ,
4: ਹਾਂ ਇਹ ਸਾਰਾ ਕੁਝ। ਉਹ ਪ੍ਰਿੰਸਟਨ ਯੂਨੀਵਰਸਿਟੀ ਦਾ ਆਹੀ ਤਾਂ ਆਇਆ ਉਹ ਰਿਸਰਚ ਪੇਪਰ ਦੇ ਅੰਦਰ ਕਿ ਆਮ ਬੰਦਾ ਜੋ ਆਪਣੀ ਰੈਮ ਹੁੰਦੀ ਹੈ ਨਾ ਦਿਮਾਗ ਦੀ, ਉਹ ਖਤਮ ਕਰ ਚੁੱਕਾ ਹੁੰਦਾ ਸਵੇਰ ਦੀ ਕੌਫੀ ਤੋਂ ਪਹਿਲਾਂ ਵੀ ਕਈ ਲੋਕ, ਕਿਉਂਕਿ ਇੰਨੀ ਜ਼ਿਆਦਾ ਸਟੋਰਡ ਇਨਫੋਰਮੇਸ਼ਨ, ਇੰਨੇ ਜ਼ਿਆਦਾ ਸਟੋਰਡ ਟਾਸਕ ਇਕੱਠੇ ਕੀਤੇ ਹੋਏ ਆ ਆਪਾਂ ਪਹਿਲਾਂ ਹੀ, ਕਿ ਅਸੀਂ ਆਪਾਂ ਤਾਂ ਕਹਿੰਦੇ ਹਾਂ ਕਿ ਫੁੱਲ ਬ੍ਰੇਨ ਫੰਕਸ਼ਨ ਉਹ ਛੱਡੋ, ਜੋ ਸਾਡਾ ਇੱਕ ਯੂਜੁਅਲ ਬ੍ਰੇਨ ਫੰਕਸ਼ਨ ਹੈ ਨਾ, ਜੋ ਸਾਡਾ ਖੁਦ ਦਾ ਪਰਸਨਲ ਬੈਂਚਮਾਰਕ ਹੈ, ਆਪਾਂ ਉਹ ਵੀ ਨਹੀਂ ਅੱਜ ਕੱਲ੍ਹ ਪਾਰ ਕਰ ਪਾ ਰਹੇ, ਬਿਕੋਜ਼ ਅਸੀਂ ਬਹੁਤ ਕਲਟਰ ਕੀਤਾ ਹੋਇਆ ਦਿਮਾਗ ਦੇ ਅੰਦਰ, ਦਿਮਾਗ 'ਚ ਕਲਟਰ ਤਾਂ ਕਰਕੇ ਹੀ ਹੈ ਕਿਉਂਕਿ ਸਾਡੇ ਆਸੇ ਪਾਸੇ ਬਹੁਤ ਕਲਟਰ ਆ, ਓਨੇ ਟਾਸਕ ਨੇ। ਮੈਨੂੰ ਲੱਗਦਾ ਭਾਅ ਜੀ ਇਹਦੇ ਅੰਦਰ ਨਾ ਇੱਕ ਥੰਬ ਰੂਲ ਵੀ ਜੇ ਬੰਦਾ ਬਣਾ ਲਵੇ, ਜਿਸ ਤਰ੍ਹਾਂ ਮੈਂ ਹੁਣ ਜਿਸ ਤਰ੍ਹਾਂ ਆਪਾਂ ਗੱਲਾਂ ਕਰਦੇ, ਮੈਂ ਆਪ ਸੋਚ ਰਿਹਾ ਕਿ ਆਹ ਇੱਕ ਦੋ ਤਿੰਨ ਚੀਜ਼ਾਂ ਹੈਗੀਆਂ ਜੋ ਮੈਨੂੰ ਪਤਾ ਕਿ ਮੈਂ ਨਾ ਬਹੁਤ ਬਾਏ ਕਰ ਲੈਂਦਾ ਜਾਂ ਫਿਰ ਪਈਆਂ ਹੁੰਦੀਆਂ ਮੈਂ ਛੇੜਦਾ ਨਹੀਂ, ਬੰਦਾ ਥੰਬ ਰੂਲ ਬਣਾ ਲਏ ਕਿ ਯਾਰ ਜਿਹੜਾ ਸ਼ੋਪਿੰਗ ਬੈਗ ਹੈ ਨਾ, ਜਾਂ ਤਾਂ ਪੱਕਾ ਕਾਰ 'ਚ ਰੱਖਿਆ, ਜੇ ਨਹੀਂ ਹੈ, ਜੇ ਆਇਆ ਮੇਰੇ ਨਾਲ 25 ਸੈਂਟ ਵਾਲਾ, ਅਤੇ ਮੈਨੂੰ ਸੁੱਟਣਾ ਬੈਂਚ 'ਚ ਸੁੱਟਣਾ ਹੀ ਸੁੱਟਣਾ, ਆਹ ਜੇ ਛੋਟੀ ਮੋਟੀਆਂ ਹਾਂ ਦਹੀਂ ਵਗੈਰਾ ਵਾਲੀਆਂ ਬਾਲਟੀਆਂ ਹੋ ਗਈਆਂ ਹੈ ਨਾ, ਵਟ ਐਵਰ ਹੈ ਨਾ, ਕਿ ਇਹ ਜਾਣਗੀਆਂ ਹੀ ਜਾਣਗੀਆਂ ਮੇਰੇ ਯੈਲੋ ਬਿੰਨ ਦੇ ਅੰਦਰ, ਮੈਂ ਨਹੀਂ ਕਰਨਾ ਕੁਛ। ਮੈਂ ਬੰਦਾ ਆਪਣੇ ਆਪ ਨਾਲ ਇੱਕ ਵਾਰੀ ਗੱਲ ਕਰਦਾ ਤਾਂ ਕਰਨਾ ਤੂੰ ਕੁਛ ਨਹੀਂ ਇਹਨਾਂ ਚੀਜ਼ਾਂ ਦਾ, ਮੈਂ ਤੂੰ ਇਕੱਠੀਆਂ ਕਰੀ ਜਾਂਦਾ ਪਿਆ ਹੈ ਨਾ, ਜਿਵੇਂ ਕੋਲ ਲੈਟ ਸਪੋਜ਼ ਜਿੰਨੇ ਕੁ 7-8-10 ਜੋੜੇ ਜਿੰਨੇ ਵੀ ਹੈ ਨਾ ਜੇ ਹੈਗੇ ਆ, ਅਤੇ ਮੈਂ ਜੇ ਇਹਨਾਂ 'ਚੋਂ 2 ਖਤਮ ਹੋਣਗੇ ਬਾਏ ਬਾਏ ਟਾਟਾ ਹੋਣਗੇ ਤਾਂ ਹੀ 2 ਐਡ ਕਰਨੇ ਆ, ਇੱਦਾਂ ਦੇ ਜੇ ਬੰਦਾ ਰੂਲ ਆਪਣੇ ਲਈ। ਵੈਸੇ ਪੁਰਾਣੇ ਲੋਕਾਂ 'ਚ ਇਹ ਹੁੰਦਾ ਸੀਗਾ,
0: ਪੈਰਲਰ ਨਾ 2 ਤਰ੍ਹਾਂ ਦੇ ਕ੍ਰਿਸ਼ਨਾ ਥੋਟ ਸਾਡੇ ਚੱਲਦੇ ਆ ਦਿਮਾਗ ਦੇ ਵਿੱਚ, ਇੱਕ ਤਾਂ ਇਹ ਆ ਵੀ ਜਿੱਦਾਂ ਆਪਾਂ ਮੰਨ ਲਓ ਤੁਸੀਂ ਦਹੀਂ ਵਾਲੀਆਂ ਬਾਲਟੀਆਂ ਕਹੀਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਕਿਸੇ ਦੇ ਨਾਲ ਆਉਂਦੀਆਂ ਪੈਕਿੰਗ ਦੇ ਵਿੱਚ, ਤਾਂ ਆਪਾਂ ਉਹ ਰੱਖ ਲੈਂਦੇ ਹਾਂ, ਪਰ ਉਹਦੇ ਪੈਰਲਰ ਤੁਸੀਂ ਵੇਖੋ ਇੱਕ ਚੀਜ਼ ਹੋਰ ਆ ਨਾਲ, ਵੀ ਸਾਡੇ ਕੋਲ ਚੀਜ਼ਾਂ ਸੋਹਣੀਆਂ ਹੋਣੀਆਂ ਚਾਹੀਦੀਆਂ ਨੇ, ਨਵੀਆਂ ਹੋਣੀਆਂ ਚਾਹੀਦੀਆਂ ਨੇ, ਫੈਂਸੀ ਹੋਣੀਆਂ ਚਾਹੀਦੀਆਂ, ਉਹਦੇ ਵਿੱਚ ਤੁਸੀਂ ਜੇ ਰੱਖ ਵੀ ਲਓ ਤਾਂ ਤੁਹਾਨੂੰ ਨਾ ਇੱਕ ਸਟੇਜ 'ਤੇ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਮੰਨ ਲਓ ਉੱਥੇ ਤੁਸੀਂ ਬੜੇ ਸੋਹਣੇ ਡੱਬੇ ਵੇਚਦੇ ਹੋ ਤੁਸੀਂ, ਹੈ ਨਾ ਭੈਣ ਜੀ ਕਿੱਥੋਂ ਆਏ ਹੋ, ਕਹਿੰਦੇ ਉਹ ਲੈ ਉੱਥੇ ਸਪੈਸ਼ਲ ਲੱਗਿਆ, ਫਿਰ ਤੁਹਾਨੂੰ ਉਸ ਟਾਈਮ ਤੋਂ ਤਾਂ ਇਹ ਚੀਜ਼ ਤੰਗ ਕਰਦੀ ਹੈ ਵੀ ਸਾਡੇ ਘਰ 'ਤੇ ਐਵੇਂ ਨਿਕੰਮਾ ਜਿਹਾ ਪਿਆ, ਬੁਰਾ ਲੱਗੂਗਾ ਸਾਹਮਣੇ ਪਿਆ,
4: ਹਾਂ ਉਹ ਤਾਂ ਚਲੋ
0: ਫਿਰ ਆਪਾਂ ਉਹ ਵੀ, ਸੋ ਇਹਦੇ ਵਿੱਚ ਵੀ ਆਪਾਂ ਕੰਫਿਊਜ਼ ਹਾਂ, ਜਾਂ ਤਾਂ ਆਪਾਂ ਮੰਨ ਲਓ ਜੇ ਉਹ ਹਿੱਡਨ ਹੀ ਰਹਿਣਾ ਵਾ ਤਾਂ ਫਿਰ ਉਹ ਪਿਆ ਰਹਿਣਾ ਤਾਂ ਫਿਰ ਠੀਕ ਆ, ਪਰ ਸਾਨੂੰ ਉਹਦੇ ਦਰਮਿਆਨ ਇਹ ਵੀ ਚੀਜ਼ ਤੰਗ ਕਰੀ ਜਾਂਦੀ ਆ ਵੀ ਆਪਾਂ ਜਾਂ ਪੁਰਾਣਾ। ਕਈ ਵਾਰੀ ਇੱਦਾਂ ਹੁੰਦਾ ਵਾ ਵੀ ਉਹ ਨਵੇਂ ਵੀ ਲੈ ਆਉਂਦੇ ਆਪਾਂ, ਪਰ ਉਹਨਾਂ ਨੂੰ ਸ਼ਿਫਟ ਕਰਨ ਦਾ ਹੀ ਸਾਡੇ ਕੋਲ ਟਾਈਮ ਨਹੀਂ ਮਿਲਦਾ, ਨਵੇਂ ਗਰਾਜ 'ਚ ਪਏ ਰਹਿੰਦੇ ਆ ਉਹ ਉੱਥੇ ਪਏ ਰਹਿੰਦੇ ਆ। ਸੋ ਇਹ ਇਹ ਵੀ ਚੀਜ਼ ਅੱਜ ਕੱਲ੍ਹ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਕਿ ਆਪਾਂ ਕੋਈ ਬੋਤਲਾਂ ਹੋ ਗਈਆਂ, ਡੱਬੇ ਹੋ ਗਏ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਚੀਜ਼ਾਂ ਸਟੋਰ ਕਰਦੇ ਹਾਂ ਆਪਣੀਆਂ। ਪਰ ਹੁਣ ਹੁਣ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਾਹਰੋਂ ਉਹ ਦੂਸਰੀਆਂ ਲਿਆ ਕੇ ਮਰਦਬਾਨ ਵਗੈਰਾ ਉਹ 'ਚ ਰੱਖਣਾ ਆਪਾਂ ਜ਼ਿਆਦਾ ਪਸੰਦ ਕਰਦੇ ਹਾਂ। ਅਤੇ ਇਹ ਵੀ ਚੀਜ਼ ਨਾਲ, ਕਿਉਂਕਿ ਬਾਇੰਗ ਪਾਵਰ ਜਦੋਂ ਆਉਂਦੀ ਬੰਦੇ ਦੀ ਉਦੋਂ ਆ ਵੀ ਨਾਲ, ਇੱਕ ਤਾਂ ਇਹੀ ਮਜ਼ਬੂਰੀ, ਪਰ ਜਿੱਦਾਂ ਜਿੱਦਾਂ ਬਾਇੰਗ ਪਾਵਰ ਆਈ ਅਤੇ ਫਿਰ ਇੱਥੇ ਸਾਡੀ ਜਿਹੜੀ ਕੰਫਿਊਜ਼ਨ ਹੋਰ ਵੱਧ ਗਈ ਵੀ ਹਾਏ ਹੁਣ ਆਹ ਲਈਏ ਜਾਂ ਉਹ ਰੱਖੀਏ, ਪੈਸਾ ਤੁਹਾਨੂੰ ਹੋਰ ਵੀ ਖੱਜਲ ਕਰ
4: ਫਿਰ ਇਹਦੇ ਅੰਦਰ, ਕਿਉਂਕਿ ਜਿਹੜੇ ਲੋਕ ਆਹ ਇੰਨੇ ਤਕੜਾ ਕਮਰਸ਼ਲਾਈਜੇਸ਼ਨ ਆਇਆ ਨਾ, ਇਹ ਕਮੋਡਿਟੀ ਜਾਂ ਪ੍ਰੋਡਕਸ਼ਨ ਇਹਦੇ ਉੱਪਰ ਨਹੀਂ ਇੰਨਾ ਸਮਾਂ ਲਗਾਉਂਦੇ ਜਿੰਨਾ ਸਬਕੋਨਸ਼ੀਅਸਲੀ ਤੁਹਾਨੂੰ ਕਿਸ ਤਰੀਕੇ ਨਾਲ ਵੇਚਣਾ ਉਹਦੇ 'ਤੇ ਲਗਾਉਂਦੇ, ਹੈ ਨਾ। ਕਿ ਕਿੰਨੀ ਨੋਰਮਲ ਜਿਹੀ ਗੱਲ ਆ, ਜਿਸ ਤਰ੍ਹਾਂ ਹੁਣ ਇੱਦਾਂ ਦਾ ਹੀ ਕੋਈ ਬਕਸਿਆਂ ਦਾ ਸੈੱਟ ਹੈ, ਲੈਟ ਸਪੋਜ਼ ਉਹ 30 ਦਾ 40 ਦਾ 50 ਦਾ ਬੰਦਾ ਲੈ ਆਇਆ, ਹੈ ਨਾ, ਮਹਿੰਗਾ ਕਿਤੇ ਕੁਛ ਲੈ ਆਇਆ, ਹੈ ਨਾ, ਤੁਹਾਨੂੰ ਉਹ ਸਿਮਿਲਰ ਚੀਜ਼ ਜਦੋਂ ਕਦੀ ਤੁਹਾਡੇ ਤੁਸੀਂ ਇੰਟਰਨੈਟ ਸਕਰੋਲ ਕਰ ਰਹੇ ਹੋ, ਤੁਹਾਨੂੰ ਉਹ ਸਿਮਿਲਰ ਉੱਦਾਂ ਦੀ ਚੀਜ਼ ਨਾ ਹਾਫ ਤੋਂ ਵੀ ਘੱਟ ਪ੍ਰਾਈਸ 'ਤੇ ਮਿਲਦੀ ਹੋਵੇ, ਬੰਦਾ ਕਹਿੰਦਾ ਚੱਲ ਆ ਵੀ ਮੰਗਾ ਲੈਣਾ, ਉਹ ਕਦੀ ਵਧੀਆ ਵਧੀਆ ਕੋਈ ਚੀਜ਼ ਹੋਵੇ, ਜਾਂ ਫਿਰ ਜਿਸ ਤਰ੍ਹਾਂ ਕੋਈ ਆਹ ਕਰੋਕਰੀ ਸੈੱਟ ਹੁੰਦਾ ਕੋਈ ਆਏ ਗਏ ਅਤੇ ਬੰਦਾ ਯੂਜ਼ ਕਰ ਲੈਂਦਾ, ਇਹ ਵਾਲਾ ਮੈਂ ਨੋਰਮਲ ਯੂਜ਼ ਕਰ ਲੈਂਦਾ, ਹੈ ਨਾ। ਤੁਹਾਡਾ ਜਿਹੜਾ ਫਿਲਹਾਲ ਹੈ ਜੋ ਤੁਸੀਂ ਯੂਜ਼ ਕਰ ਰਹੇ ਹੋ ਉਹ ਚੀਜ਼, ਹੈ ਨਾ, ਉਹ ਤਾਂ ਤੁਹਾਡੇ ਕੋਲ ਪਈ ਹੋਈ ਹੈ, ਐਕਸਟਰਾ ਤੁਸੀਂ ਲੈ ਕੇ ਆਏ ਹੋ, ਪਰ ਕਿਉਂਕਿ ਪ੍ਰਾਈਜ਼ ਕੰਪੀਟੀਸ਼ਨ ਤੁਹਾਨੂੰ ਨਾ ਤਕੜਾ ਮਿਲ ਗਿਆ, ਤੁਸੀਂ ਕਹਿੰਦੇ ਯਾਰ ਆਈ ਸ਼ੁੱਡ ਨਾਟ ਮਿਸ ਆਊਟ ਔਨ ਦਿਸ ਡੀਲ, ਇੱਕ ਹੋਰ ਚੀਜ਼ ਐਡ ਹੋ ਜਾਂਦੀ ਹੈ, ਸਿਮਿਲਰ ਤਿੰਨ ਤਿੰਨ ਚਾਰ ਚਾਰ ਚੀਜ਼ਾਂ ਆਪਾਂ ਐਡ ਕਰ ਲੈਂਦੇ ਹਾਂ।
0: ਇਹੋ ਕੁਛ ਤਾਂ ਹੋ ਰਿਹਾ ਸਾਡੇ ਨਾਲ। ਇੱਕ ਕਾਲਰ ਲੈ ਕੇ ਫਿਰ ਆਪਾਂ ਬ੍ਰੇਕ ਤੇ ਜਾ ਕੇ ਫਿਰ ਆ ਕੇ ਗੱਲ ਕਰਦੇ ਹਾਂ। 421 ਤੁਸੀਂ ਆਉਂਦੇ ਹੋ, 421 ਤੁਸੀਂ ਆਉਂਦੇ ਰਹੋ ਜੀ।
4: ਹੈਲੋ
0: ਹੈਲੋ, ਮੈਨੂੰ ਲੱਗਦਾ ਵਾ ਵੀ ਇਹ
4: ਫੋਨ ਲਾਈਨ 'ਚ ਕਲਟਰ ਹੋ ਗਿਆ।
0: ਹਾਂਜੀ, ਛੁੱਟੀ ਕਰ ਗਏ ਨੇ। ਚਲੋ ਤੁਸੀਂ ਦੁਬਾਰਾ ਕਰ ਲਿਓ ਅਤੇ ਆਪਾਂ ਇੱਕ
4: ਛੋਟੀ ਸੀ
0: ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਦੇ ਹਾਂ
4: ਜੀ।
0: ਰੇਡੀਓ ਹਾਂਜੀ ਤੁਸੀਂ ਸੁਣ ਰਹੇ ਹੋ ਅਤੇ ਗੱਲਾਂ ਬਾਤਾਂ ਸਾਡੀਆਂ ਆ ਕੇ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਇੱਕ ਨਿੱਕੀ ਜਿਹੀ ਬ੍ਰੇਕ।

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ

0: ਬਿਲਕੁਲ ਜੀ, ਛੱਡਦੀ ਨਾ ਗੰਭਰੂ ਜਵਾਨ ਜਵਾਨ ਨਸ਼ਾ ਪੱਤਾ ਛੱਡਦਾ। ਫਿਲਮ ਓਏ ਭੋਲੇ ਓਏ ਟੂ ਰਿਲੀਜ਼ ਹੋਣ ਜਾ ਰਹੀ ਆ ਕੱਲ੍ਹ ਦੇ ਦਿਨ, ਵੀਤ ਬਲਜੀਤ ਦੀ ਕਲਮ ਅਤੇ ਉਹਨਾਂ ਦਾ ਹੀ ਬੋਲਿਆ ਮੇਰਾ ਖਿਆਲ, ਹਾਂਜੀ ਉਹਨਾਂ ਦੀ ਆਵਾਜ਼ ਹੈ। ਜਗਜੀਤ ਸੰਧੂ ਦੀ ਅਦਾਕਾਰੀ ਕਮਾਲ, ਮਤਲਬ ਆਪਾਂ ਕਹਿ ਲਈਏ ਜੇ ਹੁਣ ਦੇ ਅਜੋਕੇ ਆਪਾਂ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਤਾਂ ਅਦਾਕਾਰੀ ਪੱਖੋਂ ਤਾਂ ਬੰਦਾ ਕਮਾਲ ਹੈ,
1: ਵੈਰੀ ਗੁੱਡ ਐਕਟਰ,
0: ਆਪਾਂ ਬਹੁਤ ਕੋਈ ਰੇਅਰ ਹੀ ਕੋਈ ਬੰਦਾ ਕੰਪੇਅਰ ਕਰ ਸਕਦੇ ਉਹਨਾਂ ਦੀ ਅਦਾਕਾਰੀ ਦੇ ਪੱਖੋਂ। ਅਤੇ ਬਾਕੀ ਫਿਲਮ ਕੱਲ੍ਹ ਆ ਜਾਣੀ ਆ ਵੇਖ ਕੇ, ਅਤੇ ਤੁਸੀਂ ਵੀ ਦੱਸੋ ਵੀ ਕਿੱਦਾਂ ਦੀ ਲੱਗੀ ਤੁਹਾਨੂੰ। ਵੈਸੇ ਆਹ ਚੀਜ਼ ਮੈਨੂੰ ਵਧੀਆ ਲੱਗੀ ਜਿਹੜੀ ਆ ਹੁਣ ਮੇਜਰ ਰਾਜਸਥਾਨੀ ਟਾਈਪ ਉਹ ਪੁਰਾਣਾ
1: ਵਿੰਟੇਜ ਜੀ ਟੱਚ ਹੈ ਨਾ,
0: ਉਹ ਕਨੈਕਟ ਕਰ ਸਕਦਾ ਜਿਹੜੇ ਉਹ ਅਸਲੀ ਵੇਖੇ ਆ ਗਾਣੇ ਉਹ ਸਮੇਂ। ਫਿਰ ਦੁਬਾਰਾ ਇਹ ਵੀ ਇੱਕ ਰਿਸਕ ਆ ਵੀ ਇਸ ਸਮੇਂ ਦੇ ਵਿੱਚ ਉਹ ਪੁਰਾਣੇ ਜਿਹੜੀਆਂ ਚੀਜ਼ ਟ੍ਰੈਂਡ 'ਚ ਨਹੀਂ ਆ ਉਹ ਟਰਾਈ ਕਰਕੇ ਵੇਖਣੀ ਆ। ਅਤੇ ਲਗਭਗ ਉਹਦਾ ਵੀ ਤਾਂ ਇੱਦਾਂ ਹੀ ਆ, ਉਹ ਜਿਹੜਾ ਪੰਛੀ ਵਾਲਾ ਵਾ ਮੁੰਡਾ, ਪੰਛੀ ਵਾਲਾ ਵਾ ਪੁੱਪਮਾ,
1: ਨਹੀਂ ਮੈਨੂੰ ਨਹੀਂ ਖਿਆਲ,
0: ਵਾਰਨਿੰਗ ਵਾਲਾ, ਖੈਰ ਪ੍ਰੋਗਰਾਮ। ਹਾਂਜੀ ਮੈਲਬਨ, ਤੇ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਆਪਣੀ ਜ਼ਿੰਦਗੀ ਦੇ ਖਲਾਰਿਆਂ ਦੇ ਬਾਰੇ, ਥੋਟਸ ਦੇ ਖਲਾਰਿਆਂ ਦੇ ਬਾਰੇ, ਵਸਤਾਂ ਥੋਟਸ ਡਿਜੀਟਲ ਖਿਲਾਰਿਆਂ ਦੇ ਬਾਰੇ, ਕਿੱਦਾਂ ਆਪਾਂ ਇਹਨਾਂ ਚੀਜ਼ਾਂ ਨੂੰ ਮਿਨੀਮਾਈਜ਼ ਕਰ ਸਕਦੇ ਹਾਂ, ਕਿੱਦਾਂ ਸੁਖੀ ਰਹਿ ਸਕਦੇ ਹਾਂ। ਸੋ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ, ਤੁਸੀਂ ਵੀ ਦੱਸਿਓ ਕਿਉਂ ਅਤੇ ਕਿੱਦਾਂ ਕਿਉਂ ਆਪਾਂ ਇੰਨਾ ਜ਼ਿਆਦਾ ਇਕੱਠਾ ਕਰੀ ਜਾਂਦੇ ਹਾਂ। ਬੜੀਆਂ ਚੀਜ਼ਾਂ 'ਤੇ ਤਾਂ ਸ਼ਾਇਦ ਸਾਡੇ ਕੋਲ ਆਂਸਰ ਹੀ ਨਹੀਂ, ਮਜਬੂਰੀ ਵੀ ਆ, ਅਤੇ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਇਦ ਤੁਹਾਡੇ ਤੁਸੀਂ ਕਦੀ ਸੋਚੀਆਂ ਹੋਣ, ਕਿਉਂਕਿ ਜਦੋਂ ਆਂਸਰ ਤੁਹਾਨੂੰ ਉਦੋਂ ਲੱਭਦੇ ਜਦੋਂ ਤੁਸੀਂ ਸੋਚਣਾ ਸ਼ੁਰੂ ਕਰੋ, ਜਦੋਂ ਤੁਸੀਂ ਡਿਸਕਸ ਕਰਨਾ ਸ਼ੁਰੂ ਕਰੋ, ਅਤੇ ਕਿਉਂ ਅਤੇ ਫਿਰ ਲੱਭ ਜੇ ਅਤੇ ਫਿਰ ਆਪਾਂ ਉਹ ਆਪਣੀ ਆਦਤ ਜਿਹੜੀ ਉਹਨੂੰ ਉਹਦੇ ਵਿੱਚ ਵੀ ਸ਼ਾਇਦ ਕਦੇ ਕਦੇ ਥੋੜ੍ਹਾ ਥੋੜ੍ਹਾ ਜਿਹਾ ਆਪਾਂ ਫੇਰ ਬਦਲ ਕਰ ਸਕਦੇ ਹੁੰਦੇ ਹਾਂ, ਥੋੜ੍ਹਾ ਬਹੁਤਾ ਆਪਾਂ ਚੇਂਜ ਕਰ ਸਕਦੇ ਹੁੰਦੇ, ਕੋਸ਼ਿਸ਼ ਹਰ ਕੋਈ ਕਰਦਾ ਵੀ ਮੈਂ ਘੱਟ ਤੋਂ ਘੱਟ ਘੱਟ ਤੋਂ ਘੱਟ। ਅੱਛਾ, ਇਹ ਕਿੱਡੀ ਵੱਡੀ ਬਿਮਾਰੀ ਆ ਅਤੇ ਕਿੰਨਾ ਵੱਡਾ ਸਾਈਕੋਲੋਜੀਕਲੀ ਸਾਡੇ ਉੱਤੇ ਅਸਰ ਆ, ਇਹਦੀ ਇੱਕ ਨਾ ਇਹਦੀ ਇੱਕ ਐਗਜ਼ਾਮਪਲ ਆਪਾਂ ਵੇਖ ਸਕਦੇ ਹਾਂ ਵੀ ਜਦੋਂ ਆਪਾਂ ਘੁੰਮਣ ਜਾਂਦੇ ਹਾਂ ਨਾ
1: ਜੀ,
0: ਤੁਸੀਂ ਕਿਸੇ ਹੋਟਲ ਦੇ ਵਿੱਚ ਸਟੇਅ ਕਰਦੇ ਹੋ ਜਾਂ ਤੁਸੀਂ ਏਅਰਬੀਐਨਬੀ ਦੇ ਸਟੇਅ ਕਰਦੇ ਹੋ, ਜਾਂ ਫਿਰ ਤੁਹਾਡਾ ਕੋਈ ਇੱਦਾਂ ਦਾ ਕੋਈ ਰਿਸ਼ਤੇਦਾਰ ਜਾਂ ਠਾਰ ਜਿਹਨੇ ਉਹ ਚੀਜ਼ ਮਤਲਬ ਮੈਨੇਜ ਤਾਂ ਸਾਡੇ ਮਤਲਬ ਜਿਹੜੀ ਜਿਹਦੇ ਨਾਲ ਸਾਡੀ ਠਾਰ ਹੈ ਉਹ ਸਾਡੇ ਵਰਗੇ ਹੋਣਾ, ਪਰ ਇਹ ਆ ਵੀ ਜਿਹਨੇ ਕਿਸੇ ਨੇ ਨਵਾਂ ਨਵਾਂ ਜਿਹਾ ਲਿਆ ਘਰ, ਹਾਲੇ ਉਹ ਸ਼ਿਫਟਿੰਗ ਸ਼ਿਫਟਿੰਗ ਪ੍ਰੋਪਰ ਕਰ ਨਹੀਂ ਰਿਹਾ, ਤੁਸੀਂ ਇਹ ਵੇਖੋ, ਜਾਂ ਫਿਰ ਜਿਹੜੇ ਵਾਕਈ ਜਿਹੜੇ ਕਰ ਲੈਂਦੇ ਨੇ ਮੈਨੇਜ, ਅਤੇ ਤੁਸੀਂ ਇਹ ਵੇਖਿਓ ਵੀ ਆਪਾਂ ਨੂੰ ਉੱਥੇ ਸਕੂਨ ਮਿਲਦਾ ਆਪਣੇ ਘਰ 'ਚ, ਜਿੱਦਾਂ ਆਪਾਂ ਅੱਗੇ ਗੱਡੀ ਦੀ ਗੱਲ ਕੀਤੀ ਸੀ, ਆਪਣੇ ਘਰ ਆਪਣੀ ਅਲਮਾਰੀ ਆਪਣੀ ਕਾਰ ਆਪਣੇ ਗੂਗਲ ਆਪਣਾ ਫੋਨ ਆਪਣੇ ਜਿਹੜੀ ਚੀਜ਼ ਦੇ ਵਿੱਚ ਆਪਾਂ ਰੋਜ਼ ਰਹਿੰਦੇ ਹਾਂ ਉੱਥੇ ਸਾਨੂੰ ਉਹ ਚੀਜ਼ ਦਿਖਣੋਂ ਹੀ ਹਟ ਜਾਂਦੀ, ਸਾਨੂੰ ਲੱਗਦਾ ਵੀ ਇੱਦਾਂ ਹੀ ਇਹ ਐਜ਼ ਇਟ ਇਜ਼ ਹੀ, ਪਰ ਜਦੋਂ ਆਪਾਂ ਉਹ ਚੀਜ਼ ਕਿਸੇ ਦੇ ਜਾ ਕੇ ਆਪਾਂ ਵੇਖਦੇ ਹਾਂ, ਸਾਨੂੰ ਹੁਣ ਛੁੱਟੀਆਂ ਜਾਂ ਕਿਤੇ ਜਾ ਕੇ ਰਹਿਣਾ ਆਪਾਂ ਕਹਿੰਦੇ ਹਾਂ ਜਗ੍ਹਾ ਹੀ ਬਦਲੀ ਅਤੇ ਆਪਾਂ ਮਤਲਬ ਫਰੈਸ਼ ਫੀਲ ਕਰ
1: ਫਰੈਸ਼ ਫੀਲ ਕਰ ਰਹੇ,
0: ਉਹਦਾ ਇੱਕ ਰੀਜ਼ਨ ਇਹ ਵੀ ਆ ਤੁਸੀਂ ਤਾਂ ਫਰੈਸ਼ ਫੀਲ ਕਰ ਰਹੇ ਹੋ ਵੀ ਉੱਥੇ ਵਿਹਲ ਆ। ਈਵਨ ਇੱਥੋਂ ਤੱਕ ਵੀ ਕਿਹਾ ਜਾਂਦਾ ਨਾ ਵੀ ਜਿਹੜਾ ਮੰਨ ਲਓ ਆਪਾਂ ਹੁਣ ਚੀਜ਼ਾਂ ਦੇ ਨਾਂ ਰੱਖੇ ਆ, ਮੰਨ ਲਓ ਆਪਾਂ ਰੱਖਿਆ ਵਾ ਬੈਡਰੂਮ, ਬੈਡਰੂਮ ਦਾ ਮਤਲਬ ਜਿੱਥੇ ਤੁਸੀਂ ਸੌਣਾ, ਹੁਣ ਜਿੱਥੇ ਤੁਸੀਂ ਸੌਣਾ ਵਾ ਉੱਥੇ ਕੀ ਚਾਹੀਦਾ ਤੁਹਾਨੂੰ? ਬੈੱਡ,
1: ਬੈੱਡ, ਸਹੀ ਗੱਲ, ਬਿਲਕੁਲ ਸਹੀ,
0: ਹੋਰ ਕੋਈ ਚੀਜ਼ ਦੀ ਤਾਂ ਲੋੜ ਨਹੀਂ ਆ ਉੱਥੇ, ਪਰ ਤੁਸੀਂ ਸੋਚ ਕੇ ਵੇਖੋ ਵੀ ਤੁਸੀਂ ਕੀ ਭਰਿਆ ਵਾ ਉਸ ਕਮਰੇ ਦੇ ਵਿੱਚ। ਸੋ ਜਿੱਥੇ ਤੁਸੀਂ ਕਹਿੰਦੇ ਹੋ ਸਟੋਰ ਰੂਮ, ਉਹਦੇ ਵਿੱਚ ਸਮਾਨ ਪਿਆ ਵਾ ਉਹ ਤਾਂ ਸਮਝ ਆਉਂਦਾ ਕਿਉਂਕਿ ਉਹਦਾ ਨਾਂ ਸਟੋਰ ਰੂਮ ਆ, ਹੈ ਨਾ। ਹੁਣ ਆਪਾਂ ਕਹਿੰਦੇ ਬਾਥਰੂਮ, ਉੱਥੇ ਆਪਾਂ ਨਹਾਉਣਾ ਹੀ ਆ
1: ਜੀ, ਬਿਲਕੁਲ,
0: ਹੈ ਨਾ। ਅਤੇ ਉੱਥੇ ਵੀ ਆਪਾਂ ਜੇ ਵੇਖੀਏ ਤਾਂ ਪੋਸੀਬਲੀ ਜੇ ਕਿਤੇ ਖੂਨ ਜਾਂ ਖਾਂਜਾ ਬਚਦਾ ਹੋਵੇ ਤਾਂ ਉੱਥੇ ਵੀ ਆਪਾਂ ਸਾਰਾ ਕੁਛ ਹੀ ਧੁੰਨਿਆਂ ਦਾ, ਹੋਰ ਅਤੇ ਹੋਰ ਸਾਡੇ ਮਤਲਬ ਮੈਂ ਵੇਖਣਾ ਵੀ ਬਹੁਤਿਆਂ ਦੇ ਬਾਥਰੂਮ ਦੇ ਵਿੱਚ ਮਤਲਬ ਸ਼ੀਸ਼ੀਆਂ ਹੀ ਇੰਨੀਆਂ ਗਜਾਦੀਆਂ ਹੁੰਦੀਆਂ ਵਾ।
1: ਉਹ ਫਿਰ ਅਗੇਨ ਉਹੀ ਕਮਰਸ਼ਲਾਈਜੇਸ਼ਨ ਨਾ, ਇਹ ਸਾਨੂੰ ਹੁਣ ਅਚਾਨਕ ਸਾਨੂੰ ਪਤਾ ਲੱਗਾ ਕਿ ਬਈ ਫੇਸ ਵਾਸ਼ ਦੀ ਵੀ ਜ਼ਰੂਰਤ ਹੈ, ਅਤੇ ਫੇਸ ਵਾਸ਼ ਤੋਂ ਬਾਅਦ ਜੀ ਆਹ ਮੋਇਸਚਰਾਈਜ਼ਰ ਸਿਰਮ, ਪਤਾ ਨਹੀਂ ਫਿਰ ਹੋਰ ਕੀ ਹੁੰਦਾ, 6-7 ਸਟੈਪ ਹੁੰਦੇ ਨਾ ਕਿ ਹਰ ਤਰ੍ਹਾਂ ਚੀਜ਼ਾਂ ਦੀ, ਇਹ ਸਾਰਿਆਂ ਦੀ ਜ਼ਰੂਰਤ,
0: ਸਾਡੇ ਕੌੜਾ ਤੇਲ ਵੀ ਚਾਹੀਦਾ, ਮਤਲਬ ਉੱਥੇ ਫਿਰ ਉਹ ਵੀ ਵੱਧ ਜਾਣੀ ਹੈ ਇੱਕ ਸ਼ੀਸ਼ੀ, ਕਿਉਂਕਿ ਅੱਜ ਕੱਲ੍ਹ ਇਹ ਵੀ ਆ ਨਾ ਇੱਕ ਮਤਲਬ ਜਿੰਨੇ ਪਰਿਵਾਰ ਦੇ ਜੀ ਹਰ ਇੱਕ ਦੇ ਲਈ ਵੱਖਰਾ ਪ੍ਰੋਡਕਟ,
1: ਯੈਸ,
0: ਬੱਚਿਆਂ ਦੇ ਲਈ ਬੇਬੀ ਪ੍ਰੋਡਕਟ ਵੱਖਰੇ, ਉਹ ਸਾਡੇ ਸ਼ੈਂਪੂ ਨਾਲ ਨਹੀਂ ਨਹਾ ਸਕਦੇ, ਅਸੀਂ ਉਹਨਾਂ ਦੇ ਸ਼ੈਂਪੂ ਨਾਲ ਨਹੀਂ ਨਹਾ ਸਕਦੇ,
1: ਬਿਲਕੁਲ
0: ਠੀਕ ਆ, ਉਹਨਾਂ ਦੇ ਫੇਸ ਦੇ ਉੱਤੇ ਲਾਉਣ ਦੇ ਲਈ ਕੁਛ ਹੋਰ ਆ, ਤੁਸੀਂ ਆਪਣੇ ਫੇਸ 'ਤੇ ਲਾਉਣਾ ਕੁਛ ਹੋਰ, ਤੁਹਾਡੇ ਵਾਲਾਂ ਨੂੰ ਲੱਗਣ ਵਾਲਾ ਕੁਛ ਹੋਰ ਆ ਕਿਉਂਕਿ ਤੁਸੀਂ ਰੰਗ ਕਰਾਇਆ।
1: ਹਾਂ ਹਾਂ ਹਾਂ, ਆਹ ਵੀ ਹੁੰਦਾ ਇੱਕ,
0: ਨੋਰਮਲ ਬੰਦਾ ਜਿਹੜਾ ਬੱਚੇ ਆ ਉਹਨਾਂ ਨੇ ਕੁਛ ਹੋਰ ਲਾਉਣਾ ਜਾਂ ਦੂਸਰਾ ਕੋਈ ਜੀ ਜਿਹਨੇ ਨਹੀਂ ਹਲੇ ਰੰਗ ਕਰਾਇਆ ਉਹਦਾ ਹਿਸਾਬ ਕਿਤਾਬ ਹੋਰ ਆ, ਉਹਨੂੰ ਸ਼ੈਂਪੂ ਇਹ ਵਾਲਾ ਨਹੀਂ, ਉਹਨੇ ਦੂਸਰਾ ਲਾਉਣਾ। ਨਿੱਕੇ ਨਿੱਕੇ ਨਿੱਕੇ ਨਿੱਕੇ ਤੁਸੀਂ ਸੋਚ ਕੇ ਵੇਖੋ ਵੀ ਇੰਨੀਆਂ ਕੁ ਜ਼ਿਆਦਾ ਉਹ ਚੀਜ਼ਾਂ ਹਰ ਇੱਕ ਥਾਂ ਦੇ ਉੱਤੇ, ਪਰ ਜਿੱਥੇ ਜਿੰਨੀਆਂ ਵੱਧ ਚੀਜ਼ਾਂ ਉਨਾ ਵੱਧ ਤੁਹਾਨੂੰ ਤੰਗ ਕਰਨਗੀਆਂ। ਤੁਸੀਂ ਸੋਚੋ ਆਪਾਂ ਜਦੋਂ ਜਾਂਦੇ ਹਾਂ ਹੋਟਲਾਂ ਦੇ ਵਿੱਚ ਜਾਂ ਆਪਾਂ ਏਅਰਬੀਐਨਬੀ ਜਾਂਦੇ ਹਾਂ, ਉੱਥੇ ਸਿਰਫ ਗਿਣਤੀ ਦੀਆਂ ਦੋ ਤਿੰਨ ਸ਼ੀਸ਼ੀਆਂ ਪਈਆਂ ਹੁੰਦੀਆਂ।
1: ਐਗਜੈਕਟਲੀ।
0: ਅਤੇ ਆਪਾਂ ਇਹ ਸੋਚਦੇ ਹਾਂ ਵੀ ਗੁਜ਼ਾਰਾ ਤਾਂ ਇੰਨੇ ਨਾਲ ਹੀ ਆ, ਬਸ ਹੋ ਗਿਆ ਨਾ,
1: ਫੈਕਟ ਤਾਂ ਇਹੀ ਹੈ ਨਾ।
0: ਜਾਂ ਆਪਾਂ ਮੰਨ ਲਓ ਜੇ ਆਪਾਂ ਤੁਸੀਂ ਉਹ ਵਰਤਣੇ ਵੀ ਆਪਣੇ ਪ੍ਰੋਡਕਟ, ਅਤੇ ਇੱਕ ਨਿਗਾਹ ਜਿਹਾ ਪਾਊਚ ਜਿਹਾ ਵਾ ਤੁਸੀਂ ਸਾਰਾ ਕੁਛ ਇਕੱਠਾ ਕਰਕੇ ਉਹ 'ਚ ਪਾ ਕੇ ਲੈ ਜਾਂਦੇ ਹੋ, ਇੰਨੇ ਨਾ ਸਰ ਜਾਂਦਾ ਤੁਹਾਡਾ, ਕਹਾਣੀ ਤਾਂ ਸਿਰਫ ਇੰਨੀ ਆ।
1: ਉਹ ਕਿਉਂਕਿ ਉਹ ਫਿਰ ਇਹ ਨਾ ਉਹੀ ਪ੍ਰੋਡਕਟ ਦੇ ਵੀ ਗਾਂ ਕੰਪੀਟੀਸ਼ਨ ਵਾਲੇ ਬ੍ਰਾਂਡਸ ਨੇ, ਤੁਸੀਂ ਫਿਰ ਉਹੀ ਸੇਮ ਪ੍ਰੋਡਕਟ ਦੇ ਵੀ ਦੋ ਦੋ ਰੱਖੇ ਹੋਏ ਕਿ ਆਹ ਵੀ ਟਰਾਈ ਕਰਦੇ ਆ, ਆਹ ਵੀ ਟਰਾਈ ਕਰਦੇ ਆ, ਇਫ ਦਿਸ ਇਜ਼ ਗੁੱਡ ਔਰ ਦਿਸ ਇਜ਼ ਨੋਟ ਗੁੱਡ।
0: ਸੋਚ ਆਪਾਂ ਮਤਲਬ ਸੋਚੀਏ ਤਾਂ ਆਪਾਂ ਕਰਦਾ ਚਾਹੀਦਾ ਤਾਂ ਇੰਨਾ ਕੀ ਹੁੰਦਾ ਸਾਨੂੰ ਬਸ,
1: ਹਾਂ ਹਾਂ ਹਾਂ,
0: ਅਤੇ ਜਿੰਨਾ ਕੁ ਚਾਹੀਦਾ ਲਾਈਫ ਦੇ ਵਿੱਚ ਸਿਰਫ ਉਨਾ ਕੀ ਆਪਾਂ ਰੱਖੀਏ
1: ਜੀ,
0: ਇਹ ਬੜਾ ਔਖਾ ਹੋਇਆ ਪਿਆ। ਅਤੇ ਇਸੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ, ਕਿਸੇ ਵੀ ਪਾਸੇ ਤੁਸੀਂ ਚੱਲ ਜਾਓ। ਸੋ ਹੁਣ ਤੁਸੀਂ ਜੇ ਲੱਗਦਾ ਤੁਹਾਨੂੰ ਵੀ ਤੁਹਾਨੂੰ ਜਗ੍ਹਾ ਬਦਲ ਕੇ ਜਾਂ ਘੁੰਮਣ ਫਿਰਨ ਗਿਆ ਤੁਹਾਨੂੰ ਬੜਾ ਸਕੂਨ ਮਿਲਦਾ, ਘੁੰਮਣ ਫਿਰਨ ਮਤਲਬ ਵੀ ਬਾਹਰ ਤੁਸੀਂ ਘੁੰਮਣ ਫਿਰਨ ਗਏ ਉਹ ਗੱਲ ਅਲੱਗ ਹੈ, ਪਰ ਕਿਤੇ ਆਪਣੇ ਘਰੋਂ ਉੱਠ ਕੇ ਤੁਸੀਂ ਕਿਤੇ, ਅੱਜ ਕੱਲ੍ਹ ਇਹ ਵੀ ਰਿਵਾਜ਼ ਹੈ ਨਾ ਵੀ ਸ਼ਹਿਰ ਜਾ ਕੇ ਰਹਿਣਾ ਰਾਤ ਦੇ
1: ਉੱਤੇ, ਸਟੇਕੇਸ਼ਨ
0: ਹਾਂ ਨਾ, ਸਟੇਕੇਸ਼ਨ ਹਾਂ, ਅਤੇ ਉੱਥੇ ਵਨ ਆਫ ਰੀਜ਼ਨ ਇਹ ਵੀ ਆ ਕਿ ਉੱਥੇ ਵਿਹਲ ਆ।
1: ਯੂ ਆਰ ਰਾਈਟ, ਹੈ ਨਾ, ਬੰਦਾ ਸ਼ਾਇਦ ਸਾਨੂੰ ਪਤਾ ਨਹੀਂ ਲੱਗਦਾ ਪਰ ਆਪਾਂ ਆਪਣੇ ਡੀਕਲੇਟਰ ਤੋਂ ਨਿਕਲ ਕੇ ਜਾਂਦੇ ਹਾਂ, ਹੈ ਨਾ।
0: ਮਤਲਬ ਇਹ ਚੀਜ਼ ਇੱਦਾਂ ਵੀ ਤੁਸੀਂ ਸੋਚੋ ਵੀ ਕਿੱਦਾਂ ਤੰਗ ਕਰਦੀ ਹੈ ਵੀ ਜਦੋਂ ਕਈ ਵਾਰੀ ਤੁਸੀਂ ਵੇਖਿਆ ਤੁਹਾਡੀ ਰਸੋਈ ਦੇ ਵਿੱਚ ਵਾਹਵਾ ਖਲਾਰਾ ਜਿਹਾ ਪਿਆ ਹੋਵੇ ਅਤੇ ਤੁਸੀਂ ਵੇਖੋ ਤੁਹਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਤੁਸੀਂ ਪੈਂਦਿਆਂ ਕਹਿੰਦੇ ਹੋ ਵੀ ਯਾਰ ਮਤਲਬ ਮੂਡ ਹੀ ਔਫ ਹੋ ਗਿਆ, ਤੁਸੀਂ ਅੰਦਰੋਂ ਅੰਦਰ ਹੀ ਨਾ ਟੁੱਟ ਜਾਂਦੇ। ਤੁਸੀਂ ਸਭ ਤੋਂ ਪਹਿਲਾਂ ਤੁਸੀਂ ਵੇਖਿਆ ਹੋਊਗਾ ਵੀ ਬੀਬੀਆਂ ਜਿਹੜਾ ਰਾਤ ਦਾ ਬੰਦਿਆਂ ਨੇ ਖਲਾਰਾ ਪਾਇਆ ਹੁੰਦਾ ਜਾਂ ਮਤਲਬ ਆਪੇ ਪਿਆ ਹੁੰਦਾ ਜਾਂ ਬੱਚਿਆਂ ਦਾ, ਉਹ ਸਾਰਾ ਪਹਿਲਾਂ ਉਹਨਾਂ ਨੂੰ ਇਹਦਾ ਵੀ ਸਾਫ਼ ਸੂਫ ਕਰਕੇ ਕਰੇ, ਉਹ ਕਹਿਣਗੀਆਂ ਹੁਣ ਸਾਡਾ ਜੀ ਕਰਦਾ ਹੁਣ ਅਸੀਂ ਚਾਹ ਧਰਾਂਗੇ ਹਾਂ। ਇਹਦਾ ਮਤਲਬ ਵੀ ਇਹ ਜਿਹੜੀ ਕਲਟਰਿੰਗ ਹੈ ਇਹ ਸਾਨੂੰ ਕਿੰਨੀ ਨੈਗੇਟਿਵਿਟੀ ਦਿੰਦੀ ਹੈ ਸਾਨੂੰ।
1: ਜੀ ਬਿਲਕੁਲ,
0: ਪਰ
1: ਗੱਲ ਤਾਂ ਸਹੀ ਹੈ,
0: ਮਤਲਬ ਚੱਲ ਰਿਹਾ ਵਾ ਬਸ, ਹੈ ਨਾ।
1: ਛੋਟੇ ਬਹੁਤ ਸਿੰਪਲ ਐਗਜ਼ਾਮਪਲ ਆ, ਅਸੀਂ ਜਿਹੜੇ ਮੁਲਕਾਂ 'ਚ ਹੁਣ ਰਹਿੰਦੇ ਪਏ ਹਾਂ ਉਹਨਾਂ ਨੂੰ ਜਦੋਂ ਆਪਾਂ ਇੰਡੀਆ ਨਾਲ ਕੰਪੇਅਰ ਕਰਦੇ ਹਾਂ, ਬੇਸਿਕ ਪੁਆਇੰਟ ਤਾਂ ਇਹੀ ਹੈ ਨਾ ਕਿ ਇੱਥੇ ਇੱਕ ਪ੍ਰੋਪਰ ਢਾਂਚਾ, ਇਨਫਰਾਸਟ੍ਰਕਚਰ ਆ, ਸਫਾਈ ਆ, ਕਿ ਜਿੱਥੇ ਜਿਹੜੀ ਚੀਜ਼ ਹੋਣੀ ਚਾਹੀਦੀ ਉਹੀ ਹੈ, ਅਤੇ ਇੰਡੀਆ 'ਚ ਓਨਾ ਹੀ ਕਲਟਰ ਆ, ਹੈ ਨਾ। ਤੁਸੀਂ ਕਿਸੇ ਗੌਰਮੈਂਟ ਅਦਾਰੇ 'ਚ ਚਲੇ ਜਾਓ ਤਾਂ ਉੱਥੇ ਵੀ ਕਲਟਰ ਆ, ਪਤਾ ਨਹੀਂ ਕੌਣ ਕਿੱਥੇ ਬੈਠਾ ਪਿਆ, ਉਹ ਬੰਦਾ ਗਾਂ ਲੰਚ 'ਤੇ ਗਿਆ ਹੋਇਆ, ਗਾਰਬੇਜ ਸਟਰੀਟਸ 'ਤੇ ਪਿਆ ਹੋਇਆ, ਸਭ ਕੁਛ, ਹੈ ਨਾ। ਉਹੀ ਹੈ ਨਾ, ਮਿਸਮੈਨੇਜਮੈਂਟ ਆ, ਤੁਹਾਡਾ ਮੂਡ ਔਫ ਕਰਦੀ ਆ। ਇਹ ਸਭ ਤੋਂ ਪਹਿਲੇ ਕਮਾਈ ਨੂੰ ਜੇ ਆਪਾਂ ਸਾਈਡ ਕਰ ਦਈਏ, ਮੇਜਰ ਪਲੱਸ ਪੁਆਇੰਟ ਹਰ ਬੰਦਾ ਜਾ ਕੇ ਇਹੀ ਕਹਿੰਦਾ ਨਾ ਕਿ ਇਹ ਸਫਾਈ ਬੜੀ ਹੈ ਸਾਡੀ ਉੱਥੇ, ਹੈ ਨਾ। ਉਹਦਾ ਤੁਹਾਡੇ ਰਿਸ਼ਤੇਦਾਰ, ਦੋਸਤ, ਸਭ ਕੁਛ ਹੀ ਤੁਹਾਡੀਆਂ ਜੜ੍ਹਾਂ ਉੱਥੇ ਆ। ਇੰਡੀਆ ਤਾਂ ਜਿੱਥੋਂ ਵੀ ਹੋ ਤੁਸੀਂ, ਹੈ ਨਾ, ਉਹ ਤਾਂ ਹਮੇਸ਼ਾ ਵਿਨ ਕਰੇਗਾ, ਪਰ ਉਹ ਹਾਰਦਾ ਇਸ ਕਰਕੇ ਹੈ ਐਜ਼ ਅ ਕੰਸੈਪਟ ਗੋਇੰਗ ਬੈਕ ਜਾਂ ਫਿਰ ਲਿਵਿੰਗ ਦੇਅਰ, ਇਹ ਮੇਜਰ ਪੁਆਇੰਟ ਆ ਜਾਂਦਾ ਕਮਾਈ ਤੋਂ ਇਲਾਵਾ। ਸੋ ਇਹ ਤਾਂ ਸਮਾਜਿਕ ਲੈਵਲ 'ਤੇ ਵੀ ਇਸ਼ੂ ਆ,
0: ਉੱਥੇ ਪੰਗਾ ਪੈਂਦਾ। ਹੁਣ ਤੁਸੀਂ ਵੇਖੋ ਵੀ ਕੀ ਚੀਜ਼ ਹੋਊਗੀ ਵੀ ਜਿਹੜਾ ਬੰਦਾ ਇੱਥੋਂ ਨਿਕਲ ਹੀ ਨਹੀਂ ਪਾਉਂਦਾ।
1: ਬਿਲਕੁਲ,
0: ਅਤੇ ਕਿੱਡਾ ਖਤਰਨਾਕ ਇੱਕ ਕੰਸੈਪਟ ਹੈ ਕਿ ਆਪਾਂ ਵੇਖੀਏ ਵੀ ਬੰਦਾ ਨਾ ਕਿਸੇ ਵੇਲੇ ਸਾਰਾ ਕੁਛ ਛੱਡ ਕੇ, ਮਤਲਬ ਜੇ ਤੁਸੀਂ ਪਾਸੇ ਹੋ ਜਾਓ ਤਾਂ ਹੋ ਜਾਓ, ਪਰ ਅਦਰਵਾਈਜ਼ ਜੇ ਤੁਸੀਂ ਇਹ ਕਹੋ ਵੀ ਆਪਾਂ ਇਹਨੂੰ ਸੋਰਟ ਕਰਨਾ ਵਾ, ਅਤੇ ਉੱਥੇ ਉਹ ਚੀਜ਼ ਹੋਰ ਵੀ ਜ਼ਿਆਦਾ ਔਖੀ ਹੋ ਜਾਂਦੀ ਹੈ। ਜੇ ਤਾਂ ਆਪਾਂ ਹੁਣ ਉਹਦੀ ਕਿਤਾਬ ਦੀ 40 ਦਿਨ ਦੀ ਜਾਂ ਫਿਲਮ ਦੀ ਗੱਲ ਕਰ ਰਹੇ ਹਾਂ, ਅਤੇ ਉਹਦੇ ਵਿੱਚ ਵੀ ਆਪਾਂ ਇਹੋ ਚੀਜ਼ ਇੱਕ ਚੀਜ਼ 'ਤੇ ਵੀ ਸੰਕੇਤਕ ਆਪਾਂ ਮਹਿਸੂਸ ਕਰਦੇ ਨਾ ਵੀ ਤੁਸੀਂ ਮਤਲਬ ਹੱਥ ਖੜੇ ਕਰਤੇ, ਤੁਸੀਂ ਮਤਲਬ ਛੱਡ ਕੇ ਪਾਸੇ ਹੋ ਗਏ ਤੁਸੀਂ।
1: ਹਾਂ ਸਹੀ ਗੱਲ,
0: ਪਿਆ ਪਿਆ ਸਾਰਾ ਕੁਛ, ਮੈਂ ਮਤਲਬ ਖਾਲੀ ਹੱਥ ਜੋ ਚਾਹੀਦੀਆਂ ਦੋ ਚੀਜ਼ਾਂ ਮੈਂ ਲੈ ਕੇ ਜੁੱਤੀ ਝੋਲਾ ਲੈ ਕੇ ਅਤੇ ਆਪਾਂ ਚੱਲੇ ਹਾਂ।
1: ਯੈਸ,
0: ਬੇਸਿਕਲੀ ਉਹ ਤੋਂ ਭੱਜਣਾ ਜ਼ਿੰਮੇਵਾਰੀਆਂ ਤੋਂ। ਇੱਕ ਆ ਵੀ ਇੱਥੇ ਡਟ ਕੇ, ਕਿਉਂਕਿ ਸਾਡੇ ਤਾਂ ਧਰਮ ਦਾ ਵੀ ਕੰਸੈਪਟ ਹੋਈ ਹੈ ਨਾ, ਵੀ ਡਟ ਕੇ ਗ੍ਰਿਸਤੀ ਦੇ ਵਿੱਚ ਰਹਿ ਕੇ,
1: ਹਾਂ ਬਿਲਕੁਲ,
0: ਉੱਥੇ ਸੋਰਟ ਕਰੋ ਉਹਨਾਂ ਨੂੰ ਜਿੱਦਾਂ ਵੀ ਹੁੰਦਾ ਵਾ, ਤੁਸੀਂ ਆਪਣਾ ਟਿਕਾਓ ਲਿਆਓ, ਉਹਨਾਂ ਕੀ ਖਾਓ, ਜਿੰਨੇ ਕੁ ਦੀ ਲੋੜ ਹੈ ਉਹਨਾਂ ਕੀ ਪਹਿਨੋ, ਜਿੰਨੇ ਕੁ ਦੀ ਤੁਹਾਨੂੰ ਜ਼ਰੂਰਤ, ਜਿੰਨੇ ਕੁ ਤੁਹਾਨੂੰ ਜ਼ਰੂਰੀ ਕੱਪੜੇ ਚਾਹੀਦੇ ਉਹਨੇ ਕੀ ਕੋਲ ਰੱਖੋ। ਜਿੰਨੇ ਵੱਧ ਚੀਜ਼ਾਂ ਆਪਾਂ ਕੈਰੀ ਕਰਦੇ ਹਾਂ ਉਨੀ ਵੱਧ ਆਪਾਂ ਤੰਗ, ਉਹਨਾਂ ਜ਼ਿਆਦਾ ਤੰਗ ਹੋਵਾਂਗੇ। ਅਤੇ ਹੁਣ 421 ਤੁਸੀਂ ਆਉਂਦੇ ਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ।
1: ਹੈਲੋ,
2: ਮਨਜਿੰਦਰ ਬੋਲ ਰਿਹਾ ਜੀ।
0: ਹਾਂਜੀ ਹਾਂਜੀ ਮਨਜਿੰਦਰ ਜੀ।
2: ਹਾਂਜੀ ਭਾਜੀ, ਪਹਿਲੇ ਨਾ 2-3 ਦਿਨ ਪਹਿਲਾਂ ਮੈਂ ਨਾ ਕਿਸੇ ਨੂੰ ਸੁਣ ਰਿਹਾ ਸੀਗਾ, ਕੀ ਕੌਣ ਸੀਗਾ ਆਪਣਾ ਸਾਂਝ, ਜੋ ਮੈਂ ਸੁਣ ਰਿਹਾ ਸੀ ਉਹੀ ਤੁਸੀਂ ਅੱਜ ਟੌਪਿਕ ਰੱਖਤਾ।
1: ਓਕੇ
2: ਭਾਜੀ, ਉਹਦੇ ਵਿੱਚ ਉਹਨੇ ਦੱਸਿਆ ਸੀ ਇੱਕ ਨਾ ਬੁੱਕ ਆ ਜਿਹੜੀ 1 ਕਰੋੜ ਤੋਂ ਵੱਧ ਬੁੱਕ ਵਿਕੀ ਹੈ ਜੀ,
1: ਜੀ
2: ਆਰਟ ਆਫ ਟਾਈਡਿੰਗ ਹੋਮ। ਮੈਰੀ ਕੌਂਡੋ ਨੇ ਲਿਖੀ ਹੈ
0: ਜੀ,
2: ਇਹਦੇ ਵਿੱਚ ਇਹਨੇ ਨਾ ਕੌਨ ਮੈਰੀ ਮੈਥਡ ਦੱਸਿਆ ਹੈ, ਦੱਸਿਆ ਕਿ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਰੱਖਣ ਯੋਗ ਹੈ, ਪਹਿਲਾਂ ਤੁਸੀਂ ਉਹ ਦੇਖਣੀ ਹੈ, ਘਰ ਵਿੱਚ, ਮਨ ਵਿੱਚ, ਰਿਸ਼ਤਿਆਂ 'ਚ, ਜਾਂ ਤੁਹਾਡੇ ਆਸੇ ਪਾਸੇ ਜਿਹੜੀ ਜੋ ਵੀ ਹੈ ਉਹਦੇ ਵਿੱਚ ਕਿਹੜੀ ਚੀਜ਼ ਤੁਸੀਂ ਰੱਖਣੀ ਹੈ, ਅਤੇ ਜਿਹੜੀ ਚੀਜ਼ ਤੁਸੀਂ ਰੱਖਣੀ ਹੈ ਉਸ ਤੋਂ ਇਲਾਵਾ ਜਿਹੜੀ ਵੀ ਕੋਈ ਚੀਜ਼ ਹੈ ਤੁਹਾਨੂੰ ਲੱਗਦਾ ਤੁਸੀਂ ਉਸ ਨੂੰ ਟੱਚ ਵੀ ਨਹੀਂ ਕੀਤਾ ਕਦੀ ਪਿਛਲੇ ਕੁਛ ਸਮੇਂ ਤੋਂ, ਉਸ ਚੀਜ਼ ਨੂੰ ਸੁੱਟ ਦਿਓ, ਚਾਹੇ ਉਹ ਤੁਹਾਡੇ ਮਨ ਦੇ ਵਿੱਚ ਪਈ ਹੈ, ਕੋਈ ਕਿਸੇ ਨਾਲ ਨਾਰਾਜ਼ਗੀ ਪਈ ਹੈ, ਜਿਹੜਾ ਤੁਹਾਨੂੰ ਪਤਾ ਕਿ ਸਿਰਫ ਤੁਹਾਡੇ ਮਨ 'ਚ ਹੀ ਨਾਰਾਜ਼ਗੀ ਹੈ ਕਿਸੇ ਲਈ, ਉਹਨੂੰ ਭਾਵੇਂ ਪਤਾ ਵੀ ਨਾ ਹੋਵੇ, ਜੇ ਤੁਸੀਂ ਉਹ ਨਹੀਂ ਸੁੱਟੋਗੇ ਉਹ ਤੁਹਾਡੇ ਹੀ ਸਟ੍ਰੈਸ ਦਾ ਕਾਰਨ ਬਣੇਗੀ, ਸੇਮ ਘਰ ਦੇ ਵਿੱਚ ਹੈ ਤੁਹਾਡੇ ਕੋਲ ਕੋਈ ਸਮਾਨ ਪਿਆ ਜਾਂ ਕੋਈ ਏਦਾਂ ਦੀ ਚੀਜ਼ ਪਈ ਹੈ ਜਿਹੜੀ ਸਿਰਫ ਤੁਹਾਨੂੰ ਹੀ ਪਤਾ ਕਿ ਇੱਥੇ ਪਈ ਹੈ, ਬਾਕੀ ਕਿਸੇ ਘਰ ਦੇ ਮੈਂਬਰ ਨੂੰ ਪਤਾ ਵੀ ਨਹੀਂ, ਕਿਤੇ ਕੰਮ ਆਉਣੀ ਵੀ ਹੈ ਕਿ ਨਹੀਂ, ਉਹਨੂੰ ਸੁੱਟ ਦਿਓ,
0: ਏਦਾਂ ਨਾ ਕਹੋ ਕੋਈ ਗਹਿਣਾ ਗੱਟਾ ਪਿਆ ਹੁੰਦਾ ਖੂਬ ਖੂਬ ਥੋੜੀ ਫਾਰਮੂਲੇ ਸਾਰੇ ਲਾਏ ਜਾਂਦੇ
1: ਮੈਨੂੰ
2: ਨਾ ਭਾਜੀ ਦੀ ਗੱਲ ਇੱਕ ਬੜੀ ਵਧੀਆ ਲੱਗੀ, ਜਿਵੇਂ ਬੜੀ ਦੇਰ ਤੋਂ ਆਪਣੇ ਦਿਮਾਗ ਚ ਕੀਪ ਕਰਕੇ ਰੱਖੀ ਵੀ ਹੈ, ਤੇ ਕਿਸੇ ਦਾ ਕੋਈ ਨਾਮ ਸੀ, ਕਹਿੰਦੇ ਉਹਦਾ ਨਾਮ ਦਾ ਚੇਤਾ ਕੀ ਰੱਖਣਾ ਜਿਹੜੇ ਮੈਨੂੰ ਕੋਈ ਅੱਗੇ ਕਿਸੇ ਦਾ ਕੰਮ ਹੀ ਨਾ ਆਵੇ, ਹੁਣ ਮੈਨੂੰ ਕੋਈ ਪੁੱਛ ਵੀ ਲੈਂਦਾ ਨਾ ਜੇ ਕੋਈ ਮੈਨੂੰ ਪਤਾ ਹੋਵੇ ਕਿ ਬਈ ਹਾਂ ਠੀਕ ਹੈ ਇਹਨੇ ਕਿਤੇ ਕੰਮ ਨਹੀਂ ਆਉਣਾ, ਉਹ ਪਿੱਛੇ ਜੇ ਮੈਂ ਸਮਾਨ ਮੰਗਾਇਆ, ਮੇਰਾ ਕੰਟੇਨਰ ਆਇਆ ਪਿੱਛੋਂ, ਤਾਂ ਉਹ ਮੇਰੇ ਬ੍ਰਦਰ ਇਨ ਲਾ ਤੇ ਵਾਈਫ ਨੇ ਦੋਨਾਂ ਨੇ ਅਰੇਂਜ ਕਰਕੇ ਸਾਰਾ ਸਮਾਨ ਮੰਗਾਇਆ, ਤੇ ਬ੍ਰਦਰ ਇਨ ਲਾ ਕਹਿਣ ਲੱਗਿਆ ਭਾਜੀ ਤੁਹਾਨੂੰ ਮੈਂ ਦੱਸਦਾ ਕਿੱਦਾਂ ਆਇਆ, ਮੈਂ ਕਿਹਾ ਮੈਂ ਲੋਡ ਲੈ ਕੇ ਕੀ ਕਰਨਾ, ਜੇ ਕੋਈ ਮੈਨੂੰ ਪੁੱਛੂਗਾ ਮੈਂ ਤੇਰਾ ਨੰਬਰ ਦੇ ਦੂੰਗਾ,
0: ਐਗਜੈਕਟਲੀ
1: ਪਰਫੈਕਟ,
0: ਤੂੰ ਮਤਲਬ ਇੰਟੈਂਸ਼ਨਲੀ ਨਹੀਂ ਹੁੰਦਾ, ਇੱਕ ਨਾ ਤੁਹਾਡੇ ਤੇ ਸਟੇਜ ਆ ਜਾਂਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਸੀਂ ਕਹਿੰਦੇ ਹੋ ਯਾਰ ਮਤਲਬ ਬ੍ਰਹਿਮ ਦੋ ਸਰ ਜਾਣਾ ਵਾ, ਲੋੜ ਪਊਗੀ ਪੁੱਛ ਲਾਂਗੇ,
2: ਪੁੱਛ ਲਾਂਗੇ ਕੀ ਕਰਨਾ ਆ, ਜੇ ਕਿਸੇ ਚੀਜ਼ ਦੀ ਲੋੜ ਆ ਕਿਸੇ ਦਾ, ਹੁਣ ਸਾਰੀ ਸਟ੍ਰੈਸ ਮੈਂ ਪਹਿਲਾਂ ਬਹੁਤ ਚੱਕ ਕੇ ਦੇਖ ਲਈ, ਹੁਣ ਮੈਨੂੰ ਪਤਾ ਜਿਹਦਾ ਜਿਹਦੇ ਕੋਲ ਕੰਮ ਆ ਨਾ ਜੇ ਮੈਂ ਉਹਨੂੰ ਦੇ ਰੱਖਾਂ ਮੇਰੇ ਲਈ ਈਜ਼ੀ ਹੈ,
0: ਮੈਂ ਨਾ ਇੱਕ ਇਹ ਤੋਂ ਮੈਨੂੰ ਯਾਦ ਆ ਗਈ, ਮੈਂ ਇੱਕ ਦਿਨ ਵੈਸੇ ਰੀਕਾਲ ਕਰ ਰਿਹਾ ਚੀਜ਼ ਹੈ ਨਾ, ਵੀ ਮੇਰੇ ਨਾ ਵੀਰ ਜੀ ਉਹਨਾਂ ਨੇ ਗੱਡੀ ਲਿਆਂਦੀ, ਮਰੂਤੀ ਦੀ ਬੜੀ ਗੱਲ ਹੁੰਦੀ ਹੈ ਨਾ, ਤੋ ਚ ਬੱਚੇ ਤੇ ਉਹ ਧੋਈ ਜਾਣ, ਮਾੜਾ ਮੋਟਾ ਇੱਧਰੋਂ ਪਾਣੀ ਮਾਰਿਆ ਉੱਧਰੋਂ ਮਾਰਿਆ ਹਨਾ, ਤੇ ਮੈਂ ਲਾਗੇ ਵੇਖੀ ਜਾਵਾਂ ਤੇ ਮੈਂ ਕਿਹਾ ਵੀ ਆਹ ਨਾ ਚੰਗੀ ਤਰ੍ਹਾਂ ਨਹੀਂ ਸਾਫ਼ ਹੋਇਆ, ਆਹ ਰਿਮ ਨਹੀਂ ਚੰਗੀ ਤਰ੍ਹਾਂ ਸਾਫ਼ ਹੋਇਆ, ਤੇ ਉਹ ਕਹਿੰਦੇ ਚੱਲ ਕਰਦੇ ਫਿਰ ਹਨਾ, ਮੈਂ ਬੜੀ ਰੀਝ ਨਾਲ ਰਿਮ ਰੁਮ ਜੇ ਉਹ ਸਾਰਾ ਕੁਛ ਹੈ ਨਾ, ਅਤੇ ਉਹਨਾਂ ਚੁੱਪ ਕਰਕੇ ਆਰਾਮ ਦੇ ਨਾਲ ਉਹ ਸਾਈਡ ਦੇ ਉੱਤੇ ਖਲੋ ਗਏ, ਅਤੇ ਮਤਲਬ ਜੋ ਵੀ ਆਪਣਾ ਅਖਬਾਰ ਖਬੂਰ ਪੜ੍ਹਨੀ ਉਹ ਕਰ ਲਈ ਆਪਾਂ, ਬੜੀ ਰੀਝ ਦੇ ਨਾਲ ਸਾਰਾ ਕੁਛ ਉਹ ਕਰ ਕੁਰ ਕੇ ਜਿੱਦਾਂ ਕਹਿੰਦਾ ਹੈ ਨਾ, ਅਤੇ ਉਦੋਂ ਸ਼ਾਇਦ ਮੈਨੂੰ ਇਹ ਲੱਗਦਾ ਵੀ ਇਹ ਐਡੇ ਰੀਝ ਨਾਲ ਇਹਨਾਂ ਚੰਗੀ ਤਰ੍ਹਾਂ ਗੱਡੀ ਨਹੀਂ ਧੋਤੀ ਹੈ ਨਾ, ਅਤੇ ਹੁਣ ਮੈਂ ਇੱਕ ਦਿਨ ਰਿਲਾਈਜ਼ ਕੀਤਾ ਵੀ ਹੁਣ ਜਦੋਂ ਸਾਨੂੰ ਕੋਈ ਕਹਿੰਦਾ ਨਾ ਵੀ ਲਿਆਓ ਮੈਂ ਕਰਦਾ, ਮੈਂ ਵੀ ਇੱਦਾਂ ਹੀ ਸੋਚਦਾ ਵੀ ਯਾਰ ਚੁੱਪ ਕਰਕੇ ਪਾਸੇ ਹੋ ਕੇ ਖਲੋ ਜੀ ਚੱਲ ਕਰ ਲਾ ਫਿਰ, ਤੂੰ ਵਧੀਆ ਕਰ ਲੈਂਦਾ ਨਾਲ ਕਰ ਲਾ,
2: ਆਪਣੀਆਂ ਜ਼ਿੰਮੇਵਾਰੀਆਂ ਤੁਹਾਨੂੰ ਥੋੜੀ ਜੀ ਸਮੇਂ ਚ ਆ ਕੇ ਉਹ ਆਪਣੇ ਆਪ ਨੂੰ ਤੁਹਾਨੂੰ ਪਿੱਛੇ ਕਰਨਾ ਪੈਂਦਾ ਆ ਤੁਹਾਡੀ ਆਪਣੀ ਮਾਨਸਿਕ ਸੰਤੁਲਨ ਨੂੰ ਸਹੀ ਰੱਖਣ ਲਈ, ਜੇ ਤੁਸੀਂ ਸਾਰਾ ਲੋਡ ਆਪਣੇ ਤੇ ਹੀ ਲਈ ਰੱਖੋਗੇ ਸਾਰੀਆਂ ਚੀਜ਼ਾਂ ਲਈ, ਠੀਕ ਹੈ, ਤੇ ਉਹ ਫਿਰ ਤੁਸੀਂ ਐਂਡ ਤੱਕ ਬੋਝ ਢੋਣ ਵਾਲੀ ਬਣਦੇ ਫਿਰ ਹੋਗੇ, ਹੌਲੀ ਹੌਲੀ ਆਪਣੇ ਦਿਮਾਗ ਚੋਂ ਕਲਚਰ ਰਿਮੂਵ ਕਰਨਾ ਪੈਣਾ, ਤੇ ਸੇਮ ਚੀਜ਼ ਏਦਾਂ ਹੀ ਭਾਜੀ ਉਹ ਕਮਰੇ ਚੋਂ ਨਾ ਮੈਂ ਜਦੋਂ ਨਵਾਂ ਸਮਾਨ ਆਇਆ ਕਮਰੇ ਚੋਂ ਸਾਰਾ ਸਮਾਨ ਕੱਢਤਾ, ਇੱਕ ਬੈੱਡ ਲਾਇਆ ਤੇ ਬੈੱਡ ਦੇ ਸਾਹਮਣੇ ਦੋ ਕੁਰਸੀਆਂ, ਕੋਈ ਪਿੱਛੇ ਜੀ ਅਸੀਂ ਕਿਤੇ ਘੁੰਮਣ ਗਏ ਸੀ ਉੱਥੇ ਨਾ ਹੋਟਲ ਚ ਜਿੱਦਾਂ ਦਾ ਰੂਮ ਸੀਗਾ, ਤੇ ਮੈਂ ਜਦੋਂ ਹੁਣ ਦੁਬਾਰਾ ਆਪਣੇ ਰੂਮ ਚ ਜਾਂਦਾ ਸੀ ਨਾ ਮੈਨੂੰ ਏਦਾਂ ਲੱਗਦਾ ਸੀ ਮੈਂ ਹਰ ਰੋਜ਼ ਹੋਟਲ ਚ ਜਾ ਰਿਹਾ, ਮੈਨੂੰ ਕਮਰੇ ਚ ਕੁਛ ਨੀ ਰੱਖਿਆ, ਮੈਂ ਇੱਕ ਬੈੱਡ ਹੈ ਸਾਈਡ ਹੈ ਸਾਹਮਣੇ ਦੋ ਕੁਰਸੀਆਂ ਵਿੱਚ ਇੱਕ ਫਲਾਵਰ ਪੋਟ ਹੈ, ਬਸ ਮੈਨੂੰ ਖੁਸ਼ੀ ਹੁੰਦੀ ਹਰ ਰੋਜ਼ ਮੈਂ ਹੋਟਲ ਚ ਜਾ ਰਿਹਾ,
0: ਹੌਲੀ ਹੌਲੀ ਭਰੂਗਾ ਨਾ ਹੌਲੀ ਹੌਲੀ, ਏਦਾਂ ਆਪਾਂ ਵੇਖੋ ਤੁਸੀਂ ਵੇਖੋ ਵੀ ਆਪਾਂ ਸ਼ੁਰੂ ਏਦਾਂ ਹੀ ਕਰਦੇ ਹਾਂ ਮਨ ਸਾਹਿਬ, ਆਪਾਂ ਵੀ ਸ਼ੁਰੂਆਤੀ ਸਮਾਂ ਸੋਚ ਕੇ ਵੇਖੋ ਤੁਸੀਂ, ਜਦੋਂ ਆਪਾਂ ਨਾ ਮਤਲਬ ਫਨੀ ਥਿੰਗ ਇਜ਼ ਵੀ ਜਦੋਂ ਆਪਾਂ ਨਵਾਂ ਘਰ ਲੈਂਦੇ ਹਾਂ ਜਾਂ ਆਪਾਂ ਸ਼ਿਫਟ ਕਰਦੇ ਹਾਂ ਤੇ ਆਪਾਂ ਨਾ ਇਹ ਇਸ ਕਨਵਰਸੇਸ਼ਨ ਤੋਂ ਸ਼ੁਰੂ ਕਰਦੇ ਹਾਂ, ਇੱਥੇ ਨਹੀਂ ਆਪਾਂ ਗੰਦ ਪਾਉਣਾ, ਇੱਥੇ ਆਪਾਂ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਰੱਖੀ,
2: ਗੱਲ ਦੇਖੋ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਮਹੀਨਾ ਪਹਿਲਾਂ ਮੈਂ ਇੱਦਾਂ ਕੀਤਾ, ਉਸ ਤੋਂ ਬਾਅਦ ਨਾ ਵਾਈਫ ਨੇ ਮੈਂ ਕਿਹਾ ਮੈਂ ਨਾ ਨਿਹਾਲ ਨੂੰ ਨਾ ਆਪਣੇ ਵਿੱਚ ਸਵਾਲਿਆ ਕਰਨਾ ਜਾਂ ਉਹਦਾ ਸਾਹਮਣੇ ਕਮਰਾ ਉੱਥੇ ਸਵਾਲਿਆ ਕਰਨਾ, ਮੈਂ ਬੈੱਡ ਨਹੀਂ ਲਾਉਣਾ ਆਪਣੇ ਕਮਰੇ ਚ, ਮਹੀਨੇ ਬਾਅਦ ਤੁਹਾਡੀ ਗੱਲ ਮੁਤਾਬਕ ਬੈੱਡ ਆ ਗਿਆ, ਮੇਰੀ ਚੱਲੀ ਨਹੀਂ ਹੈ,
0: ਹਾਂ ਨਹੀਂ ਹੌਲੀ ਹੌਲੀ ਹੋਣਾ ਵੇਖੋ ਸਾਰਾ ਕੁਛ ਹੌਲੀ ਹੌਲੀ, ਤੁਹਾਨੂੰ ਇਹ ਲੱਗਣਾ ਵੀ ਬਾਕੀ ਸਾਰਾ ਘਰ ਹੋਟਲ ਆ ਮੇਰਾ ਹੀ ਘਰ, ਥੈਂਕ ਯੂ ਜੀ, ਥੈਂਕ ਯੂ, ਹਾਂਜੀ ਦੀਦੀ ਜੀ ਤੁਸੀਂ ਆਉਂਦੇ ਰਹੋ। ਹੈਲੋ
3: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ
3: ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਨੂੰ ਵੀ ਆਵਾਜ਼ ਮਾਰੀ ਨਾ
0: ਹਾਂਜੀ
1: ਹਾਂਜੀ
3: ਨਹੀਂ ਮੈਂ ਨਾ ਮਨ ਜੀ ਦੀ ਗੱਲਾਂ ਸੁਣ ਕੇ ਨਾ ਹੱਸ ਰਹੇ ਨਾ ਉਹ ਕਹਿੰਦੇ ਨਾ ਰੂਮ ਦੇ ਵਿੱਚ ਰੱਖਿਆ ਹੋਇਆ ਫੀਲਿੰਗ ਆਉਂਦੀ ਹੈ ਸਾਡੇ ਕਮਰੇ ਚ ਸਾਰਾ ਕੁਛ ਬਹੁਤ ਵਧੀਆ ਪਿਆ ਪਰ ਮੈਂ ਨਾ ਸਾਈਡ ਟੇਬਲ ਇਹਨਾਂ ਨੇ ਢੋਲ ਰੱਖਿਆ ਹੋਇਆ ਉਹ ਮੈਂ ਕਿੰਨੇ ਵਾਰੀ ਚੱਕ ਕੇ ਉਹਨੂੰ ਫੇਰ ਨੀਚੇ ਰੱਖ ਦਿੰਦੀ ਹੈਗੀ ਆ ਤੇ ਫੇਰ ਚੱਕ ਕੇ ਉੱਪਰ ਰੱਖ ਲੈਂਦੇ ਨੇ ਕਦੀ ਕਦੀ ਕਦੇ ਜਪਣ ਵੀ ਪ੍ਰੈਕਟਿਸ ਕਰਨ ਲਾ ਜਾਂਦਾ ਨਾ ਸਾਰੀਆਂ ਚੀਜ਼ਾਂ ਇੰਨੀਆਂ ਪਈਆਂ ਹੁਣ ਉਹ ਕੱਲਾ ਢੋਲ ਏਡਾ ਵੱਡਾ ਪਿਆ ਹੋਇਆ ਵਧੀਆ ਲੱਗਦਾ ਕਿਉਂਕਿ ਇਹਨਾਂ ਨੂੰ ਈਜ਼ੀ ਲੱਗਦਾ ਨਾ ਕਿ ਮੈਂ ਪ੍ਰੈਕਟਿਸ ਕਰਨਾ ਵੀ ਰੂਮ ਦੇ ਵਿੱਚ ਹੀ ਰੱਖਣਾ
0: ਢੋਲ ਨਾ ਥੋੜਾ ਜਿਹਾ ਹੋਰ ਕਲੀਅਰ ਕਰਿਓ ਕਿਉਂਕਿ ਆਪਣੀ ਨਾ ਸੰਸਕ੍ਰਿਤੀ ਚ ਘਰ ਵਾਲੇ ਨੂੰ ਵੀ ਢੋਲ ਕਹਿੰਦੇ ਆ ਥੋੜਾ ਕਲੀਅਰ ਕਰਿਓ ਥੋੜਾ
3: ਨਹੀਂ ਵਜਾਉਣ ਵਾਲੀ ਢੋਲ ਦੀ ਹੀ ਗੱਲ ਕਰ ਰਹੀ ਹਾਂ
0: ਉਹ ਵੀ ਹੁੰਦਾ ਉਹ ਵੀ ਵਜਾਉਣ ਵਾਲਾ ਹੀ ਆ
3: ਝਗੜਾ ਨਾ ਹੁੰਦੀ ਕਦੇ ਲੜਾਈ ਫਿਰ ਵੀ ਰੋਜ਼ ਹੁੰਦੀ ਪਟਾਈ ਉਹ ਦਿਮਾਗ ਉੱਥੇ ਹੀ ਜਾਂਦਾ
0: ਹਾਂ ਮਤਲਬ ਢੋਲ ਹੀ ਨਾ
1: ਸਾਡੀ
0: ਜੋ ਇਨਪੁਟ ਓਹਦੇ ਚ ਰਹੂਗੀ ਵੀ ਵੇਖੋ ਕਈ ਨਾ ਘਰ ਦੇ ਵਿਚ ਜਦੋਂ ਆਪਾਂ ਡੀਕਲਟਰਿੰਗ ਕਰਨੀ ਆਪਾਂ ਤੇ ਉੱਥੇ ਕਈ ਚੀਜ਼ਾਂ ਇਸ ਕਰਕੇ ਵੀ ਨੀ ਆਪਾਂ ਕੱਢ ਪਾਉਂਦੇ ਕਿਉਂਕਿ ਉਹ ਕਿਸੇ ਦੂਸਰੇ ਦੇ ਨਾਲ ਕੰਬਾਈਂਡ ਹੁੰਦੀਆਂ ਜੁੜੀਆਂ ਹੁੰਦੀਆਂ ਪਰੁਚੀਆਂ ਹੁੰਦੀਆਂ ਹਨਾ ਹੁਣ ਮੰਨ ਲਓ ਤੁਹਾਡੇ ਜਿੱਦਾਂ ਢੋਲ ਨੇ ਤੇ ਤੁਹਾਡੇ ਢੋਲ ਨੇ ਹਨਾ ਸਾਜ ਨੇ ਤੇ ਤੁਹਾਡੇ ਮਤਲਬ ਢੋਲ ਨੇ ਉਹ ਦੋਵੇਂ ਇੱਕ ਦੂਸਰੇ ਦੇ ਨਾਲ ਦੋਵਾਂ ਦਾ ਪ੍ਰੇਮ ਆ ਹਨਾ ਮਤਲਬ ਕਈ ਵੇਲੇ ਬੰਦਾ ਕਹਿੰਦਾ ਨੀ ਵੀ ਜੇ ਆਹ ਕੱਢਣਾ ਤੇ ਬੁਲਾਇਆ ਫਿਰ ਮੈਂ ਵੀ ਜਾਂਦਾ ਮਤਲਬ ਇਹ ਆ ਵੀ ਉਹ ਤੁਹਾਨੂੰ ਦੋਵੇਂ ਰੱਖਣੇ ਪੈਣੇ ਆ
3: ਵਾਹਿਗੁਰੂ ਕਰਕੇ ਉਹ ਦਿਨ ਜਲਦੀ ਜਲਦੀ ਆਣ ਕੇ ਤੁਸੀਂ ਵੀ ਆਉਣਾ
0: ਪਿਛਲੇ ਰੇ ਮੈਂ ਪੰਜ ਸੱਤ ਬੰਦੇ ਸੱਦ ਲਏ ਸੀ ਇਹ ਕਹਿ ਕੇ ਅਸੀਂ ਮੱਛੀ ਖਵਾਉਂਦੇ ਹੁੰਦੇ ਜਿਹੜਾ ਆਵੇ ਉਹਨਾਂ ਜਾ ਕੇ ਉਹ ਮੱਛੀ ਵਾਲਾ ਮੂੰਹ ਬਣਾ ਕੇ ਗਏ ਉੱਥੇ ਜਾ ਕੇ ਕੈਪਸੂਲ ਲੈ ਕੇ ਖਾਧੇ ਉਹਨੇ
1: ਮੱਛੀ ਸ਼ੋਇਲ ਹਾਂ ਚਲੋ ਦੇਖੋ ਗੱਲ ਤੇ ਸਹੀ ਹੈ ਫਿਸ਼ ਦੀ ਗੱਲ ਤਾਂ ਹੋਈ ਸੀ ਨਾ ਔਰ
0: ਭਟੂਰੇ ਖਾ ਕੇ ਤੇ ਬਾਅਦ ਚੋਂ ਕੈਪਸੂਲ ਲਏ ਉੱਥੋਂ ਮੈਂ ਕੀ ਕਹਿੰਦੇ ਇਹਦੀ ਵੀਕਨੈਸ ਕਰਾ ਕੇ ਆਏ ਆ ਮੱਛੀ
1: ਦੇਖੋ ਇਹ ਵੀ ਡੀਕਲਟਰ ਹੀ ਹੈ ਨਾ ਇਹ ਵੀ ਤਾਂ ਕਲਟਰ ਡੀਕਲਟਰ ਹੀ ਹੈ
3: ਹਾਂ ਸ਼ੁਰੂ ਕਰਤੇ ਆ ਫਿਸ਼ ਆਇਲ ਕੈਪਸੂਲ ਵਾਕੀ ਵਧੀਆ ਹੁੰਦੇ ਆ ਖਾਣੇ ਚਾਹੀਦੇ
1: ਨੇ ਹਾਂ ਇਟਸ ਵੈਰੀ ਗੁੱਡ
0: ਜਿਸ ਹਾਲ ਚ ਬਹਿ ਵੀ ਠੀਕ ਹੈ ਨਾ ਉਹਦਾ ਓਮੇਗਾ 3 ਹੁੰਦਾ ਵਾ
1: ਓਮੇਗਾ 3 ਤੇ ਵੀਗਨ ਵੀ ਮਿਲ ਜਾਂਦੇ ਜਿਨ੍ਹਾਂ ਨੂੰ ਗੁਰੇਜ਼ ਹੋਵੇ ਕਿ ਫਿਸ਼ ਆਇਲ ਨਹੀਂ ਖਾਣਾ ਵੀਗਨ ਵੀ ਆਣੇ ਸ਼ੁਰੂ ਹੋ ਗਏ ਹੁੰਦੇ
0: ਜੀ ਜੀ
1: ਦੇਖੋ ਸਾਡੇ ਥੌਟ ਕਲਟਰ ਸਾਈਡ ਤੇ ਪ੍ਰਿਸਕ੍ਰਿਪਸ਼ਨਾਂ ਵੀ ਦੇ ਦਿੱਤੀਆਂ
0: ਉਹ ਵੀ ਕਲਾਕਾਰ ਨੇ ਨਾ ਅੱਗੋਂ ਉਹ ਕਹਿੰਦੇ ਆਹੋ ਫਿਸ਼ ਮੈਂ ਖਾਣੇ ਸ਼ੁਰੂ ਕੀਤੇ ਕਲਾਕਾਰ ਨੂੰ ਕਲਾਕਾਰ ਟੈਗ ਰਹੇ ਹਾਂਜੀ
3: ਅੱਛਾ ਪਹਿਲੇ ਵੀ ਗੱਲ ਸੁਣੋ ਅੱਜ ਜਦੋਂ ਨਾ ਮੈਂ ਗ੍ਰੋਸਰੀ ਕਰਨ ਗਈ ਸੀਗੀ ਜਦੋਂ ਕੁਦਰਤੀ ਨਾ ਮੈਂ ਥੋੜਾ ਲੇਟ ਹੋ ਗਈ ਤੇ ਮੈਂ ਜਦੋਂ ਡਨ ਔਨ ਕੀਤਾ ਨਾ ਰੇਡੀਓ ਤੇ ਉਹ ਗੱਲ ਚੱਲੀ ਤੇ ਮੈਂ ਸੋਚਿਆ ਕਿ ਜਿਹੜਾ ਤੁਸੀਂ ਟੌਪਿਕ ਚੱਲ ਰਿਹਾ ਤੁਸੀਂ ਤਾਂ ਮੈਨੂੰ ਲੱਗਦਾ ਸਾਡੇ ਘਰ ਹੀ ਕੈਮਰਾ ਲਗਾਇਆ
0: ਹੋਇਆ ਹਾਂਜੀ
3: ਪਤਾ ਕੀ ਆ ਮੈਂ ਸਫਾਈ ਚੱਲ ਰਹੀ ਨਾ ਗੱਡੀ ਦੀ ਸਫਾਈ ਦੀ ਉਹ ਮੈਂ ਜਸਟ ਹਜੇ ਨਾ ਮਤਲਬ ਦੇਖ ਕੇ ਤੇ ਇਹਨਾਂ ਨੂੰ ਕਹਿ ਹੀ ਰਹੀ ਹਾਂ ਮੈਂ ਕਿਹਾ ਹਾਏ ਰੱਬਾ ਇੰਨੀ ਗੱਡੀ ਗੰਦੀ ਮੈਂ ਕਿਹਾ ਕੋਈ ਬੈਠਾ ਹੀ ਨਾ ਆਪਣੇ ਨਾਲ, ਮੈਂ ਕਿਹਾ ਪਲੀਜ਼ ਮਿਠਾਈਓ, ਮੈਂ ਇੱਕ ਵਾਰੀ ਮੈਨੂੰ ਸਾਫ਼ ਕਰ ਦਿਓ, ਫਿਰ ਮਿਠਾਈ ਹੋ ਗਏ ਤੇ ਨਾ ਬੱਚਾ ਦੀ ਟੋਆਈ ਵੀ ਸਾਰੀਆਂ ਚੀਜ਼ਾਂ ਨਾ, ਉੱਤੋਂ ਦੀ ਫਿਰ ਤੁਸੀਂ ਇਹ ਗੱਲ ਬੋਲ ਰਹੇ ਹੋ ਨਾ, ਫਿਰ ਤੁਸੀਂ ਕਿਹਾ ਨਾ ਕਿ ਸਾਡੀ ਮੈਂ ਹੋ ਗਿਆ, ਮੈਂ ਕਿਹਾ ਨਹੀਂ,
0: ਫਿਰ ਜਦੋਂ ਉਹਨਾਂ ਨੇ ਕਿਹਾ ਨਾ ਵੀ ਟਾਇਰ ਵੀ ਮੈਂ ਰੱਖੇ, ਫਿਰ ਤੁਹਾਨੂੰ ਲੱਗਾ ਵੀ ਨਹੀਂ ਇਹ ਸਾਡਾ ਘਰ ਨਹੀਂ ਹੈ।
3: ਸਾਨੂੰ ਨਾ ਕਈ ਵਾਰੀ ਕੀ ਹੁੰਦਾ, ਜਿਗਰਾ ਕਰਨਾ ਪੈਂਦਾ ਜਾਂ ਆਦਤ ਛੱਡਣੀ ਪੈਂਦੀ ਆ। ਹੁਣ ਖਿਲਾਰਾ ਤਾਂ ਹਰ ਜਗ੍ਹਾ ਤੇ ਪਿਆ ਹੁੰਦਾ, ਕੰਮ ਅਸੀਂ ਕਈ ਜਿੰਨਾ ਮਰਜ਼ੀ ਕਰਦੇ ਹਾਂ, ਜਿਹਦਾ ਇਹ ਇਸ ਚੀਜ਼ ਦੇ ਲਈ ਵੀ ਨਾ ਥੋੜਾ ਜਿਹਾ ਟਾਈਮ ਕੱਢ ਲਓ। ਮੰਨ ਲਓ ਫੋਰ ਐਗਜ਼ਾਮਪਲ ਇੱਕ ਵਾਰਡਰੋਬ ਪਿਆ ਹੈ ਨਾ, ਹੁਣ ਆਪਾਂ ਸੀਨੀ ਵਾਲੀ ਜਿੱਥੇ ਮੇਰੀ ਹਾਈਟ ਜਾਂਦੀ ਮੈਂ ਉੱਥੇ ਸੈਟਿੰਗ ਕਰਦੀ ਰਹਿੰਦੀ ਹਾਂ, ਉਹਦਾ ਟੋਪ ਤੇ ਪਿਆ ਸੀ, ਇੰਨਾ ਦਾ ਸਮਾਨ ਵੀ ਪਿਆ ਸੀ, ਮੇਰਾ ਵੀ ਪਿਆ ਸੀ, ਪਰ ਮੈਨੂੰ ਲੱਗਦਾ ਕਿ ਇੰਨਾ ਡੂੰਘਾ ਹੈ ਹੁਣ ਸੈਟਿੰਗ ਆ ਸਕਦੀ, ਤੇ ਮੈਂ ਰਾਤੀ ਨਾ 9 ਵਜੇ ਸ਼ੁਰੂ ਕਰਤਾ। ਮੈਂ ਇਹ ਕਹਿੰਦੇ ਹੁਣ ਇਸ ਟਾਈਮ ਦੇ ਵਿੱਚ ਕਰੋਗੇ, ਮੈਂ ਕਿ ਨਹੀਂ ਕੋਈ ਗੱਲ ਨੀ, ਮਤਲਬ ਥੋੜਾ ਹੋ ਤਾਂ ਜਾਊਗਾ ਨਾ। ਉਹ ਮੈਂ ਕੀਤਾ ਵੀਰ ਜੀ, ਇੰਨਾ ਕਿਚਨ ਸੇਲ ਮੈਂ ਰੱਖੀ ਹੋਈ ਸੀ ਪੁਰਾਣੀ, ਕਿਤੇ ਕੋਈ ਡੈਡ ਪਲਾਨ ਫੋਲੋ ਕੀਤਾ ਸੀ, ਉਹਨਾਂ ਨੇ ਕਿਹਾ ਸੀ ਮੇਜ਼ਰਮੈਂਟ ਕਰਕੇ ਚੀਜ਼ਾਂ ਖਾਣੀਆਂ ਨੇ, ਉਹ ਚੱਲਦਾ ਵੀ ਨਹੀਂ ਸੀਗਾ, ਉਹ ਕੱਢਿਆ ਇੱਕ ਵਾਲ ਵਾਂਗ। ਇੱਥੇ ਸਾਡੀ ਮਿਕਸੀ ਦੇ ਜਾਰ, ਜਿਹੜੀ ਮਿਕਸੀ ਦੇ ਨਾਲ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਜਾਰ ਹੁੰਦੇ ਆ ਨਾ, ਉਹ ਵੀ ਸੰਭਾਲ ਕੇ ਰੱਖੇ ਹੋਏ ਸੀਗੇ। ਉਸ ਤੋਂ ਬਾਅਦ 2 ਮਿਕਸੀਆਂ ਆ ਗਈਆਂ, ਮਤਲਬ ਚੀਜ਼ਾਂ ਇੰਨੀਆਂ ਕੱਢੀਆਂ। ਤੇ ਅੱਛਾ ਮੈਂ ਕੱਢਾਂ, ਮੈਂ ਤਾਂ ਕੱਢ ਦਿੰਦੀ ਹਾਂ, ਮੇਰਾ ਬੰਦਾ ਕਹੇਗਾ ਤੁਹਾਨੂੰ ਲੱਗਦਾ ਨੀ ਕੰਮ ਆਜੂਗਾ ਇਹ ਚਾਰ, ਐਵੇਂ ਭਾਈ ਉੱਥੇ ਲਿਖਿਆ ਹੋਇਆ ਇੰਨੇ ਮਿਲੀ ਲੀਟਰ ਹੈ, ਇਹ ਸਾਰੀਆਂ। ਮੈਂ ਕਿ ਨਹੀਂ ਹੁਣ ਨਹੀਂ, ਹੁਣ ਤਾਂ ਮੈਂ ਗੇਰ ਦੇਣਾ ਪਲੀਜ਼। ਉਹ ਜਦੋਂ ਕਰਤਾ ਨਾ, ਉਹਦੇ ਚ ਇੰਨੀ ਤੇਜ਼ ਬਣ ਗਈ ਨਾ, ਇੰਨਾ ਮਨ ਖੁਸ਼ ਹੋ, ਵਾਰ ਵਾਰ ਖੋਲਣ ਦਾ ਵੇਖ ਕਰਦਾ ਵੀ ਇੰਨੀ ਸੈਟਿੰਗ ਆ ਗਈ ਹੈ, ਇੰਨਾ ਵੀ ਮਨ ਕੱਢਦਾ ਵੈ, ਮਤਲਬ ਵਧੀਆ ਲੱਗਦਾ। ਮਤਲਬ ਟਾਈਮ ਕੱਢ ਕੇ ਨਾ ਥੋੜਾ ਥੋੜਾ ਬੰਦਾ ਕਰਦਾ ਰਹੇ। ਹੁਣ ਬਕਿਟ ਵੀ ਮੈਂ ਜਿੱਦਾਂ ਗੱਲ ਚੱਲ ਰਹੀ ਸੀ, ਬਕਿਟ ਚ ਰੱਖੀਆਂ ਹੋਈਆਂ ਸੀ 4-5 ਗੇਟ ਦੀਆਂ, ਫਿਰ ਵੀ ਮਨ ਹੈ ਨਾ, ਫਿਰ ਵੀ ਇੱਕ ਛੋਟੀ ਇੱਕ ਵੱਡੀ ਫਿਰ ਵੀ ਰੱਖ ਲਈ, ਜਦਕਿ ਪਤਾ ਹੈ ਕੰਮ ਆਉਣੀ ਨਹੀਂ ਹੈ।
0: ਹਾਂ ਨਹੀਂ, ਖੁਸ਼ੀ ਹੁੰਦੀ ਹੈ ਮਨ ਨੂੰ ਵੀ ਆਪਾਂ ਚਲੋ ਕੁਛ ਵਧੀਆ ਕੀਤਾ, ਕੁਛ ਚੰਗਾ ਕੀਤਾ ਆਪਣੇ ਘਰ ਲਈ ਕੀਤਾ। ਹੋਣਗੇ ਸਾਰੇ ਜਦੋਂ ਮੈਂ ਆਵਾਜ਼ ਦਿਆਂਗੇ ਤੁਹਾਨੂੰ ਉਦੋਂ ਅਨਮਿਊਟ ਕਰਿਓ ਪਲੀਜ਼। ਹਾਂਜੀ
3: ਹਾਂਜੀ, ਜਿੱਦਾਂ ਮੇਰੇ ਮੰਮੀ ਵਰਗੇ ਨੀ ਮੈਂ ਸਫਾਈ ਰੱਖ ਸਕਦੀ ਨਾ, ਜਿੱਦਾਂ ਮੇਰੇ ਮੰਮੀ ਇੰਨੀ ਸਫਾਈ ਰੱਖਦੇ ਸੀਗੇ। ਤੇ ਮੈਂ ਜਿਹੜਾ ਬੈਗਸ ਦੀ ਗੱਲ ਕਰਦੀ ਹਾਂ ਨਾ, ਹੁਣ ਇੱਥੇ ਤਾਂ ਆਪਣੇ ਪੇਪਰ ਬੈਗ ਵੀ ਆਏ ਦੂਸਰੇ, ਤੇ ਮੈਂ ਕੀ ਕਰਦੀ ਸੀ, ਇੰਡੀਆ ਦੇ ਵਿੱਚ ਵੀ ਜਿਹੜੇ ਬੈਗ ਹੁੰਦੇ ਸੀ ਨਾ, ਉਹ ਧੋ ਕੇ ਉਹਨਾਂ ਨੂੰ ਸੁਕਾ ਕੇ ਰੱਖ ਢੰਗ ਦਿੰਦੇ ਹੁੰਦੇ ਸੀ, ਜਦੋਂ ਵੀ ਕੋਈ ਆਉਂਦਾ ਨੀ ਇੱਕ ਬੈਗ ਦੀ, ਮਤਲਬ ਮੈਂ ਉਹ ਦੇਖੋ ਇੰਨਾ ਇੰਨਾ ਇੰਨਾ ਕਰਦੇ ਸੀ। ਹੁਣ ਜਿਹੜੇ ਆਹ ਬੈਗਸ ਨੇਗੇ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ, ਮਤਲਬ ਬੜਾ ਹੁੰਦਾ। ਤੇ ਮੈਂ ਜਪਮਨ ਨੂੰ ਵੀ ਚੁਆਇਸ ਨੇ, ਅਸੀਂ ਮਤਲਬ ਹੁਣ ਥੋੜੀ ਥੋੜਾ ਅਸੀਂ ਕਰਨਾ ਸ਼ੁਰੂ ਕੀਤਾ ਨਾ, ਏਦਾਂ ਲੱਗਦਾ ਘਰ ਵੀ ਏਦਾਂ ਲੱਗ ਰਿਹਾ ਮੈਨੂੰ ਫੀਲ, ਜਿੱਦਾਂ ਦੀਵਾਲੀ ਆਉਣ ਵਾਲੀ ਹੁੰਦੀ ਆ ਥੋੜਾ ਥੋੜਾ, ਕਿ ਮੈਨੂੰ ਸੈਟਿੰਗ ਦਾ ਬੜਾ ਸ਼ੌਂਕ ਰਹਿੰਦਾ। ਮੈਨੂੰ ਏਦਾਂ ਲੱਗਦਾ ਕਿ ਆਪਾਂ ਨਾ ਕਈ ਵਾਰੀ ਕੀ ਕਹਿੰਦੇ ਇੰਨਾ ਟਾਈਮ ਲੱਗ ਜੂਗਾ, ਮੈਂ ਕੀ ਕਰਦੀ ਹਾਂ ਸਾਰਾ ਨੀ ਕਰਦੀ।
0: ਤੁਹਾਨੂੰ ਰੀਜ਼ਨ ਕੀ ਲੱਗਦਾ ਕਿਉਂ, ਮਤਲਬ ਏਦਾਂ ਕਿਉਂ ਆਪਾਂ ਕਰਦੇ ਹਾਂ ਇੰਨਾ ਕੁਛ, ਆਪਾਂ ਕਿਉਂ ਜਿਹੜੀਆਂ ਚੀਜ਼ਾਂ ਹੋ ਗਈਆਂ ਨੇ ਉਹ ਨੀ, ਉਹ ਤੋਂ ਬਲਹਿਦਾ ਕੁਛ ਦੱਸੋ।
3: ਰੀਜ਼ਨ ਵੀਰ ਜੀ ਮੈਨੂੰ ਇੱਦਾਂ ਲੱਗਦਾ, ਜਿੱਦਾਂ ਮੰਨ ਲਓ ਹੁਣ ਦੇਖੋ ਜਦੋਂ ਆਪਾਂ ਇੱਥੇ ਆਏ ਸੀ, ਕਈ ਵਾਰ ਮੈਂ ਸੋਚਦੀ ਹਾਂ ਕਿ 3 ਟੈਚੀ ਲੈ ਕੇ ਆਏ ਸੀ, ਹੁਣ ਸੁੱਖ ਨਾਲ ਏਡਾ ਵੱਡਾ ਘਰ ਹੋ ਗਿਆ, ਉਹ ਸਮਾਨ ਆਈ ਜਾਂਦਾ ਆਈ ਜਾਂਦਾ, ਮੈਨੂੰ ਲੱਗਦਾ ਥਾਂ ਹੀ ਨੀ ਮਿਲ ਰਹੀ ਹੈ ਨਾ ਰੂਮ ਦੇ ਵਿੱਚ। ਇੱਕ ਮੇਰੀ ਹੋਰ ਜਪਨ ਦੇ ਰੂਮ ਚ ਇੱਕ ਅਲਮੀਰਾ ਲਿਆ ਕੇ ਰੱਖਤੀ, ਉਹ ਵੀ ਇਹਦੀਆਂ 5 ਸੈਬਸ ਨੇ, ਉਹ ਵੀ ਭਰ ਗਈਆਂ। ਤੇ ਸੋਚੀ ਜਾ ਰਹੀ ਹਾਂ ਕਿ ਅਸੀਂ ਸਮਾਨ ਲੈ ਕੇ ਆਈ ਜਾ ਰਹੇ ਹਾਂ, ਥਾਂ ਵੱਡੀ ਹੋਈ ਜਾਂਦੀ ਹੈ, ਸਮਾਨ ਵੱਡਾ ਕਰੀ ਜਾ ਰਹੇ ਹਾਂ, ਤੇ ਇਸਦਾ ਮਤਲਬ ਜਿਹੜੀਆਂ ਅਸੀਂ ਹੁਣ ਦੇ ਚੀਜ਼ਾਂ ਨੀ ਅਸੀਂ ਉਹਨਾਂ ਨੂੰ ਕਰ ਹੀ ਨਹੀਂ ਰਹੇ। ਤੇ ਹੁਣ ਮੈਂ ਉਹ ਚੀਜ਼ਾਂ ਨੂੰ ਉਹ ਵੀ ਮਾਇੰਡ ਸੈੱਟ ਕੀਤਾ, ਘਟਾਉਣਾ ਵੀ ਘੱਟ ਕੀਤਾ ਹੈਗਾ ਸਮਾਨ ਲੈ ਕੇ ਆਉਣਾ ਵੀ, ਤੇ ਜਿਹੜੀਆਂ ਚੀਜ਼ਾਂ ਆਲਰੇਡੀ ਰੱਖੀਆਂ ਨੇ ਨਾ ਉਹਨਾਂ ਨੂੰ ਵੀ ਮਤਲਬ ਕੱਢਣਾ ਸ਼ੁਰੂ ਕੀਤਾ, ਵਧਾ ਦਿੰਦੇ ਹਾਂ
0: ਹੌਲੀ ਹੌਲੀ। ਇੱਕ
3: ਚੀਜ਼ ਸਾਡਾ ਨਾ ਫਰਿੱਜ ਹੋ ਗਿਆ ਸੀਗਾ ਖਰਾਬ, ਤੇ ਹੁਣ ਉਹਦੇ ਵਿੱਚ ਵੀ ਨਾ ਮੈਂ ਬਹੁਤ ਸਮਾਨ ਫਾਲਤੂ ਨਿਕਲਿਆ, ਹੁਣ ਮੈਂ ਫਰਿੱਜ ਵਿੱਚ ਵੀ ਨਾ ਉਹਨਾਂ ਕੁ ਸਮਾਨ ਰੱਖਦੀ ਜਿੰਨਾ ਕੁ ਗਰੋਸਰੀ, ਜਿੰਨੀ ਕੁ
0: ਮੇਰੇ ਖਿਆਲ ਖਰਾਬ ਹੋਇਆ ਫਰਿੱਜ ਹੀ ਕੱਢ ਦੋ, ਖਰਾਬ ਹੋ ਗਈ ਨਾ ਉਹਨੂੰ ਹੀ ਕੱਢ ਦੋ ਨਾ, ਸਮਾਨ ਤੇ ਵਿੱਚ ਚੱਲ ਜਾਣਾ ਨਾਲ। ਥੈਂਕ ਯੂ ਨੀਤੀ ਜੀ, ਥੈਂਕ ਯੂ
1: ਥੈਂਕ ਯੂ
0: ਥੈਂਕ ਯੂ। ਮੈਨੂੰ ਲੱਗਦਾ ਜਿਹੜਾ ਇੱਕ ਰੀਜ਼ਨ ਨਾ ਹੋਰ ਹੈ ਕ੍ਰਿਸ਼ਨ ਜੀ, ਆਪਾਂ ਜਿਹੜਾ ਸਾਨੂੰ ਨਾ ਸ਼ੋਪਿੰਗ ਕਰਨ ਦੀ ਆਦਤ ਪੈ ਗਈ, ਇਹ ਬੜਾ ਵੱਡਾ ਰੀਜ਼ਨ ਹੈ। ਅਸੀਂ ਅਸੀਂ ਲੋੜ ਨੂੰ ਸ਼ੋਪਿੰਗ ਨਹੀਂ ਕਰਦੇ, ਅਸੀਂ ਐਵੇਂ ਸਿਰਫ ਸ਼ੋਪਿੰਗ ਕਰਨ ਨੂੰ ਸ਼ੋਪਿੰਗ ਕਰਦੇ ਹਾਂ, ਕਿਉਂਕਿ ਇੱਕ ਨਾ ਵਿੱਚ ਪਤਾ ਨਹੀਂ ਕਿੱਥੇ ਇੱਕ ਮੈਂ ਮੈਨੂੰ ਹੁਣ ਚਲੋ ਕੋਰਟ 'ਤੇ ਕੀ ਕਰਨ ਕਿਤਾਬ ਹੀ ਕਿ ਮੈਨੂੰ ਯਾਦ ਵੀ ਨਹੀਂ ਹੁਣ, ਅਤੇ ਉਹ ਉਹਨਾਂ ਨੇ ਜਦੋਂ ਇਹ ਕਮਰਸ਼ੀਅਲ ਜਦੋਂ ਇਹ ਐਂਗਲ ਤੋਂ ਕਰਦੇ ਨੇ ਜਾਂ ਕਿੱਦਾਂ ਕਰਦੇ ਨੇ ਆਈ ਡੋਂਟ ਨੋ, ਪਰ ਉੱਥੇ ਨਾ ਇਹ ਵੀ ਚੀਜ਼ ਪ੍ਰਮੋਟ ਜਦੋਂ ਕੀਤੀ ਜਾਂਦੀ ਆ ਵੀ ਸ਼ੋਪਿੰਗ ਕਰਨ ਦੇ ਨਾਲ ਵੀ ਤੁਹਾਨੂੰ ਸਕੂਨ ਮਿਲਦਾ ਵਾ, ਜੇ ਤੁਸੀਂ ਥੋੜ੍ਹਾ ਜਿਹਾ ਡਿਪਰੈਸ ਫੀਲ ਕਰ ਰਹੇ ਹੋ ਤੁਸੀਂ ਸ਼ੋਪਿੰਗ ਕਰਨ ਚਲੇ ਜਾਓ ਤੁਸੀਂ, ਹੈ ਨਾ। ਸੋ ਉਹ ਚੀਜ਼ਾਂ ਤੁਹਾਨੂੰ ਹੌਲੀ ਹੌਲੀ ਤੁਹਾਨੂੰ ਸ਼ੋਪਿੰਗ ਦੀ ਆਦਤ ਪਾ ਦਿੰਦੀਆਂ,
1: ਸ਼ੋਪਿੰਗ ਉਹੀ ਨਾ ਨੈਸੈਸਿਟੀ ਤੋਂ ਹਟ ਗਈ ਹੁਣ,
0: ਕਰਨ ਦੇ ਲਈ ਬਸ ਕਰੀ ਜਾਂਦੇ
1: ਹੁਣ ਇਹ ਹੈ ਕਿ ਬੋਰ ਹੋ ਰਹੇ ਹੋ ਤਾਂ ਕੁਛ ਖਰੀਦ ਲਓ,
0: ਤੁਸੀਂ ਜਦੋਂ ਚੱਲ ਜਾਂਦੇ
1: ਹੋ ਲੱਗ ਗਿਆ ਦੇਖ ਲਓ
0: ਕਿਉਂਕਿ ਤੁਸੀਂ ਜਦੋਂ ਚੱਲ ਜਾਂਦੇ ਹੋ ਕਈ ਵਾਰੀ ਕਹਿੰਦਾ ਵੀ ਅੱਛਾ ਕਈ ਹੁਣ ਫਿਰ ਉਹ ਕਹਿੰਦੇ ਆ ਵੀ ਨਹੀਂ ਤੁਸੀਂ ਵਿੰਡੋ ਸ਼ੋਪਿੰਗ ਕਰ ਲਓ। ਸਮੱਸਿਆ ਇਹ ਆ ਵੀ ਜਦੋਂ ਤੁਸੀਂ ਵੇਖਣ ਲਈ ਚੱਲ ਜਾਂਦੇ ਹੋ ਕੁਛ ਨਾ ਕੁਛ ਤੇ ਤੁਸੀਂ ਲਓਗੇ ਨਾ, ਕਿਉਂਕਿ ਮਾਰਕੀਟ ਨੇ ਤੁਹਾਨੂੰ ਸਿਰਫ ਵਿੰਡੋ ਸ਼ੋਪਿੰਗ ਲਈ ਸੱਦਣਾ। ਉਸ ਤੋਂ ਬਾਅਦ ਜਿਹੜੇ ਉੱਥੇ ਸੇਲ ਦੇ ਬੋਰਡ ਨੇ, ਡਿਸਕਾਊਂਟ ਦੇ ਬੋਰਡ ਨੇ, ਰੰਗ ਬਿਰੰਗੀਆਂ ਚੀਜ਼ਾਂ ਆਏ ਦਿਨ ਨਵੀਆਂ ਨਵੀਆਂ, ਤੁਹਾਡੇ ਨਾਲ ਬੱਚਾ ਵਾ ਉਹਨੇ ਵੱਖਰੇ ਤੁਹਾਡੇ ਪਹੁੰਚੇ ਖਿੱਚਣੇ ਆ, ਕੁਛ ਨਾ ਕੁਛ ਤੇ ਜ਼ਰੂਰ ਤੁਸੀਂ ਲੈ ਕੇ ਹੀ ਆਓਗੇ। ਤੁਸੀਂ ਰਿਲਾਈਜ਼ ਕੀਤਾ ਹੋਊਗਾ ਕਈ ਵਾਰੀ ਆਪਾਂ ਨਵੇਂ ਕੱਪੜੇ ਲੈ ਆਉਂਦੇ ਹਾਂ ਜਾਂ ਕੋਈ ਇੱਕ ਅੱਧੀ ਕੁੱਦਨ ਤੁਹਾਨੂੰ ਨਹੀਂ ਵੀ ਲੋੜ, ਤੁਸੀਂ ਕਹਿੰਦੇ ਯਾਰ ਸਸਤੀ ਲੱਗੀ ਟੀ ਸ਼ਰਟ ਹੀ ਲੈ ਜਾਂਦੇ, ਤੁਸੀਂ ਵੇਖੋਗੇ ਵੀ ਉਹ ਉੱਦਾਂ ਪੈਕ ਹੀ ਪਈ ਰਹਿੰਦੀ ਨਾ ਕਹਿਣਾ।
1: ਬਿਲਕੁਲ ਬਿਲਕੁਲ, ਉਹ ਤਾਂ ਕਿਸੇ ਚੀਜ਼ ਉੱਤੇ 100 ਲੱਗਾ ਹੋਵੇ ਰੇਟ ਤੇ ਉਹ ਤੁਹਾਨੂੰ ਕਿਤੇ ਆ ਗਿਆ ਨਾ ਕਿ ਜੀ 80 ਨੂੰ 75 ਤੋਂ ਤੁਸੀਂ ਖਰੀਦਣੀ ਖਰੀਦਣੀ
0: ਤੁਹਾਨੂੰ ਉਹਨਾਂ ਨੇ ਕਰ ਲਿਆ ਉਹਨਾਂ ਨੇ ਤੁਹਾਨੂੰ ਬਸ ਚ।

0: ਨਹੀਂ ਡੁੱਬ ਜਾਂਦੇ ਜੀ।
1: ਅੱਛਾ ਨਹੀਂ, ਮੈਂ ਬਾਕੀ ਚੀਜ਼ਾਂ 'ਚ ਤੁਸੀਂ ਕਹਿ ਦਿੰਦੇ ਹੁੰਦੇ ਨਾ ਵੀ ਆਪਾਂ ਇੱਥੇ ਠੀਕ ਹਾਂ, ਆਪਾਂ ਥੋੜ੍ਹਾ ਸਕੂਨ 'ਚ ਹਾਂ, ਲਾਈਫ ਥੋੜ੍ਹੀ ਜਿਹੀ ਘੱਟ ਰਫਤਾਰ 'ਚ ਆ, ਅਤੇ ਇਹ ਵੀ ਇੱਕ ਬਾਈ ਪ੍ਰੋਡਕਟ ਆ ਰਫਤਾਰ ਵਾਲੀ ਜ਼ਿੰਦਗੀ ਦੇ
2: ਜੀ।
0: ਨਹੀਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜੀ ਪੁਰਾਣੀਆਂ ਚੀਜ਼ਾਂ। ਮੇਰੇ ਕੋਲ ਜੋ ਮੈਂ 2009 'ਚ ਆਇਆ ਆਪਣਾ ਆਸਟ੍ਰੇਲੀਆ 'ਚ
1: ਜੀ,
0: ਅਤੇ ਮੈਂ ਜੇ ਇੰਡੀਆ ਤੋਂ ਆਫਟਰ ਸ਼ੇਵ ਜਿਹੜੀ ਖਰੀਦੀ ਸੀ ਉਹ ਵੀ ਮੇਰੇ ਕੋਲ ਆ ਜੇ, ਉਹ ਕੱਪੜੇ ਵੀ ਵਿੱਚ ਅੱਧੇ ਹਜੇ ਮੇਰੇ ਕੋਲ ਆ, ਉਹ ਯਾਨੀ ਕਿ ਸੂਟ ਕੇਸ ਵੀ ਪਏ ਆ ਜੇ।
1: ਅੱਛਾ, ਉਹ ਸਾਰਾ ਤੁਸੀਂ ਰੱਖਿਆ ਸਾਂਭ ਕੇ?
0: ਸਭ ਕੁਛ ਸਾਂਭ ਕੇ ਰੱਖਿਆ ਜੀ ਉਹ, ਤੇ ਆਪਣਾ ਹੋਰ ਮੇਰੇ ਯਾਨੀ ਕਿ ਵਿਆਹ ਵਾਲੇ ਜਿੰਨੇ ਸਾਰੇ ਉਹ ਵੀ ਸਾਰੇ ਮੈਂ ਇੱਥੇ ਲਿਆਏ ਸੀ, ਉਹ ਵੀ ਮੈਂ ਸਾਂਭ ਕੇ ਰੱਖੇ, ਪਾਏ ਨੀ ਉਸ ਤੋਂ ਬਾਅਦ ਯਾਨੀ ਕਿ 2009 ਤੋਂ ਪਹਿਲਾਂ 2026 ਹੋ ਗਿਆ।
1: ਓਕੇ,
2: 16 ਸਾਲ
1: ਤੇ ਸਮੇਂ ਦਰ ਸਮੇਂ ਮਾਰਦੇ ਰਹਿੰਦੇ ਉਹ ਹੱਥ ਉਹਨਾਂ ਨੂੰ ਧਿਆਨ ਉਹਨਾਂ ਨੂੰ।
0: ਮੈਂ ਵੇਖ ਲੈਂਦਾ ਵੀ ਕਦੇ ਖਰਾਬ ਤਾਂ ਨੀ ਹੋ ਰਹੇ, ਤੇ ਸਾਲ ਕੁ ਬਾਅਦ ਵੇਖਣਾ ਨਵੇਂ ਵੇਖ ਹਾਰੂ ਵੀ ਨਹੀਂ ਹੈਗਾ
1: ਜੀ,
0: ਤੇ ਊ ਠੀਕ ਆ ਯਾਨੀ ਕਿ ਹਜੇ ਤੱਕ ਵਧੀਆ ਚੱਲੀ ਜਾਂਦਾ ਜੀ।
1: ਗੁੱਡ ਗੁੱਡ, ਤੇ ਤੁਹਾਨੂੰ ਕਦੀ ਆਇਆ ਹੁੰਦਾ ਨੀ ਮਨ ਦੇ ਵਿੱਚ ਵੀ ਇਹ ਕੰਮ ਤੇ ਆਉਣੇ ਨੀ ਕਿਤੇ, ਕਿਉਂ ਮੈਂ ਰੱਖੇ ਆ ਜਾਂ ਕਿਤੇ?
0: ਮੇਰਾ ਇਰਾਦਾ ਵੀ ਜਦੋਂ 70 ਸਾਲ ਦੀ ਉਮਰ ਚ ਹੋਵਾਂਗੇ ਬਾਅਦ ਚ ਵੇਖਾਂਗੇ ਨਾ ਪਾ ਕੇ।
1: ਅੱਛਾ, ਉਦੋਂ ਪਾ ਕੇ ਵੇਖਣੇ?
0: ਹਾਂ, ਉਹ ਤਾਂ ਕਹਿੰਦੇ ਨਾ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਨਾਲ ਯਾਦਾਂ ਜੁੜੀਆਂ ਹੁੰਦੀਆਂ। ਬੰਦਾ ਫਿਰ ਉਹ ਜਵਾਨੀ ਵੱਲ ਨੂੰ ਟ੍ਰਿਕਟ ਹੁੰਦਾ ਵੀ ਵਾਕਿਆ ਵੀ ਮੈਂ ਆਹ ਦਿਨ ਵੀ ਬੀਤ ਕੀਤੇ ਸੀ।
1: ਬਾਕੀ
0: ਹੁਣ ਵੀ ਜੋ ਮੈਂ ਫਰਨੀਚਰ ਘਰ ਦਾ ਕਿਵੇਂ ਚੇਂਜ ਕਰਦਾ, ਬੈਡ ਚੇਂਜ ਕੀਤੇ ਜਾਂ ਕੁਛ ਵੀ ਕੀਤਾ, ਮੈਂ ਇੱਕ ਥਾਂ ਤੇ ਉਸੇ ਸਾਈਡ ਤੇ ਰੱਖ ਲੈਂਦਾ ਹੁੰਦਾ, ਤੇ ਉਹਨਾਂ ਨੂੰ ਲੱਕੜਾਂ ਯੂਜ ਜਿਵੇਂ ਹੁਣ ਸਬਜ਼ੀ ਲਾਉਣਾ ਮੈਂ ਜਾਨ ਕੇ ਵੈਜੀਟੇਬਲ ਕਰਦੇ ਆਪਾਂ ਉਹਨਾਂ ਦੀ ਸਾਈਡਾਂ ਤਾਂ ਲਾ ਦਿੰਦਾ ਹੁੰਦਾ, ਤੇ ਹੁਣ ਗਾਰਡਨਿੰਗ ਕੀਤੀ ਵੀ ਸਿਰਫ ਫਲਾਵਰ ਲਾਏ ਸਾਰੇ ਮੈਂ, ਉਹੀ ਇਹਨਾਂ ਨੂੰ ਰੰਗ ਕਰਕੇ ਪੇਂਟ ਕਰਕੇ ਉਹ ਤੋਂ ਉਹੀ ਸਾਰੇ ਸੈੱਟ ਕਰਤੇ ਜੀ। ਕੋਈ ਵੀ ਚੀਜ਼
1: ਵਰਤ ਲੈਂਦੇ ਜੇ ਤੇ ਫਿਰ ਤੇ ਚੀਜ਼ ਰੱਖੀ ਤੇ ਕੋਈ ਉਹ ਨੀ ਆ, ਪ੍ਰੋਬਲਮ ਇਹੋ ਹੀ ਆ ਵੀ ਜਦੋਂ ਉਦਾਂ ਹੀ ਪਈ ਰਹੇ ਐਵੇਂ ਜਗ੍ਹਾ ਹੀ ਘੇਰ ਛੱਡੇ। ਥੈਂਕ ਯੂ ਭਾਜੀ, ਥੈਂਕ ਯੂ ਤੁਹਾਨੂੰ, ਥੈਂਕ ਯੂ,
0: ਥੈਂਕ ਯੂ ਵੀਰ ਜੀ,
2: ਥੈਂਕ ਯੂ ਜੀ।
1: ਸੋ ਬੇਸਿਕਲੀ ਆਪਾਂ ਨਾ ਇਹਨੂੰ ਇੱਦਾਂ ਵੀ ਸਮਝਣ ਦੀ ਕੋਸ਼ਿਸ਼ ਕਰੋ, ਤਾਂ ਸ਼ਾਇਦ ਅਲੱਗ ਅਲੱਗ ਹਵਾਲਿਆਂ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿਸੇ ਤਰ੍ਹਾਂ ਹੀ ਆਪਾਂ ਨੂੰ ਉਹ ਚੀਜ਼ ਜਿਹੜੀ ਸਟ੍ਰਾਈਕ ਕਰ ਜੇ, ਵੱਧ ਤੋਂ ਵੱਧ ਆਪਾਂ ਉਹਦਾ ਉੱਤੇ ਵਰਕਆਊਟ ਕਰੀਏ। ਤੁਸੀਂ ਕਦੀ ਐਕਸਪੀਰੀਅੰਸ ਕੀਤਾ ਵੀ ਤੁਹਾਡੀ ਨਾ ਗੱਡੀ ਮਕੈਨਿਕ ਕੋਲ ਖਰਾਬ ਹੋ ਗਈ ਤੇ ਉਸ ਤੋਂ ਬਾਅਦ 'ਚ ਫਿਰ ਉਹ ਤੁਹਾਨੂੰ ਪਤਾ ਲੱਗਾ ਵੀ ਉਹ ਰੋਡ ਆਫ ਹੋ ਗਈ ਆ, ਉਹ ਤੁਸੀਂ ਚਲਾ ਹੀ ਨਹੀਂ ਸਕਦੇ, ਤੇ ਤੁਹਾਨੂੰ ਨਾ ਉਹ ਉੱਥੋਂ ਇੱਕ ਕਈ ਵਾਰੀ ਲੈਟਰ ਵੀ ਆ ਜਾਂਦੀ ਆ ਵੀ ਯਾਰ ਇਹ ਤੁਹਾਡੀ ਗੱਡੀ ਇੱਥੇ ਪਾਰਕਿੰਗ 'ਚ ਲੱਗੀ, ਇੰਨੇ ਦਿਨਾਂ 'ਚ ਚੁੱਕ ਲਓ ਨਹੀਂ ਤਾਂ ਪਾਰਕਿੰਗ ਦੇ ਪੈਸੇ ਆਪਾਂ ਪਾਉਣੇ ਸ਼ੁਰੂ ਕਰ ਦੇਣੇ, ਜਾਂ ਫਿਰ ਟਰੱਕ ਤੁਹਾਡਾ ਕਿਤੇ ਲੱਗਾ ਰਹਿ ਗਿਆ ਤੇ ਉਹ ਕਹਿੰਦੇ ਵੀ ਠੀਕ ਆ, ਪਿੱਛੇ ਜੇ ਜਹਾਜ਼ ਲੱਗਾ ਰਹਿ ਗਿਆ ਸੀ ਨਾ ਉਹਨਾਂ ਦਾ ਇੰਡੀਅਨ ਏਅਰਲਾਈਨ ਵਾਲਿਆਂ ਦਾ, ਤੇ ਉਹ ਕਹਿੰਦੇ ਵੀ ਇੰਨੇ ਚਿਰ ਦਾ ਤੁਹਾਡਾ ਕਿਰਾਇਆ ਬਣਦਾ ਤੁਸੀਂ ਇੱਥੇ ਪਾਰਕਿੰਗ 'ਚ ਲਾਇਆ ਹੈ ਨਾ, ਤੇ ਸ਼ੁਰੂ 'ਚ ਉਹਨਾਂ ਉਹ ਚੀਜ਼ਾਂ ਤੁਹਾਨੂੰ ਇੱਥੇ ਹੋ ਸਕਦਾ ਫਸਟ ਟਾਈਮ ਤੁਸੀਂ ਜਦੋਂ ਸੁਣੀਆਂ ਤੁਸੀਂ ਵੀ ਹੈਰਾਨ ਹੋਏਗਾ, ਮੈਨੂੰ ਵੀ ਇੱਦਾਂ ਲੱਗਾ ਸੀ, ਮੈਨੂੰ ਇੱਕ ਵਾਰੀ ਮਕੈਨਿਕ ਤੋਂ ਆਈ ਲੈਟਰ ਵੀ ਇਹ ਤਾਂ ਠੀਕ ਤਾਂ ਹੋਣੀ ਨਹੀਂ ਗੱਡੀ
2: ਜੀ,
1: ਇਹਦੀ ਨੰਬਰ ਪਲੇਟ ਲਾ ਕੇ ਲੈ ਜਾਓ ਅਤੇ ਇੰਨੇ ਦਿਨਾਂ ਦੇ ਵਿੱਚ ਇਹਨੂੰ ਇੱਥੋਂ ਕਲੀਅਰ ਕਰ ਦਿਓ, ਨਹੀਂ ਤਾਂ ਆਪਾਂ ਤੁਹਾਨੂੰ ਫਿਰ ਕਿਰਾਇਆ ਪਾਉਣਾ ਸ਼ੁਰੂ ਕਰਾਂਗੇ। ਅਤੇ ਮੈਨੂੰ ਲੱਗਾ ਯਾਰ ਕਰਾ ਮੇਰੀ ਗੱਡੀ ਉੱਥੇ ਖਲੋਤੀ ਆ, ਮੇਰੀ ਮਤਲਬ ਕੁਛ ਤਾਂ ਵੈਲਿਊ ਹੋਊਗੀ, ਲੋਹਾ ਤਾਂ ਹੈਗਾ ਹੀ ਆ ਵੇਚ ਕੇ, ਵੀ ਇੱਦਾਂ ਕਿੱਦਾਂ ਕਰਾਇਆ, ਉਦੋਂ ਮੇਰੇ ਲਈ ਨਵੀਂ ਚੀਜ਼ ਸੀ। ਹੁਣ ਇਹਨੂੰ ਇਸ ਕੰਸੈਪਟ 'ਚ ਇੱਥੇ ਫਿੱਟ ਕਰਕੇ ਵੇਖੋ, ਬੇਸਿਕਲੀ ਆਪਾਂ ਘਰ ਦੇ ਵਿੱਚ ਉਹ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਆਪਾਂ ਰੱਖੀਆਂ ਜਿਹੜੀਆਂ ਐਵੇਂ ਪਾਰਕਿੰਗ ਦੇ ਵਿੱਚ ਲੱਗੀਆਂ ਜਿਹਦੀ ਸਾਨੂੰ ਲੋੜ ਨਹੀਂ ਆ, ਅਤੇ ਸਾਡਾ ਜਿਹੜਾ ਘਰ ਦਾ ਮੰਨ ਲਓ ਵੈਲਿਊ ਆ ਸਾਡੇ ਘਰ ਦੀ, ਉਹ ਜਿਹੜੀ ਜਗ੍ਹਾ ਤੁਸੀਂ ਖਰੀਦੀ ਆ ਜਿਹਦੀ ਤੁਸੀਂ ਮੌਰਗੇਜ ਦੇ ਰਹੇ ਹੋ, ਉਹਦੇ ਵਿੱਚ ਤੁਸੀਂ ਉਹ ਚੀਜ਼ਾਂ ਪਾਰਕ ਕੀਤੀਆਂ ਵਾ ਜਿਨ੍ਹਾਂ ਦੀ ਵੈਲਿਊ ਉਸ ਜਗ੍ਹਾ ਦੀ ਵੈਲਿਊ ਨਾਲੋਂ ਪਾਰਕਿੰਗ ਨਾਲੋਂ ਘੱਟ ਆ
2: ਜੀ, ਐਵੇਂ ਸੋ ਰਾਈਟ,
1: ਐਵੇਂ ਨਜਾਇਜ਼ ਤੁਸੀਂ ਇੱਕ ਤਰ੍ਹਾਂ ਦੇ ਨਾਲ ਆਪਣੀ ਤੁਸੀਂ ਜਗ੍ਹਾ ਅੰਗੇਜ ਕੀਤੀ ਆ,
2: ਆਪਣਾ ਬੇਲੋੜੀਆਂ ਐਫਰਟ ਆਪਣੀ ਜਗ੍ਹਾ,
1: ਹਾਂ ਬੇਲੋੜੀਆਂ ਵਸਤਾਂ ਦੇ ਲਈ, ਅਤੇ ਦੂਸਰੇ ਪਾਸਿਓਂ ਥੋਟਸ ਦੇ ਵਜੋਂ ਤੁਸੀਂ ਆਪਣਾ ਦਿਮਾਗ ਦੀ ਜਿਹੜੀ ਆ ਉਹਦੀ ਤਾਂ ਕੋਈ ਵੈਲਿਊ ਹੀ ਨਹੀਂ ਆ, ਵੇਖੋ ਉਹਨੂੰ ਉਹਦੀ ਕੌਣ ਕੀਮਤ ਪਾ ਸਕਦਾ, ਉਹਦੇ ਵਿੱਚ ਵੀ ਤੁਸੀਂ ਕਿੰਨੇ ਨਜਾਇਜ਼ ਥੋਟਸ ਦੀ ਪਾਰਕਿੰਗ ਕੀਤੀ ਆ, ਹੈ ਨਾ, ਆਹ ਕੱਟੜਪੰਥੀ ਆ, ਉਹ ਕੱਟੜਪੰਥੀ ਆ, ਰਾਜਨੀਤੀ ਫਲਾਣ ਢੀਂਗ, ਹੈ ਨਾ, ਜਿਹੜੀਆਂ ਚੀਜ਼ਾਂ ਤੁਸੀਂ ਜਿੱਦਾਂ ਮਨ ਸਾਹਿਬ ਕਹਿ ਕੇ ਗਏ ਵੀ ਤੁਹਾਨੂੰ ਲੋੜ ਹੀ ਨਹੀਂ ਆ ਜਿਹਨਾਂ ਚੀਜ਼ਾਂ ਦੀ, ਉਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਪਾਕ ਕੀਤੀਆਂ,
2: ਬਿਲਕੁਲ ਬਿਲਕੁਲ,
1: ਅਤੇ ਉਹ ਵੀ ਤੁਹਾਨੂੰ ਤੰਗ ਕਰ ਰਹੀਆਂ।
2: ਕਿੰਨੀਆਂ ਕਿਸੇ ਦੀ ਕੋਈ ਕਈਆਂ ਚੀਜ਼ਾਂ ਆਪਾਂ ਆਪਣੇ ਮਨ 'ਤੇ ਕਿੰਨੇ ਟਾਈਮ ਤੱਕ ਲਾ ਕੇ ਰੱਖਦੇ ਹਾਂ, ਆਪਣੀ ਪਰਸਨੈਲਿਟੀ ਉਹਦੇ ਆਸੇ ਪਾਸੇ ਕਰਨਾ ਸ਼ੁਰੂ ਕਰਦੇ ਹਾਂ ਕਿ ਇੰਨੇ ਮੈਨੂੰ

0: ਤਰ੍ਹਾਂ ਕਰੀ ਕਿਹਾ ਸੀਗਾ
1: ਗ੍ਰਜਸ
0: ਕਿੰਨੇ ਆ। ਅੱਛਾ ਜਿਹੜਾ ਕਹਿੰਦਾ ਤੁਹਾਨੂੰ ਉਹ ਉਹ ਬਹੁਤ ਮੋਮੈਂਟੇਰੀਲੀ ਹੁੰਦਾ, ਕਹਿਣ ਵਾਲਾ ਕਹਿ ਕੇ ਵਿਹਲਾ ਹੋ ਗਿਆ, ਹਾਂ ਉਹਦਾ ਸ਼ਾਇਦ ਉਸ ਤੋਂ ਬਾਅਦ ਅਗਲਾ ਮਿੰਟ ਵੀ ਉਹਨੇ ਤਵੱਜੋ ਨਹੀਂ ਦੇਣੀ ਜੋ ਉਹਨੇ ਕਿਹਾ ਤੁਹਾਨੂੰ, ਹੈ ਨਾ। ਪਰ ਆਪਾਂ ਗ੍ਰਜਸ ਕਈ ਵਾਰੀ ਸਾਰੀ ਉਮਰ ਲਈ ਪਾਲ ਲੈਂਦੇ ਹਾਂ।
1: ਮੈਂ ਪਿੱਛੇ ਜੇ ਵਿਹਲ ਕਰਕੇ ਵੇਖਿਆ, ਬੜੀ ਸਕੂਨ ਵਾਲੀ ਜ਼ਿੰਦਗੀ ਹੈ।
0: ਸੋ ਰਾਈਟ,
1: ਤੁਸੀਂ ਹੌਸਲਾ ਜਿਹਾ ਕਰਕੇ ਵੇਖੋ, ਤੁਸੀਂ ਮਤਲਬ ਜਿਹੜੇ ਗ੍ਰਜਿਸ ਨੇ ਗੁੱਸੇ ਕਿਲੇ ਕੋਈ ਲੈਣਾ ਦੇਣਾ ਨਹੀਂ ਆ ਤੁਹਾਡਾ, ਅਗਲੇ ਤੋਂ ਬਿਨਾਂ ਹੁਣ ਸਰਨ ਡਿਆ ਵਾ ਸਾਡਾ, ਉਹਦਾ ਤੁਹਾਡੇ ਤੋਂ ਬਿਨਾਂ ਸਰਨ ਡਿਆ ਵਾ, ਅਤੇ ਫਿਰ ਉਹ ਪਾਰਕਿੰਗ ਕਿਉਂ ਆਪਾਂ ਦਿੱਤੀ ਉਹ ਉਸ ਚੀਜ਼ ਨੂੰ, ਦਿਮਾਗ ਕਿਉਂ ਆਪਾਂ ਅੰਗੇਜ਼ ਕੀਤਾ ਜਦੋਂ ਕਿ ਦੋਵੇਂ ਤੁਸੀਂ ਇੱਕ ਦੂਸਰੇ ਬਿਨਾਂ ਸਰੀ ਜਾ ਰਹੇ ਹੋ। ਆਪਾਂ ਕਹਿ ਦਿੰਦੇ ਨਾ ਵੀ ਕੰਮ ਥੋੜ੍ਹੀ ਰੁਕਦੇ ਆ, ਤੇਰੇ ਬਿਨਾਂ ਸਰ ਜੂਗਾ ਮੇਰਾ ਜਾਂ ਸਾਰੀ ਜਾਣਾ ਵਾ, ਐਡੀ ਕਿਹੜੀ ਗੱਲ ਆ, ਹੈ ਨਾ, ਤੇਰੇ ਕਰਕੇ ਥੋੜ੍ਹਾ ਟਿਕੇ ਆ। ਪਰ ਉਹ ਤਾਂ ਠੀਕ ਆ, ਪਰ ਪਾਰਕਿੰਗ ਦਾ ਕੀ ਕਰਨਾ, ਮਤਲਬ ਜਿਹੜਾ ਥੋਟ ਉਹ ਲੈ ਕੇ ਆਪਾਂ ਤੁਰੇ ਫਿਰਦੇ ਹਾਂ। ਸੇਮ ਫੋਨ ਦਾ ਹੋ ਗਿਆ, ਫੋਨ ਦੀ ਜਿੰਨੀ ਤੁਹਾਡੀ ਕਪੈਸਿਟੀ ਆ ਉਹ ਕਿਸੇ ਚੰਗੇ ਕੰਮ ਲਈ ਤੁਸੀਂ ਵਰਤ ਸਕਦੇ ਹੋ। ਮੰਨ ਲਓ ਤੁਹਾਡਾ 100 GB ਤੁਸੀਂ ਲਿਆ ਵਾ, ਉਹ 100 GB ਜਿਹੜਾ ਵਾ ਉਹ ਤੁਹਾਡਾ ਹੁਣ ਭਰ ਗਿਆ ਵਾ, ਜਿਹਦੇ ਵਿੱਚੋਂ ਕੋਈ 60 GB ਐਵੇਂ ਨਜਾਇਜ਼ ਕਚਰਾ ਵਾ, ਤੇ ਇਹਦਾ ਮਤਲਬ
0: ਡਬਲ ਹੋਈਆਂ ਫੋਟੋਆਂ,
1: ਤੇ 100 ਉਹ ਹੁਣ 100 ਦੀ ਬਜਾਏ ਉਹ ਤੁਹਾਨੂੰ ਕਹਿ ਰਿਹਾ ਵੀ ਹੋਰ 100 ਲੈ, ਤੇ ਪੇਡ ਹੀ ਆ ਨਾ। ਸੋ ਇਹ ਪਾਰਕਿੰਗ ਤੁਸੀਂ ਵਿਹਲੀਆਂ ਕਰਨੀਆਂ,
0: ਮਤਲਬ ਕੋਈ ਵੀ ਲਾਈਫ ਦੇ ਅੰਦਰ ਆਪਾਂ ਚੇਂਜ ਲੈ ਕੇ ਆਉਣਾ ਚਾਹੁੰਦੇ ਹੋ, ਅਲਟੀਮੇਟਲੀ ਇਟਸ ਆਲ ਅਬਾਊਟ ਅਭਿਆਸ, ਹੈ ਨਾ, ਅਲਟੀਮੇਟਲੀ ਆਲ ਅਬਾਊਟ ਡਿਸਿਪਲਿਨ, ਤੇ ਹੋ ਸਕਦਾ ਜ਼ਰੂਰੀ ਚੀਜ਼ ਆ, ਕਰਨੀ ਵੀ ਚਾਹੀਦੀ ਆ।
1: ਤੁਸੀਂ ਜੇ ਮਤਲਬ ਹੌਲੀ ਹੌਲੀ ਇੱਕ ਇੱਕ ਚੀਜ਼ ਤੋਂ ਸ਼ੁਰੂ ਕਰੋਗੇ ਤੇ ਹੋ ਜਾਊਗਾ। ਪਰ ਉਹ ਤੋਂ ਬਲਾਇਦਾ ਫਿਰ ਇੱਕ ਚੀਜ਼ ਹੋਰ ਆ ਜਿਹੜੀ ਆਪਾਂ ਅੱਗੇ ਵਿੱਚ ਵੀ ਕਰਨੇ ਆ, ਵੀ ਆਪਾਂ ਇੰਨੇ ਕੁ ਜ਼ਿਆਦਾ ਬਿਜ਼ੀ ਹੋ ਜਾਂਦੇ ਵੀ ਸਾਡੇ ਕੋਲ ਉਹ ਚੀਜ਼ਾਂ ਕਰਨ, ਇੱਕ ਤਾਂ ਹੁੰਦਾ ਵਾ ਵੀ ਤੁਹਾਨੂੰ ਸਮਝ ਨਹੀਂ ਆ ਰਹੀ ਵੀ ਕਿਹੜਾ ਕਿਹੜੀ ਕਿਹੜੀ ਗੱਡੀ ਪਾਰਕਿੰਗ 'ਚੋਂ ਕੱਢੀਏ। ਇੱਕ ਹੈ ਵੀ ਤੁਹਾਡੇ ਕੋਲ ਸਮਾਂ ਹੀ ਨਹੀਂ ਆ, ਤੁਸੀਂ ਕਹਿੰਦੇ ਵੀ ਯਾਰ ਜਦੋਂ ਸਮਾਂ ਲੱਗੂਗਾ ਫਿਰ ਵੇਖ ਲਾਂਗੇ, ਉਹ ਫਿਰ ਹੋਰ ਖਤਰਨਾਕ ਸਟੇਜ ਆ। ਅਤੇ ਯਾਦ ਰਹੇ ਵੀ ਜੇ ਤੋਂ ਆਹ ਵਾਲੀ ਸਟੇਜ ਆ ਗਈ ਤਾਂ ਗਾਂਹ ਫਿਰ ਹੋ ਸਕਦਾ ਹੋਰ ਵੀ ਖਤਰਨਾਕ ਹੋਵੇ। ਸੋ ਬੇਸਿਕਲੀ ਪਹਿਲਾਂ ਆਪਾਂ ਥੋੜ੍ਹੀ ਜਿਹੀ ਸਪੇਸ ਬਣਾਈਏ, ਇਹਦੇ ਉੱਤੇ ਫਿਰ ਕਿਸੇ ਦਿਨ ਗੱਲ ਕਰਾਂਗੇ।
0: ਬਿਲਕੁਲ ਬਿਲਕੁਲ,
1: ਕਿਉਂਕਿ ਸਾਨੂੰ ਸਾਰਿਆਂ ਨੂੰ ਲੋੜ ਹੈ, ਜਿੱਦਾਂ ਦੀ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਇਹ ਲੱਗ ਰਿਹਾ ਵੀ ਸਾਡੇ ਘਰ ਦੀ ਤੁਸੀਂ ਗੱਲ ਕਰਦੇ ਹੋ, ਅਤੇ ਅਸੀਂ ਸਾਰੇ ਇੱਕੋ ਪਾਸੇ ਨੂੰ ਜਾ ਰਹੇ ਹਾਂ, ਉੱਦਾਂ ਦੇ ਸਾਡੇ ਲਾਈਫ ਸਟਾਈਲ ਨੇ, ਉੱਦਾਂ ਦੇ ਸਾਡੇ ਸੁਭਾਅ ਨੇ, ਹੈ ਨਾ, ਉੱਦਾਂ ਦੇ ਸਾਡੇ ਰਿਸ਼ਤੇ ਨਾਤੇ ਨੇ, ਥੋੜ੍ਹੇ ਥੋੜ੍ਹੇ ਫਰਕ ਦੇ ਨਾਲ ਸਾਰਾ ਕੁਛ ਉਸੇ ਤਰ੍ਹਾਂ ਚੱਲਦਾ। ਸੋ ਜਿੱਦਾਂ ਤੁਹਾਡੇ ਵੀ ਮਾਇੰਡ ਦੇ ਵਿੱਚ ਕੁਛ ਆਉਂਦੀ ਹੈ ਇੱਦਾਂ ਦੀ ਚੀਜ਼, ਅਤੇ ਸਾਨੂੰ ਤੁਸੀਂ ਜ਼ਰੂਰ ਦੱਸਿਆ ਕਰੋ, ਫਿਰ ਉਹਦੇ 'ਤੇ ਵੀ ਆਪਾਂ ਡਿਸਕਸ ਕਰਾਂਗੇ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਕੁਛ ਮੈਸੇਜ, ਅਤੇ ਫਿਰ ਆਪਾਂ ਇਜਾਜ਼ਤ ਲਈਏ, ਅਤੇ ਮਨ ਸਾਹਿਬ ਦਾ, ਅਤੇ ਚਲੋ ਆਪਾਂ ਗੱਲ ਕਰ ਹੀ ਲਈਏ ਇਹਨਾਂ ਦੇ ਨਾਲ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਰੋ, ਉਹ ਵੈਕਿਊਮ ਇੱਕ ਤੁਸੀਂ ਯੂਜ਼ ਕੀਤਾ ਹੀ, ਕੁਡ ਯੂ ਪਲੀਜ਼ ਸ਼ੇਅਰ ਵਿਦ ਮੀ। ਹਾਂਜੀ ਕੋਈ ਨਹੀਂ, ਮੈਂ ਥੋੜ੍ਹਾ ਮਿਲਦਾ ਜੀ ਵੇਲ, ਅਤੇ ਕਿਉਂਕਿ ਜਦੋਂ ਤੁਹਾਡੇ ਨਾਲ ਉਹ ਕੀਤਾ ਹੋਊਗਾ ਉਦੋਂ ਕਿਤੇ ਡਿਸਕਾਊਂਟ ਸਪੈਸ਼ਲ ਲੱਗਾ ਹੋਣਾ, ਹੁਣ ਤਾਂ ਫਿਰ ਇੱਕ ਵਾਰੀ ਵੇਖਣਾ ਪਊਗਾ। ਤੁਸੀਂ ਆਪਣੀ ਰਿਕੁਆਇਰਮੈਂਟ ਦੱਸੋ, ਫਿਰ ਉਹਦੇ ਹਿਸਾਬ ਦੇ ਨਾਲ ਵੈਕਿਊਮ ਹੁੰਦਾ ਵਾ। ਰਿਕੁਆਇਰਮੈਂਟ ਮਤਲਬ ਤੁਸੀਂ ਫਲੋਰ 'ਤੇ ਵਰਤਣਾ, ਵੁਡਨ 'ਤੇ ਵਰਤਣਾ, ਤੁਸੀਂ ਕਾਰਪੇਟ 'ਤੇ ਵਰਤਣਾ, ਤੁਸੀਂ ਕਿੱਡਾ ਕੁ ਘਰ ਆ ਤੁਹਾਡਾ। ਸੋ ਬੇਸਿਕਲੀ ਆਪਾਂ ਆਹ ਚੀਜ਼ਾਂ ਜਦੋਂ ਵਰਕਆਊਟ ਨਹੀਂ ਕਰਦੇ, ਮੰਨ ਲਓ ਆਪ ਤੁਸੀਂ ਲੈ ਲਓਗੇ ਰੈਕਮੈਂਡੇਸ਼ਨ ਕਿਸੇ ਕੋਲੋਂ, ਤੁਸੀਂ ਲੈ ਲਿਆ, ਫਿਰ ਤੁਹਾਨੂੰ ਲੱਗੂਗਾ ਵੀ ਇਹ ਤਾਂ ਇੱਕ ਹੋਰ ਚਾਹੀਦਾ। ਮੰਨ ਲਓ ਤੁਹਾਡੇ ਅੱਧੇ ਘਰ 'ਚ ਕਾਰਪੇਟ ਆ, ਅੱਧੇ ਘਰ 'ਚ ਦੂਜਾ ਵਾ, ਫਿਰ ਤੁਹਾਨੂੰ ਲੱਗੂਗਾ ਵੀ ਯਾਰ ਇੱਕ, ਫਿਰ ਦੋ ਚੀਜ਼ਾਂ ਹੋ ਗਈਆਂ ਨਾ ਪਾਕ। ਬੈਟਰ ਹੈ ਵੀ ਪਹਿਲਾਂ ਆਪਾਂ ਵਰਕਆਊਟ ਕਰ ਲਈਏ, ਵੀ ਇੱਕ ਸੋਹਣਾ ਕੀਤਾ ਤੁਸੀਂ ਮੈਸੇਜ ਕੀਤਾ, ਆਪਾਂ ਪਹਿਲਾਂ ਕਈ ਚੀਜ਼ਾਂ 'ਤੇ ਵਰਕਆਊਟ ਨਹੀਂ ਕਰਦੇ, ਫਿਰ ਸਾਨੂੰ ਦੋ ਦੋ ਚੀਜ਼ਾਂ ਸਾਨੂੰ ਲੈਣੀਆਂ ਪੈਂਦੀਆਂ।
0: ਬਿਲਕੁਲ ਸਹੀ।
1: ਗੁੱਡ ਮੋਰਨਿੰਗ, ਕਹਿੰਦੇ ਕਿ ਵੈਰੀ ਇੰਟਰਸਟਿੰਗ ਟੋਪਿਕ ਅਤੇ ਸਪੈਸ਼ਲੀ ਰਿਲੇਟ ਟੂ ਮੀ, ਆਈ ਐਮ ਬਿੱਗ holder of 90s electric stuff. My garage is full of 90s calculation watches, tools, gadgets, other stuff. I tried to declutter so many times but I can't get rid of, so it's keep going up and up. ਜਾਂ ਤਾਂ ਫਿਰ ਆਪਣਾ ਮਨ ਸਮਝਾ ਲਓ ਵੀ ਤੁਹਾਡੀ ਇਹ ਹੋਬੀ ਆ ਅਤੇ ਤੁਹਾਨੂੰ ਉਹ ਸਕੂਨ ਦਿੰਦੀ ਆ, ਜਾਂ ਤਾਂ ਉਹ ਚੀਜ਼ਾਂ ਤੁਹਾਨੂੰ ਸਕੂਨ ਦੇਣ ਲੱਗੋ ਕਿ ਜਿੱਦਾਂ ਤਾਂ ਤੁਸੀਂ ਸਟੱਫ ਦੱਸ ਰਹੇ ਹੋ, ਜਾਂ ਤਾਂ ਉਹ ਤੁਹਾਨੂੰ ਸਕੂਨ ਦੇਣ ਲੱਗ ਪੈਣ ਵੀ ਯਾਰ ਇਹ ਮੇਰੀ ਇਹੋ ਕਮਾਈ ਆ, ਹੈ ਨਾ, ਕਿਉਂਕਿ ਉਹ ਠੀਕ ਆ, ਕਈ ਹੁਣ ਪੁਰਾਣੀ ਪੁਰਾਣੀ ਚੀਜ਼ਾਂ ਗੈਦਰ ਕਰਨ ਦੀ ਤਾਂ ਸ਼ੌਂਕ ਹੁੰਦਾ ਹੀ ਆ, ਅਤੇ ਫਿਰ ਉਹ ਤੁਹਾਨੂੰ ਤੰਗ ਕਰਨ ਨੂੰ ਅੜਜੂ, ਨਹੀਂ ਤਾਂ ਫਿਰ ਜੇ ਤੁਸੀਂ ਇਹ ਸੋਚੋਗੇ ਵੀ ਇਹ ਬੇਲੋੜੀਆਂ ਵਾ ਅਤੇ ਇਕੱਠੀਆਂ ਵੀ ਕਰੀ
0: ਨਹੀਂ, ਆਪਾਂ ਜਾਂਦੇ ਜਾਂਦੇ ਇਹਨਾਂ ਨੂੰ ਰੈਕਮੈਂਡੇਸ਼ਨ ਵੀ ਦੇ ਕੇ ਜਾਵਾਂਗੇ ਨਾ, ਕਿ ਕਿਹੜਾ ਟੈਕਸਟ ਪੜ੍ਹਨ ਜਾਂ ਕੁਛ ਵੇਖਣ ਜੈਨੂਅਲੀ ਜਿਹਨਾਂ ਨੂੰ ਫਾਇਦਾ ਚਾਹੀਦਾ।
1: ਫਾਇਦਾ ਚਾਹੀਦਾ। ਰਾਧੇ ਰਾਧੇ ਕਹਿੰਦੇ ਕਿ ਅੱਜ ਦਾ ਦਿਨ ਸਦ ਦੇ ਲਈ ਮੰਗਲਮਈ ਹੋਵੇ ਇਨ ਇੰਡੀਆ। ਕਹਿੰਦੇ ਵੀ ਹੈਵ ਅਨਦਰ ਆਪਸ਼ਨ ਐਜ਼ ਵੈਲ, ਵੀ ਕਾਲ ਦ ਸਕ੍ਰੈਪ ਡੀਲਰ ਕਬਾੜੀਆ, and he takes away the empty boxes and bottles and we can sell them to him. Haan ji Jitendra Chadda ji kehnde ne ke wallet ton te sat sri akal kehnde ke topic bahut vadhiya si, bahut product and variety hundi hai, fir oh wale box vi kehnde ke rakhne pende aa until warranty, te eh vi ek problem hai. Haan eh ta hai ji. ਅਤੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਬੋਥ ਆਫ ਯੂ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਯੂਰ ਟੋਪਿਕ ਇਜ਼ ਵੈਰੀ ਗੁੱਡ, ਆਈ ਐਮ 100% ਐਗਰੀ ਵਿਦ ਯੂ। ਅਤੇ ਜਿਹੜਾ ਬੋਕਸਿਸ ਵਾਲਾ ਤੁਸੀਂ ਕਹਿ ਰਹੇ ਹੋ ਨਾ ਜੀ, ਜਿਹੜਾ ਪਹਿਲਾ ਮੈਸੇਜ ਹੈ ਉਹਦਾ ਇੱਕ ਹੱਲ ਇਹ ਆ ਕਿ ਤੁਸੀਂ ਉਹਨੂੰ ਉਸ ਹਾਈਟ ਦੇ ਉੱਤੇ ਰੱਖ ਦਿਓ ਜਿੱਥੇ ਤੁਹਾਡਾ ਹੱਥ ਨਹੀਂ ਪਹੁੰਚਦਾ, ਕਿਉਂਕਿ ਨੋਰਮਲੀ ਆਪਾਂ ਕੀ ਕਰਦੇ ਹਾਂ, ਆਪਾਂ ਕਈ ਵਾਰੀ ਸਪੇਸਿਸ ਅਲਮਾਰੀ ਦੇ ਉੱਤੇ ਗਰਾਜ ਦੇ ਵਿੱਚ ਇੱਦਾਂ ਦੀਆਂ ਬਣਾਈਆਂ ਹੁੰਦੀਆਂ ਜਿੱਥੇ ਸਾਡੇ ਹਾਈਟ ਤੋਂ ਤਾਂ ਚੱਲ ਜਾਂਦੀ ਰੋਜ਼ਮਰਾ ਦੀ ਜ਼ਿੰਦਗੀ, ਸਾਡਾ ਹਰ ਰੋਜ਼ ਹੱਥ ਉੱਥੇ ਨਹੀਂ ਪਹੁੰਚ ਸਕਦਾ, ਅਤੇ ਉਹ ਚੀਜ਼ਾਂ ਜੇ ਤੁਸੀਂ ਉੱਥੇ ਕੰਮ ਦੀ ਕੋਈ ਰੱਖ ਦਿਉ ਪਿੱਛੇ ਪਈ ਪਈ ਖਰਾਬ ਹੋ ਜਾਂਦੀ ਹੈ, ਜਿੱਦਾਂ ਨੀਤੂ ਜੀ ਕਹਿ ਰਹੇ ਹਾਂ। ਸੋ ਬੈਟਰ ਹੈ ਵੀ ਉੱਥੇ ਇਹੋ ਜਿਹੇ ਬੋਕਸਿਸ ਤੁਸੀਂ ਛੱਤ ਦੇ ਨਾਲ ਟਿਕਾ ਦਿਓ, ਅਤੇ ਤੁਹਾਨੂੰ ਜਦੋਂ ਲੋੜ ਹੋਊਗੀ ਜਿੱਦਾਂ ਆਪਾਂ ਘਰਾਂ 'ਚ ਪਰ ਛੱਤੀ ਨਾਲ ਲਾ ਦਿੰਦੇ ਹੁੰਦੇ ਹਾਂ। ਸੋਹਣਾ ਲੱਗਿਆ ਜੀ, ਕਹਿੰਦੇ ਕਿ ਕੋਟ ਵੈਸੇ ਖਿਲਾਰ ਸਾਡੇ ਵੀ ਬਥੇਰਾ ਪਿਆ ਵਾ, ਥੈਂਕ ਯੂ। ਕਹਿੰਦੇ ਸਫ਼ਰ ਕੋਟ ਕਿਹੜਾ ਸੀ, ਕਹਿੰਦੇ ਕਿ ਸਫ਼ਰ ਦਾ ਮਜ਼ਾ ਲੈਣਾ ਤਾਂ ਸਮਾਨ ਘੱਟ ਰੱਖੋ, ਜ਼ਿੰਦਗੀ ਦਾ ਮਜ਼ਾ ਲੈਣਾ ਤਾਂ ਅਰਮਾਨ ਘੱਟ ਰੱਖੋ।
0: ਵਾਹ ਵਾਹ ਵਾਹ
1: ਜੀ, ਬਹੁਤ ਵਧੀਆ। ਪਰਮਿੰਦਰ ਸੇਖੋਂ ਜੀ ਕਹਿੰਦੇ ਕਿ ਵੈਰੀ ਵੀਰੇ ਮੇਰੇ ਮੰਮੀ ਅਤੇ ਵਾਈਫ ਨੇ ਕੋਸਕੋ ਵਾਲੇ ਦੇਸੀ ਘੀ ਦੇ ਘੱਟੋ ਘੱਟ 50 ਗਲਾਸ ਦੇ ਜਾਰ ਕਹਿੰਦੇ ਕਿ ਸਾਂਭੇ ਪਏ ਆ, ਅਤੇ ਕਿਸੇ ਕੰਮ ਦੇ ਨਹੀਂ ਆ, ਅਤੇ ਜਦ ਮੈਂ ਸੁੱਟਣ ਲੱਗਦਾ ਤਾਂ ਰੌਲਾ ਪੈ ਜਾਂਦਾ ਘਰ 'ਚ।
0: ਇਹ ਫਿਰ ਆਹ ਅੱਜ ਦਾ ਸ਼ੋਅ ਦਾ ਜਦੋਂ ਲਿੰਕ ਆਊਗਾ ਪੂਰਾ ਸੁਣਾਇਆ ਦੁਬਾਰਾ,
1: ਐਵੇਂ ਹੀ ਰੌਲਾ ਪੈ ਗਿਆ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ, ਮਿਹਰਬਾਨੀ। ਨਾਈਸ ਟੋਪਿਕ ਬਾਈ ਜੀ, ਕਹਿੰਦੇ ਲੋਟਸ ਆਫ ਲਵ, ਇਟਸ ਅ ਗ੍ਰੇਟ ਹਿਊਮਰ ਦ ਵੇ ਟੂ ਮੇਕ ਅਸ ਲਾਫ, ਕੀਪ ਇਟ ਅਪ, ਥੈਂਕ ਯੂ ਜੀ, ਮਿਹਰਬਾਨੀ ਤੁਹਾਡੀ। ਅਤੇ ਵਧੀਆ ਕਹਿੰਦੇ ਨੇ ਕਿ ਭਾਅ ਜੀ, ਕਹਿੰਦੇ ਨੇ ਕਿ ਵੁਡਨ ਫਲੋਰ ਹੈ, ਸਾਰੇ ਵੁਡਨ ਫਲੋਰ ਹੈ, ਅਤੇ ਧੰਨਵਾਦ ਜੀ ਫੀਡਬੈਕ। ਕਹਿੰਦੇ ਕ੍ਰਿਸ਼ਨਾ ਜੀ, ਯੂ ਆਰ ਡੂਇੰਗ ਰੀਲੀ ਵੈਲ, ਕੀਪ ਇਟ ਅਪ।
0: ਸ਼ੁਕਰੀਆ ਸ਼ੁਕਰੀਆ।
1: ਹਰਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਟੂਡੇ ਇਜ਼ ਮਾਈ ਸਨ ਹਰਤੇਗ ਸਿੰਘ ਦਾ 7ਵਾਂ ਜਨਮ ਦਿਨ ਹੈ, ਅਤੇ ਪਲੀਜ਼ ਵਿਸ਼ ਕਰ ਦਿਓ, ਅਤੇ ਥੈਂਕ ਯੂ, ਬਹੁਤ ਬਹੁਤ ਵਧਾਈਆਂ ਜੀ।
2: ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਹਰਤੇਗ, ਹੈਪੀ ਬਰਥਡੇ ਟੂ ਯੂ,
1: ਹਾਂਜੀ, ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ, ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇਵੇ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਮੈਂ ਕਿਡਸ ਦੇ ਕਲੋਥਸ, ਸ਼ੂਜ਼, ਟੋਇਜ਼ ਬਿਨਸ ਬਣੇ ਹੁੰਦੇ ਆ ਅਤੇ ਉੱਥੇ ਪਾ ਦਿੰਦੀ ਹਾਂ, ਬਟ ਕਈ ਚੀਜ਼ਾਂ ਕਹਿੰਦੇ ਕਿ ਨਾਲ ਇਮੋਸ਼ਨਲੀ ਅਟੈਚਮੈਂਟ ਹੁੰਦੀ ਹੈ, ਅਤੇ ਇਸ ਕਰਕੇ ਉਹ ਸੰਭਾਲ ਕੇ ਰੱਖ ਲੈਂਦੀ ਹਾਂ। ਅਤੇ ਮੰਮੀ ਪਾਪਾ ਆਏ ਸੀ 9 ਸਾਲ ਪਹਿਲਾਂ, ਅਤੇ ਪੁਰਾਣੇ ਕਲੋਥ ਕਹਿੰਦੇ ਕਿੱਥੇ ਰੱਖ ਗਏ ਨੇ, ਅਤੇ ਮੈਂ ਅੱਜ ਵੀ ਕਹਿੰਦੇ ਕਿ ਸਾਂਭੇ ਹੋਏ ਨੇ, ਸੁੱਟਣ ਬਾਰੇ ਮੈਂ ਸੋਚਿਆ ਨਹੀਂ। ਹਾਂ, ਜਿਹੜੀ ਚੀਜ਼ ਤੁਹਾਨੂੰ ਲੱਗ ਰਿਹਾ, ਭਾਵੇਂ ਕੁਛ ਵੀ ਹੋਵੇ, ਹਾਂ ਤੁਹਾਨੂੰ ਲੱਗ ਰਿਹਾ ਵੀ ਕੰਮ ਦੀ ਆ, ਤੁਹਾਨੂੰ ਮਜ਼ਾ ਆਉਂਦਾ ਵੇਖ ਕੇ ਉਹਨਾਂ ਨੂੰ, ਉਹਨਾਂ ਨਾਲ ਯਾਦਾਂ ਜੁੜੀਆਂ, ਅਤੇ ਫਿਰ ਉਹਨਾਂ ਨੂੰ ਤੁਸੀਂ ਉਹਦੇ ਬਾਰੇ ਤਾਂ ਸੋਚਣਾ ਹੀ, ਕਿਉਂ ਹੋਰ ਕੋਈ ਥੋਟ। ਗੁਰਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਧੁੱਪ ਨਿਕਲੀ ਹੈ, ਅਤੇ ਹੋਪ ਕ੍ਰਿਸ਼ਨਾ ਜੀ ਯੂ ਡੋਂਟ ਮਾਇੰਡ, ਬੱਚਿਆਂ ਨੇ ਤੁਹਾਨੂੰ ਤੁਹਾਡਾ ਨਾਮ ਸੈਂਟਾ ਰੱਖ ਦਿੱਤਾ, ਅਤੇ ਕੱਲ੍ਹ ਰਾਤ ਹੀ ਕਹਿੰਦੇ ਕਿ ਡਿਸਕਸ ਹੋਇਆ ਵਾ ਉਹਨਾਂ ਦੇ ਦਰਮਿਆਨ ਇਹ ਨਾਂ। ਸਾਨੂੰ ਵਧੀਆ ਲੱਗਦਾ,
0: ਖੁਸ਼ ਹੋਆ।
1: ਵੇਖੋ ਕਿਹਦੇ ਕੋਲ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਅੱਜ ਦੀ, ਉਸੇ ਨੂੰ ਜੇ ਉਸੇ ਕੰਸਰਨ 'ਚ ਉਸੇ ਸੰਦਰਭ 'ਚ ਗੱਲ ਕਰੀਏ, ਤਾਂ ਕਿਹਦੇ ਕੋਲ ਇੰਨੇ ਬਿਜ਼ੀ ਰਜੀਵਿਆਂ 'ਚ ਕਿਹਦੇ ਕੋਲ ਵਿਹਲ ਆ ਆਪਣੇ ਪਰਿਵਾਰ ਤੋਂ ਬਾਅਦ, ਜੇ ਕੋਈ ਕਿਸੇ ਦੀ ਆਪਣੇ ਘਰ 'ਚ ਥਾਂ ਦੇ ਰਹੇ ਹੋ ਤੁਸੀਂ, ਬੱਚੇ ਡਿਸਕਸ ਕਰ ਰਹੇ, ਹੋਰ ਕੀ ਚਾਹੀਦਾ,
0: ਦੈਟ ਇਜ਼ ਸੋ ਸਵੀਟ,
1: ਹੈ ਨਾ। ਬੱਚੇ ਵੇਖੋ ਘਰ 'ਚ ਕਿਹਨੂੰ ਡਿਸਕਸ ਕਰਦੇ ਆ, ਮਾਮੇ ਨੂੰ ਡਿਸਕਸ ਕਰਨਗੇ, ਮਾਸੀ ਨੂੰ ਡਿਸਕਸ ਕਰਨਗੇ, ਹੈ ਨਾ, ਦਾਦਾ ਦਾਦੀ ਨਾਨੀ ਨਾਨੀ ਬਾਰੇ ਆਪਾਂ ਆਪਣੇ ਘਰ ਦੇ ਜੀਆਂ ਬਾਰੇ ਜਾਂ ਗੱਲਾਂ ਕਰਦੇ ਨੇ, ਅਤੇ ਇਹਦਾ ਮਤਲਬ ਵੀ ਉਹ ਕਿੰਨੀ ਉਹਨਾਂ ਦੀ ਅਟੈਚਮੈਂਟ ਸੋਹਣਾ
0: ਲੱਗਦਾ ਉਹਨਾਂ ਨੂੰ।
1: ਹਾਂ, ਅਤੇ ਨਿਬੇੜੀਏ ਫਿਰ।
0: ਹਾਂਜੀ ਹਾਂਜੀ, ਚਲੋ ਬਸ ਆ ਜਾਂਦੇ ਜਾਂਦੇ ਦੱਸ ਜਾਈਏ ਕਿ ਬਈ ਜਿਨ੍ਹਾਂ ਨੇ ਟੈਕਸਟ ਪੜ੍ਹਨਾ, ਭਾਅ ਜੀ ਨੇ ਕਾਲ 'ਤੇ ਸਾਨੂੰ ਦੱਸ ਦਿੱਤਾ ਸੀਗਾ, ਦ ਲਾਈਫ ਚੇਂਜਿੰਗ ਮੈਜਿਕ ਆਫ ਟਾਈਡਿੰਗ ਅਪ, ਮੈਰੀ ਕੋਂਡੋ। ਮੈਰੀ ਕੋਂਡੋ ਜਪਾਨ ਦੀ ਕਹਿ ਲਓ ਮਾਡਰਨ ਫਿਲੋਸਫਰ ਹੈ ਭਾਅ ਜੀ, ਟੀ ਵੀ ਪ੍ਰੈਜੈਂਟਰ ਵੀ ਹੈ, ਐਂਡ ਮਿਲੀਅਨਸ ਐਂਡ ਮਿਲੀਅਨਸ ਫੋਲੋਅਰ ਹੋ ਗਏ ਸਿਰਫ ਇਸ ਕੰਸੈਪਟ ਦੇ ਉੱਪਰ। ਉਹਨੇ ਮਿਨੀਮਲਿਜ਼ਮ ਦੇ ਉੱਪਰ ਬਹੁਤ ਕੰਮ ਕੀਤਾ, ਐਂਡ ਮੈਂ ਵੀ ਪਰਸਨਲੀ ਕਾਫੀ ਲੋਕਾਂ ਨੂੰ ਵੇਖਿਆ ਉਹ ਕਿਤਾਬ ਜਦੋਂ ਉਹਨਾਂ ਨੇ ਪੜ੍ਹੀ ਜਾਂ ਫਿਰ ਉਹਦੇ ਛੋਟੇ ਛੋਟੇ ਟਵੀਟਸ ਵਗੈਰਾ, ਉਹਦੇ ਆਈਡੀਆਜ਼ ਦੇਖੇ, ਤਾਂ ਕਾਫੀ ਲੋਕਾਂ ਨੇ ਉਸ ਤਰੀਕੇ ਨਾਲ ਚੇਂਜਸ ਲਿਆਉਂਦੇ ਆ। ਅਤੇ ਇੱਕ ਹੋਰ ਗਰੁੱਪ ਹੈ, ਉਹਨਾਂ ਨੇ 2 ਡਾਕੂਮੈਂਟਰੀਜ਼ ਬਣਾਈਆਂ ਨੈੱਟਫਲਿਕਸ 'ਤੇ, ਨਾਮ ਸਿਰਫ ਮਿਨੀਮਲਿਜ਼ਮ ਲਿਖ ਦਿਓ ਅਤੇ ਉਹ ਦੋਨੋਂ ਆ ਜਾਣਗੀਆਂ, ਕ੍ਰਮ ਸਿਰ ਵੇਖੋ ਤੁਸੀਂ ਉਹਨਾਂ ਨੂੰ, ਅਤੇ ਦੇ ਆਰ ਆਲਸੋ ਵੈਰੀ ਗੁੱਡ। ਐਂਡ ਉਹ ਹੈ, ਸਭ ਤੋਂ ਬੈਸਟ ਪੁਆਇੰਟ ਉਹਦਾ ਇਹ ਹੈ ਕਿ ਉਹ ਹਰ ਭਾਸ਼ਾ ਦੇ ਅੰਦਰ, ਮਤਲਬ ਹਿੰਦੀ 'ਚ ਵੀ ਮਿਲ ਜਾਏਗੀ, ਇੰਗਲਿਸ਼ 'ਚ ਤਾਂ ਚਲੋ ਹੈ ਹੀ ਹੈ ਨਾ, ਕਿ ਇਫ ਯੂ ਗੈਸ ਵਾਂਟ ਟੂ ਨੋ ਮੋਰ, ਆ 2 ਟੈਕਸਟ ਅਤੇ ਡਾਕੂਮੈਂਟਰੀ ਦਾ ਡੂ ਵਾਚ ਦੈਮ,
1: ਉਹ ਤੁਸੀਂ ਜਾਣ ਸਕਦੇ ਹੋ, ਮਤਲਬ ਉਹਦੇ ਤੋਂ ਹੋਰ ਵਧੇਰੇ ਵੇਖ ਸਕਦੇ ਹੋ। ਬਾਕੀ ਅੱਜ ਦਾ ਦਿਨ 11 ਜੂਨ ਨੂੰ ਦੁਨੀਆ ਦੀ ਆਬਾਦੀ 5 ਅਰਬ ਤੱਕ ਪਹੁੰਚੀ ਹੈ, ਇਸ ਕਰਕੇ ਅੱਜ ਦਾ ਦਿਨ ਅਹਿਮ ਮੰਨਿਆ ਜਾ ਰਿਹਾ। UN ਨੇ ਜਿਹੜਾ ਵਾ ਐਲਾਨ ਕੀਤਾ ਸੀ ਕਿ ਦੁਨੀਆ ਦੀ ਆਬਾਦੀ, ਉਦੋਂ ਕਹਿੰਦੇ ਬੜੀ ਹੈਰਾਨੀ ਹੋਈ ਸੀ,
0: ਹੁਣ ਤਾਂ 850 ਕਰੋੜ
1: ਹੈ,
0: ਹੁਣ ਤਾਂ 850 ਤੋਂ ਉੱਪਰ ਹੋ ਗਿਆ ਹੋਇਆ,
1: ਹੁਣ 850 ਤੋਂ ਥੋੜ੍ਹਾ ਜਿਹਾ ਥੱਲੇ ਮੇਰੇ ਖਿਆਲ ਕਿ 850, ਹਾਂ ਮਤਲਬ ਓਕੇ ਰਿਪੋਰਟ ਹੋ ਗਿਆ ਪਿਆ ਤੇ ਵੈਸੇ ਜਿਵੇਂ 26 ਦੇ ਹਿਸਾਬ ਦੇ ਨਾਲ ਵੇਖਾਂ ਮੈਂ ਤੇ ਵਿੱਚ ਘਟੀ ਵੀ ਜਾਂਦੇ ਵਧੀ ਵੀ ਜਾਂਦੇ 8.3
0: ਓਕੇ 8.3 ਬਿਲੀਅਨ
1: ਹਾਂ 8.3 ਸੋ ਬੜੀ ਤੇਜ਼ੀ ਦੇ ਨਾਲ ਹੁਣ ਆਪਾਂ ਜੇ ਇਸ ਲਿਹਾਜ਼ ਦੇ ਨਾਲ ਵੇਖੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿ ਰਹੇ ਨੇ ਕਿ ਭਾਰਤ ਦੀ ਆਬਾਦੀ ਵੀ ਜਿਹੜੀ ਆ ਉਹ ਅਨੁਮਾਨ ਲਾਏ ਜਾ ਰਿਹਾ ਵੀ ਉਹ ਡਾਊਨ
0: ਹੋਏ
1: ਜਾਣੀ ਸ਼ੁਰੂ ਹੋਈ ਹੈ ਮਤਲਬ ਅਨੁਮਾਨ ਨੇ ਵੀ ਇਹ ਹੁਣ ਘਟਣ ਵਾਲੇ ਪਾਸੇ ਨੂੰ ਜਾ ਰਹੀ ਆ ਸੋ ਉਹ ਸਮੇਂ ਕਹਿੰਦੇ ਕਿ ਜ਼ਿਆਦਾ ਹੈਰਾਨੀ ਵਾਲਾ ਜਿਹੜਾ ਇਹ ਸਬੱਬ ਬਣਿਆ 20ਵੀਂ ਸਦੀ ਦੇ ਦਰਮਿਆਨ ਜਦੋਂ ਕਿ ਦਵਾਈਆਂ ਦੀ ਸਿਹਤ ਸੇਵਾਵਾਂ ਦੀ ਸਫਾਈ ਪ੍ਰਬੰਧਾਂ ਦੀ ਖੇਤੀਬਾੜੀ ਹੋਰ ਤਰੱਕੀਆਂ ਅਤੇ ਬਹੁਤ ਸਾਰਾ ਕੁਛ ਜਦੋਂ ਜਿਹੜਾ ਅਨੈਲਿਸਿਸ ਕੀਤਾ ਗਿਆ ਅਤੇ ਫਿਰ ਇਹਦੇ ਨਤੀਜੇ ਦੇ ਵਜੋਂ ਇਹ ਵੀ ਵੇਖਿਆ ਗਿਆ ਵੀ ਆਬਾਦੀ ਤਾਂ ਬੜੀ ਤੇਜ਼ੀ ਦੇ ਨਾਲ ਵਧੀ ਜਾਂਦੀ ਹੈ ਯਾਰ ਮਤਲਬ ਇਹ ਕੁਛ ਨਾ ਕੁਛ ਤਾਂ ਇਹਦੇ ਬਾਰੇ ਕੀਤਾ ਜਾਵੇ ਸੋ ਜਿਹਨਾਂ ਨੂੰ ਥੋੜ੍ਹਾ ਜਿਹਾ ਸੋਚ ਵਿਚਾਰ ਸੀ ਉਹ ਹਾਲੇ ਵੀ ਸੋਚ ਵਿਚਾਰ ਕਰਦੇ ਆ ਅਤੇ ਜਿਹੜੇ ਕਹਿੰਦੇ ਆ ਵੀ ਰੱਬ ਨੇ ਉਹਨੇ ਜਿਹਨੇ ਦਿੱਤਾ ਉਹਨੇ ਖਾਣਾ ਉਹਨੇ ਕਰਨਾ ਅਤੇ ਹੈ ਤਾਂ ਉਹ ਹੀ ਆ ਵੀ ਰੱਬ ਨੇ ਹੀ ਕਰਨਾ ਜੋ ਕਰਨਾ ਪਰ ਇਹ ਆ ਵੀ ਇਹ ਪੈਰਲਰ ਥੋਟ ਜਿਹੜੇ ਫਿਰ ਚਲੋ ਅੱਜ ਆਪਾਂ ਕੋਲ ਟਾਈਮ ਨਹੀਂ ਹੁਣ ਫਿਰ ਆਪਾਂ ਇਹਦੇ ਉੱਤੇ ਕਿਸੇ ਦਿਨ ਹੋਰ ਵਧੇਰੇ ਗੱਲਾਂ ਬਾਤਾਂ ਆਪਾਂ ਕਰਾਂਗੇ ਕਿ ਇੱਕ ਇਹ ਵੀ ਇੱਕ ਤਰ੍ਹਾਂ ਦੀ ਜੇ ਆਪਾਂ ਬਾਹਰੋਂ ਬਹਿ ਕੇ ਵੇਖੀਏ ਮੰਨ ਲਓ ਇੱਕ ਇੱਕ ਧਰਤੀ ਆ ਧਰਤੀ ਦੇ ਉੱਤੇ ਬਹਿ ਰਹੇ ਲੋਕ ਨੇ ਅਤੇ ਜੇ ਮੰਨ ਲਓ ਇਹ ਧਰਤੀ ਨੂੰ ਕੋਈ ਔਨ ਕਰਦਾ ਹੋਵੇ ਅਤੇ ਸ਼ਾਇਦ ਉਹ ਵੀ ਸੋਚ ਰਿਹਾ ਹੋਵੇ ਵੀ ਇਹਨੂੰ ਮੈਨੇਜ ਕਿੱਦਾਂ ਕਰੀਏ ਇਟਸ ਆਲ ਅਬਾਊਟ ਮੈਨੇਜਮੈਂਟ ਕਿਉਂਕਿ ਇਹਨੂੰ ਤਾਂ ਛੱਡ ਕੇ ਨਹੀਂ ਨਾ ਭੱਜਿਆ ਜਾ ਸਕਦਾ ਹੈ ਨਾ ਬੜੇ ਵੀ ਇਹ ਕਿੱਦਾਂ ਹੁਣ ਮੈਨੇਜ ਕਰੀਏ
0: ਰੱਬ ਵੀ ਕਲਟਰ ਨਾਲ ਤੰਗ ਆ
1: ਕਿੱਦਾਂ ਆਪਾਂ ਜਿਹੜੀਆਂ ਇਹ ਪਾਰਕਿੰਗ ਨਜਾਇਜ਼ ਲੱਗੀਆਂ ਨੇ ਵੀ ਆਪਣੀ ਆਪਣੀ ਬਣਨ ਦੀ ਜ਼ਿੰਮੇਵਾਰੀ ਹਰ ਕੋਈ ਨਿਭਾਵੇ ਅਤੇ ਫਿਰ ਤਾਂ ਕੋਈ ਨਹੀਂ ਬਹੁਤਾ ਕੁਛ ਲੱਗਦਾ ਹੈ ਨਾ ਵੀ ਆਪੋ ਆਪਣਾ ਆਪੋ ਆਪਣਾ ਬੰਦਾ ਬੰਦਾ ਕੋ ਕਰੀ ਜਾਵੇ ਜੋ ਸਾਡੇ ਇਸ ਧਰਤੀ ਦੇ ਪ੍ਰਤੀ ਵਾਤਾਵਰਨ ਪ੍ਰਤੀ ਜੋ ਸਾਡੇ ਬੰਦੇ ਫਰਜ਼ ਨੇ ਅਤੇ ਉਹਨੇ ਉਹਨੇ ਆਪਾਂ ਆਪੋ ਆਪਣੇ ਨਿਭਾਈ ਜਾਈਏ ਅਤੇ ਫਿਰ ਤਾਂ ਕੋਈ ਚੱਕਰ ਨਹੀਂ ਆ ਪਰ ਸਾਡੇ 'ਤੇ ਪਰਸਨਲ ਨਹੀਂ ਮੁੱਕ ਰਹੇ ਫਿਰ ਮੈਂ ਬਾਹਰ ਕਿੱਦਾਂ ਕਰਨੇ ਆ ਇੰਨਾ ਕਹਿੰਦੇ ਹੋ ਇਜਾਜ਼ਤ ਲੈਂਦੇ
0: ਇਜਾਜ਼ਤ
1: ਤੁਹਾਡੇ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM ਅਤੇ ਕੱਲ੍ਹ ਦੇ ਦਿਨ ਫਿਲਮ ਰਿਲੀਜ਼ ਹੋ ਜਾਣੀ ਆ ਜੀ ਓਏ ਭੋਲੇ ਓਏ 2
0: 2

0: टेंशन टेंशन निरी टेंशन
1: की हुआ
0: अथे इमिग्रेशन दे इन्ने पंगे ने यार मुकदे ही नहीं
1: काका जी टेंशन छोड़ो फोन चको कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल।
2: क्या आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है। निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं जिससे उनको महत्वपूर्ण सामाजिक भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त करें।
3: लो जी तुहाडी नजर है बोला
4: ओए भोली ओए दी जबरदस्त कामयाबी तो बाद गीत MP3 ते जगजीत संधु फिल्म्स ले आए ने हासे मस्ती ते इमोशन नाल भरपूर फिल्म
5: भोले ने कसूते फसाते
4: ओए भोले ओए 2 कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घरां विच देखना ना भुल्यो ओए भोले ओए 2
6: भला भाई
7: रोज रोज शॉपिंग हुंदियां ने पता नहीं केड़ा देवता राजी कीता इन्हां ने
8: सूरज देवता
7: की मतलब
8: ओ कमलिए सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई
7: मैनू नहीं पता आपा भी सोलर पैनल लगवाना है हुणे
8: तुसी भी करो बचत ते लगवाओ सोलर पैनल कॉल सन करंट 0448-066-494 ते सालां तो बेस्ट सर्विस लई एक ही नाम सन करंट देओ रेडियो हांजी दा हवाला ते पाओ $200 दा डिस्काउंट भी
9: सोना चाहिदा
10: भरोसा चाहिदा
9: क्वालिटी ते बायबैक वी चाहिदा चले आओ दिल्ली ज्वेलर्स स्टॉकलैंड पॉइंट कुक विखे जिथे 22 कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बायबैक एंड एक्सचेंज तुरंत कैश चाहिदा गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजिब रेट ते दिल्ली ज्वेलर्स 310/2 मेन स्ट्रीट पॉइंट कुक कॉल 0493-536-042
11: चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड कॉल 0390866655 और विजिट tireforce.com.au
12: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490-054-596 गरेवाल वीजा सॉल्यूशंस.com.au ते जाओ आओ थोड़ा कोई हल करिए
13: आ किथे वज गई तेरी गड्डी
14: गड्डी ता ठीक हो जू पर इंश्योरेंस वालियां नू लीगल वालियां नू एथे परदेश विच समझाऊंगा किवें
13: तेरे वांग किन्ने ही अपने भैन भरावां दी टेंशन मिंटां च दूर कीती है सिंह स्मैश रिपेयर वालियां ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम ऑल मेजर एंड माइनर एक्सीडेंटल लाइफ टाइम वारंटी नाल वर्क एंड पेंट फ्री लोन कार दी सर्विस मिलदी है ऑल प्राइवेट एंड इंश्योरेंस ऑथराइज्ड काम ते फ्री लीगल एडवाइस लई कॉल करो 0383-85-77-48 ते सिंह स्मैश रिपेयर 8 ग्रेस वे रेवनहा
15: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਅੱਜ 11 ਤਰੀਕ ਜੂਨ ਦਾ ਮਹੀਨਾ ਵੀਰਵਾਰ ਦਾ ਦਿਨ ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
16: ਬਹੁਤ ਬਹੁਤ ਸ਼ੁਕਰੀਆ ਰਣੂ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ ਜਿਸ ਦੀ ਕੱਲ ਤੋਂ ਕਾਫੀ ਚਰਚਾ ਹੈ ਕੇਂਦਰ ਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ 12 ਸਾਲ ਪੂਰੇ ਹੋਣ ਤੇ NDA ਭਾਈਵਾਲਾਂ ਦੀ ਮੀਟਿੰਗ ਹੋਈ ਤੇ ਜਿਸ ਵਿੱਚ ਕਾਂਗਰਸ ਦੀ ਖਾਸ ਕਰਕੇ ਨੁਕਤਾਚੀਨੀ ਕੀਤੀ ਗਈ ਤੇ ਉਧਰ NCP ਦੇ ਆਗੂ ਸ਼ਰਦ ਪਵਾਰ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਦਾ ਕੋਈ ਮੁਕਾਬਲਾ ਨਹੀਂ ਹੈ ਇਸ ਲਈ ਜਿਹੜਾ ਹੈ ਮੌਜੂਦਾ ਪ੍ਰਧਾਨ ਮੰਤਰੀ ਦਾ ਉਹਨਾਂ ਨਾਲ ਮੁਕਾਬਲਾ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ। ਤੇ ਕਾਂਗਰਸ ਨੇ ਸ੍ਰੀ ਮੋਦੀ ਨੂੰ ਦੇਸ਼ ਦੇ ਗਲੇ ਵਿੱਚ ਬੰਨਿਆ ਪੱਥਰ ਦੱਸਿਆ, ਤੇ ਕਿਉਂਕਿ ਇਹ ਜਿਹੜਾ ਸੀ ਦਾਅਵਾ ਕੀਤਾ ਗਿਆ ਕਿ ਜਵਾਹਰ ਲਾਲ ਨਹਿਰੂ ਤੋਂ ਵੀ ਵੱਧ ਸਮਾਂ ਜਿਹੜਾ ਹੈਗਾ ਹੁਣ ਇਹ ਪ੍ਰਧਾਨ ਮੰਤਰੀ ਮੋਦੀ ਜੀ ਰਹਿ ਚੁੱਕੇ ਨੇ। ਉੱਧਰ ਦੂਜੀ ਖਬਰ, ਤ੍ਰਿਣਮੂਲ ਕਾਂਗਰਸ ਦਾ ਜਿਹੜਾ ਹੈਗਾ ਸਿਆਸੀ ਤੇ ਜਥੇਬੰਦਕ ਸੰਕਟ ਹੋਰ ਗਹਿਰਾ ਹੋ ਗਿਆ। ਬਾਗੀ ਧੜੇ ਨੇ ਆਪਣੇ ਆਪ ਨੂੰ ਅਸਲੀ ਜਿਹੜਾ ਤ੍ਰਿਣਮੂਲ ਕਾਂਗਰਸ ਦੱਸਿਆ। ਤੇ ਇੱਧਰ ਦਿੱਲੀ ਹਾਈ ਕੋਰਟ ਨੇ ਨਿਊਜ਼ ਕਲਿੱਕ ਤੇ ਇਹਦੇ ਬਾਨੀ ਪ੍ਰਵੀਰ ਦੇ ਖਿਲਾਫ ਜੋ ਪੁਲਿਸ ਐਫ ਆਈ ਆਰ ਤੇ ਈਡੀ ਦੀ ਜਾਂਚ ਸੀ ਉਹ ਮਨਸੂਖ ਕਰ ਦਿੱਤੀ ਹੈ। ਤੇ ਪੰਜਾਬ ਸਰਕਾਰ ਨੇ ਲੈਕਚਰਾਂ ਦੀ ਭਰਤੀ ਲਈ ਉਮਰ ਦੀ ਹੱਦ ਵਿੱਚ 5 ਸਾਲ ਦੀ ਜਿਹੜੀ ਹੈ ਉਹ ਛੋੜ ਦਿੱਤੀ ਹੈ। ਤੇ ਨਾਲ ਹੀ ਉਹਨਾਂ ਨੇ ਜੋ ਨੀਟ ਦੀ ਪ੍ਰੀਖਿਆ ਹੋਣੀ ਹੈ ਤੇ ਉਹਦੇ ਜੋ ਕੈਂਡੀਡੇਟ ਨੇ ਉਹਨਾਂ ਵਾਸਤੇ ਬੱਸ ਕਿਰਾਏ ਦੇ ਵਿੱਚ ਵੀ ਛੋਟ ਦਿੱਤੀ ਹੈ। ਇਹ ਖਾਸ ਖਬਰਾਂ ਨੇ। ਹਾਂਜੀ
15: ਜੀ, ਬਹੁਤ ਸ਼ੁਕਰੀਆ ਇੱਧਰ ਜਿਹੜਾ ਤੁਸੀਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫੀ ਜ਼ਿਆਦਾ ਇੱਕ ਇਸ ਟਾਈਮ ਦੇ ਉੱਤੇ ਉਤਸ਼ਾਹ ਵੇਖਿਆ ਜਾ ਰਿਹਾ ਕਿ ਇਹਨਾਂ ਨੇ ਲੰਮਾ ਸਮਾਂ ਜਿਹੜਾ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਜੋਂ ਹੁਣ ਅਹੁਦਾ ਜਿਹੜਾ ਸੰਭਾਲਿਆ। ਅਤੇ ਇਸੇ ਦੇ ਦਰਮਿਆਨ ਪਿਛਲੇ ਦਿਨਾਂ ਤੋਂ ਹੀ ਇਹ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਕਿ ਜਿਹੜਾ ਕੰਪੈਰੀਜ਼ਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਲ ਵੀ ਕੀਤਾ ਜਾ ਰਿਹਾ। ਸੋ ਇੱਦਾਂ ਦਾ ਵੀ ਆਪਾਂ ਵੇਖ ਰਹੇ ਹਾਂ ਕਿ ਅਕਸਰ ਹੀ ਜਿਹੜਾ ਉਹ ਕੰਪੇਅਰ ਕਰਕੇ ਤੇ ਵੇਖਿਆ ਜਾਂਦਾ, ਜਿਹੜਾ ਕੰਪੈਰੀਜ਼ਨ ਵਾਲੀ ਰਾਜਨੀਤੀ ਆ ਉਹਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਕਾਫੀ ਬਿਲੀਵ ਕਰਦੀ ਆ ਬੀਜੇਪੀ ਉਸ 'ਤੇ। ਉਹ ਬਿਲੀਵ ਜਾਂ ਫਿਰ ਉਹ ਜਿਹੜਾ ਬੈਲੈਂਸ ਆ ਜਾਂ ਫਿਰ ਉਹ ਜਿਹੜਾ ਇੱਕ ਦੂਸਰੇ ਦੇ ਨਾਲ ਕੰਪੈਰੀਜ਼ਨ ਹੈ ਉਹ ਵੀ ਇੱਦਾਂ ਦਾ ਹੁੰਦਾ ਵਾ ਵੀ ਉਹਨੂੰ ਦੂਸਰੇ ਨੂੰ ਨੀਵਾਂ ਕਰਕੇ ਅਤੇ ਆਪਣੇ ਆਪ ਨੂੰ ਹੋਰ ਵੱਡਿਆਂ ਦੱਸਣਾ। ਸੋ ਇਹਦੇ ਵਿੱਚ ਜਿੱਦਾਂ ਕਿਹਾ ਵੀ ਆ, ਜਿੱਦਾਂ ਤੁਸੀਂ ਦੱਸਿਆ ਕਿ ਸ਼ਰਦ ਪਵਾਰ ਦੇ ਵੱਲੋਂ ਵੀ ਬਿਆਨ ਆਇਆ ਵਾ, ਆਪਾਂ ਕਿਵੇਂ ਵੇਖਦੇ ਹਾਂ ਇਸ ਸਾਰੇ ਕੁਛ ਨੂੰ ਤੁਲ ਕੁੱਲ ਮਿਲਾ ਕੇ ਜੇ ਆਪਾਂ ਦੋਵੇਂ ਚੀਜ਼ਾਂ ਪੈਰਲਰ ਰੱਖ ਦਈਏ?
16: ਦੇਖੋ ਇਹਦੇ 'ਚ ਰਣਜੋਤ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਧ ਜਿਹੜਾ ਹੈ ਸਮਾਂ ਉਸ ਤੋਂ ਜਿਹੜਾ ਹੈ ਦੇਸ਼ ਦੇ ਹੁਣ ਜਿਹੜੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ, ਜਦਕਿ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁਣ ਤੱਕ ਉਹਨਾਂ ਦਾ ਰਿਕਾਰਡ ਸੀ ਕਿ ਲੰਬਾ ਸਮਾਂ ਉਹ ਪ੍ਰਧਾਨ ਮੰਤਰੀ ਰਹੇ ਨੇ। ਚਲੋ ਇਹ ਇੱਕ ਟਨੋਰ ਦੀ ਗੱਲ ਹੈ, ਤੇ ਪਰ ਜਿਸ ਤਰੀਕੇ ਦੇ ਨਾਲ ਕੱਲ ਜਿਹੜਾ ਹੈ NDA ਭਾਈਵਾਲਾਂ ਦੀ ਉੱਥੇ ਮੀਟਿੰਗ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਜਿਹੜੇ ਸਾਰਿਆਂ ਨੇ ਜਿਹੜਾ ਸੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਏ, ਤੇ ਇਹਦੇ ਨਾਲ ਹੀ ਜਿਹੜਾ ਸੀ ਪ੍ਰਧਾਨ ਮੰਤਰੀ ਨੇ ਆਪਣੀ ਗੱਲਬਾਤ ਦੇ ਦੌਰਾਨ ਜੋ ਦੱਸਿਆ ਕਿ ਕਾਂਗਰਸ ਦਾ ਜਿਹੜਾ ਸੀਗਾ ਇੱਕ ਮੱਕੜ ਜਾਲ ਸੀ ਜਾਂ ਫਰੇਬੀ ਜਾਲ ਸੀ, ਉਹ ਤੋਂ ਮੁਕਤੀ ਮਿਲੀ ਹੈ ਉਹਦੀ ਅਗਵਾਈ ਦੇ ਵਿੱਚ, ਉਹਨਾਂ ਦੀ ਅਗਵਾਈ ਦੇ ਵਿੱਚ ਇੱਦਾਂ ਦੀ ਗੱਲ ਜਿਹੜੀ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਨਾ, ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਾਣ, ਤੇ ਉਹ ਗੱਲ ਹੈ ਕਿ ਉਹ ਆਪਣੀ ਪਿੱਠ ਆਪ ਥਾਪੜਨ ਵਾਲੀ ਜਿਹੜੀ ਉਹ ਗੱਲ ਹੈ। ਤੇ ਜਿਹੜਾ ਲੰਬਾ ਸਮਾਂ ਜੋ ਹੈ ਪ੍ਰਧਾਨ ਮੰਤਰੀ ਰਹਿਣਾ ਜਾਂ ਇੱਕ ਸਰਕਾਰ ਦੇ ਮੁਖੀ ਦੇ ਅਹੁਦੇ ਤੇ ਰਹਿਣਾ, ਠੀਕ ਹੈ ਇੱਕ ਵੱਖਰੀ ਆਪਣੀ ਕਿਸਮ ਦੀ ਇੱਕ ਅਚੀਵਮੈਂਟ ਹੈ, ਤੇ ਉਹ ਤੋਂ ਕੋਈ ਮੁਨਕਰ ਜਿਹੜਾ ਨਹੀਂ ਹੋ ਸਕਦਾ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਨਾਲ ਕੰਪੈਰੀਜ਼ਨ ਕਰਕੇ ਬਾਕੀ ਹੋਰ ਗੱਲਾਂ ਕਰਕੇ, ਤੇ ਇਹ ਤਾਂ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੁੰਦਾ ਭਾਵੇਂ ਕੋਈ ਇੱਕ ਦਿਨ ਹੀ ਪ੍ਰਧਾਨ ਮੰਤਰੀ ਰਿਹਾ ਹੋਵੇ, ਪਰ ਜੋ ਫੈਸਲੇ ਇਹੋ ਜਿਹੇ ਲੈ ਜੇ ਜਿਹੜੇ ਹਮੇਸ਼ਾ ਇਤਿਹਾਸ ਦਾ ਹਿੱਸਾ ਬਣ ਜਾਣ। ਲਕਸ਼ਮਣ ਸਿੰਘ ਗਿੱਲ ਪੰਜਾਬ ਦੇ ਜਿਹੜੇ ਸਭ ਤੋਂ ਘੱਟ ਸਮਾਂ ਜਿਹੜੇ ਆ ਉਹ ਮੁੱਖ ਮੰਤਰੀ ਰਹੇ ਨੇ, ਪਰ ਪੰਜਾਬੀ ਬਾਰੇ ਜਿਹੜਾ ਹੈ ਉਹਨਾਂ ਦਾ ਲਿਆ ਫੈਸਲਾ ਅਜੇ ਤੱਕ ਵੀ ਉਹਨਾਂ ਨੂੰ ਲੋਕ ਯਾਦ ਕਰਦੇ ਨੇ ਕਿ ਪੰਜਾਬੀ ਨੂੰ ਜਿਹੜੀ ਹੈ ਸੂਬੇ ਦੀ ਜੋ ਹੈ ਸਰਕਾਰੀ ਭਾਸ਼ਾ ਬਣਾਉਣਾ ਤੇ ਉਹਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀ ਕੋਈ ਵੱਡਾ, ਜਾਂ ਤਾਂ ਇਹ ਹੁੰਦਾ ਨਾ ਕਿ ਇਹ ਗਣਾਇਆ ਜਾਂਦਾ ਕਿ ਇਸ ਸਮੇਂ ਦੇ ਵਿੱਚ ਆਹ ਵੱਡਾ ਜਿਹੜਾ ਫੈਸਲਾ ਦੇਸ਼ ਨੇ ਲਿਆ ਜਾਂ ਆਹ ਵੱਡੀ ਗੱਲ ਉਹ ਕੀਤੀ, ਤੇ ਫਿਰ ਤਾਂ ਚਲੋ ਆਪਾਂ ਉਹਨੂੰ ਉਸ ਤਰੀਕੇ ਦੇ ਨਾਲ ਜਿਹੜੇ ਉਹ ਦੇਖ ਲੈਂਦੇ। ਤੇ ਦੂਜੀ ਗੱਲ, ਜਿਹੜੀਆਂ ਚੁਣੌਤੀਆਂ ਜਵਾਹਰ ਲਾਲ ਨਹਿਰੂ ਵੇਲੇ ਜਾਂ ਇੰਦਰਾ ਗਾਂਧੀ ਵੇਲੇ ਜਾਂ ਲਾਲ ਬਹਾਦਰ ਸ਼ਾਸਤਰੀ ਵੇਲੇ ਦੇਸ਼ ਨੂੰ ਸੀ, ਉਹ ਹੁਣ ਚੁਣੌਤੀਆਂ ਹੈ ਨਹੀਂ। ਤੇ ਉਹ ਉਸ ਕਿਸਮ ਦੀਆਂ ਚੁਣੌਤੀਆਂ, ਖਾਸ ਕਰਕੇ ਇੰਟਰਨੈਸ਼ਨਲ ਤੁਹਾਡੇ ਜਿਹੜੇ ਬਾਰਡਰਸ ਨੇ ਉਹਨਾਂ ਤੇ ਥਰੈਟ, ਫਿਰ ਤੁਹਾਡੇ ਗੁਆਂਢੀ ਮੁਲਕਾਂ ਦੇ ਵਾਰ ਵਾਰ ਹਮਲੇ, ਤੇ ਬਾਕੀ ਤੁਹਾਡੀ ਜਿਹੜੀ ਦੇਸ਼ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨਾ। ਤੇ ਮੈਂ ਕਹਿੰਦਾ ਕਿ ਐਡਾ ਵੱਡਾ ਪਬਲਿਕ ਸੈਕਟਰ ਡਿਵੈਲਪ ਕਰਨ ਦੇ ਵਿੱਚ ਨਹਿਰੂ ਦਾ ਬਹੁਤ ਬਹੁਤ ਵੱਡਾ ਜਿਹੜਾ ਹੈ ਉਹ ਯੋਗਦਾਨ ਹੈ। ਤੇ ਫਿਰ ਉਸ ਤੋਂ ਬਾਅਦ ਜਿਹੜੇ ਬੈਂਕ ਨੇ ਉਹਨਾਂ ਨੂੰ ਨੈਸ਼ਨਲਾਈਜ਼ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਪਹਿਲਾਂ ਇੱਥੇ ਪ੍ਰਾਈਵੇਟ ਘਰਾਣਿਆਂ ਦੇ ਬੈਂਕ ਸੀਗੇ ਉਸ ਤੋਂ ਪਹਿਲਾਂ। ਤੇ ਇਹ ਹੁਣ ਜਿਹੜਾ ਹੈ ਇਸ ਪਾਸੇ ਨੂੰ ਜਿਹੜੀ ਹੈ ਇਹ ਸਰਕਾਰ ਨੇ ਤਾਂ ਸਗੋਂ ਇਹਦੇ ਉਲਟ ਕੀਤਾ ਕੰਮ, ਜੋ ਆਪਣੇ ਆਪ ਨੂੰ ਸਵਦੇਸ਼ੀ ਕਹਿਣ ਦਾ ਦੇ ਨਾਅਰੇ ਤੇ ਸਰਕਾਰ ਇਹ ਬਣੀ ਸੀ ਜਦੋਂ ਬੀਜੇਪੀ ਵਿਰੋਧੀ ਧਿਰ ਚ ਹੁੰਦੀ ਸੀ, ਸਭ ਤੋਂ ਵੱਧ ਇਹਨਾਂ ਦਾ ਹੁੰਦਾ ਸੀ ਰੌਲਾ ਕਿ ਅਸੀਂ ਸਵਦੇਸ਼ੀ ਹਾਂ ਤੇ। ਪਰ ਸਭ ਤੋਂ ਵੱਧ ਜਿਹੜਾ ਹੈ ਪ੍ਰਾਈਵੇਟਾਈਜੇਸ਼ਨ ਇਸ ਸਰਕਾਰ ਦੇ ਸਮੇਂ ਦੇ ਜਿਹੜਾ ਹੈ ਉਹ ਦੌਰਾਨ ਹੋਇਆ। ਸੋ ਜੇ ਕੋਈ ਪ੍ਰਾਪਤੀਆਂ ਨੇ ਤਾਂ ਨਾਲ ਦੂਜੇ ਪਾਸਾ ਵੀ ਜਿਹੜਾ ਹੈ ਉਹ ਵੀ ਜ਼ਰੂਰ ਦੇਖਣਾ ਚਾਹੀਦਾ ਤੇ, ਕਿਉਂਕਿ ਫਿਰ ਜਿਹੜੀਆਂ ਤੁਹਾਡੀਆਂ ਇਹ ਪ੍ਰਾਪਤੀਆਂ ਫਿਰ ਉਵੇਂ ਲੱਗਦੀਆਂ ਨੇ ਉਹ ਜਿਵੇਂ ਮੈਂ ਗੱਲ ਕੀਤੀ ਕਿ ਤੁਸੀਂ ਫਿਰ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਜਿਹੜੀ ਗੱਲ ਕਰ ਰਹੇ ਹੋ। ਤੇ ਬਾਕੀ ਇਹ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਤੋਂ ਜਾਂ ਪ੍ਰਧਾਨ ਮੰਤਰੀ ਨੂੰ ਅਜੇ ਵੀ ਜਿਹੜਾ ਕਾਂਗਰਸ ਦਾ ਇੱਕ ਹਊਆ ਨਾ ਤੇ ਉਹ ਬੜਾ ਬਣਿਆ ਹੋਇਆ ਡਰਾ ਰਿਹਾ, ਕਿਉਂਕਿ ਉਹ ਵਾਰ ਵਾਰ ਹਰ ਵਾਰ ਉਹ ਕਾਂਗਰਸ ਦੀ ਗੱਲ ਕਰਦੇ ਆ ਕਿ ਹੁਣ ਵੀ ਉਹਨਾਂ ਨੇ ਆਪਣੇ ਕੱਲ ਭਾਸ਼ਣ ਦੇ ਵਿੱਚ ਵਾਰ ਵਾਰ ਕਾਂਗਰਸ ਦੀ ਗੱਲ ਕੀਤੀ ਕਿ ਉਹ ਕੀਤਾ, ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਹਿੰਦੂਆਂ ਦੇ ਸਿਰ ਤੇ ਇੱਕ ਕਲੰਕ ਲਾਤਾ, ਇਹ ਕਰਤਾ ਵਾ ਕਰਤਾ ਤੇ। ਸੋ ਉਹ ਜਿਹੜਾ ਇੱਕ ਹਊਆ ਇਹ ਬਣਿਆ ਹੋਇਆ, ਅਜੇ ਵੀ ਉਹਨਾਂ ਨੂੰ ਇਹ ਲੱਗਦਾ ਕਿ ਜੇ ਉਹਨਾਂ ਨੂੰ ਖਤਰਾ ਹੈ ਤਾਂ ਉਹ ਕਿਤੇ ਕਾਂਗਰਸ ਤੋਂ ਖਤਰਾ, ਹੋਰ ਕਿਸ ਤੋਂ ਜਿਹੜਾ ਉਹ ਖਤਰਾ ਨਹੀਂ ਹੈ। ਤੇ ਮੇਰਾ ਖਿਆਲ ਹੈ ਕਿ ਗੱਲਾਂ ਇੱਥੇ ਜਿਹੜੀਆਂ ਸੀ ਆਪਦੀ ਕੋਈ ਉਹ ਦੱਸਦੇ ਕਿ ਅਸੀਂ ਆਹ ਡਿਵੈਲਪਮੈਂਟ ਕੀਤੀ ਹੈ, ਅਸੀਂ ਆਹ ਪ੍ਰਾਪਤੀ ਕੀਤੀ ਹੈ ਤੇ ਜਿਹੜੀਆਂ ਇਹ ਇਸ ਜਿਹੜਾ ਹੈਗਾ ਦੇ ਦੌਰਾਨ ਖਾਸ ਕਰਕੇ ਜਿਹੜੀਆਂ ਟੈਰਰਿਜ਼ਮ ਦੀਆਂ ਐਕਟੀਵਿਟੀ ਨੇ ਉਹਨਾਂ ਨੂੰ ਠੱਲ ਪਾਉਣ ਦੇ ਨਾਂ ਤੇ ਜਾਂ ਭਾਵੇਂ ਆਪਰੇਸ਼ਨ ਸੰਧੂਰ ਦਾ ਨਾਂ ਲਈ ਜਾਣ ਜਾਂ ਹੋਰ ਕਰੀ ਜਾਣ, ਪਰ ਜਿੰਨੀਆਂ ਵੱਡੀਆਂ ਲੜਾਈਆਂ ਪਹਿਲੀਆਂ ਸਰਕਾਰਾਂ ਵੇਲੇ ਲੜੀਆਂ ਗਈਆਂ, ਫੈਸਲਾ ਕੁੰਨ ਲੜਾਈਆਂ ਜਿਹੜੀਆਂ ਉਹ ਲੜੀਆਂ ਗਈਆਂ, ਭਾਵੇਂ ਉਹ 1962 ਦੀ ਜੰਗ ਹੋਵੇ, ਭਾਵੇਂ 65 ਦੀ ਹੋਵੇ, ਭਾਵੇਂ ਜਿਹੜਾ ਹੈ 1971 ਦੀ ਹੋਵੇ, ਇੱਥੋਂ ਤੱਕ ਕਿ ਭਾਵੇਂ 1947-48 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਹੋਇਆ ਸੀ ਉਦੋਂ ਜਿਹੜਾ ਸੀ ਕਸ਼ਮੀਰ ਨੂੰ ਬਚਾਉਣ ਵਾਸਤੇ ਜਿਹੜੀ ਹੈ ਉਹ ਲੜੀ ਗਈ ਲੜਾਈ ਹੋਵੇ। ਸੋ ਜਦੋਂ ਆਪਾਂ ਇਸ ਤਰ੍ਹਾਂ ਦੀ ਜਿਹੜੀ ਕੰਪੈਰੀਜ਼ਨ ਕਰਦੇ ਹਾਂ ਤੇ ਉੱਥੋਂ ਫਿਰ ਇਹ ਲੱਗਦਾ ਕਿ ਇਹ ਕੋਈ ਜਿਹੜੀ ਹੈ ਬਹੁਤੀ ਵੱਡੀ ਕੋਈ ਪ੍ਰਾਪਤੀ ਜਿਹੜੀ ਆ ਉਹ ਨਹੀਂ ਹੈ। ਤੇ ਹੁਣ ਜਿਹੜਾ ਇੱਕੋ ਗੱਲ ਦਾ ਜੋ, ਕਿਉਂਕਿ ਕੱਲ ਕੋਈ ਨਵੀਂ ਗੱਲ ਤਾਂ ਕੀਤੀ ਨਹੀਂ ਨਾ ਪ੍ਰਧਾਨ ਮੰਤਰੀ ਨਾ ਦੂਜਿਆਂ ਨੇ, ਤੇ ਜਿਹੜਾ ਇੱਕੋ ਗੱਲ ਦਾ ਉਹ ਰੌਲਾ ਪਾ ਰਹੇ ਨੇ ਕਿ ਅਸੀਂ ਦੇਸ਼ ਦੀ ਤੀਜੀ ਵੱਡੀ ਆਰਥਿਕਤਾ ਬਣਨ ਜਾ ਰਹੇ ਹਾਂ, ਅਸੀਂ ਉਹ ਇਹ ਕਰਨ ਜਾ ਰਹੇ ਹਾਂ ਤੇ, ਪਰ ਬਾਕੀ ਪ੍ਰੈਕਟੀਕਲੀ ਅਸੀਂ ਦੇਖਦੇ ਹੀ ਹਾਂ ਜੋ ਹਾਲ ਹੈ। ਦੂਜੇ ਤੀਜੇ ਦਿਨ ਤੇਲ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ, ਰਸੋਈ ਗੈਸ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ, ਅਜੇ ਤੱਕ ਅਸੀਂ ਦੇਖਦੇ ਜਿਹੜੇ ਹੈਗੇ ਆ ਉਹ 60 ਕਰੋੜ ਤੋਂ ਜਿਹੜੇ ਵੱਧ ਲੋਕ ਨੇ ਤੇ ਉਹਨਾਂ ਨੂੰ 80 ਕਰੋੜ ਤੋਂ ਵੱਧ ਜਿਹੜੀ 60% ਤੋਂ ਵੱਧ ਆਬਾਦੀ ਹੈ ਤੇ ਉਹਨਾਂ ਨੂੰ ਅਜੇ ਵੀ ਅਸੀਂ ਜਿਹੜਾ ਮੁਫ਼ਤ ਆਟਾ ਦਾਲ ਜਿਹੜਾ ਉਹ ਦੇ ਕੇ ਉਹਨਾਂ ਦਾ ਢਿੱਡ ਭਰ ਰਹੇ ਹਾਂ ਕਿ ਉਹ ਆਪਣੇ ਕਮਾਉਣ ਜੋਗੇ ਅਜੇ ਆਪ ਹੈ ਨਹੀਂ ਤੇ। ਸੋ ਇਹ ਸਾਰੇ ਜਿਹੜੇ ਇਹ ਪੱਖ ਦੇਖਣੇ ਮੈਨੂੰ ਲੱਗਦੇ ਆ ਕਿ ਬਹੁਤ ਜਿਹੜੇ ਆ ਉਹ ਜ਼ਰੂਰੀ ਨੇ ਜਾਂ ਅਹਿਮ ਨੇ। ਤੇ ਇਸ ਸਮੇਂ ਦੇ ਦੌਰਾਨ ਜੇ ਬੀਜੇਪੀ ਨੇ ਕੋਈ ਵੱਡੀ ਮੈਨੂੰ ਲੱਗਦਾ ਕਿ ਉਹ ਪ੍ਰਾਪਤੀ ਕੀਤੀ ਹੈ ਇਹ ਕਿ ਉਹਨਾਂ ਨੂੰ ਇੱਕ ਬਲ ਆ ਗਿਆ ਕਿ ਕਿਸ ਤਰ੍ਹਾਂ ਅਸੀਂ ਜਿਹੜੀਆਂ ਸਰਕਾਰੀ ਜੋ ਏਜੰਸੀਆਂ ਨੇ ਖਾਸ ਕਰਕੇ ਸੈਂਟਰਲ ਏਜੰਸੀ ਉਹਨਾਂ ਨੂੰ ਵਰਤਣਾ ਕਿਵੇਂ, ਆਪਣੇ ਹੱਕ ਚ ਕਿਵੇਂ ਵਰਤਣਾ ਹੈ ਤੇ ਉੱਥੇ ਕਿਸ ਤਰ੍ਹਾਂ ਦੇ ਬੰਦੇ ਭਰਤੀ ਕਰਨੇ, ਕਿਹਨੂੰ ਉੱਥੇ ਲਾਉਣਾ ਤੇ ਆਪਣੀ ਬਹੁ ਸੰਮਤੀ ਦੇ ਜਿਹੜਾ ਸਿਰ ਤੇ ਜਾਂ ਬਹੁਮਤ ਦੇ ਸਿਰ ਤੇ ਇਸ ਤਰ੍ਹਾਂ ਦੇ ਕਾਨੂੰਨਾਂ 'ਚ ਤਬਦੀਲੀ ਕੀਤੀ ਗਈ, ਉਹਨਾਂ ਦੀ ਜਿਹੜੀ ਪ੍ਰੋਸੀਜਰ ਦੇ ਵਿੱਚ ਤਬਦੀਲੀ ਕੀਤੀ ਗਈ ਕਿ ਅਪੁਆਇੰਟ ਕੌਣ ਕਰੂਗਾ ਤੇ। ਸੋ ਇਹ ਇਹ ਇਸ ਕਿਸਮ ਦੀ ਜਿਹੜੀਆਂ ਉਹ ਤਾਂ ਆਪਣੀਆਂ ਉਹ ਪ੍ਰਾਪਤੀਆਂ ਜਿਹੜੀਆਂ ਸੀ ਉਹ ਗਿਣਾ ਸਕਦੇ ਨੇ ਤੇ, ਪਰ ਮੋਦੀ ਜੀ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਵੱਡੇ ਘੁਟਾਲੇ ਹੋਏ ਆ ਫਿਰ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਕਿਹਦੀ ਆ? ਇੰਨੇ ਲੋਕ ਜਿਹੜੇ ਬੈਂਕਾਂ ਦਾ ਪੈਸਾ ਮਾਰ ਕੇ ਬਾਹਰਲੇ ਮੁਲਕਾਂ 'ਚ ਭੱਜ ਗਏ ਤੇ ਇਹ ਕਿਹਾ ਗਿਆ ਕਿ ਉਹਨਾਂ ਨੂੰ ਵਾਪਸ ਲਿਆਂਦਾ ਜਾਊਗਾ, ਇਹ ਕੀਤਾ ਜਾਊਗਾ, ਉਹ ਅਜੇ ਤੱਕ ਨਹੀਂ ਆਏ, ਸਗੋਂ ਉਲਟਾ ਅਦਾਲਤਾਂ 'ਚ ਕੇਸ ਪਾ ਕੇ ਉਹ ਉਸ ਪਾਸੇ ਨੂੰ ਜਿਹੜਾ ਹੈ ਉਹਨਾਂ ਦੇ ਖਿਲਾਫ ਮੁਕੱਦਮੇ ਆ ਤੇ ਉਹ ਕਮਜ਼ੋਰ ਹੋ ਰਹੇ ਨੇ। ਤੇ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲਿਆ ਜਿਹੜਾ 1 ਸਾਲ ਤੋਂ ਵੱਧ ਸਮਾਂ ਤੇ ਕਿਸਾਨਾਂ ਨੂੰ ਸੁੱਕਣੇ ਪਾ ਕੇ ਰੱਖਿਆ ਦੇਸ਼ਦਿਆਂ ਨੂੰ, ਤੇ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਅਲਟੀਮੇਟਲੀ ਉਹ ਜਿਹੜੇ 3 ਕਾਨੂੰਨ ਸੀ ਖੇਤੀ ਕਾਨੂੰਨ ਉਹ ਫਿਰ ਵਾਪਸ ਵੀ ਲੈਣੇ ਪਏ ਤੇ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਬਾਕੀ ਜਿਹੜੀ ਇੱਕ ਡਿਵੈਲਪਮੈਂਟ ਰੂਟੀਨ ਦੀ ਡਿਵੈਲਪਮੈਂਟ ਉਹ ਹੁੰਦੀ ਰਹਿੰਦੀ ਹੁੰਦੀ ਆ, ਉਹ ਸਾਰੇ ਵੇਲਿਆਂ 'ਚ ਹੀ ਹੋਈ ਹੈ ਤੇ ਜਦੋਂ ਜਵਾਹਰ ਲਾਲ ਨਹਿਰੂ ਨੇ ਗੱਦੀ ਸੰਭਾਲੀ ਉਦੋਂ ਦੇਸ਼ ਦਾ ਕੀ ਹਾਲ ਸੀ ਤੇ ਉਸ ਤੋਂ ਬਾਅਦ ਹੀ ਜਿਹੜਾ ਹੈ ਸਾਡੀ ਰੇਲਵੇ, ਸਾਡਾ ਹੋਰ ਇੱਕ ਸਿਸਟਮ, ਈਵਨ ਸਾਡਾ ਜਿਹੜਾ ਡੈਮੋਕ੍ਰੇਟਿਕ ਸਿਸਟਮ ਤੇ ਠੀਕ ਹੈ, ਪੋਲੀਟੀਕਲੀ ਪਾਰਟੀ ਦੀਆਂ ਆਪੋ ਆਪਣੀਆਂ ਜਿਹੜੀਆਂ ਨੇ ਉਹ ਕੁਛ ਮਜਬੂਰੀਆਂ ਹੁੰਦੀਆਂ ਨੇ, ਕੁਛ ਢੰਗ ਹੁੰਦਾ ਤਰੀਕਾ ਤੇ ਉਹ ਇੱਕ ਵੱਖਰੀ ਜਿਹੜੀ ਆ ਉਹ ਗੱਲ ਹੈ, ਪਰ ਜਦੋਂ ਤੁਸੀਂ ਪਰਸਨੈਲਿਟੀ ਨਾਲ ਇੱਕ ਪਰਸਨੈਲਿਟੀ ਨੂੰ ਕੰਪੈਰੀਜ਼ਨ ਕਰਦੇ ਹੋ ਤਾਂ ਉਹ ਕਿਤੇ ਜਿਹੜੇ ਹੈਗੇ ਮੋਦੀ ਜੀ ਉਹ ਜਵਾਹਰ ਲਾਲ ਨਹਿਰੂ ਦੇ ਨੇੜੇ ਕਿਤੇ ਨਹੀਂ ਖੜਦੇ, ਹਾਲਾਂਕਿ ਹੋਰਾਂ ਨੇ ਵੀ ਇਹ ਗੱਲ ਤਾਂ ਚਲੋ ਸ਼ਰਦ ਪਵਾਰ ਨੇ ਵੀ ਕੀਤੀ ਹੈ ਤੇ ਬਾਕੀ ਇਹ ਵੀ ਠੀਕ ਆ, ਉਹਨਾਂ ਦਾ ਵੱਧ ਸਮਾਂ ਜਿਹੜਾ ਹੈ ਪ੍ਰਧਾਨ ਮੰਤਰੀ ਰਹਿਣਾ ਉਹ ਉਹਨਾਂ ਨੂੰ ਮੁਬਾਰਕ ਹੈ, ਤੇ ਇਹ ਇਹਦੇ ਚ ਉਹਨਾਂ ਨੇ ਇੱਕ ਰਿਕਾਰਡ ਬਣਾਇਆ, ਉਹ ਜ਼ਰੂਰ ਇੱਕ ਉਹਨਾਂ ਦੀ ਪ੍ਰਾਪਤੀ ਆਪਾਂ ਕਹਿ ਸਕਦੇ ਹਾਂ ਜਾਂ ਉਹਨਾਂ ਦੀ ਪਾਰਟੀ ਦੀ ਪ੍ਰਾਪਤੀ ਕਹਿ ਸਕਦੇ। ਪਰ ਜੋ ਕੁਛ ਬਾਕੀ ਹੋਇਆ ਜਾਂ ਆਲੇ ਦੁਆਲੇ ਹੋਇਆ ਜਾਂ ਕਿਸੇ ਗੱਲ ਤੇ ਸਟੈਂਡ ਨਾ ਲੈ ਸਕਣਾ, ਖਾਸ ਕਰਕੇ ਜਦੋਂ ਆਹ ਹੁਣ ਇਰਾਨ ਦੀ ਜਿਹੜੀ ਲੜਾਈ ਹੋਈ, ਇਰਾਨ ਦੇ ਖਿਲਾਫ ਉੱਥੋਂ ਦੇ ਮੁਖੀ ਨੂੰ ਜਿਹੜਾ ਸੀਗਾ ਬੰਬਾਰਡਮੈਂਟ ਕਰਕੇ ਮਾਰ ਦਿੱਤਾ ਗਿਆ, ਇੱਕ ਵੀ ਸ਼ਬਦ ਨਿੰਦਾ ਦਾ ਨਾ ਕਹਿਣਾ, ਜਿੱਤੇ ਜਦੋਂ ਬ੍ਰਿਕਸ ਵਰਗੇ ਜਿਹੜੇ ਹੈਗੇ ਆ ਸੰਗਠਨ ਦਾ ਭਾਰਤ ਮੁਖੀ ਹੈ ਤੇ ਉਹ ਉਸ ਮੌਕੇ ਤੇ ਫਿਰ ਉੱਥੇ ਸਕੂਲ ਦੇ ਉੱਤੇ ਬੰਬਾਰਡਮੈਂਟ ਕਰਕੇ ਜਿਹੜਾ ਸੀਗਾ ਇੰਨੀਆਂ ਬੱਚੀਆਂ ਸੀ ਜਿਹੜੀਆਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਹਨਾਂ ਦਾ ਕੋਈ ਕਸੂਰ ਹੀ ਨਹੀਂ ਸੀ, ਨਾ ਉਹਨਾਂ ਨੂੰ ਇਹ ਪਤਾ ਸੀ ਕੀ ਲੜਾਈ ਹੈ ਅਮਰੀਕਾ ਨਾਲ, ਕੀ ਜਿਹੜੀ ਇਜ਼ਰਾਈਲ ਨਾਲ ਲੜਾਈ ਹੈ ਇਰਾਨ ਦੀ, ਇਹ ਇਸ ਤਰ੍ਹਾਂ। ਤੇ ਉਹਦੇ ਤੇ ਵੀ ਕੁਛ ਨਾ ਕਹਿਣਾ, ਕੋਈ ਉਹਦੀ ਨਿੰਦਾ ਨਾ ਕਰਨਾ ਤੇ ਕੋਈ ਸਟੈਂਡ ਨਾ ਕਹਿਣਾ। ਮੇਰਾ ਕਹਿਣ ਦਾ ਮਤਲਬ ਤੁਸੀਂ ਪਹਿਲਾਂ ਕਹਿਣਾ ਕਿ ਰੂਸ ਸਾਡਾ ਬਹੁਤ ਵੱਡਾ ਵੇਲੀ ਹੈ, ਅਸੀਂ ਇਥੋਂ ਤੇਲ ਲੈ ਰਹੇ ਹਾਂ, ਤੇ ਜੇ ਥੋੜੀ ਜਿਹੀ ਅਮਰੀਕਾ ਨੇ ਬਾਂਹ ਮਰੋੜ ਲਈ ਤਾਂ ਉਹ ਤੇਲ ਲੈਣਾ ਬੰਦ ਕਰਤਾ, ਵਿਸ਼ਵਾਸ ਵੀ ਦਵਾਤਾ ਕਿ ਇੰਨੀ ਤਰੀਕ ਤੋਂ ਬਾਅਦ ਅਸੀਂ ਨਹੀਂ ਲਵਾਂਗੇ। ਸੋ ਉੱਥੇ ਕਿੱਥੇ ਜਿਹੜੀਆਂ ਤੁਹਾਡੀਆਂ ਅਚੀਵਮੈਂਟ, ਫਿਰ ਕਿਵੇਂ ਤੁਸੀਂ ਉਹ ਕਹਿ ਸਕਦੇ ਹੋ ਕਿ ਅਸੀਂ ਸਾਡੀਆਂ ਜਿਹੜੀਆਂ ਬਹੁਤ ਵੱਡੀਆਂ ਇਹ ਪ੍ਰਾਪਤੀਆਂ ਨੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਪ੍ਰਾਪਤੀਆਂ ਨੇ। ਸੋ ਇਹ ਸਾਰਾ ਕੁਛ ਨਾਲ ਨਾਲ ਜਿਹੜਾ ਚੱਲਦਾ ਹੁੰਦਾ, ਜਿੱਥੇ ਤੁਸੀਂ ਜਿਹੜਾ ਹੈਗਾ ਕੁਛ ਪ੍ਰਾਪਤ ਕੀਤਾ ਕੁਛ ਗਵਾਇਆ ਵੀ ਹੁੰਦਾ। ਪਹਿਲੀਆਂ ਜਿਹੜੀਆਂ ਨੇ ਸਰਕਾਰਾਂ ਨੇ ਉਹਨਾਂ ਵੇਲੇ ਵੀ ਇੱਦਾਂ ਹੁੰਦਾ ਰਿਹਾ, ਜੇ ਕੁਛ ਜਿਹੜਾ ਹੈ ਉਹ ਅਚੀਵ ਕਰਦੇ ਰਹੇ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਕਿਤੇ ਤੁਹਾਡੇ ਕਿਤੇ ਇੰਟਰਨੈਸ਼ਨਲ ਬਾਰਡਰ ਤੇ ਪ੍ਰੋਬਲਮ ਆ ਗਈ, ਕਿਤੇ ਕੋਈ ਦੇਸ਼ ਦੇ ਅੰਦਰ ਕੋਈ ਅੰਦਰੂਨੀ ਪ੍ਰੋਬਲਮ ਆ ਗਈ, ਕੋਈ ਏਦਾਂ ਦੀ ਜਿਹੜੀ ਸਮੱਸਿਆ ਤੇ। ਸੋ ਇਹ ਜਿਹੜਾ ਹੈਗਾ ਇਹਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰਨਾ ਵੀ ਉਹ ਤਾਂ ਬਹੁਤ ਮਾੜੇ ਸੀ ਤੇ ਅਸੀਂ ਬਹੁਤ ਚੰਗੇ, ਇਹ ਮੇਰਾ ਖਿਆਲ ਕੋਈ ਜਿਹੜੀ ਹੈ ਕੋਈ ਸਿਆਣਪ ਜਿਹੜੀ ਆ ਉਹ ਨਹੀਂ ਹੈ। ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰੀ ਨਰਿੰਦਰ ਮੋਦੀ ਜੀ ਜਿਹੜੇ ਆ ਜਦੋਂ ਪ੍ਰਧਾਨ ਮੰਤਰੀ ਬਣੇ ਨੇ 2014 ਦੇ ਵਿੱਚ, ਤੇ 2014 ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਸਪੀਚ ਸੀਗੀ ਲਾਲ ਕਿਲੇ ਦੀ ਫਸੀਲ ਤੋਂ, ਕਿਉਂਕਿ 15 ਅਗਸਤ ਨੂੰ ਉਹਨਾਂ ਨੇ ਉਦੋਂ 2014 ਚ ਸੰਬੋਧਨ ਕੀਤਾ, ਤੇ ਉਦੋਂ ਉਹਨਾਂ ਨੇ ਖੁਦ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਕਿ ਇਸ ਦੇਸ਼ ਨੂੰ ਜਿਹੜਾ ਡਿਵੈਲਪ ਕੀਤਾ ਹੁਣ ਤੱਕ ਜਿਹੜੇ ਸਾਡੇ ਆਗੂ ਰਹੇ ਜਾਂ ਪ੍ਰਧਾਨ ਮੰਤਰੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹਨਾਂ ਕਰਕੇ ਜਿਹੜਾ ਦੇਸ਼ ਇੱਥੋਂ ਤੱਕ ਪਹੁੰਚਿਆ। ਉਹ ਸਾਰੀਆਂ ਗੱਲਾਂ, ਇੱਕ ਜਿਹੜਾ ਇਹ ਲੱਗਦਾ ਸੀ ਕਿ ਮੋਦੀ ਜੀ ਜਿਹੜੇ ਹੈਗੇ ਇੱਕ ਬੜੇ ਹੀ ਇੱਕ ਸੂਝਵਾਨ ਜਿਹੜੇ ਕੂਟਨੀਤੀਵਾਨ ਵਜੋਂ ਜਿਹੜੇ ਹੈਗੇ ਉਹ ਜਾਣੇ ਜਾਣਗੇ, ਕਿਉਂਕਿ ਉਹ ਉਸ ਚੀਜ਼ ਨੂੰ ਰੈਕਗਨਾਈਜ਼ ਕਰ ਰਹੇ ਨੇ ਜੋ ਪਿੱਛੇ ਜੋ ਡਿਵੈਲਪਮੈਂਟ ਹੋਈ ਹੈ ਉਹਨਾਂ ਨੇ ਸਾਰੀ ਗੱਲ ਕੀਤੀ। ਪਰ ਹੁਣ ਉਹ ਇੰਨਾ ਜ਼ਿਆਦਾ ਐਰੋਗੈਂਟ ਹੋ ਗਏ ਨੇ ਜਾਂ ਇਹ ਕਹਿੰਦੇ ਕਿ ਹੰਕਾਰ ਦੇ ਵਿੱਚ ਆ ਗਏ ਨੇ, ਉਹਨਾਂ ਨੂੰ ਇਹ ਲੱਗਦਾ ਕਿ ਸਾਰਾ ਦੇਸ਼ ਹੀ 2014 ਤੋਂ ਬਾਅਦ ਬਣਿਆ, ਉਦੋਂ ਬਾਅਦ ਤਾਂ ਇੱਥੇ ਹੈ ਹੀ ਨਹੀਂ ਸੀ ਕੁਛ। ਸੋ ਇਹ ਜਿਹੜਾ ਇੱਕ ਤੁਹਾਡਾ ਜਾਂ ਪੋਲਿਸੀ ਹੈ, ਤੁਹਾਡੀ ਨੀਤੀ ਹੈ, ਜਾਂ ਇਹ ਕਹਿ ਲਓ ਕਿ ਤੁਹਾਡਾ ਸਟਾਈਲ ਹੈ, ਇਹ ਜਿਹੜਾ ਹੈ ਇਹ ਬਹੁਤਾ ਭਾਉਂਦਾ ਨਹੀਂ। ਠੀਕ ਹੈ ਤੁਹਾਡੇ ਆਪਣੀ ਪਾਰਟੀ ਦੇ ਵਰਕਰ ਜਾਂ ਤੁਹਾਡੇ ਚੇਤੇ ਉਹ ਇਸ ਗੱਲ ਤੇ ਜ਼ਰੂਰ ਖੁਸ਼ ਹੋ ਜਾਂਦੇ ਆ, ਤੇ ਪਰ ਇਹ ਵੀ ਜੇ ਤੁਸੀਂ ਸਮਝਦੇ ਹੋ ਕਿ ਪੂਰੇ ਦੇਸ਼ ਵਾਸੀਆਂ ਨੂੰ ਇੱਕ ਇਹਦੇ ਨਾਲ ਮੈਸੇਜ ਗਿਆ, ਮੇਰਾ ਖਿਆਲ ਹੈ ਕਿ ਉਹ ਕੋਈ ਇਸ ਰੂਪ ਦੇ ਵਿੱਚ ਇਹਨੂੰ ਪ੍ਰਾਪਤੀ ਨਹੀਂ ਸਮਝਿਆ ਜਾ ਸਕਦਾ।
15: ਵੈਸੇ ਜੇ ਆਪਾਂ ਉਦਾਂ ਵੀ ਗੱਲ ਕਰਨੀ ਹੋਵੇ ਤੇ ਕੰਪੈਰੀਜ਼ਨ ਕੀ ਜ਼ਰੂਰੀ ਹੁੰਦਾ ਵਾ ਜਦੋਂ ਆਪਾਂ ਇਹ ਵੇਖਦੇ ਹਾਂ ਆਪਣੀ ਕੰਪੈਰੀਜ਼ਨ ਦੀ ਜਿਹੜੀ ਰਾਜਨੀਤੀ ਉਹਦੇ ਵਿੱਚ ਫਿਰ ਕਿਤੇ ਨਾ ਕਿਤੇ ਇਹ ਵੀ ਸ਼ਾਇਦ ਚੀਜ਼ਾਂ ਲੁਕੀਆਂ ਛਿਪੀਆਂ ਨਜ਼ਰ ਆਉਂਦੀਆਂ ਨੇ ਕਿ ਆਪਣੀ ਪ੍ਰਾਪਤੀ ਜਿਹੜੀ ਆ ਉਹਨੂੰ ਨਹੀਂ ਆਪਣਾ ਦੱਸਣਾ ਚਾਹੁੰਦੇ ਜਾਂ ਉਸ ਤਰੀਕੇ ਦੇ ਨਾਲ ਉਹਨੂੰ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਅਤੇ ਉਹਨੂੰ ਕੰਪੈਰੀਜ਼ਨ ਦੇ ਵਿੱਚ ਕਿਤੇ ਨਾ ਕਿਤੇ ਹਾਈਡ ਕਰ ਦਈਏ ਜਾਂ ਫਿਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਬਾਕੀਆਂ ਨੂੰ ਜਿਹੜਾ ਜਾਂ ਕਾਂਗਰਸ ਨੂੰ ਹੋਰ ਜ਼ਿਆਦਾ ਹਾਸ਼ੀਏ ਦੇ ਉੱਤੇ ਲੈ ਕੇ ਆਉਣਾ ਅਤੇ ਉਹਦੇ ਲਈ ਸ਼ਾਇਦ ਇਹ ਜ਼ਰੂਰੀ ਆ। ਅਤੇ ਸਵਾਲ ਤਾਂ ਇਹ ਵੀ ਕਈ ਲੋਕ ਕਰ ਰਹੇ ਨੇ ਕਿ ਜਿਹੜੇ ਲੋਕ ਹੁਣ ਦੁਨੀਆਂ 'ਤੇ ਹੀ ਨਹੀਂ ਗਏ ਉਹਨਾਂ ਦੇ ਨਾਲ ਕੰਪੈਰੀਜ਼ਨ ਕਾਹਦਾ।
16: ਨਹੀਂ ਬਿਲਕੁਲ, ਇਹ ਤਾਂ ਦੇਖੋ ਇਹ ਗੱਲ ਹੈਗੀ ਹੈ ਕਿ ਜਿੱਦਾਂ ਪਹਿਲਾਂ ਕਿਹਾ ਕਿ ਪਰਸਨੈਲਿਟੀ ਦਾ ਇੱਦਾਂ ਤੁਸੀਂ ਜਿਹੜਾ ਨਹੀਂ ਕਰ ਸਕਦੇ, ਤੇ ਜੇ ਤੁਸੀਂ ਦੂਸਰੇ ਪਾਸੇ ਵੀ ਕਰਨਾ ਤਾਂ ਉਹ ਫਿਰ ਕਿਤੇ ਇਹ ਜਿਹੜਾ 12 ਸਾਲ ਦਾ ਕਾਰਜਕਾਲ ਹੈ ਉਹ ਕਿਤੇ ਖੜਦਾ ਨਹੀਂ ਜੋ 1947 ਤੋਂ ਲੈ ਕੇ ਤੇ ਵਿੱਚ ਦੀ ਕੁਛ ਇੱਥੇ ਰਲੀਆਂ ਮਿਲੀਆਂ ਸਰਕਾਰਾਂ ਵੀ ਰਹੀਆਂ, ਲੰਬਾ ਸਮਾਂ ਕਾਂਗਰਸ ਦੀ ਸਰਕਾਰ ਰਹੀ ਤੇ ਕਾਂਗਰਸ ਦੀਆਂ ਸਰਕਾਰਾਂ ਠੀਕ ਹੈ ਪੋਲੀਟੀਕਲੀ ਹਰੇਕ ਦੇ ਵਿੱਚ ਘਾਟਾਂ ਹੁੰਦੀਆਂ, ਉਣਤਾਈਆਂ ਹੁੰਦੀਆਂ, ਹਰੇਕ ਨੇ ਮਨਮਾਨੀਆਂ ਵੀ ਕੀਤੀਆਂ ਹੁੰਦੀਆਂ ਤੇ ਸਭ ਤੋਂ ਵੱਧ ਤਾਂ ਬੀਜੇਪੀ ਨੇ ਕੀਤੀਆਂ ਨੇ ਤੇ, ਪਰ ਇਹ ਹੈ ਕਿ ਨਾਲ ਨਾਲ ਜਿਹੜੀ ਕੋਈ ਡਿਵੈਲਪਮੈਂਟ ਹੈ ਓਵਰਆਲ ਉਹ ਹੁੰਦੀ ਰਹੀ ਹੈ, ਵੱਡੇ ਫੈਸਲੇ ਲਏ ਜਾਂਦੇ ਰਹੇ ਨੇ ਇਹ ਇਸ ਦੇਸ਼ ਦੇ ਵਿੱਚ। ਹੁਣ ਜਿਹੜਾ ਪੰਚਾਇਤੀ ਰਾਜ ਸਿਲਸਿਲਾ ਹੈ ਸਾਰਾ ਜੋ ਚੱਲ ਰਿਹਾ ਹੈ ਉਹ ਤਾਂ ਰਾਜੀਵ ਗਾਂਧੀ ਲੈ ਕੇ ਆਏ ਸੀ, ਇਹ ਕੰਸੈਪਟ ਰਾਜੀਵ ਗਾਂਧੀ ਵੇਲੇ ਆਇਆ ਕਿ ਪੰਚਾਇਤਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ। ਤੇ ਸੋ ਇਹ ਕੋਈ ਇਹ ਜ਼ਰੂਰ ਨਹੀਂ ਹੁੰਦਾ, ਇਹ ਇਸੇ ਕਰਕੇ ਕੀਤਾ ਜਾਂਦਾ ਕਿ ਇੱਕ ਤਾਂ ਅਸੀਂ ਸਿਰਫ ਇਹ ਦੱਸੀਏ ਕਿ ਅਸੀਂ ਉਹਨਾਂ ਨਾਲੋਂ ਵੱਧ ਸਿਆਣੇ ਆ, ਅਸੀਂ ਵੱਧ ਕਾਬਲ ਹਾਂ, ਤੇ ਇਸ ਤਰ੍ਹਾਂ ਦੀ ਗੱਲ। ਉੱਥੇ ਜਿਹੜੇ ਸਾਰੇ ਪੋਲੀਟੀਕਲ ਲੋਕ ਜਾਂ ਜੋ ਟਿੱਪਣੀਕਾਰ ਨੇ ਜਾਂ ਪੱਤਰਕਾਰ ਨੇ, ਉਹ ਤਾਂ ਸਾਰੀ ਗੱਲ ਸਮਝਦੇ ਹੁੰਦੇ ਨੇ। ਤੇ ਦੂਜੇ ਪਾਸੇ ਜਿਹੜੀ ਮੈਂ ਗੱਲ ਪਹਿਲਾਂ ਵੀ ਕੀਤੀ ਸੀ ਕਿ ਪੋਲੀਟੀਕਲੀ ਤੁਹਾਨੂੰ ਇਹ ਲੱਗਦਾ ਵੀ ਅਸੀਂ ਜਿਹੜਾ ਉਹ ਰਾਜ ਸੱਤਾ ਚ ਵੀ ਆ ਗਏ, ਹੁਣ ਸਾਨੂੰ ਲਗਾਤਾਰ ਸਾਡਾ ਤੀਜਾ ਟਰਨਓਵਰ ਵੀ ਹੋ ਗਿਆ, ਵੀ ਕਿਤੇ ਫੇਰ ਨਾ ਜਿਹੜੀ ਕਾਂਗਰਸ ਆ ਜਾਏ, ਕਾਂਗਰਸ ਨਾ ਬਾਜੀ ਮਾਰ ਜੇ। ਇਸ ਕਰਕੇ ਹਰ ਵਾਰੀ ਜਿਹੜਾ ਹੈ ਉਹ ਕਾਂਗਰਸ ਨੂੰ ਖਾ ਮੁਖਾਈ ਵਿੱਚ ਧਰ ਲੈ ਜਾਂਦਾ। ਹੁਣ ਜੇ ਕੱਲ ਪ੍ਰਧਾਨ ਮੰਤਰੀ ਆਪਣੇ ਸਾਰੇ ਭਾਸ਼ਣ ਦੇ ਵਿੱਚ ਕਾਂਗਰਸ ਦਾ ਨਾਂ ਨਾ ਵੀ ਲੈਂਦੇ, ਤਾਂ ਫੇਰ ਕਿਹੜਾ ਜਿਹੜਾ ਉਹਨਾਂ ਦਾ 12 ਸਾਲ ਦਾ ਟਰਨਓਵਰ ਸੀ ਉਹਦੇ ਤੇ ਕੋਈ ਉਹ ਲੱਗ ਜਾਣਾ ਸੀਗਾ। ਪਰ ਇਹ ਵੀ ਉਹ ਵਾਰ ਵਾਰ ਕਿਉਂਕਿ ਉਹਨੂੰ ਲਾਈਵ ਹੋ ਰਿਹਾ ਸੀ, ਚੈਨਲ ਚੱਕ ਰਹੇ ਸੀ ਸਾਰੀਆਂ ਗੱਲਾਂ, ਤੇ ਉਹਨਾਂ ਦੇ ਅੰਦਰ ਮੈਂ ਜੋ ਜਿਹੜਾ ਕਿਸੇ ਵੀ ਜਾਂ ਤਾਂ ਕੋਈ ਡਰ ਹੈ, ਤੇ ਜਾਂ ਇਹ ਹੁੰਦਾ ਹੀ ਹੈ ਵੀ ਕਿਸੇ ਪ੍ਰਤੀ ਇੱਕ ਨਫ਼ਰਤ ਹੁੰਦੀ ਹੈ। ਤੇ ਹਾਲਾਂਕਿ ਰਾਜਨੀਤੀ ਦੇ ਵਿੱਚ ਇਹ ਤਾਂ ਹੋਣੀ ਨਹੀਂ ਚਾਹੀਦੀ, ਤੇ ਜੇ ਤੁਸੀਂ ਨਿੰਦਾ ਕਰਦੇ ਹੋ ਤਾਂ ਉਹਦੀਆਂ ਪੋਲਿਸੀ ਪ੍ਰੋਗਰਾਮਾਂ ਨੂੰ ਲੈ ਕੇ ਕਰੋ, ਅਦਰਵਾਈਜ਼ ਨਹੀਂ ਕੋਈ ਹੋਣਾ ਚਾਹੀਦਾ, ਕਿਉਂਕਿ ਕਾਂਗਰਸ ਦਾ ਦੇਸ਼ ਦੀ ਆਜ਼ਾਦੀ 'ਚ ਬਹੁਤ ਵੱਡਾ ਯੋਗਦਾਨ ਹੈ। ਤੇ ਸੋ ਇਹ ਉਹ ਇਸ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਇਸੇ ਕਰਕੇ ਜਿਹੜਾ ਹੈ ਮੈਨੂੰ ਲੱਗਦਾ ਉਹਨੂੰ ਪੇਸ਼ ਜਿਹੜਾ ਉਹ ਕਰ ਰਹੇ ਨੇਗੇ।
15: ਇੱਧਰ ਜਿੱਦਾਂ ਤ੍ਰਿਣਮੂਲ ਕਾਂਗਰਸ ਦੀ ਕੋਈ ਨਾ ਕੋਈ ਨਵੀਂ ਖਬਰ ਜਿਹੜੀ ਰੋਜ਼ ਸਾਹਮਣੇ ਆ ਜਾਂਦੀ ਹੈ, ਸੋ ਕੀ ਇਹ ਸਾਰੀਆਂ ਜਿਹੜੀਆਂ ਘਟਨਾਕ੍ਰਮ ਨੇ ਇੱਕ ਤੋਂ ਬਾਅਦ ਇੱਕ, ਇੱਦਾਂ ਲੱਗਦਾ ਨਹੀਂ ਕਿ ਇਹ ਤਾਂ ਪਹਿਲਾਂ ਤੋਂ ਹੀ ਜਿੱਦਾਂ ਕੋਈ ਨਾ ਕੋਈ ਪਲੈਨ ਹੋਊਗਾ, ਪਹਿਲਾਂ ਤੋਂ ਹੀ ਜੜ੍ਹਾਂ ਹਿੱਲੀਆਂ ਹੋਣਗੀਆਂ, ਇੱਕਦਮ ਤਾਂ ਇਹ ਨਹੀਂ ਹੋ ਸਕਦਾ ਕਿ ਹੁਣ ਸਰਕਾਰ ਨਹੀਂ ਬਣੀ ਅਤੇ ਸਾਰਾ ਕੁਛ ਜਿਹੜਾ ਉਹ ਢੇਰੀ ਹੋਣਾ ਸ਼ੁਰੂ ਹੋ ਗਿਆ, ਸ਼ਾਇਦ ਪਹਿਲਾਂ ਇਹਦੀਆਂ ਜੜ੍ਹਾਂ ਕਿਤੇ ਹੋਰ ਮੌਜੂਦ ਸੀ।
16: ਨਹੀਂ ਬਿਲਕੁਲ, ਇਹ ਦੇਖੋ ਇਹ ਤਾਂ ਇੱਕ ਰਣਜੋਤ ਜੀ ਪੱਕਾ ਹੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਸੀ ਉਹ ਖੋਰਾ ਤਾਂ ਪਹਿਲੇ ਲੱਗਣਾ ਸ਼ੁਰੂ ਹੋ ਜਾਂਦਾ। ਹੁਣ ਜਿਹੜੀ ਇੱਕ ਨਵੀਂ ਜਿਹੜੀ ਡਿਵੈਲਪਮੈਂਟ ਇਹਦੇ 'ਚ ਹੋਈ ਹੈ, ਚਲੋ ਆਪਾਂ ਬੀਜੇਪੀ ਦੇ ਅੰਦਰ ਖਾਤੇ ਉਹ ਤਾਂ ਸਾਰੀ ਆਪਾਂ ਡਿਸਕਸ ਕਰਦੇ ਹਾਂ, ਤੇ ਕਿਉਂਕਿ ਪਹਿਲੀ ਗੱਲ ਤਾਂ ਜਿਹੜੇ ਹੁਣ ਮੁੱਖ ਮੰਤਰੀ ਨੇ ਪੱਛਮੀ ਬੰਗਾਲ ਦੇ, ਕਿਸੇ ਵੇਲੇ ਉਹ ਤ੍ਰਿਣਮੂਲ ਕਾਂਗਰਸ ਦੀ ਜਿਹੜੀ ਬਿਲਕੁਲ ਸੱਜੀ ਬਾਂਹ ਸੀ ਉਹ ਮਮਤਾ ਬੈਨਰਜੀ ਦੀ ਤੇ ਸ਼ਿਵੇਂਦੂ ਅਧਿਕਾਰੀ, ਤੇ ਹੁਣ ਉਹ ਬਿਲਕੁਲ ਦੂਜੇ ਪਾਸੇ ਖੜੇ ਨੇ, ਤੇ ਉਹਨਾਂ ਨੂੰ ਜਿਹੜਾ ਹੈ ਜਿਹਨੂੰ ਕਹਿੰਦੇ ਕਿ ਪਾਣੀ ਪੀ ਪੀ ਕੇ ਕੋਸਦੇ ਆ। ਤੇ ਇਹ ਹੁਣ ਜਿਹੜਾ ਇਹਦੇ ਚ ਨਵੀਂ ਜਿਹੜੀ ਮੈਂ ਡਿਵੈਲਪਮੈਂਟ ਉਹ ਇਹ ਹੈ ਕਿ ਇਹ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਸ਼ਾਇਦ ਜਿਹੜਾ ਬਾਗੀ ਧੜਾ ਹੈ ਕਿਤੇ ਉਹ ਕਾਂਗਰਸ ਦੇ ਨਾਲ ਨਾਲ ਜਿਹੜਾ ਹੈਗਾ ਰਲ ਜੇ, ਤੇ ਜਾਂ ਦੂਜੇ ਪਾਸੇ ਇਹ ਹੈ ਕਿ ਮਮਤਾ ਬੈਨਰਜੀ ਦੁਆਰਾ ਨਾ ਕਾਂਗਰਸ 'ਚ ਚਲੇ ਜਾਣ ਆਪਣੇ ਜਿੰਨੇ ਕੁ ਮੈਂਬਰ ਬੱਚੇ ਆ ਉਹਨਾਂ ਨੂੰ ਲੈ ਕੇ। ਸੋ ਇਹ ਇੱਕ ਬੜੀ ਗੱਲ ਹੈ ਕਿਉਂਕਿ ਜਿਹੜਾ ਬਾਗੀ ਧੜਾ ਤੇ ਉਹਨੇ ਤਾਂ ਖੈਰ ਵਾਰ ਵਾਰ ਇਹ ਗੱਲ ਦੁਹਰਾਈ ਹੈ, ਜਿਹੜੇ ਹੁਣ ਉੱਥੇ ਵਿਰੋਧੀ ਧਿਰ ਦੇ ਨੇਤਾ ਜੀ ਨੂੰ ਮਾਨਤਾ ਦਿੱਤੀ ਹੈ ਸਪੀਕਰ ਨੇ, ਤੇ ਉਹ ਨੇ ਤਾਂ ਕਹਿ ਕਿ ਅਸੀਂ ਬਿਲਕੁਲ ਅਸੀਂ ਕੋਈ ਸਾਡਾ ਕਾਂਗਰਸ 'ਚ ਨਹੀਂ ਜਾਣਾ, ਨਾ ਅਸੀਂ ਕਾਂਗਰਸ ਦੇ ਨਾਲ ਸਾਡਾ ਕੋਈ ਤਾਲਮੇਲ ਹੈ ਜਿਹੜੇ ਮਿਸਟਰ ਰਿਤਾ ਬਰਤ ਨੇ। ਤੇ ਪਰ ਇਹ ਕਿਉਂਕਿ ਦੂਜੇ ਪਾਸੇ ਜੋ ਹੈ ਅਭਿਸ਼ੇਕ ਬੈਨਰਜੀ ਜੋ ਭਤੀਜੇ ਮਮਤਾ ਬੈਨਰਜੀ ਦੇ, ਉਹ ਵੀ ਰਾਹੁਲ ਗਾਂਧੀ ਨੂੰ ਮਿਲਿਆ ਕੱਲ੍ਹ, ਤੇ ਉਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਸੋਨੀਆ ਗਾਂਧੀ ਨਾਲ ਲੰਬੀ ਬੰਦ ਕਮਰਾ ਮੀਟਿੰਗ ਕੀਤੀ ਹੈ, ਤੇ ਸੋ ਇੱਥੇ ਇਸ ਤਰ੍ਹਾਂ ਦੀ ਵੀ ਕੋਈ ਜਿਹੜੀ ਹੈ ਡਿਵੈਲਪਮੈਂਟ ਹੋ ਸਕਦੀ ਹੈ। ਤੇ ਜੇ ਫਿਰ ਇਸ ਤਰ੍ਹਾਂ ਹੁੰਦਾ ਹੈਗਾ ਇਹ ਸਾਰਾ ਕੁਛ, ਜੇ ਇਹਨਾਂ ਚੋਂ ਕੋਈ ਧੜਾ ਨਹੀਂ ਜਾਂਦਾ, ਤੇ ਫਿਰ ਇਹ ਆਪਾਂ ਸੋਚ ਸਕਦੇ ਹਾਂ ਕਿ ਇੰਨੇ ਲੰਬਾ ਸਮਾਂ ਸੱਤਾ 'ਚ ਰਹਿਣ ਤੋਂ ਬਾਅਦ ਜਿਹੜੀ ਆ ਉੱਥੇ TMC ਦਾ ਫਿਰ ਕੋਈ ਵਜੂਦ ਰਹੇਗਾ ਨਹੀਂ, ਜੇ ਭਾਵੇਂ ਉਹ BJP ਵੱਲ ਜਾਂਦੇ ਆ ਭਾਵੇਂ ਉਹ ਕਾਂਗਰਸ ਜਿਹੜੇ ਵੱਲ ਜਾਂਦੇ ਆ। ਤੇ ਵੈਸੇ ਕੋਈ ਨਵੀਂ ਗੱਲ ਨਹੀਂ ਹੈ ਰਣਜੋਤ ਜੀ, ਪਹਿਲਾਂ ਵੀ ਇੱਦਾਂ ਪਾਰਟੀਆਂ ਬਣਦੀਆਂ ਰਹੀਆਂ ਤੇ ਪਾਰਟੀਆਂ ਖਤਮ ਵੀ ਹੁੰਦੀਆਂ ਰਹੀਆਂ ਨੇ, ਤੇ ਹੁਣ ਕਿਸੇ ਵੇਲੇ ਲੋਕ ਦਲ ਬਹੁਤ ਵੱਡੀ ਪਾਰਟੀ ਬਣ ਗਈ ਸੀ, ਹੁਣ ਕਿਤੇ ਲੋਕ ਦਲ ਆਪਾਂ ਨਾਂ ਨੀ ਸੁਣਿਆ ਹੁਣ ਕਿਸੇ ਵੇਲੇ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਵਿੱਚ ਜਾਂ ਇੱਥੋਂ ਤੱਕ ਕਿ ਜਿਹੜੇ ਇਹਦੇ ਬਾਨੀਆਂ ਦੇ ਵਿੱਚ ਸੀਗੇ ਜੋ ਚੌਧਰੀ ਚਰਨ ਸਿੰਘ ਵਰਗੇ, ਉਹ ਉਪ ਮੁੱਖ ਮੰਤਰੀ ਵੀ ਉਪ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ, ਤੇ ਚੌਧਰੀ ਦੇਵੀ ਲਾਲ ਵਰਗੇ, ਤੇ ਉਹ ਇਹ ਤਾਂ ਖੈਰ ਕੋਈ ਏਦਾਂ ਦੀ ਗੱਲ ਇਹ ਚ ਹੈ ਨੀ ਕਿ ਪਾਰਟੀ ਦਾ ਵਜੂਦ ਰਹਿੰਦਾ ਜਾਂ ਨਹੀਂ ਰਹਿੰਦਾ। ਤੇ ਪਰ ਇੱਕ ਗੱਲ ਜਿਹੜੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਪਾਰਟੀਆਂ ਖਤਮ ਹੁੰਦੀਆਂ ਨੇ ਜਾਂ ਪਾਰਟੀਆਂ ਹਿਲਦੀਆਂ ਨੇ ਇੰਨਾ ਜ਼ਿਆਦਾ, ਉੱਥੋਂ ਇਹ ਲੱਗਦਾ ਕਿ ਜਥੇਬੰਦਕ ਤੌਰ ਤੇ ਕਿਤੇ ਨਾ ਕਿਤੇ ਵੱਡੀ ਜਿਹੜੀ ਹੈ ਸਮੱਸਿਆ ਜਿਹੜੀ ਹੈ ਪਾਰਟੀਆਂ ਦੇ ਅੰਦਰ ਇਹ ਹੈਗੀ ਹੈ। ਕੱਲੀ ਤ੍ਰਿਣਮੂਲ ਕਾਂਗਰਸ ਨਹੀਂ, ਹੋਰਾਂ ਪਾਰਟੀਆਂ 'ਚ ਵੀ, ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆ ਜਾਂਦੇ ਹਾਂ ਤੇ ਫਿਰ ਉਹ ਜਥੇਬੰਦੀ ਨੂੰ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ ਇੱਕ ਆਰਗੇਨਾਈਜੇਸ਼ਨ ਵੀ ਹੈ ਜਿਹਦੇ ਕਰਕੇ ਅਸੀਂ ਇੱਥੇ ਆਏ ਹਾਂ, ਅੱਗੇ ਆਏ ਹਾਂ, ਤੇ ਫਿਰ ਉਹ ਇੱਕ ਪਰਸਨੈਲਿਟੀਜ਼ ਦੀ ਗੱਲ ਚੱਲ ਪੈਂਦੀ ਹੈ, ਫਿਰ ਪਰਿਵਾਰਵਾਦ, ਇਹ ਬਹੁਤ ਸਾਰੀਆਂ ਜਿਹੜੀਆਂ ਘਟਨਾ ਸਾਡੇ ਦੇਸ਼ ਦੀ ਰਾਜਨੀਤੀ 'ਚ ਇਹ ਹੈਗੀਆਂ ਨੇ ਜੋ ਨਾਲ ਨਾਲ ਜਿਹੜੀਆਂ ਉਹ ਚੱਲਦੀਆਂ ਨੇ, ਤੇ ਉਹ ਫਿਰ ਵੱਡੀਆਂ ਵੱਡੀਆਂ ਪਾਰਟੀਆਂ ਮੈਂ ਕਿਹਾ ਕਿ ਉਹ ਵੀ ਢਹਿ ਢੇਰੀ ਹੋ ਗਈਆਂ, ਉਹਨਾਂ ਦੇ ਹੁਣ ਲੀਡਰਾਂ ਨੂੰ ਵੀ ਨਹੀਂ ਕੋਈ ਜਾਣਦਾ, ਤੇ ਇਸੇ ਤਰ੍ਹਾਂ ਕਿਸੇ ਵੇਲੇ ਖੱਬੇ ਪੱਖੀ ਪਾਰਟੀਆਂ ਦੇ ਵਿੱਚ ਵੀ ਇਹ ਸੀ ਕਿ ਬਹੁਤ ਵੱਡੀ ਇੱਕ ਧਿਰ ਸੀ ਕੇਂਦਰ ਦੇ ਵਿੱਚ ਵੀ, ਵਿਰੋਧੀ ਧਿਰਾਂ ਦੇ ਵਿੱਚ ਵੀ ਉਹਨਾਂ ਦੀ ਗੱਲ ਸੁਣੀ ਜਾਂਦੀ ਸੀ ਜਾਂ ਉਹਨਾਂ ਦੀ ਗੱਲ ਵਿਚਾਰੀ ਜਾਂਦੀ ਸੀ, ਤੇ ਹੁਣ ਉਹ ਵੀ ਨੀ ਕਿਤੇ ਉਸ ਰੂਪ ਦੇ ਵਿੱਚ ਰਹੀਆਂ, ਕਿਤੇ ਥੋੜੇ ਮੋਟੇ ਛੋਟੇ ਮੋਟੇ ਜਿਹੜੇ ਹੈਗੇ ਆ ਉਹਦੇ ਇਸ ਜਿਹੜੇ ਹੈਗੇ ਸਪਲਿੰਟਰ ਗਰੁੱਪ ਜੇ ਆਪਾਂ ਇਹ ਕਹਿ ਸਕਦੇ ਹਾਂ ਉਹ ਕਿਤੇ ਐਗਜਿਸਟ ਕਰਦੇ ਆ, ਤੇ ਸੋ ਸਮੇਂ ਦੇ ਹਾਲਾਤ ਦੇ ਨਾਲ ਜਾਂ ਨਵੀਆਂ ਸਮਾਜਿਕ ਜਿਹੜੀਆਂ ਡਿਵੈਲਪਮੈਂਟ ਆ ਉਹਦੇ ਨਾਲ, ਤੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਨਵੀਂ ਇੱਕ ਸੋਚ ਬਣ ਰਹੀ ਹੈ ਉਹਦੇ ਨਾਲ, ਇਹ ਕਾਫੀ ਜਿਹੜੀਆਂ ਗੱਲਾਂ ਇਹ ਫਰਕ ਪੈਂਦੀਆਂ ਨੇ, ਤੇ ਪਰ ਇਹ ਪੱਕਾ ਹੀ ਹੈ ਕਿ ਜਿੰਨਾ ਚਿਰ ਜਿਵੇਂ ਹੁਣ ਇੱਥੇ ਆਪਾਂ ਬੀਜੇਪੀ ਦੀ ਗੱਲ ਕਰੀਏ, ਤੇ ਭਾਵੇਂ ਚਲੋ ਹੋਰ ਆਪਣੀਆਂ ਨੀਤੀਆਂ ਪ੍ਰੋਗਰਾਮਾਂ ਚ ਲੱਖ ਉਹਦੇ ਚ ਪ੍ਰੋਬਲਮ ਹੋਣ, ਪਰ ਆਰਗੇਨਾਈਜੇਸ਼ਨ ਲੈਵਲ ਤੇ ਉਹਨਾਂ ਦਾ ਸੈਟਅਪ ਬਹੁਤ ਮਜ਼ਬੂਤ ਹੈਗਾ ਜਥੇਬੰਦਕ ਤੌਰ ਤੇ, ਕਿਉਂਕਿ ਉਹਨਾਂ ਕੋਲੇ ਇੱਕ ਵਿਚਾਰਧਾਰਾ ਭਾਵੇਂ ਠੀਕ ਆ ਉਹ ਬਦਲਦੀ ਰਹਿੰਦੀ ਆ, ਪਰ ਉਹ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਜੋ ਜਿਹੜੀ ਇੱਥੇ ਹਿੰਦੂ ਮਹਾਂਸਭਾ ਸੀਗੀ ਉਹ ਵਿਚਾਰਧਾਰਾ ਜੋ ਕਿਸੇ ਵੇਲੇ ਜਨਸੰਘ ਨੇ ਅਪਣਾਈ ਤੇ ਹੋਰਾਂ ਨੇ, ਉਹ ਅਜੇ ਉਸ ਦੇ ਉੱਤੇ ਹੀ ਖੜੇ ਨੇ, ਸਟਿੱਕ ਨੇਗੇ, ਤੇ ਇੱਕ ਉਹਨਾਂ ਦੇ ਪਿੱਛੇ ਇੱਕ ਜਿਹੜੀ ਇੱਕ ਸਪੋਰਟ ਹੈ, ਕਲਚਰਲ ਸਪੋਰਟ ਹੈ ਇੱਕ ਵੱਡੀ, ਉਹ RSS ਦੀ ਹੈਗੀ ਹੈ, ਤੇ ਇਸੇ ਤਰ੍ਹਾਂ ਕਾਂਗਰਸ ਵੀ ਭਾਵੇਂ ਠੀਕ ਹੈ ਹੁਣ ਸੱਤਾ ਦੇ ਵਿੱਚ ਨਹੀਂ ਰਹੀ ਲੰਬੇ ਸਮੇਂ ਤੋਂ, ਤੇ ਸੂਬਿਆਂ ਦੇ ਵਿੱਚ ਵੀ ਕਿਤੇ ਸੱਤਾ ਦੇ ਵਿੱਚ ਆ ਜਾਂਦੀ ਹੈ ਕਿਤੇ ਨਹੀਂ ਆ ਜਾਂਦੀ, ਪਰ ਉਹਦੇ ਕੋਲੇ ਵੀ ਇੱਕ ਜਥੇਬੰਦਕ ਇੱਕ ਸਟਰਕਚਰ ਉਹ ਹੈਗਾ, ਤੇ ਜਿੱਥੇ ਪਾਰਟੀਆਂ ਦਾ ਜਥੇਬੰਦਕ ਜਿਹੜਾ ਸਟਰਕਚਰ ਆ ਉਹ ਹਿਲਦਾ ਹੈ, ਤੇ ਜਾਂ ਫਿਰ ਪਾਰਟੀਆਂ ਸਿਰਫ ਤੇ ਸਿਰਫ ਰਲਾਈ ਇੱਕ ਫੈਮਿਲੀ ਤੇ ਕਰ ਜਾਂਦੀਆਂ ਨੇ, ਜਿਵੇਂ ਜਿਹੜਾ ਅਕਾਲੀ ਦਲ ਨਾਲ ਹੋਇਆ ਜਿਵੇਂ, ਤੇ ਉਹ ਫਿਰ ਉੱਥੇ ਆ ਕੇ ਜਿਹੜੀ ਉਹ ਗੜਬੜ ਹੋ ਜਾਂਦੀ ਹੈ, ਜਿਵੇਂ ਤਾਮਿਲਨਾਡੂ ਦੇ ਵਿੱਚ ਜਿਹੜੀ ਆਲ ਇੰਡੀਆ ਨਾ DMK ਨਾਲ ਵੀ ਇਹੀ ਹੋਇਆ ਕਿ ਜਿੰਨਾ ਚਿਰ ਜੈਲਲਤਾ ਸੀ ਉਹਨਾਂ ਚਿਰ ਪਾਰਟੀ ਬਹੁਤ ਮਜ਼ਬੂਤ ਸੀ, ਤੇ ਬਾਅਦ ਦੇ ਵਿੱਚ ਕਿਤੇ ਜਿਹੜੀ ਉਸ ਰੂਪ ਦੇ ਵਿੱਚ ਉਵੇਂ ਜਿਹੜੀ ਉਹ ਨਹੀਂ ਰਹੀ, ਇਹੀ ਹੁਣ ਇਹ TMC ਦਾ TMC ਤੇ ਮਮਤਾ ਬੈਨਰਜੀ ਆਪਾਂ ਨੂੰ ਇੱਕ ਬਰਾਬਰ ਜੀ ਜਿਹੜਾ ਉਹ ਲੱਗਦੇ ਹੁੰਦੇ ਆ, ਤੇ ਜੇ ਤਾਂ ਹੁਣ ਉਹ ਅੱਗੋਂ ਇਹਨੂੰ ਜਥੇਬੰਦਕ ਤੌਰ ਤੇ ਮਜ਼ਬੂਤੀ ਵਾਲੇ ਪਾਸੇ ਲੈ ਜਾਂਦੇ ਤਾਂ ਠੀਕ ਹੈ, ਨਹੀਂ ਫਿਰ ਇਹੀ ਹਾਲ ਹੋਣਾ ਕੋਈ ਕਿਸੇ ਪਾਸੇ ਪਾਰਟੀ ਚਲੇ ਗਿਆ ਕੋਈ ਕਿਸੇ ਪਾਸੇ ਚਲੇ ਗਿਆ।
15: ਬਿਲਕੁਲ, ਆਪਾਂ ਜਿੱਦਾਂ ਤੁਸੀਂ ਕਿਹਾ ਬੜੀਆਂ ਪਾਰਟੀਆਂ ਦਾ ਇਸੇ ਤਰ੍ਹਾਂ ਦੇ ਨਾਲ ਹੀ ਆਪਾਂ ਵੇਖ ਰਹੇ ਹਾਂ ਕਿ ਕਈ ਵਾਰੀ ਇੱਕ ਚਿਹਰੇ ਦੇ ਉੱਤੇ ਹੀ ਸਾਰਾ ਕੁਛ ਟਿਕਿਆ ਹੁੰਦਾ, ਉੱਥੋਂ ਮਾੜੀ ਜਿਹੀ ਕੋਈ ਹਿਲਜੁਲ ਹੋਵੇ ਤਾਂ ਫਿਰ ਸਾਰੇ ਤਾਸ਼ ਦੇ ਪੱਤਿਆਂ ਨੂੰ ਖਿਲਰ ਜਾਂਦੇ, ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਆਪਾਂ ਵੇਖ ਰਹੇ ਹਾਂ ਕਿ ਅਕਾਲੀ ਦਲ ਵੀ ਕਿਤੇ ਹਲੇ ਨਹੀਂ ਜ਼ਮੀਨ ਤਲਾਸ਼ ਪਾ ਰਿਹਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
16: ਹਾਂਜੀ, ਧੰਨਵਾਦ
15: ਜੀ। ਦੋਸਤੋ, ਇਸ ਹਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1600 76।
6: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
10: ਦੇਖੋ, ਸੱਚ ਬਤਾ ਦੋ।
17: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
6: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
18: ਲਾਦੇ ਫੇਰੇ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਟੈਨਸ਼ਨ ਮੇਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au
2: ਯਾਦ ਰੱਖੋ 9077-9733
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 ਔਰ ਵਿਜ਼ਿਟ bansallawyers.com.au
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
6: ਸਤਿ ਸ਼੍ਰੀ ਅਕਾਲ ਅਦਾਬ ਸਲਾਮ ਨਮਸਤੇ ਮੈਂ ਤੁਹਾਡੀ ਦੋਸਤ ਜਸਮਨ ਕੁਝ ਕਵਿਤਾਵਾਂ ਦੀ ਸਾਂਝ ਲੈ ਕੇ ਆਈ ਹਾਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾਵਾਂ ਪਸੰਦ ਆਉਣਗੀਆਂ ਇਹ ਜਿਹੜੀਆਂ ਰਚਨਾਵਾਂ ਦੀ ਅੱਜ ਮੈਂ ਸਾਂਝ ਪਾ ਰਹੀ ਹਾਂ ਇਹ ਲਿਖੀਆਂ ਹੋਈਆਂ ਨੇ ਪਾਸ਼ ਜੀ ਦੀਆਂ

ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਿਨ ਤੁਹਾਡੇ ਨਾਲ ਕੁਝ ਰਚਨਾਵਾਂ ਦੀ ਸਾਂਝ ਪਾ ਰਹੀ ਹਾਂ। ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਵਿਤਾਵਾਂ ਬਹੁਤ ਪਸੰਦ ਆਉਣਗੀਆਂ। ਕਵਿਤਾਵਾਂ ਲਿਖੀਆਂ ਹੋਈਆਂ ਨੇ ਇਹ ਰਚਨਾਵਾਂ ਜਿਨ੍ਹਾਂ ਦੀ ਮੈਂ ਸਾਂਝ ਪਾ ਰਹੀ ਹਾਂ, ਮੇਰੇ ਬੜੇ ਹੀ ਫੇਵਰੇਟ ਰਾਈਟਰ ਅਵਤਾਰ ਸਿੰਘ ਪਾਸ਼ ਜੀ ਦੀਆਂ। ਪਾਸ਼ ਜਿਨ੍ਹਾਂ ਦਾ ਨਾਮ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਪਾਸ਼ ਦੀਆਂ ਲਿਖੀਆਂ ਇਹ ਰਚਨਾਵਾਂ ਦੀ ਸਾਂਝ ਪਾ ਰਹੀ ਹਾਂ ਅਤੇ ਆਸ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਉਣਗੀਆਂ। ਪਹਿਲੀ ਰਚਨਾ ਹੈ ਸਫ਼ਰ। ਪੁਰਾਣੇ ਕੈਲੰਡਰ 'ਚ ਸੁੱਟ ਦਿੱਤਾ ਜਾਂਦਾ ਹੈ। ਮੈਂ ਚਾਹਤ ਦੀਆਂ ਸਦੀਆਂ ਹੋਈਆਂ ਉਂਗਲਾਂ ਦਾ ਜਾਲ ਬੀਤੇ ਦੇ ਸਾਗਰ 'ਚੋਂ ਕੱਢ ਲਿਆਵਾਂਗਾ। ਕੋਈ ਠਹਿਰਿਆ ਹੋਇਆ ਸਮਾਂ ਤੇ ਉਸਨੂੰ ਆਪਣੀ ਅੱਜ ਦੇ ਹਜ਼ੂਰ ਪੇਸ਼ ਕਰਕੇ ਫਿਟਕਾਰ ਦੇਵਾਂਗਾ। ਜਿੰਨੀ ਪਲੀ ਮਹਿਬੂਬ ਦਾ ਹੁਸਨ ਮੈਂ ਪੈਲੀਆਂ ਤੇ ਧੂੜ ਦਿੱਤਾ ਸੀ, ਉਹਨੇ ਮਣ ਤੇ ਹੁਣ ਪੈਲੀਆਂ ਤੋਂ ਸਿਦਕ ਦਾ ਵਰ ਮੰਗਾਂਗਾ ਤੇ ਸ਼ਹਾਦਤ ਦੀ ਸਦਾ ਸੁਹਾਗਣ ਸੜਕ ਨੂੰ ਆਪਣੇ ਕੁਆਰੇ ਕਦਮਾਂ ਦਾ ਤਾਲ ਦੇਵਾਂਗਾ। ਮੇਰੀਆਂ ਆਹਾਂ 'ਚ ਹੈ ਸਿੱਲੀ ਹਵਾ ਦੀ ਗੰਧ ਤੇ ਮੇਰੇ ਮੱਥੇ 'ਤੇ ਹੈ ਪਤਝੜ ਦਾ ਉਦਾਸ ਰੰਗ ਤੇ ਮੇਰੀਆਂ ਬਾਹਾਂ 'ਚ ਹੈ ਸਮੇਂ ਦਾ ਸੱਚ ਮੈਂ ਆਪਣੇ ਦਿਲ 'ਚ ਭਰਨਾ ਚਾਹੁੰਦਾ ਹਾਂ। ਬਹਾਰਾਂ ਦੇ ਉਮੜਦੇ ਅਣਗਿਣਤ ਗੀਤ ਮੈਨੂੰ ਪਤਾ ਹੈ ਕਿ ਕੋਈ ਸੂਰਮ ਗਤੀ ਨਹੀਂ ਹੁੰਦੇ ਇਹ ਪਿਤਰੀ ਫਰਜ਼, ਇਹ ਕੋਈ ਅਹਿਸਾਨ ਨਹੀਂ ਕਿਸੇ 'ਤੇ ਕਿ ਮੈਂ ਕਿਹੜੀ ਰੁੱਤੇ ਗਾਲਬ ਦੇ ਸ਼ੇਅਰ ਫਰਸ਼ 'ਤੇ ਮਸਲ ਆਇਆ ਹਾਂ। ਮੇਰਾ ਵੀ ਜੀ ਹੈ ਰੁੱਸਿਆਂ ਨੂੰ ਮਨਾਉਣ ਦਾ, ਮਿੱਤਰ ਪਿਆਰੇ ਨੂੰ ਦਿਲ ਸੁਣਾਉਣ ਦਾ, ਮੋਚੀਆਣੇ ਛੱਪੜ 'ਤੇ ਬੈਠ ਵੰਝਲੀ ਵਜਾਉਣ ਦਾ ਅਤੇ ਮਾਸੂਮ ਗੀਤਾਂ ਨੂੰ ਵਕਤ ਬੇਵਕਤ ਸਲਾਮ ਆਖਣ ਦਾ। ਮੈਂ ਆਪਣੇ ਜੀ ਨੂੰ ਖਾਰੇ ਖੂਹ ਦੇ ਪਿੱਪਲ 'ਤੇ ਟੰਗ ਆਇਆ ਹਾਂ ਅਤੇ ਮੇਰੀ ਅੰਦਰਲੀ ਜੇਬ 'ਚ ਚੁੱਭਦੀ ਹੈ ਬਸੰਤ ਦੀ ਕਸਮ। ਇਹ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਹੈ ਜਾਂ ਸਫ਼ਰ ਧੂੜ ਦੇ ਕਿੰਨੇ ਰੰਗ ਹੁੰਦੇ ਹਨ ਜਾਂ ਕੋਈ ਹੋਰ ਪ੍ਰਸ਼ਨ। ਤੁਸੀਂ ਕਿਸੇ ਅਫਲਾਤੂਨ ਤੋਂ ਪੁੱਛ ਆਇਓ, ਮੈਂ ਇੱਕ ਅਸਭਿਆ ਰਾਹੀਂ ਕੇਵਲ ਇਹ ਕਹਿ ਸਕਦਾ ਹਾਂ ਕਿ ਵਿਦਾਈ ਦਾ ਕੋਈ ਸ਼ਬਦ ਨਹੀਂ ਹੁੰਦਾ। ਜਿਹੜਾ ਸਫ਼ਰ ਹੁੰਦਾ ਹੈ ਉਹ ਦਰਦ ਨਹੀਂ ਹੁੰਦਾ, ਮੌਤ ਕੋਈ ਮੁਕਾਮ ਨਹੀਂ ਹੁੰਦਾ ਤੇ ਮੰਜ਼ਿਲ ਦਾ ਕੋਈ ਅਰਥ ਨਹੀਂ ਹੁੰਦਾ। ਮੌਤ ਕੋਈ ਮੁਕਾਮ ਨਹੀਂ ਹੁੰਦਾ ਤੇ ਮੰਜ਼ਿਲ ਦਾ ਕੋਈ ਅਰਥ ਨਹੀਂ ਹੁੰਦਾ।

अगली रचना है इंच ही सही। असी बकरे बुलाते उन्हां नूं चंगे नहीं लगते। असी बकरे बुलाते उन्हां नूं चंगे नहीं लगते। चलो इंज ही सही। ਉਹ ਤਾਂ ਬਸ ਸ਼ੁਗਲ ਫਰਮਾਉਂਦੇ ਰਹੇ, ਵੈਣ ਸੁਣਦੇ ਰਹੇ, ਦਾਦ ਦਿੰਦੇ ਰਹੇ। ਜ਼ਿੰਦਗੀ ਜੇ ਕਵਿਤਾ ਜਹੀ ਹੁੰਦੀ, ਅਸੀਂ ਖਾਮੋਸ਼ ਹੀ ਰਹਿੰਦੇ। ਸੁਪਨੇ ਜੇ ਪੱਥਰ ਦੇ ਹੁੰਦੇ, ਗੀਟਿਆਂ ਸੰਗ ਹੀ ਪਰਚ ਛੱਡਦੇ। ਪਾਣੀ ਨਾਲ ਜੇ ਢਿੱਡ ਭਰ ਸਕਦਾ, ਤਾਂ ਪੀ ਕੇ ਸੌ ਰਹਿੰਦੇ। ਚਾਂਦਨੀ ਜੇ ਉੜੀ ਜਾ ਸਕਦੀ, ਸਿਉਂ ਕੇ ਪਾ ਲੈਂਦੇ। ਇੱਥੇ ਪਰ ਕੁਝ ਨਹੀਂ ਦਿਸਦਾ, ਅਮਨ ਦੀਆਂ ਘੁੱਗੀਆਂ ਵਰਗਾ। ਗੀਤਾਂ ਦੇ ਦਰਖਤ ਨਹੀਂ ਲੱਭਦੇ, ਜਿਨ੍ਹਾਂ ਸੰਗ ਪੀਂਘਾਂ ਪਾ ਲਈਏ। ਅਸੀਂ ਤਾਂ ਖੋਹਣੀ ਹੈ ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ। ਅਸੀਂ ਟੋਹਣਾ ਹੈ ਜ਼ੋਰ ਖੂਨ ਲਿਪੜੇ ਹੱਥਾਂ ਦਾ। ਉਹਨਾਂ ਨੂੰ ਭਲੇ ਲੱਗਣ ਲਈ ਅਸੀਂ ਹੁਣ ਵੈਣ ਨਹੀਂ ਪਾਉਂਦੇ। ਉਹਨਾਂ ਨੂੰ ਭਲੇ ਲੱਗਣ ਲਈ ਅਸੀਂ ਹੁਣ ਵੈਣ ਨਹੀਂ ਪਾਉਂਦੇ।

ਅਗਲੀ ਰਚਨਾ ਹੈ ਸਾਡੇ ਸਮਿਆਂ ਵਿੱਚ। ਇਹ ਸਭ ਕੁਝ ਸਾਡੇ ਸਮਿਆਂ ਵਿੱਚ ਹੀ ਹੋਣਾ ਸੀ। ਇਹ ਸਭ ਕੁਝ ਸਾਡੇ ਸਮਿਆਂ ਵਿੱਚ ਹੀ ਹੋਣਾ ਸੀ ਕਿ ਸਮੇਂ ਨੇ ਖੜ ਜਾਣਾ ਸੀ ਹੰਬੀ ਹੋਈ ਜੋਗ ਵਾਂਗ, ਤੇ ਕੱਚੀਆਂ ਕੰਧਾਂ ਉੱਤੇ ਲਮਕਦੇ ਕੈਲੰਡਰਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਬਣ ਕੇ ਰਹਿ ਜਾਣਾ ਸੀ। ਧੁੱਪ ਨਾਲ ਤਿੜਕੇ ਹੋਏ ਕੰਧਾਂ ਦੇ ਲਿਆਂ ਤੇ ਧੂੰਏ ਨੂੰ ਤਰਸੇ ਚੁੱਲ੍ਹਿਆਂ ਨੇ ਸਾਡੇ ਵੇਲਿਆਂ ਦਾ ਗੀਤ ਬਣਨਾ ਸੀ। ਗਰੀਬ ਦੀ ਧੀ ਵਾਂਗ ਵੱਧ ਰਿਹਾ ਇਸ ਦੇਸ਼ ਦੇ ਸਨਮਾਨ ਦਾ ਬੂਟਾ, ਸਾਡੇ ਰੋਜ਼ ਘਟਦੇ ਕਦਾਂ ਦੀਆਂ ਮੋਹਰਾਂ ਤੇ ਹੀ ਉੱਗਣਾ ਸੀ। ਸ਼ਾਨਦਾਰ ਐਟਮੀ ਤਜਰਬੇ ਦੀ ਮਿੱਟੀ ਸਾਡੀ ਰੂਹ ਤੇ ਪਸਰੇ ਰੇਗਿਸਤਾਨ 'ਚ ਉੱਡਣੀ ਸੀ। ਮੈਂ ਤੁਹਾਡੇ ਦਿਲ ਦੀ ਹੀ ਸੜਕ ਦੇ ਮੱਥੇ ਤੇ ਜੰਮਣਾ ਸੀ। ਰੋਟੀ ਮੰਗਣ ਆਏ ਅਧਿਆਪਕਾਂ ਦੀ ਪੁੜਪੁੜੀ ਦਾ ਲਓ, ਦੁਸਹਿਰੇ ਦੇ ਮੈਦਾਨ ਅੰਦਰ ਖੁਸ਼ੀ ਹੋਈ ਸੀਤਾ ਨਹੀਂ ਬਸ ਤੇਲ ਦੀ ਕੈਨੀ ਮੰਗਦੇ ਹੋਏ ਰਾਵਣ ਸਾਡੇ ਹੀ ਬੁੜਿਆਂ ਨੇ ਬਣਨਾ ਸੀ। ਬੇਪਤੀ ਵਕਤ ਦੇ ਸਾਡੇ ਹੀ ਵਕਤਾਂ ਵਿੱਚ ਹੋਣੀ ਸੀ। ਹਿਟਲਰ ਦੀ ਧੀ ਨੇ ਜ਼ਿੰਦਗੀ ਦੀਆਂ ਪੈਲੀਆਂ ਦੀ ਮਾਂ ਬਣ ਕੇ ਖੁਦ ਹਿਟਲਰ ਦਾ ਡਰਨਾ ਸਾਡੇ ਹੀ ਮੱਥਿਆਂ ਤੇ ਗੱਡਣਾ ਸੀ। ਇਹ ਸ਼ਰਮਨਾਕ ਹਾਦਸਾ ਸਾਡੇ ਨਾਲ ਹੀ ਹੋਣਾ ਸੀ ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ ਬਣ ਜਾਣਾ ਸੀ ਸਿੰਘਾਸਨ ਦੇ ਪੌੜੀ। ਮਾਰਕਸ ਦਾ ਸ਼ੇਰ ਵਰਗਾ ਸਿਰ ਦਿੱਲੀ ਦੀਆਂ ਭੁੱਲ ਭੁਲਾਈਆਂ ਵਿੱਚ ਮਿਆਂਕਦਾ ਫਿਰਦਾ ਅਸੀਂ ਹੀ ਤੱਕਣਾ ਸੀ। ਹੋਏ ਮੇਰੇ ਯਾਰੋ, ਇਹ ਕੁਫਰ ਸਾਡੇ ਸਮਿਆਂ 'ਚ ਹੋਣਾ ਸੀ। ਬੜੀ ਵਾਰੀ ਕਿ ਪੱਕੇ ਪੁਲਾਂ 'ਤੇ ਲੜਾਈਆਂ ਹੋਈਆਂ, ਜਬਰ ਦੀਆਂ ਸ਼ਵੀਆਂ ਦੇ ਐਪਰ ਕੁੰਡ ਨਾ ਮੁੜ ਸਕੇ। ਮੇਰੇ ਯਾਰੋ, ਆਪਣੀ ਇਕੱਲੇ ਜੀਣ ਦੀ ਖਾਹਿਸ਼ ਕੋਈ ਪਿੱਤਲ ਦੀ ਮੁੰਦਰੀ ਹੈ ਜੋ ਹਰ ਘੜੀ ਘਸੀ ਜਾ ਰਹੀ ਹੈ। ਨਾ ਇਹਨਾਂ ਨੇ ਯਾਰ ਦੀ ਨਿਸ਼ਾਨੀ ਬਣਨਾ ਹੈ, ਨਾ ਔਖੇ ਵੇਲਿਆਂ ਵਿੱਚ ਰਕਮ ਬਣਨਾ ਹੈ। ਮੇਰੇ ਯਾਰੋ, ਸਾਡੇ ਵਕਤ ਦਾ ਇਤਿਹਾਸ ਬਸ ਇੰਨਾ ਹੀ ਨਾ ਰਹਿ ਜਾਵੇ ਕਿ ਅਸੀਂ ਹੌਲੀ ਹੌਲੀ ਮਰਨ ਨੂੰ ਹੀ ਜੀਣਾ ਸਮਝ ਬੈਠੇ ਸਾਂ, ਕਿ ਸਾਡੇ ਸਮੇਂ ਘੜੀਆਂ ਨਾਲ ਨਹੀਂ ਹੱਡਾਂ ਦੇ ਖੁਰਨ ਨਾਲ ਮਿਲੇ ਜਾਂਦੇ। ਇਹ ਗੌਰਵ ਸਾਡੇ ਹੀ ਵਕਤਾਂ ਵਿੱਚ ਹੋਣਾ ਹੈ ਕਿ ਉਹਨਾਂ ਨਫ਼ਰਤ ਨਿਤਾਰ ਲਈ ਗੁਜ਼ਰਦੇ ਗੰਦਲੇ ਸਮੁੰਦਰਾਂ 'ਚੋਂ, ਕਿ ਉਹਨਾਂ ਵਿਨ ਸੁੱਟਿਆ ਪਿਲਪਲੀ ਮੁਹੱਬਤ ਦਾ ਤੰਦੂਆ ਉਹ ਤਰ ਕੇ ਜਾ ਖੜੇ ਹੋਏ ਹੁਸਨ ਦੀਆਂ ਸਰਦਲਾਂ ਉੱਤੇ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ, ਅਤੇ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ ਸੀ। ਇਹ ਗੌਰਵ ਸਾਡੇ ਹੀ ਸਮਿਆਂ ਦਾ ਹੋਵੇਗਾ, ਅਤੇ ਗੌਰਵ ਸਾਡੇ ਹੀ ਸਮਿਆਂ ਦਾ ਹੋਣਾ।

0: ਆਸ ਕਰਦੀ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਪਾਸ਼ ਦੀਆਂ ਕਵਿਤਾਵਾਂ ਵਾਲਾ ਪ੍ਰੋਗਰਾਮ ਤੁਸੀਂ ਜ਼ਰੂਰ ਪਸੰਦ ਕੀਤਾ ਹੋਵੇਗਾ। ਪਾਸ਼ ਉਹਨਾਂ ਰਾਈਟਰਸ ਦੇ ਵਿੱਚੋਂ ਨੇ ਜਿਹੜੇ ਮੈਨੂੰ ਬਹੁਤ ਪਸੰਦ ਨੇ। ਇਹਨਾਂ ਦੀ ਲਿਖਣੀ ਜਿੰਨੀਆਂ ਵੀ ਕਵਿਤਾਵਾਂ ਨੇ, ਕਦੀ ਤੁਸੀਂ ਉੱਦਾਂ ਵੀ ਸੋਚਦੇ ਹੋਵੋਗੇ, ਕਦੀ ਜਦੋਂ ਸੁਣਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਜਦਕਿ ਇਹ ਕਵਿਤਾਵਾਂ ਬਹੁਤ ਪੁਰਾਣੀਆਂ ਲਿਖੀਆਂ ਹੋਈਆਂ ਨੇ, ਪਰ ਜਦੋਂ ਅੱਜ ਵੀ ਤੁਸੀਂ ਸੁਣਦੇ ਹੋ ਤਾਂ ਤੁਹਾਨੂੰ ਇਵੇਂ ਹੀ ਲੱਗੇਗਾ ਕਿ ਸ਼ਾਇਦ ਅੱਜ ਦੀ ਹੀ ਗੱਲ ਕਰ ਰਹੇ ਨੇ। ਸ਼ਾਇਦ ਕੁਛ ਵੀ ਨਹੀਂ ਬਦਲਿਆ। ਖੈਰ ਇਹ ਤਾਂ ਬਹੁਤ ਡੂੰਘੀਆਂ ਗੱਲਾਂ ਨੇ ਅਤੇ ਮੈਂ ਜ਼ਿਆਦਾ ਗੱਲਾਂ ਨਾ ਕਰਦੀ ਹੋਈ ਲੈਂਦੀ ਹਾਂ ਤੁਹਾਡੇ ਕੋਲੋਂ ਇਸ ਪ੍ਰੋਗਰਾਮ 'ਚੋਂ ਇਜਾਜ਼ਤ, ਅਤੇ ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2।
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ UVfinancial.com.au।

0: ਦੋਸਤੋ ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 11 ਤਰੀਕ ਆ, ਜੂਨ ਦਾ ਮਹੀਨਾ, ਵੀਰਵਾਰ ਦਾ ਦਿਨ। ਵੇਖਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ। ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਤੇ ਜਾਣਦੇ ਹਾਂ ਕਿਹੜੀਆਂ ਨੇ ਅੱਜ ਦੇ ਲਈ ਖਾਸ ਸੁਰਖੀਆਂ। ਹਾਂਜੀ ਗੌਤਮ ਜੀ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਧੰਨਵਾਦ ਰੰਜਿਤ ਜੀ, ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼, ਹਮਲੇ ਫਿਰ ਤੋਂ ਸ਼ੁਰੂ ਹੋ ਗਏ ਨੇ, ਔਰ ਭਾਰਤ ਆਸਟ੍ਰੇਲੀਆ ਦੀਆਂ ਵੀ ਕੁਝ ਖਾਸ ਖਬਰਾਂ ਨੇ। ਮੋਦੀ ਸਾਹਿਬ ਦੇ 12 ਸਾਲ ਪੂਰੇ ਹੋ ਗਏ ਨੇ, ਕਹਿੰਦੇ ਲੌਂਗੈਸਟ ਸਰਵਿੰਗ ਪ੍ਰਾਈਮ ਮਿਨਿਸਟਰ ਬਣਦੇ ਜਾ ਰਹੇ ਨੇ। ਤੇ ਆਸਟ੍ਰੇਲੀਆ ਵਾਲੇ ਪਾਸੇ ਵੀ ਕੁਝ ਖਾਸ ਖਬਰਾਂ, ਖਾਸ ਤੌਰ ਦੇ ਉੱਤੇ ਸਿਡਨੀ ਦਾ ਦੂਜਾ ਕੌਮਾਂਤਰੀ ਹਵਾਈ ਅੱਡਾ ਖੁੱਲਣ ਜਾ ਰਿਹਾ ਦੀਵਾਲੀ ਤੋਂ ਪਹਿਲਾਂ। ਤੁਹਾਨੂੰ ਮੁਬਾਰਕਾਂ ਛੇਤੀ ਆ ਰਹੀਆਂ ਨੇ। ਆਓ ਪਹਿਲਾਂ ਦੀਵਾਲੀ ਤੋਂ ਪਹਿਲਾਂ ਦੇ ਜਿਹੜੇ ਧਮਾਕੇ ਅਮਰੀਕਾ ਕਰਨ ਲੱਗਿਆ ਹੋਇਆ ਈਰਾਨ ਦੇ ਉੱਤੇ। ਈਰਾਨ ਦੇ ਬੰਦਰ ਅਬਾਸ, ਕੰਗਨ ਪੋਰਟ, ਮਿਨਾਬ, ਸਿਰਿਕ, ਕਿਸ਼ਾਮ ਆਈਲੈਂਡ, ਇੱਥੋਂ ਤੱਕ ਕਿ ਤਹਿਰਾਨ ਦੇ ਦੱਖਣੀ ਇਲਾਕਿਆਂ ਦੇ ਵਿੱਚ ਅਮਰੀਕਾ ਦੀ ਤਰਫ ਤੋਂ ਤਾਜ਼ਾ ਹਮਲੇ ਬੋਲੇ ਗਏ ਨੇ। ਅਮਰੀਕਾ ਦੀ ਤਰਫ ਤੋਂ ਕੀਤੇ ਗਏ ਨਾ ਹਮਲਿਆਂ ਦੇ ਵਿੱਚ ਈਰਾਨ ਦੀ ਮੀਡੀਆ ਤੇ ਈਰਾਨ ਦੇ ਜਿਹੜੀ ਮਿਲਟਰੀ ਆ ਉਹਨਾਂ ਦੀ ਤਰਫ ਤੋਂ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਅਮਰੀਕੀ ਹਮਲਿਆਂ ਤੋਂ ਬਾਅਦ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਕਿਉਂਕਿ ਈਰਾਨ ਕੋਈ ਪੀਸ ਡੀਲ ਸਾਈਨ ਨਹੀਂ ਕਰ ਰਿਹਾ, ਯਾਨੀ ਕਿ ਸ਼ਾਂਤੀ ਸਮਝੌਤਾ ਹਸਤਾਖਰ ਨਹੀਂ ਕਰ ਰਿਹਾ, ਇਸ ਕਰਕੇ ਅਸੀਂ ਇਹ ਹਮਲੇ ਕਰ ਰਹੇ ਹਾਂ। ਵੈਸੇ ਡੋਨਲਡ ਟਰੰਪ ਦੇ ਬਿਆਨ ਤੇ ਉਹਨਾਂ ਦੀ ਕਥਨੀ ਦੇ ਵਿੱਚ ਜਿਹੜਾ ਇਸ ਵਕਤ ਆਪਸ ਚ ਰਲੇਵਾਂ ਨਹੀਂ ਹੋ ਰਿਹਾ, ਪਰ ਹਾਲਾਂਕਿ ਇਹ ਕਿਹਾ ਗਿਆ ਹੈ ਕਿ ਇਹ ਬੜੇ ਲੰਮੇ ਚਿਰ ਤੋਂ ਜਿਹੜਾ ਗੁੱਸਾ ਅਮਰੀਕਾ ਨੂੰ ਦਿਲਵਾਇਆ ਜਾ ਰਿਹਾ ਸੀ। ਉਧਰ ਈਰਾਨ ਨੇ ਕਿਹਾ ਕਿ ਹੁਣ ਤਾਂ ਪੀਸ ਡੀਲ ਦੀ ਗੱਲ ਭੁੱਲੀ ਜਾਵੋ। ਈਰਾਨ ਦੀ ਤਰਫ ਤੋਂ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਕਿਸ਼ਾਮ ਤੇ ਹੈਂਗਮ ਆਈਲੈਂਡ ਦੇ ਉੱਤੇ ਜਿਹੜੇ ਹਮਲੇ ਕੀਤੇ ਗਏ ਨੇ ਉਹ ਬੜੇ ਤਿੱਖੇ ਹਮਲੇ ਰਹੇ ਨੇ। ਇਸ ਦਰਮਿਆਨ ਕੰਗਨ ਜਿਹੜਾ ਦੇਸ਼ ਦੇ ਉੱਤਰੀ ਧੁਰੇ ਦੇ ਵਿੱਚ ਪੈਂਦਾ ਇੱਕ ਹਵਾਈ ਅੱਡਾ, ਉੱਥੇ ਵੀ ਈਰਾਨ ਦੇ ਅੰਦਰ ਇਹ ਹਮਲੇ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਅੱਗੇ ਚੱਲ ਕੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਇਹਨਾਂ ਦੀ ਵਿਸਥਾਰ ਹੋਰ ਸਾਂਝੀ ਕਰਾਂਗੇ। ਉਧਰ ਇਹਨਾਂ ਹਮਲਿਆਂ ਤੋਂ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਬਿਆਨ ਜਿਹੜਾ ਉਹ ਈਰਾਨੀ ਮੀਡੀਆ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਬਣਿਆ ਹੋਇਆ। ਉਹਨਾਂ ਕਿਹਾ ਕਿ ਗੱਲਬਾਤ ਦੀ ਪ੍ਰਕਿਰਿਆ ਦੇ ਵਿੱਚ ਜਾਣ ਬੁੱਝ ਕੇ ਈਰਾਨ ਦੀ ਤਰਫ ਤੋਂ ਦੇਰੀ ਕੀਤੀ ਜਾ ਰਹੀ ਹੈ। ਜਦਕਿ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਈ ਨੇ ਕਿਹਾ ਕਿ ਨਵੇਂ ਅਮਰੀਕੀ ਹਮਲਿਆਂ ਦੇ ਮੱਦੇਨਜ਼ਰ ਹੁਣ ਗੱਲਬਾਤ ਜਾਰੀ ਕਰਨਾ ਤਾਂ ਬਹੁਤ ਦੂਰ ਦੀ ਗੱਲ, ਬਲਕਿ ਕੂਟਨੀਤਕ ਰਿਸ਼ਤਿਆਂ ਦੇ ਉੱਤੇ ਵੀ ਅਸਰ ਪਏਗਾ। ਉਧਰ ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੋਂ ਉਹਨਾਂ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਈਰਾਨ ਦੀ ਨੇਵੀ ਔਰ ਉੱਥੋਂ ਦੀ ਏਅਰਫੋਰਸ ਕਈ ਹਿੱਸੇ ਇਹਨਾਂ ਦੇ ਲਗਭਗ ਖਤਮ ਹੋ ਚੁੱਕੇ ਨੇ, ਉਹ ਹੁਣ ਫਿਜ਼ੂਲ ਦੀਆਂ ਗੱਲਾਂ ਕਰ ਰਹੇ ਨੇ। ਮੱਧ ਪੂਰਬ ਦੇ ਵਿੱਚ ਉਹਨਾਂ ਦੀ ਦਬੰਗਈ ਹੁਣ ਖਤਮ ਹੋ ਚੁੱਕੀ ਹੈ। ਬਰਤਾਨੀਆ ਤੋਂ ਅਗਲੀ ਖਬਰ, ਜਿੱਥੇ ਬ੍ਰਿਟੇਨ ਦੇ ਨਾਰਦਰਨ ਆਇਰਲੈਂਡ ਦੇ ਵਿੱਚ ਬੈਲਫਾਸਟ ਦੇ ਅੰਦਰ ਸੋਮਵਾਰ ਦੇ ਦਿਨ ਚਾਕੂ ਦੇ ਨਾਲ ਕੀਤੇ ਗਏ ਹਮਲੇ ਦੇ ਸਿਲਸਿਲੇ 'ਚ ਹੁਣ 30 ਸਾਲ ਦੇ ਸੁਡਾਨੀ ਮੂਲ ਦੇ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ। ਚਾਕੂ ਹਮਲੇ ਤੋਂ ਬਾਅਦ ਬੈਲਫਾਸਟ ਦੇ ਵਿੱਚ ਹਿੰਸਾ ਭੜਕ ਉੱਠੀ ਸੀ। ਦੱਸ ਦਈਏ ਕਿ ਕਥਿਤ ਜਿਹੜਾ ਹਮਲਾਵਰ ਹੈ ਉਸਦੀ ਕਤਲ ਦੀ ਕੋਸ਼ਿਸ਼ ਵੀ ਕੀਤੀ ਗਈ ਔਰ ਬੁੱਧਵਾਰ ਦੇ ਦਿਨ ਬੈਲਫਾਸਟ ਦੀ ਅਦਾਲਤ ਦੇ ਵਿੱਚ ਉਸਨੂੰ ਪੇਸ਼ ਵੀ ਕੀਤਾ ਗਿਆ। ਚਾਕੂ ਹਮਲੇ ਦੇ ਖੱਬੇ ਅੱਖ ਦੀ ਜਿਹੜੀ ਉਹ ਰੋਸ਼ਨੀ ਵੀ ਚਲੀ ਗਈ ਹੈ। ਅਦਾਲਤ ਚ ਦੱਸਿਆ ਗਿਆ ਹੈ ਕਿ ਉਸਦੀ ਸੱਜੀ ਅੱਖ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ, ਉਸਦੀ ਗਰਦਨ ਤੇ ਪਿੱਠ ਦੇ ਉੱਤੇ ਵੀ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਨੇ ਹਮਲੇ ਕੀਤੇ ਨੇ। ਇਹ ਮੰਨਿਆ ਗਿਆ ਹੈ ਕਿ ਸੁਡਾਨੀ ਮੂਲ ਦਾ ਇਹ ਕਥਿਤ ਦੋਸ਼ੀ ਜਿਸਦਾ ਨਾਮ ਹਾਦੀ ਅਲੋਦੀ ਦੱਸਿਆ ਗਿਆ, ਇਸ ਨੂੰ 4 ਹਫ਼ਤਿਆਂ ਦੇ ਲਈ ਫਿਲਹਾਲ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ। ਕਤਲ ਦੀ ਕੋਸ਼ਿਸ਼ ਤੇ ਇੱਕ ਰੇਡੀਓਗ੍ਰਾਫਰ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਤੇ ਚਾਕੂ ਰੱਖਣ ਦੀਆਂ ਕਈ ਧਾਰਾਵਾਂ ਉਸਦੇ ਉੱਤੇ ਲਗਾਈਆਂ ਗਈਆਂ ਨੇ। ਪੁਲਿਸ ਨੇ ਦੱਸਿਆ ਕਿ 30 ਸਾਲ ਦਾ ਇਹ ਸੁਡਨੀਜ਼ ਨਾਗਰਿਕ ਹੈ ਔਰ 2023 ਦੇ ਵਿੱਚ ਬ੍ਰਿਟੇਨ ਆਇਆ ਸੀ। ਉੱਥੇ ਉਸਨੇ ਸ਼ਰਨਾਰਥੀ ਵੀਜ਼ਾ ਜਿਹੜਾ ਉਹ ਅਪਲਾਈ ਕੀਤਾ ਸੀ ਔਰ ਉਦੋਂ ਤੋਂ ਹੀ ਇੱਥੇ ਇਹ ਰਹਿ ਰਿਹਾ ਸੀ। ਹਾਊਸ ਆਫ ਕਾਮਨਸ ਦੇ ਵਿੱਚ ਲਿਬਰਲ ਡੈਮੋਕਰੇਟ ਨੇਤਾ ਨੇ ਪ੍ਰਧਾਨ ਮੰਤਰੀ ਕੇਅਰ ਸਟਾਮਰ ਤੋਂ ਜਦੋਂ ਇਹ ਸਵਾਲ ਕੀਤਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਸਖ਼ਤ ਦੇ ਉੱਤੇ ਜਿਹੜੀਆਂ ਇਹ ਗੱਲਾਂ ਤੁਰ ਰਹੀਆਂ ਨੇ ਕਿ ਉਹਨਾਂ ਦੇ ਖਿਲਾਫ ਉਹ ਸਖ਼ਤ ਕਾਰਵਾਈ ਕਰਨਗੇ, ਕਿ ਇਹ ਕੱਟੜਪੰਥੀ ਪ੍ਰਦਰਸ਼ਨਕਾਰੀ ਨੇ ਜਿਹੜੇ ਇਹ ਹੋਰ ਦੇਸ਼ ਦੇ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਦੇ ਜਵਾਬ 'ਚ ਸਟਾਮਨ ਨੇ ਕਿਹਾ ਕਿ ਵੰਡ ਨੂੰ ਉਕਸਾਵਾ ਤਾਂ ਦਿੱਤਾ ਜਾ ਰਿਹਾ ਪਰ ਅਜਿਹੇ ਕਿਸੇ ਵੀ ਵਿਅਕਤੀ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ। ਦੱਸ ਦਈਏ ਕਿ ਮੰਗਲਵਾਰ ਦੇ ਦਿਨ ਵੀ ਹਿੰਸਾ ਹੋਈ ਸੀ ਜਦੋਂ 2 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸੀ। ਉੱਤਰੀ ਆਇਰਲੈਂਡ ਦੇ ਵਿੱਚ ਤੈਨਾਤ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਦੇ ਲਈ 200 ਦੇ ਕਰੀਬ ਵਾਧੂ ਪੁਲਿਸ ਕਰਮਚਾਰੀਆਂ ਨੂੰ ਹੋਰ ਇੱਥੇ ਤੈਨਾਤ ਕੀਤਾ ਗਿਆ ਸੀ। ਉੱਥੇ ਅਗਲੀ ਖਬਰ, ਦੀ ਸਾਂਝ ਪਾਈਏ ਤੇ ਇਜ਼ਰਾਈਲ ਦੇ ਨਾਲ ਜੁੜੀ ਹੋਈ, ਜਿੱਥੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਐਕਸ ਦੇ ਉੱਤੇ ਪੋਸਟ ਕਰਕੇ ਟਰਕੀ ਦੇ ਰਾਸ਼ਟਰਪਤੀ ਰੈਚਪ ਤਈਬ ਅਰਦਵਾਨ ਨੂੰ ਯਹੂਦੀ ਵਿਰੋਧੀ ਦੱਸਿਆ। ਐਕਸ ਦੇ ਉੱਤੇ ਪੋਸਟ ਕਰਕੇ ਆ ਕਿ ਯਹੂਦੀ ਵਿਰੋਧੀ ਤਾਨਾਸ਼ਾਹ ਅਰਦਵਾਨ ਕੁਰਦ ਲੋਕਾਂ ਦਾ ਕਤਲੇਆਮ ਕਰ ਰਹੇ ਨੇ, ਹਮਾਸ ਵਰਗੇ ਅੱਤਵਾਦੀ ਸੰਗਠਨ ਦੀ ਹਮਾਇਤ ਕਰ ਰਹੇ ਨੇ ਤੇ ਆਪਣੇ ਹੀ ਲੋਕਾਂ ਦੇ ਖਿਲਾਫ ਜ਼ੁਲਮ ਕਰ ਰਹੇ ਨੇ, ਉਹਨਾਂ ਨੂੰ ਜੇਲ੍ਹਾਂ ਚ ਡੱਕ ਰਹੇ ਨੇ। ਹੁਣ ਇਹ ਵੀ ਲਿਖਿਆ ਹੈ ਕਿ ਆਖਰੀ ਵਿਅਕਤੀ ਹੈ ਜੋ ਇਜ਼ਰਾਈਲ ਨੂੰ ਨੈਤਿਕਤਾ ਦਾ ਪਾਠ ਪੜ੍ਹਾ ਸਕਦਾ ਹੋਵੇ। ਇਜ਼ਰਾਈਲ ਤੇ ਦੁਨੀਆ ਸਭ ਤੋਂ ਨੈਤਿਕ ਫੌਜ IDF ਯਾਨੀ ਕਿ ਇਜ਼ਰਾਈਲ ਡਿਫੈਂਸ ਫੋਰਸ ਤੇ ਇਰਾਨ ਦੇ ਸਹਿਯੋਗੀਆਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਜਾਰੀ ਰੱਖੇਗੀ। ਇਜ਼ਰਾਈਲ ਦੀ ਫੌਜ ਤੇ IDF ਜਿਸ ਨੂੰ ਦੁਨੀਆ ਦੀ ਸਭ ਤੋਂ ਨੈਤਿਕ ਫੌਜ ਦੱਸਿਆ ਉਹਨਾਂ ਨੇ, ਉਹਨਾਂ ਇਹ ਵੀ ਕਿਹਾ ਕਿ ਇਰਾਨ ਦੇ ਸਹਿਯੋਗੀ ਸੰਗਠਨਾਂ ਦੇ ਖਿਲਾਫ ਕਾਰਵਾਈ ਜਾਰੀ ਰੱਖਣਾ ਇਜ਼ਰਾਈਲ ਦਾ ਇੱਕ ਮਿਸ਼ਨ ਹੈ। ਇਹ ਬਿਆਨ ਵੀ ਅਜਿਹੇ ਸਮੇਂ ਚ ਸਾਹਮਣੇ ਆਇਆ ਜਦੋਂ ਅਮਰੀਕਾ ਨੇ ਤਾਜ਼ਾ ਹਮਲੇ ਜਿਹੜੇ ਨੇ ਉਹ ਇਰਾਨ ਦੇ ਉੱਤੇ ਬੋਲੇ ਨੇ। ਉੱਥੇ ਕੁਝ ਹੋਰ ਖਬਰਾਂ ਦੀ ਸਾਂਝ ਪਾਈਏ ਤੇ ਇਹ ਖਬਰ ਜੈਫਰੀ ਐਪਸਟੀਨ ਕੇਸ ਦੇ ਨਾਲ ਜੁੜੀ ਹੋਈ। ਜੇ ਤੁਹਾਨੂੰ ਲੱਗਦਾ ਹੈ ਕਿ ਇਰਾਨ ਦੇ ਉੱਤੇ ਹਮਲਿਆਂ ਤੋਂ ਬਾਅਦ ਡੋਨਾਲਡ ਟਰੰਪ ਜਾਂ ਉਹਨਾਂ ਦੇ ਸਾਥੀਆਂ ਨੇ ਇਸ ਖਬਰ ਤੋਂ ਆਪਣਾ ਧਿਆਨ ਬਟੋਰ ਲਿਆ ਹੋਵੇ, ਅਸੀਂ ਲੱਭ ਲੱਭ ਕੇ ਇਹ ਖਬਰਾਂ ਤੁਹਾਡੇ ਤੱਕ ਲਿਆਉਂਦੇ ਰਹਾਂਗੇ। ਹੁਣ ਮਾਈਕਰੋਸਾਫਟ ਦੇ ਕੋ-ਫਾਊਂਡਰ ਤੇ ਦੁਨੀਆ ਦੇ ਸਭ ਤੋਂ ਅਮੀਰ ਸ਼ਖਸੀਅਤਾਂ ਦੇ ਵਿੱਚੋਂ ਇੱਕ ਸ਼ਾਮਲ ਬਿਲ ਗੇਟਸ ਨੇ ਆਖਿਰਕਾਰ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਦੇ ਨਾਲ ਆਪਣੇ ਸੰਬੰਧਾਂ ਨੂੰ ਲੈ ਕੇ ਅਮਰੀਕੀ ਪਾਰਲੀਮੈਂਟ ਦੇ ਵਿੱਚ ਤਿੱਖੇ ਸਵਾਲਾਂ ਦਾ ਸਾਹਮਣਾ ਕੀਤਾ। ਹਾਲਾਂਕਿ ਇਹ ਜਿਹੜੀ ਸੈਨੇਟ ਕਮੇਟੀ ਦੀ ਬੈਠਕ ਸੀ ਬੰਦ ਕਮਰਾ ਹੋਈ, ਪਰ ਬੰਦ ਕਮਰਾ ਬੈਠਕ ਦੇ ਦਰਮਿਆਨ ਬਿਲ ਗੇਟਸ ਨੇ ਕਿਹੜੇ ਸਵਾਲਾਂ ਦੇ ਕੀ ਜਵਾਬ ਦਿੱਤੇ ਇਸ ਦਾ ਦਾਅਵਾ ਕੁਝ ਇੱਕ ਅਮਰੀਕੀ ਆਊਟਲੈਟਸ ਨੇ ਕੀਤਾ, ਉਹ ਵੱਖਰੀ ਗੱਲ ਹੈ ਕਿ ਇਸ ਖਬਰ ਨੂੰ ਕੋਈ ਬਹੁਤਾ ਖੁੱਲ ਕੇ ਪ੍ਰਚਾਰਿਆ ਨਹੀਂ ਜਾ ਰਿਹਾ। ਐਪਸਟੀਨ ਦੇ ਨਾਲ ਆਪਣੇ ਮਿਲਣ ਦੇ ਫੈਸਲੇ ਨੂੰ ਲੈ ਕੇ ਉਹਨਾਂ ਨੇ ਇਸ ਨੂੰ ਗੰਭੀਰ ਗਲਤੀ ਵੀ ਦੱਸਿਆ ਤੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਤੇ ਕਿਹਾ ਕਿ ਮੈਂ ਤਾਂ ਕਿਸੇ ਦਾ ਸ਼ੋਸ਼ਣ ਕੀਤਾ ਹੀ ਨਹੀਂ। ਹਾਊਸ ਓਵਰਸਾਈਟ ਕਮੇਟੀ ਦੇ ਸਾਹਮਣੇ ਆਪਣੀ ਇੱਛਾ ਦੇ ਨਾਲ ਪੇਸ਼ ਹੋਏ ਬਿਲ ਗੇਟਸ ਨੇ ਸਮਾਂ ਵੀ ਬੜੇ ਖਾਸ ਧਿਆਨ ਦੇ ਨਾਲ ਚੁਣਿਆ ਜਦੋਂ ਦੁਨੀਆ ਭਰ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ, ਫਿਊਲ ਕ੍ਰਾਈਸਿਸ ਚੱਲ ਰਿਹਾ, ਅਜਿਹੇ ਦੇ ਵਿੱਚ ਉਹਨਾਂ ਦੀ ਇਹ ਗਵਾਹੀ ਜਿਹੜੀ ਉਹ ਕਿੰਨੀ ਮਾਇਨੇ ਰੱਖਦੀ ਹੈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੇ ਵਿੱਚ ਉਹ ਪੂਰੀ ਦੀ ਪੂਰੀ ਮਦਦ ਦੇਣ ਨੂੰ ਤਿਆਰ ਨੇ। ਹਾਲਾਂਕਿ ਉਹਨਾਂ ਨੇ ਸਾਫ਼ ਕੀਤਾ ਕਿ ਉਹਨਾਂ ਨੂੰ ਇਸ ਗੱਲ ਦੀ ਵੀ ਭਣਕ ਨਹੀਂ ਲੱਗੀ ਕਿ ਐਪਸਟੀਨ ਕਿਸੇ ਤਰੀਕੇ ਦੀ ਅਪਰਾਧਕ ਗਤੀਵਿਧੀ ਚ ਸ਼ਾਮਲ ਹੋਏਗਾ, ਬਾਵਜੂਦ ਇਸ ਦੇ ਜਦੋਂ ਸ਼ੁਰੂਆਤੀ ਤੌਰ ਤੇ ਉਸਨੂੰ ਮਿਲੇ ਸੀ। ਹਾਲਾਂਕਿ ਇਸ ਦੀ ਟਾਈਮ ਲਾਈਨ ਜਾਣਨੀ ਬੜੀ ਜ਼ਰੂਰੀ ਹੈ। ਦੱਸ ਦਈਏ ਕਿ ਦਸਤਾਵੇਜ਼ਾਂ ਦੇ ਮੁਤਾਬਕ ਬਿਲ ਗੇਟਸ ਤੇ ਜੈਫਰੀ ਐਪਸਟੀਨ ਦੀਆਂ ਮੁਲਾਕਾਤਾਂ ਸਾਲ 2011 ਦੇ ਵਿੱਚ ਸ਼ੁਰੂ ਹੋਈਆਂ ਸੀ ਤੇ 2014 ਦੇ ਅਖੀਰ ਤੱਕ ਜਾਰੀ ਰਹੀਆਂ ਸੀ। ਜੇਕਰ ਦਸਤਾਵੇਜ਼ਾਂ ਨੂੰ ਸੱਚ ਮੰਨੀਏ ਤਾਂ ਜੈਫਰੀ ਐਪਸਟੀਨ ਦੇ ਉੱਤੇ ਇਲਜ਼ਾਮ ਤਾਂ 2008 ਦੇ ਵਿੱਚ ਹੀ ਲੱਗ ਗਏ ਸੀ। ਅਜੇ ਦੇ ਵਿੱਚ ਬਿਲ ਗੇਟਸ ਨੂੰ ਕਿਵੇਂ ਨਹੀਂ ਪਤਾ ਹੋਏਗਾ ਕਿ ਜੈਫਰੀ ਐਪਸਟੀਨ ਕਿਸ ਕਿਸਮ ਦੇ ਇਲਜ਼ਾਮਾਂ ਦੇ ਨਾਲ ਜੂਝ ਰਹੇ ਨੇ, ਕਿਉਂਕਿ ਐਪਸਟੀਨ ਦੇ ਉੱਤੇ ਫਲੋਰੀਡਾ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਵੀ ਦੇ ਦਿੱਤਾ ਗਿਆ ਸੀ। ਔਰ ਅਜਿਹੇ ਦੇ ਦਰਮਿਆਨ ਦੋਹਾਂ ਦੀ ਮੁਲਾਕਾਤ ਕੁਝ 1 ਸਾਲ ਨਹੀਂ ਬਲਕਿ 3 ਸਾਲ ਆਪਸ ਦੇ ਵਿੱਚ ਹੁੰਦੀ ਰਹੀ ਹੈ, ਜਦੋਂ ਜੈਫਰੀ ਐਪਸਟੀਨ ਅਮਰੀਕਾ ਦੀਆਂ ਨਾਮੀ ਗ੍ਰਾਮੀ ਮੈਗਜ਼ੀਨਸ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹਿਣ ਲੱਗ ਪਏ ਸੀ। ਖੈਰ, ਬਿਲ ਗੇਟਸ ਦੀ ਬਿਆਨ ਨੂੰ ਫਿਲਹਾਲ ਸੱਚ ਮੰਨ ਕੇ ਚੱਲਦੇ ਹਾਂ, ਪਰ ਇੱਥੇ ਅਗਲੀਆਂ ਕੁਝ ਖਬਰਾਂ ਜਿਹੜੀਆਂ ਨੇ ਉਹ ਪੁਰਾਣੇ ਮਾਮਲਿਆਂ ਦੇ ਨਾਲ ਜੁੜੀਆਂ। ਪਹਿਲੀ ਖਬਰ ਏਅਰ ਕੈਨੇਡਾ ਦੇ ਨਾਲ ਜੁੜੀ, ਜਿੱਥੇ ਇੱਕ ਪਾਇਲਟ ਦੇ ਉੱਤੇ ਦੋਸ਼ ਲੱਗਿਆ ਕਿ ਉਸਨੇ 17 ਸਾਲ ਤੱਕ ਬਗੈਰ ਕਿਸੇ ਵੈਲਿਡ ਲਾਇਸੈਂਸ ਤੋਂ ਯਾਤਰੀ ਜਹਾਜ਼ ਉਡਾਇਆ। ਏਅਰ ਕੈਨੇਡਾ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਕਰਨ ਤੋਂ ਬਾਅਦ ਪਾਇਲਟ ਨੂੰ ਤੁਰੰਤ ਡਿਊਟੀ ਤੋਂ ਹਟਾ ਵੀ ਦਿੱਤਾ ਗਿਆ ਔਰ ਕੰਪਨੀ ਨੇ ਇਸ ਮਾਮਲੇ ਦੀ ਸਾਰੀ ਜਾਣਕਾਰੀ ਟਰਾਂਸਪੋਰਟ ਕੈਨੇਡਾ ਨੂੰ ਸਪੁਰਦ ਕਰ ਦਿੱਤੀ ਹੈ। ਕੈਨੇਡਾ ਦੇ ਓਨਟੋਰੀਓ ਪ੍ਰੋਵਿੰਸ ਦੇ 59 ਸਾਲਾ ਜੋਫਰੀ ਵਾਲ ਦੇ ਉੱਤੇ ਹੁਣ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਸਾਲ 2009 ਦੇ ਫਰਜ਼ੀ ਦਸਤਾਵੇਜ਼ਾਂ ਦੇ ਮੁਤਾਬਕ ਉਸਨੇ ਕਈ ਕਮਰਸ਼ੀਅਲ ਉਡਾਨਾਂ ਦੇ ਵਿੱਚ ਉਡਾਨ ਭਰੀ ਸੀ। ਉਹਨੇ ਉਸੇ ਸਾਲ ਕੈਪਟਨ ਦੇ ਅਹੁਦੇ ਦੇ ਉੱਤੇ ਪ੍ਰਮੋਸ਼ਨ ਵੀ ਹਾਸਲ ਕੀਤੀ। ਕੈਪਟਨ ਬਣਨ ਤੋਂ ਬਾਅਦ ਹੀ ਉਸਨੇ ਆਪਣੀ ਜਿਹੜੀ ਯੋਗਤਾ ਦੀ ਜਾਣਕਾਰੀ ਉਹ ਗਲਤ ਦੇਣੀ ਸ਼ੁਰੂ ਕੀਤੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਏਅਰਲਾਈਨ ਨੇ ਸੰਬੰਧ ਦੇ ਵਿੱਚ ਪਾਇਲਟ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਸਪਸ਼ਟੀਕਰਨ ਦਿੱਤਾ ਹੈ। ਕਿਹਾ ਹੈ ਕਿ ਏਅਰ ਕੈਨੇਡਾ ਦੇ ਸਾਰੇ ਪਾਇਲਟ ਹਰ 6 ਮਹੀਨੇ ਚ ਟ੍ਰੇਨਿੰਗ ਤੋਂ ਗੁਜ਼ਰਦੇ ਨੇ, ਇਸ ਕਰਕੇ ਕੋਈ ਖਤਰੇ ਦੀ ਗੱਲ ਨਹੀਂ ਸੀ। ਪਰ ਇਸ ਦੀਆਂ ਫਰਜ਼ੀ ਜਿਹੜੀਆਂ ਡਿਗਰੀਆਂ ਸੀ, ਡਿਗਰੀਆਂ ਤਾਂ ਨਹੀਂ ਕਹਿ ਸਕਦੇ ਪਰ ਆਪਣੇ ਐਕਸਪੀਰੀਅੰਸ ਨੂੰ ਲੈ ਕੇ ਫਰਜ਼ੀ ਜਾਣਕਾਰੀਆਂ ਸੀ, ਉਸ ਦੇ ਬਾਰੇ ਏਅਰ ਕੈਨੇਡਾ ਕਿਵੇਂ ਹਨੇਰੇ ਦੇ ਵਿੱਚ ਰਹਿ ਗਿਆ, ਇਹ ਫਿਲਹਾਲ ਜਿਹੜੀ ਉਹ ਸੋਚਣ ਵਾਲੀ ਗੱਲ ਹੈ। ਕੈਨੇਡਾ ਦੀ ਗੱਲ ਤੁਰੀ ਹੋਏ ਤਾਂ ਪੰਜਾਬੀਆਂ ਦੀ ਗੱਲ ਕਿਵੇਂ ਨਾ ਤੁਰੇ। ਇੱਕ ਸਰੇ ਸ਼ਹਿਰ ਦੇ ਵਿੱਚ ਸਨਸਨੀਖੇਜ਼ ਫਾਇਰਿੰਗ ਤੇ ਅਗਜਨੀ ਦੀ ਘਟਨਾ ਦੇ ਮਾਮਲੇ 'ਚ ਅਦਾਲਤ ਨੇ 3 ਨੌਜਵਾਨਾਂ ਨੂੰ ਦੋਸ਼ੀ ਕਰਾਰ ਦਿੱਤਾ। ਖਬਰ ਇਸ ਕਰਕੇ ਦੱਸ ਰਹੇ ਹਾਂ ਕਿਉਂਕਿ ਇਹ ਮਾਮਲਾ ਸਾਲ 2026 ਦੇ ਫਰਵਰੀ ਮਹੀਨੇ ਦਾ ਹੈ, ਜਦੋਂ ਇਸ ਮਾਮਲੇ ਦੇ ਵਿੱਚ ਜਿਹੜੇ 3 ਦੋਸ਼ੀ ਸਾਹਮਣੇ ਆਏ ਨੇ ਤਿੰਨੇ ਭਾਰਤੀ ਮੂਲ ਦੇ ਨੇ। ਭਾਰਤੀ ਮੂਲ ਦੇ ਵੀ ਛੱਡੀਏ, ਪੰਜਾਬੀ ਮੂਲ ਦੇ ਨੇ। ਇਹਨਾਂ ਦੀ ਪਛਾਣ 21 ਸਾਲ ਦੇ ਹਰਜੋਤ ਸਿੰਘ, 19 ਸਾਲ ਦੇ ਤਰਨਵੀਰ ਸਿੰਘ ਤੇ 21 ਸਾਲ ਦੇ ਦਇਆਜੀਤ ਸਿੰਘ ਦੇ ਬਲਿੰਗ ਦੇ ਤੌਰ ਦੇ ਉੱਤੇ ਕੀਤੀ ਗਈ ਹੈ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਗੰਭੀਰ ਮਾਮਲੇ ਜਿਹੜੇ ਦੋਸ਼ ਨੇ ਉਹ ਆਇਦ ਕੀਤੇ ਨੇ। ਬਹਿਰਾਲ ਦੱਸ ਦਈਏ ਕਿ ਘਟਨਾ ਕ੍ਰੈਸੈਂਟ ਰੋਡ ਦੇ ਉੱਤੇ 132 ਸਟਰੀਟ ਦੇ ਆਸ ਪਾਸ ਵਾਪਰੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰੋਜੈਕਟ ਇੰਸ਼ੋਰੈਂਸ ਟੀਮ ਦੇ ਨਾਲ ਇਲਾਕੇ ਦੀ ਗਸ਼ਤ ਕਰਦੀ ਦਿਖਾਈ ਦਿੱਤੀ ਸੀ। ਇੱਕ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਦੀ ਪੁਲਿਸ ਨੂੰ ਜਾਣਕਾਰੀ ਹਾਸਲ ਹੋਈ ਸੀ। ਦੱਸ ਦਈਏ ਕਿ 9 ਜੂਨ 2026 ਨੂੰ 3 ਅਪਰਾਧੀਆਂ ਨੂੰ ਸਰੇ ਪ੍ਰੋਵਿੰਸ ਦੇ ਵਿੱਚ ਪੁਲਿਸ ਨੇ ਇਸ ਮਾਮਲੇ ਦੀ ਸਜ਼ਾ ਸੁਣਾਉਂਦੇ ਹੋਏ 5 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਤਰਨਵੀਰ ਸਿੰਘ ਨੂੰ ਸੁਣਾਈ ਹੈ। ਦਇਆਜੀਤ ਸਿੰਘ ਬਲਿੰਗ ਤੇ ਹਰਜੋਤ ਸਿੰਘ ਨੂੰ ਵਿਸਫੋਟਕ ਪਦਾਰਥ ਰੱਖਣ ਦੇ ਮਾਮਲੇ ਦੇ ਵਿੱਚ 27 ਮਹੀਨੇ ਤੇ 25 ਮਹੀਨੇ ਦੀ ਕ੍ਰਮਵਾਰ ਸਜ਼ਾ ਸੁਣਾਈ ਗਈ ਹੈ। ਭਾਰਤੀ ਮੂਲ ਦੇ ਅਪਰਾਧੀਆਂ ਦੀ ਗੱਲ ਤੁਰੀ ਹੋਏ ਤਾਂ ਕੈਨੇਡਾ ਦੇ ਗੁਆਂਢ ਦੇ ਵਿੱਚ ਵੀ ਅਗਲੀ ਖਬਰ ਅਮੈਰੀਕਾ ਤੋਂ, ਜਿੱਥੇ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਨੂੰ ਬੈਂਕ ਤੋਂ ਕਰੀਬ $100 million, ਜੇਕਰ ਤੁਸੀਂ ਗੁਣਾ ਕਰਨਾ ਹੋਵੇ ਤਾਂ ਮੋਟਾ ਮੋਟਾ ਜਿਹਾ ਅੱਜ ਦੀ ਤਰੀਕ 800 ਕਰੋੜ ਰੁਪਇਆ ਬਣਦਾ, ਇਸ ਦੀ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੀ ਪਛਾਣ ਮਹਿੰਦਰ ਮਖੀਜਾਨੀ ਦੇ ਰੂਪ ਦੇ ਵਿੱਚ ਹੋਈ ਹੈ। 44 ਸਾਲ ਦਾ, ਭਾਰਤ ਦੇ ਨਾਲ ਤਾਲੁਕ ਰੱਖਦਾ ਤੇ ਅਮਰੀਕਾ ਦੇ ਕੈਲੀਫੋਰਨੀਆ ਦੇ ਕੋਰਨਡੇਲ ਮਾਰ ਇਲਾਕੇ ਦੇ ਵਿੱਚ ਰਹਿੰਦਾ ਹੈ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਮਹਿੰਦਰ ਮਖੀਜਾਨੀ ਦੇ ਉੱਤੇ ਦੋਸ਼ ਹੈ ਕਿ ਉਸਨੇ ਇੱਕ ਬੈਂਕ ਨੂੰ ਧੋਖਾ ਦੇ ਕੇ ਵੱਡੀ ਰਕਮ ਹਾਸਲ ਕੀਤੀ। ਫਿਲਹਾਲ ਫੈਡਰਲ ਕ੍ਰਿਮੀਨਲ ਕੰਪਲੇਂਟ ਉਸਦੇ ਖਿਲਾਫ ਦਰਜ ਕੀਤੀ ਗਈ ਹੈ। ਮਖੀਜਾਨੀ ਕੈਂਟਰ ਗਰੁੱਪ ਦੇ ਨਾਮ ਦੀ ਇੱਕ ਕੰਪਨੀ ਨੂੰ ਕੰਟਰੋਲ ਕਰਦਾ ਸੀ। ਇਸ ਕੰਪਨੀ ਦਾ ਬੈਂਕ ਦੇ ਨਾਲ ਇੱਕ ਲੈਂਡਿੰਗ ਅਗਰੀਮੈਂਟ ਵੀ ਸੀ। ਇਸ ਸਮਝੌਤੇ ਦੇ ਤਹਿਤ ਕੰਪਨੀ ਨੂੰ ਬੈਂਕ ਨੂੰ ਸਿਰਫ ਐਸੇ ਰੀਅਲ ਅਸਟੇਟ ਦੇ ਲੋਨ ਦੇਣੇ ਹੁੰਦੇ ਸੀ ਜਿਸਦਾ ਬੈਂਕ ਦੇ ਉੱਤੇ ਪਹਿਲਾਂ ਅਧਿਕਾਰ ਹੋਵੇ, ਜਿਹਨੂੰ ਫਸਟ ਲੀਅਨ ਪੋਜੀਸ਼ਨ ਕਿਹਾ ਜਾਂਦਾ ਹੈ। ਦੋਸ਼ ਇਹ ਵੀ ਹੈ ਕਿ ਸਪਤੰਬਰ 2024 ਤੋਂ ਅਪ੍ਰੈਲ 2025 ਦੇ ਦਰਮਿਆਨ ਮਖੀਜਾਨੀ ਦੇ ਉੱਤੇ ਕਥਿਤ ਤੌਰ ਤੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦਾ ਵੀ ਇਲਜ਼ਾਮ ਹੈ, ਤਾਂ ਕਿ ਬੈਂਕ ਨੂੰ ਇਹ ਲੱਗ ਸਕੇ ਕਿ ਕੰਪਨੀ ਦੇ ਕੋਲ ਅਜਿਹੀ ਪ੍ਰੋਪਰਟੀਜ਼ ਦਾ ਲੋਨ ਹੈ ਜਿਸਦੇ ਕੋਲ ਬੈਂਕ ਦਾ ਪਹਿਲਾਂ ਅਧਿਕਾਰ ਸੀ। ਅਸਲ 'ਚ ਇਹ ਪ੍ਰੋਪਰਟੀਆਂ ਦੂਸਰੇ ਕਰਜ਼ਦਾਤਾਵਾਂ ਦੇ ਕੋਲ ਮੌਜੂਦ ਸੀ। ਉੱਥੇ ਭਾਰਤ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ, ਜਿੱਥੇ ਹੁਣ ਪਹਿਲੀ ਖਬਰ ਮੱਧ ਪੂਰਬ ਦੇ ਵਿੱਚੋਂ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਬੁੱਧਵਾਰ ਦੇ ਦਿਨ ਓਮਾਨ ਤੱਟ ਦੇ ਕੋਲ ਇੱਕ ਮਾਲਵਾਹਕ ਜਹਾਜ਼ ਦੇ ਉੱਤੇ ਹੋਏ ਹਮਲੇ ਦੇ ਵਿੱਚ 24 ਭਾਰਤੀ ਕਰੂ ਮੈਂਬਰਸ ਜਿਸਦੇ ਉੱਤੇ ਸਵਾਰ ਸੀ, ਉਹਨਾਂ ਦੇ ਵਿੱਚੋਂ 21 ਨੂੰ ਬਚਾ ਲਿਆ ਗਿਆ, 3 ਹਾਲੇ ਵੀ ਲਾਪਤਾ ਦੱਸੇ ਜਾ ਰਹੇ ਨੇ। ਜਿਸ ਜਹਾਜ਼ ਦੇ ਉੱਤੇ ਹਮਲਾ ਹੋਣ ਦੀ ਜਾਣਕਾਰੀ ਦਿੱਤੀ ਗਈ ਉਸਦਾ ਨਾਮ ਸਟੈਬੇਲੋ ਦੱਸਿਆ ਗਿਆ। ਹਮਲਾ ਅਜਿਹੇ ਸਮੇਂ 'ਚ ਹੋਇਆ ਜਦੋਂ ਮੱਧ ਪੂਰਬ ਦੇ ਵਿੱਚ ਈਰਾਨ ਤੇ ਇਜ਼ਰਾਇਲ ਦੇ ਦਰਮਿਆਨ ਫੌਜੀ ਝੜਪਾਂ ਜਾਰੀ ਨੇ ਔਰ ਅਮਰੀਕਾ ਨੇ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਤਾਜ਼ਾ ਸਟ੍ਰਾਈਕ ਕੀਤੇ ਨੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਓਮਾਨ ਦੇ ਤੱਟ ਦੇ ਕੋਲ ਇਸ ਮਾਲਵਾਹਕ ਜਹਾਜ਼ ਦੇ ਉੱਤੇ ਭਾਰਤੀ ਕਰੂ ਦੇ ਉੱਤੇ ਹੋਏ ਹਮਲੇ ਦੀ ਨਿੰਦਾ ਵੀ ਕੀਤੀ ਜਾਂਦੀ ਹੈ ਭਾਰਤ ਦੀ ਤਰਫ ਤੋਂ। ਸਵੀਡਨ ਸਥਿਤ ਇੱਕ ਕੌਮਾਂਤਰੀ ਸੁਤੰਤਰ ਜਿਹੜਾ ਥਿੰਕ ਟੈਂਕ ਹੈ, ਯਾਨੀ ਇੰਡੀਪੈਂਡੈਂਟ ਥਿੰਕ ਟੈਂਕ, ਸਿਪਰੀ, ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ, ਪੂਰਾ ਨਾਮ ਹੈ ਇਸਦਾ, ਉਂਝ ਸਿਪਰੀ ਕਹਿ ਲਿਆ ਜਾਂਦਾ। ਇਹਨਾਂ ਨੇ ਆਪਣੀ ਤਾਜ਼ਾ ਰਿਪੋਰਟ 'ਚ ਦੱਸਿਆ ਕਿ ਭਾਰਤ ਨੇ ਪਹਿਲੀ ਵਾਰ ਇਸ ਸਾਲ ਦੀ ਸ਼ੁਰੂਆਤ 'ਚ 12 ਪਰਮਾਣੂ ਹਥਿਆਰਾਂ ਨੂੰ ਮੋਰਚੇ ਦੇ ਉੱਤੇ ਤੈਨਾਤ ਕੀਤਾ ਹੈ। ਹਾਲਾਂਕਿ 12 ਪਰਮਾਣੂ ਹਥਿਆਰਾਂ ਦੀ ਤੈਨਾਤੀ ਨੂੰ ਲੈ ਕੇ ਰੱਖਿਆ ਮੰਤਰਾਲੇ ਦੀ ਤਰਫ ਤੋਂ ਹਾਲੇ ਤੱਕ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ 8 ਜੂਨ ਨੂੰ ਜਾਰੀ ਸਿਪਰੀ ਦੀ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਸੀ ਕਿ ਭਾਰਤ ਨੇ 178 ਪਰਮਾਣੂ ਹਥਿਆਰ ਸਟੋਰ ਕਰਕੇ ਰੱਖੇ ਨੇ, ਜ਼ਰੂਰਤ ਪੈਣ ਦੇ ਉੱਤੇ ਇਸਦਾ ਇਸਤੇਮਾਲ ਭਾਰਤ ਕਰ ਸਕਦਾ ਹੈ। ਸਾਰੇ ਮੁਲਕ ਕਰਦੇ ਨੇ। ਖੈਰ, 12 ਪਰਮਾਣੂ ਹਥਿਆਰਾਂ ਨੂੰ ਤਾਜ਼ਾ ਤਰੀਨ ਮਾਮਲਿਆਂ ਦੇ ਵਿੱਚ ਤੈਨਾਤ ਕੀਤਾ ਦੱਸਿਆ ਗਿਆ। ਭਾਰਤ ਦੇ ਕੋਲ ਕੁੱਲ 190 ਪਰਮਾਣੂ ਹਥਿਆਰ ਹੋਣਗੇ, ਇਹ ਵੀ ਦਾਅਵਾ ਕੀਤਾ ਗਿਆ, ਔਰ ਪਿਛਲੇ ਸਾਲ ਇਹਨਾਂ ਦੀ ਗਿਣਤੀ 180 ਸੀ, ਸਾਰੇ ਸਟੋਰੇਜ ਦੇ ਵਿੱਚ ਦੱਸੇ ਗਏ ਸੀ। ਐਟਮੀ ਹਥਿਆਰਾਂ ਦੇ ਵਿੱਚ 2 ਪਣਡੁੱਬੀਆਂ ਵੀ ਸ਼ਾਮਲ ਨੇ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਪੈਟਰੋਲਿੰਗ ਵੀ ਕਰਦੀਆਂ ਨੇ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ 2025-2026 ਦੇ ਵਿੱਚ ਪਾਕਿਸਤਾਨ ਨੇ ਕੋਈ ਪਰਮਾਣੂ ਹਥਿਆਰ ਤੈਨਾਤ ਨਹੀਂ ਸੀ ਕੀਤਾ। ਪਾਕਿਸਤਾਨ ਨੇ ਫਿਲਹਾਲ ਆਪਣੇ ਪਰਮਾਣੂ ਹਥਿਆਰਾਂ ਨੂੰ ਵਧਾਇਆ ਵੀ ਨਹੀਂ, ਉਹਨਾਂ ਦੀ ਗਿਣਤੀ 170 ਦੱਸੀ ਗਈ ਹੈ। ਵਾਰਹੈਡ ਤੈਨਾਤ ਕਰਕੇ ਭਾਰਤ ਨੇ ਆਪਣੀ ਕੋਈ ਰਣਨੀਤੀ ਬਦਲੀ ਹੈ ਜਾਂ ਨਹੀਂ, ਇਸ ਦੇ ਉੱਤੇ ਤਾਂ ਭਾਰਤ ਦੇ ਨਾਲ ਜੁੜੇ ਹੋਏ ਜਿਹੜੇ ਰੱਖਿਆ ਮਾਮਲਿਆਂ ਦੇ ਮਾਹਰ ਨੇ ਉਹ ਦੱਸ ਰਹੇ ਨੇ ਕਿ ਇਹਨਾਂ ਦੀ ਲੋਕੇਸ਼ਨਸ ਬਦਲਦੀ ਰਹਿੰਦੀ ਹੈ। ਹਾਂ, 2 ਨਿਊਕਲੀਅਰ ਸਬਮਰੀਨਸ ਜਿਹੜੀਆਂ ਤੈਨਾਤ ਕੀਤੀਆਂ ਗਈਆਂ ਨੇ ਉਹ ਜ਼ਰੂਰ ਇੱਕ ਭਾਰਤ ਦੀ ਤਾਜ਼ਾ ਰਣਨੀਤੀ ਦਾ ਹਿੱਸਾ ਹੋ ਸਕਦੀ ਹੈ। ਭਾਰਤ ਵਿਦੇਸ਼ਾਂ ਦੂਸਰੇ ਮੁਲਕਾਂ ਤੋਂ ਆਪਣੀ ਰੱਖਿਆ ਕਿਵੇਂ ਕਰੇਗਾ? ਇਹਦੀ ਤਾਂ ਵਿਆਖਿਆ ਉਦੋਂ ਹੀ ਕੀਤੀ ਜਾਂਦੀ ਹੈ ਜਦੋਂ ਕਿਸੇ ਮੁਸੀਬਤ ਦੇ ਵਿੱਚ ਦੇਸ਼ ਹੁੰਦਾ ਹੈ, ਖੈਰ ਨਾ ਹੀ ਹੋਵੇ, ਪਰ ਦੇਸ਼ ਦੇ ਅੰਦਰ ਦੀ ਮੁਸੀਬਤ ਤੋਂ ਦੇਸ਼ ਕਿਵੇਂ ਨਜਿੱਠੇਗਾ। ਮਣੀਪੁਰ ਦੇ ਵਿੱਚ ਮੰਗਲਵਾਰ ਦੇ ਦਿਨ 14 ਕੁੱਕੀ ਬੰਦੀਆਂ ਦੀ ਰਿਹਾਈ ਤੇ ਮਾਮਲੇ ਤੋਂ ਇੱਕ ਦਿਨ ਬਾਅਦ ਬੁੱਧਵਾਰ ਦੇ ਦਿਨ ਪੁਲਿਸ ਨੇ ਕਈ ਦਿਨਾਂ ਤੋਂ ਲਾਪਤਾ ਹੋਏ ਨਾਗਾ ਲੋਕਾਂ ਦੀਆਂ ਮ੍ਰਿਤਕ ਦੇਹਾਂ ਹੁਣ ਬਰਾਮਦ ਕਰ ਲਈਆਂ ਨੇ। 6 ਮ੍ਰਿਤਕ ਦੇਹਾਂ ਦੱਸੀਆਂ ਗਈਆਂ ਨੇ। ਮਣੀਪੁਰ ਚ ਪੁਲਿਸ ਨੇ ਦੱਸਿਆ ਕਿ 13 ਮਈ ਨੂੰ ਕਥਿਤ ਤੌਰ ਦੇ ਉੱਤੇ ਅਗਵਾ ਕੀਤੇ ਗਏ ਇਹਨਾਂ 6 ਨਾਗਾ ਲੋਕਾਂ ਦੇ ਮ੍ਰਿਤਕ ਦੇਹਾਂ ਦੀ ਪਛਾਣ ਵੀ ਕਰ ਲਈ ਗਈ ਹੈ। ਕਾਂਗਪੋਕਪੀ ਜ਼ਿਲ੍ਹੇ ਦੇ ਖਾਰਮ ਵੈਫਈ ਪਿੰਡ ਦੇ ਕੋਲ ਇਹਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। 450 ਜਵਾਨਾਂ ਦੇ ਨਾਲ ਸਨਿਫਰ ਡੌਗਸ ਫੋਰੈਂਸਿਕ ਮਾਹਰਾਂ ਦੀ ਟੀਮ ਕਰੀਬ 24 ਘੰਟਿਆਂ ਤੱਕ ਪੜਤਾਲ ਕਰਦੀ ਰਹੀ ਸੀ। ਹਾਲਾਂਕਿ 15 ਮਈ ਨੂੰ ਮਣੀਪੁਰ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜਿਨ੍ਹਾਂ 28 ਲੋਕਾਂ ਨੂੰ ਅਗਵਾ ਕੀਤਾ ਗਿਆ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਇਹਨਾਂ ਦੇ ਵਿੱਚੋਂ ਹਾਲੇ ਵੀ ਕੁਝ ਅਗਵਾ ਨੇ। ਕੁੱਕੀ ਭਾਈਚਾਰੇ ਦੇ 14 ਬੰਦੀਆਂ ਨੂੰ ਮੰਗਲਵਾਰ ਦੇ ਦਿਨ ਰਿਹਾ ਕਰ ਦਿੱਤਾ ਗਿਆ ਸੀ ਔਰ ਬੁੱਧਵਾਰ ਦੇ ਦਿਨ ਇਹਨਾਂ 6 ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੁੰਦੀਆਂ ਨੇ। ਭਾਰਤ ਦੇ ਨਾਲ ਜੁੜੀਆਂ ਆਖਰੀ ਕੁਝ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਮੇ ਸਮੇਂ ਤੱਕ ਕਾਰਜਕਾਲ ਦਾ ਰਿਕਾਰਡ ਕਾਇਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਵਧਾਈਆਂ ਮਿਲ ਰਹੀਆਂ ਨੇ। ਭਾਰਤੀ ਮੀਡੀਆ ਤੇ ਤਾਂ ਇਹ ਖਬਰਾਂ ਨੇ। ਟਰੰਪ ਨੇ ਵੀ ਮੋਦੀ ਨੂੰ ਇੱਕ ਮਹਾਨ ਨੇਤਾ ਦੱਸਿਆ ਤੇ ਆਪਣਾ ਦੋਸਤ ਦੱਸਿਆ। ਇੱਕ ਸੁਨੇਹੇ ਦੇ ਵਿੱਚ ਟਰੰਪ ਨੇ ਮੋਦੀ ਦੀ ਸਰਾਹਨਾ ਕਰਦਿਆਂ ਹੋਇਆ ਉਹਨਾਂ ਨੂੰ ਇੱਕ ਸਿਹਤਮੰਦ ਤੇ ਸੂਝਵਾਨ ਵਿਅਕਤੀ ਕਰਾਰ ਦਿੱਤਾ। ਉਧਰ ਦੂਸਰੇ ਪਾਸੇ ਇਸ ਜਿਹੜਾ ਉਹਨਾਂ ਦਾ 12 ਸਾਲ ਦਾ ਕਾਰਜਕਾਲ ਸੀ, ਇਸ ਤੋਂ ਬਾਅਦ ਬੇਂਜਾਮਿਨ ਨੇਤਨਯਾਹੂ ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਮੋਦੀ ਨੂੰ ਆਪਣਾ ਦੋਸਤ ਦੱਸਦਿਆਂ ਹੋਇਆ ਵਧਾਈ ਦਿੱਤੀ। ਖਾਸ ਗੱਲ ਇਹ ਰਹੀ ਕਿ ਤਾਜ਼ਾ ਵਧਾਈ ਦੇ ਜਿਹੜੇ ਸਭ ਤੋਂ 2 ਮਾਮਲੇ ਜਾਂ 2 ਵਧਾਈਆਂ ਜਿਹੜੀਆਂ ਸਾਹਮਣੇ ਆਈਆਂ, ਉਹ 2 ਅਜਿਹੇ ਦੇਸ਼ ਸੀ ਜਿਹੜੇ ਇਸ ਵਕਤ ਇਰਾਨ ਦੇ ਉੱਤੇ ਹਮਲਾ ਕਰ ਰਹੇ ਨੇ। ਉਹ ਇਰਾਨ ਜੋ ਕਦੇ ਭਾਰਤ ਦਾ ਦੋਸਤ ਹੁੰਦਾ ਸੀ, ਖੈਰ ਇਸ ਵਕਤ ਭਾਰਤ ਦੇ ਦੋਸਤ ਅਮਰੀਕਾ ਤੇ ਇਜ਼ਰਾਈਲ ਨੇ। ਭਾਰਤ ਦੇ ਅੰਦਰ ਨਵਜੰਮੇ ਬੱਚਿਆਂ ਦੇ ਨਾਲ ਜੁੜੀ ਹੋਈ ਇੱਕ ਤਾਜ਼ਾ ਰਿਪੋਰਟ ਜਾਰੀ ਹੋਈ ਹੈ ਜਿਸ ਦੇ ਵਿੱਚ ਰਾਜਸਥਾਨ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ। ਸਟੈਟਿਸਟੀਕਲ ਰਿਪੋਰਟ ਦੇ ਮੁਤਾਬਕ ਲਗਭਗ 45 ਤੋਂ 48 ਹਜ਼ਾਰ ਬੱਚੇ ਆਪਣੇ ਜਨਮਦਿਨ ਪਹਿਲਾਂ ਜਨਮਦਿਨ ਮਨਾਉਣ ਤੋਂ ਪਹਿਲਾਂ ਹੀ ਸੂਬੇ ਦੇ ਵਿੱਚ ਦਮ ਤੋੜ ਦਿੰਦੇ ਨੇ। ਯਾਨੀ ਕਿ ਔਸਤ ਹਰ ਰੋਜ਼ 120 ਤੋਂ 130 ਬੱਚਿਆਂ ਦੀ ਨਵਜੰਮੇ ਬੱਚਿਆਂ ਦੀ ਮੌਤ ਹੋ ਰਹੀ ਹੈ। ਰਿਪੋਰਟ ਦੇ ਮੁਤਾਬਕ ਬਾਲ ਮੌਤ ਦਰ ਪਿਛਲੇ ਸਾਲ ਦੇ ਨਾਲੋਂ ਹੋਰ ਵੀ ਜ਼ਿਆਦਾ ਬਦਤਰ ਹੋਈ ਹੈ। ਜਿਹੜਾ ਰਾਜਸਥਾਨ ਸੂਬਾ ਉਹ ਦੂਸਰੇ ਸੂਬਿਆਂ ਦੇ ਨਾਲੋਂ ਇਸ ਵਕਤ ਕਾਫੀ ਜ਼ਿਆਦਾ ਜਿਹੜਾ ਮਾੜੇ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ। ਨਿਓਨੈਟਲ ICU ਜਿਹੜੇ ਨੇ ਉਹ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ ਇਸ ਕਿਸਮ ਦੀਆਂ ਸਹੂਲਤਾਂ ਉਪਲਬਧ ਨਹੀਂ ਕਰਵਾ ਪਾਉਂਦੇ। ਉਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਜਿਹੜੇ ਕਿ ਹੁਣ ਬਰਤਾਨੀਆ ਦੌਰੇ ਦੇ ਉੱਤੇ ਜਾਣ ਵਾਲੇ ਨੇ, ਇਸ ਤੋਂ ਪਹਿਲਾਂ ਇਹ ਸ਼ੰਕੇ ਜਤਾਏ ਜਾ ਰਹੇ ਸੀ ਕਿ ਲੱਗਦਾ ਨਹੀਂ ਕਿ UK ਹੁਣ ਔਕਸ ਸਮਝੌਤੇ ਦੇ ਤਹਿਤ ਛੇਤੀ ਛੇਤੀ ਆਸਟ੍ਰੇਲੀਆ ਨੂੰ ਨਵੀਆਂ ਪਣਡੁੱਬੀਆਂ ਜਾਂ ਉਹਨਾਂ ਦੀ ਤਕਨੀਕ ਮੁਹੱਈਆ ਕਰਵਾਏਗਾ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਜੇਕਰ ਯਾਦ ਹੋਵੇ ਤੇ ਔਕਸ ਸਮਝੌਤੇ ਦੇ ਤਹਿਤ ਜੁੜੀ ਇੱਕ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਨੂੰ ਵਰਤੀਆਂ ਹੋਈਆਂ ਪਣਡੁੱਬੀਆਂ ਅਮਰੀਕਾ ਦੀ ਤਰਫ ਤੋਂ ਦਿੱਤੀਆਂ ਜਾ ਰਹੀਆਂ ਨੇ। ਪੰਜਾਬੀ ਭਾਸ਼ਾ ਚ ਕਹੀਏ ਤਾਂ ਕੰਡਮ, ਹਾਲਾਂਕਿ ਕੰਡਮ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਨਾਂ ਨੂੰ ਡੀਕਮਿਸ਼ਨ ਨਹੀਂ ਅਮਰੀਕਾ ਨੇ ਕੀਤਾ, ਪਰ ਪੁਰਾਣੀਆਂ ਪਣਡੁੱਬੀਆਂ ਲੈਣ ਦੀ ਆਸਟ੍ਰੇਲੀਆ ਦੀ ਕੀ ਮਜਬੂਰੀ ਬਣ ਗਈ ਸੀ ਇਹ ਤਾਂ ਪੈਨੀ ਵੋਂਗ ਤੋਂ ਨਹੀਂ ਪੁੱਛਿਆ ਗਿਆ। ਇੰਨਾ ਜ਼ਰੂਰ ਪੁੱਛਿਆ ਗਿਆ ਕਿ ਕੀ ਉਹ UK ਨੂੰ ਇਸ ਦੇ ਲਈ ਰਾਜ਼ੀ ਕਰ ਲੈਣਗੇ ਕਿ ਆਸਟ੍ਰੇਲੀਆ ਛੇਤੀ ਛੇਤੀ ਆਪਣੀਆਂ ਸਬਮਰੀਨ ਕੈਪੇਬਿਲਿਟੀ ਜਿਹੜੀ ਹੈ ਹਾਸਲ ਕਰੇ। ਤਾਂ ਉਹਨਾਂ ਕਿਹਾ ਕਿ ਇਸ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਹੈ। ਪੈਨੀ ਵੋਂਗ ਦਾ ਇਸ਼ਾਰਾ ਆਖਿਰਕਾਰ ਚੀਨ ਵੱਲ ਸੀ ਜਾਂ ਮੱਧ ਪੂਰਬ ਦੇ ਜੰਗੀ ਹਾਲਾਤਾਂ ਦੇ ਵੱਲ, ਇਹ ਤਾਂ ਨਹੀਂ ਮੰਨਿਆ ਜਾ ਸਕਦਾ, ਪਰ ਉਹਨਾਂ ਇਹ ਗੱਲ ਜ਼ਰੂਰ ਕਹੀ ਹੈ ਕਿ ਇਹ ਗੱਲ ਦੇ ਉੱਤੇ ਹੁਣ ਜ਼ੋਰ ਆਸਟ੍ਰੇਲੀਆ ਦਏਗਾ, ਬਰਤਾਨੀਆ ਦੇ ਵਿੱਚ ਵੀ ਆਪਣੀ ਗੱਲ ਰੱਖੇਗਾ ਕਿ ਜਦੋਂ ਇਹ ਸਮਝੌਤਾ ਹੋਇਆ ਸੀ ਔਕਸ ਸਮਝੌਤੇ ਦੀ ਗੱਲ ਜਦੋਂ ਤੁਰੀ ਸੀ ਤੇ ਹੁਣ ਦੇ ਹਾਲਾਤਾਂ ਦੇ ਵਿੱਚ ਬਹੁਤ ਫਰਕ ਆ ਚੁੱਕਿਆ। ਹੁਣ ਤਾਂ ਆਸਟ੍ਰੇਲੀਆ ਨੂੰ ਇਹਨਾਂ ਪਣਡੁੱਬੀਆਂ ਦੀ ਹੋਰ ਵੀ ਜ਼ਿਆਦਾ ਲੋੜ ਮਹਿਸੂਸ ਹੋ ਰਹੀ ਹੈ। ਉੱਥੇ ਆਸਟ੍ਰੇਲੀਆ ਦੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ, ਜਿੱਥੇ ਵਿਰੋਧੀ ਧਿਰ ਨੇਤਾ ਅਪੋਜੀਸ਼ਨ ਦੇ ਲੀਡਰ ਹਾਲੇ ਤੱਕ ਤਾਂ ਉਹ ਵਿਰੋਧੀ ਧਿਰ ਨੇਤਾ ਨੇ, ਸਰਵੇਖਣ ਕੁਝ ਹੋਰ ਹੀ ਦੱਸਦੇ ਨੇ। ਐਂਗਸ ਟੇਲਰ ਦੀ ਆਪਾਂ ਗੱਲ ਕਰ ਰਹੇ ਹਾਂ, ਲਿਬਰਲ ਪਾਰਟੀ ਦੇ ਨੇਤਾ ਨੇ, ਲਿਬਰਲ ਨੈਸ਼ਨਲ ਗੱਠਜੋੜ ਦੇ ਨੇਤਾ ਵੀ ਨੇ। ਗੱਠਜੋੜ ਦੇ ਨੇਤਾ ਨੇ ਇਸ ਬਿਆਨ ਜਿਹੜਾ ਹੁਣ ਦਿੱਤਾ ਆਖਿਰਕਾਰ, ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਵੀ ਚਰਚਾ ਚੱਲ ਰਹੀ ਸੀ, ਆਸਟ੍ਰੇਲੀਆ ਦੇ TV ਚੈਨਲ ਵੀ ਇਸ ਕਿਸਮ ਦੀਆਂ ਖਬਰਾਂ ਬਣਾ ਰਹੇ ਸੀ, ਤੇ ਇਥੋਂ ਤੱਕ ਕਿ ਦਿ ਆਸਟ੍ਰੇਲੀਅਨ ਨਾਮ ਦੇ ਅਖਬਾਰ ਨੇ ਲਿਬਰਲ ਪਾਰਟੀ ਦੇ ਇੱਕ ਐਮਪੀ ਟੌਨੀ ਪੈਸਿਨ ਦੇ ਬਿਆਨ ਨੂੰ ਵੀ ਕੋਟ ਕਰਕੇ ਕਹਿ ਦਿੱਤਾ ਸੀ ਕਿ ਵਨ ਨੇਸ਼ਨ ਪਾਰਟੀ ਦੇ ਨਾਲ ਸਮਝੌਤਾ ਕਰਨਾ ਹੋਏਗਾ ਗਠਜੋੜ ਨੂੰ, ਯਾਨੀ ਲਿਬਰਲ ਨੈਸ਼ਨਲ ਪਾਰਟੀਆਂ ਨੂੰ, ਕਿ ਦੇਖੋ ਕਿੱਥੇ ਕਿੱਥੇ ਤੁਸੀਂ ਉਮੀਦਵਾਰ ਉਤਾਰਨੇ ਤੇ ਕਿੱਥੇ ਕਿੱਥੇ ਅਸੀਂ, ਤਾਂ ਕਿ ਅਗਲੀਆਂ ਚੋਣਾਂ ਦੇ ਵਿੱਚ ਲੇਬਰ ਦੇ ਨਾਲ ਡਟ ਕੇ ਸਾਹਮਣੇ ਆਇਆ ਜਾ ਸਕੇ ਤੇ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਹਨੂੰ ਇੱਕ ਖੁੱਲਾ ਮੌਕਾ ਦਿੱਤਾ ਜਾ ਸਕੇ। ਹਾਲਾਂਕਿ ਐਂਗਸ ਟੇਲਰ ਨੇ ਟੌਨੀ ਪਾਸਨ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਨੇ ਤੇ ਉਹਨਾਂ ਕਿਹਾ ਐਸੀ ਤਾਂ ਕੋਈ ਡੀਲ ਵੀ ਨਹੀਂ ਹੋਈ ਤੇ ਨਾ ਹੀ ਲਿਬਰਲ ਨੈਸ਼ਨਲ ਗਠਜੋੜ ਅਜਿਹਾ ਕੁਝ ਕਰਨ ਜਾ ਰਹੇ ਆ, ਵਨ ਨੇਸ਼ਨ ਨੂੰ ਕੋਈ ਰਾਹ ਨਹੀਂ ਛੱਡਣ ਲੱਗੇ ਅਸੀਂ ਕਿ ਆਓ ਚੋਣਾਂ ਦੇ ਵਿੱਚ ਲੜੋ ਤੇ ਲੇਬਰ ਪਾਰਟੀ ਨੂੰ ਹਰਾਓ। ਹਾਲਾਂਕਿ ਅਗਲੀਆਂ ਕੁਝ ਖਬਰਾਂ ਵਨ ਨੇਸ਼ਨ ਦੇ ਨਾਲ ਹੀ ਜੁੜੀਆਂ ਨੇ, ਜਿੱਥੇ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਲੇਬਰ ਪਾਰਟੀ ਹੁਣ ਟਾਰਗੇਟ ਕਰਕੇ ਚੱਲ ਰਹੀ ਹੈ ਕਿ ਆਓ $27 ਡੋਨੇਟ ਕਰੋ। ਸੋਸ਼ਲ ਮੀਡੀਆ ਤੇ ਇੱਕ ਕੈਂਪੇਨ ਚਲਾਇਆ ਸੀ ਤੇ ਤਾਂ ਕਿ ਅਸੀਂ ਵਨ ਨੇਸ਼ਨ ਪਾਰਟੀ ਦੇ ਖਿਲਾਫ ਲੜ ਸਕੀਏ। ਵਨ ਨੇਸ਼ਨ ਜਿਸ ਨੂੰ ਕਈ ਕਾਰੋਬਾਰੀ ਇੱਥੋਂ ਤੱਕ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਇਨਹਾਰਟ ਦੀ ਤਰਫ ਤੋਂ ਵੀ ਖੁੱਲ੍ਹ ਕੇ ਹਮਾਇਤ ਦਿੱਤੀ ਜਾਣੀ ਸ਼ੁਰੂ ਹੋ ਗਈ ਹੈ। ਅਜਿਹੇ ਦੇ ਵਿੱਚ ਵਨ ਨੇਸ਼ਨ ਪਾਰਟੀ ਦੇ ਨਾਲ ਰਲ ਕੇ ਲੜਨ ਦੇ ਲਈ ਲੇਬਰ ਪਾਰਟੀ ਨੂੰ ਇੱਕ ਵੱਡੀ ਫੰਡਿੰਗ ਦੀ ਲੋੜ ਹੈ। ਇਸੇ ਦੇ ਜਵਾਬ 'ਚ ਵਨ ਨੇਸ਼ਨ ਪਾਰਟੀ ਨੇ ਇੱਕ ਜਿਹੜਾ ਡੋਨੇਸ਼ਨ ਡਿਨਰ ਜਾਂ ਆਮ ਤੌਰ ਦੇ ਉੱਤੇ ਇਸ ਕਿਸਮ ਦੇ ਜਿਹੜੇ ਡਿਨਰ ਨੇ, ਫੰਡ ਰੇਜ਼ਿੰਗ ਡਿਨਰ, ਉਹ ਆਯੋਜਿਤ ਕੀਤੇ ਜਾਂਦੇ ਨੇ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ। ਵਨ ਨੇਸ਼ਨ ਨੇ ਇਸ ਇੱਕ ਪ੍ਰੋਗਰਾਮ ਦੇ ਜ਼ਰੀਏ $1.6 million ਡਾਲਰ ਡੋਨੇਸ਼ਨ ਇਕੱਠੀ ਕਰਨ ਦਾ ਇੱਕ ਦਾਅਵਾ ਕੀਤਾ ਹੈ ਜਾਂ ਕਿਹਾ ਹੈ ਕਿ ਇਸ ਕਿਸਮ ਦੇ ਨਾਲ ਉਹ ਇਕੱਠਾ ਕਰਨਗੇ। ਪੌਲਿਨ ਹੈਨਸਨ ਵੈਸਟਰਨ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰ ਪਰਥ ਦੇ ਵਿੱਚ ਬੀਤੀ ਰਾਤ ਇਸ ਡਿਨਰ ਪ੍ਰੋਗਰਾਮ ਦੇ ਵਿੱਚ ਮੌਜੂਦ ਸੀ ਜਿੱਥੇ ਉਹਨਾਂ ਨੇ ਅਮੀਰ ਤਰੀਨ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਤੇ ਨਾਅਰੇ ਦਿੱਤੇ ਕਿ ਆਓ ਆਸਟ੍ਰੇਲੀਆ ਨੂੰ ਬਚਾਈਏ ਤੇ ਉਹਨਾਂ ਸੀਟਾਂ ਦੇ ਉੱਤੇ ਲੇਬਰ ਪਾਰਟੀ ਨੂੰ ਖਾਸ ਤੌਰ ਦੇ ਉੱਤੇ ਸੱਟ ਮਾਰੀਏ ਜਿੱਥੇ ਇਸ ਵਕਤ ਲੇਬਰ ਪਾਰਟੀ ਕਾਫੀ ਮਜ਼ਬੂਤ ਸਥਿਤੀ ਦੇ ਵਿੱਚ ਹੈ। ਦੱਸ ਦਈਏ ਕਿ ਇਸ ਡਿਨਰ ਦੇ ਵਿੱਚ ਕੁਝ ਕੁ ਹਜ਼ਾਰ ਲੋਕ ਇਕੱਠੇ ਕੀਤੇ ਗਏ ਸੀ, ਇਹ ਸੱਦੇ ਦੇ ਉੱਤੇ ਹੀ ਇਕੱਠੇ ਕੀਤੇ ਜਾਂਦੇ ਨੇ। ਏਦਾਂ ਤੁਸੀਂ ਇਸ ਕਿਸਮ ਦੇ ਫੰਡ ਰੇਜ਼ਿੰਗ ਪ੍ਰੋਗਰਾਮ 'ਚ ਨਹੀਂ ਪਹੁੰਚਦੇ। $70 ਤਾਂ ਇਹਨਾਂ ਦੀ ਟਿਕਟ ਮਿਨੀਮਮ ਰੱਖੀ ਗਈ ਸੀ ਕਿ ਆਓ ਬੈਠੋ ਖਾਣਾ ਖਾਓ ਤੇ ਫਿਰ ਉਸ ਤੋਂ ਬਾਅਦ ਡੋਨੇਸ਼ਨਾਂ ਦਵੋ ਵਨ ਨੇਸ਼ਨ ਪਾਰਟੀ ਨੂੰ। ਖੁੱਲ੍ਹ ਕੇ ਬਗਾਵਤ ਜਿਹੜੀ ਹੈ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਕਿਸਮ ਦੇ ਨਾਲ ਇਹ ਕਹਿ ਲਓ ਹੁਣ ਤੁਸੀਂ ਕਿ ਚੋਣਾਂ ਦਾ ਇੱਕ ਸਿਆਸੀ ਬਿਗੁਲ ਜਿਹੜਾ ਉਹ ਵੱਜ ਚੁੱਕਿਆ ਹੈ, ਸ਼ੰਖਨਾਦ ਹੋ ਚੁੱਕੇ ਹੈ। ਔਰ ਪੌਲਿਨ ਹੈਨਸਨ ਨੇ ਟਾਰਗੇਟ ਕਰਕੇ ਦੱਸ ਦਿੱਤੀਆਂ ਨੇ ਕਿ ਇਹ ਸੀਟਾਂ ਨੇ ਜਿੱਥੇ ਅਸੀਂ ਹਮਲਾ ਬੋਲਾਂਗੇ। ਕ੍ਰਿਸ ਬੋਵਿਨ ਦੀ ਸੀਟ ਹੈ ਜਿਹੜੀ ਮੈਕਮੋਹਨ, ਇੱਥੇ ਵਨ ਨੇਸ਼ਨ ਪਾਰਟੀ ਟਾਰਗੇਟ ਕਰੇਗੀ। ਵਾਟਸਨ ਦੀ ਸੀਟ ਟੌਨੀ ਬਰਕ ਦੀ, ਜਿੱਥੋਂ ਜਿੱਤ ਕੇ ਆਉਂਦੇ ਨੇ ਉਹ ਹਮੇਸ਼ਾ। ਇੱਕ ਸਕੋਲਿਨ ਸੀਟ ਹੈ, ਸਕੋਲਿਨ ਦੀ ਸੀਟ ਤੋਂ ਐਂਡਰਿਊ ਜਾਇਲਸ ਜਿੱਤ ਕੇ ਆਉਂਦੇ ਨੇ, ਜਿਹੜੇ ਹੋਮ ਅਫੇਅਰ ਮਿਨਿਸਟਰ ਨੇ ਕਲੇਅਰ ਓਨੀਲ ਉਹਨਾਂ ਦੀ ਸੀਟ ਹੌਥਮ ਤੇ ਮੈਡਲਿਨ ਕਿੰਗ ਦੀ ਸੀਟ ਬ੍ਰੈਂਡ, ਇਹਨਾਂ ਨੂੰ ਟਾਰਗੇਟ ਕੀਤਾ ਜਾਏਗਾ। ਹਾਲਾਂਕਿ ਜਿਹੜੀ ਇਹ ਡਿਨਰ ਮੀਟ ਸੀ, ਇੱਥੋਂ ABC ਜਿਹੜਾ ਅਦਾਰਾ ਸੀ ਉਸਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ। ਪੌਲਿਨ ਹੈਨਸਨ ਜਿਹੜੇ ਅੰਦਰ ਇਸ ਡਿਨਰ ਪ੍ਰੋਗਰਾਮ ਦੇ ਵਿੱਚ ਇਹ ਕਹਿੰਦੇ ਰਹੇ, ਇਸ ਫੰਡ ਰੇਜ਼ਰ ਪ੍ਰੋਗਰਾਮ ਚ ਕਹਿੰਦੇ ਰਹੇ ਕਿ ਫਰੀਡਮ ਆਫ ਸਪੀਚ ਜਿਹੜੀ ਉਹ ਖਤਮ ਕਰ ਦਿੱਤੀ ਗਈ ਆਸਟ੍ਰੇਲੀਆ ਚ, ਤੇ ਖੁਦ ਇਸ ਪ੍ਰੋਗਰਾਮ ਦੇ ਬਾਹਰ ਅਦਾਰੇ ABC ਨੂੰ ਪਾਬੰਦ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਅਦਾਰੇ ABC ਦੀ ਤਰਫ ਤੋਂ ਪੌਲਿਨ ਹੈਨਸਨ ਦੇ ਹੱਕ ਖਿਲਾਫ ਸਾਰੀਆਂ ਹੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਨੇ, ਪਰ ਸ਼ਾਇਦ ਵਨ ਨੇਸ਼ਨ ਪਾਰਟੀ ਜਾਂ ਪੌਲਿਨ ਹੈਨਸਨ ਨੂੰ ਇਹ ਪਸੰਦ ਨਹੀਂ ਹੈ ਕਿ ਉਹਨਾਂ ਦੇ ਵਿਰੁੱਧ ਜਾਂ ਉਹਨਾਂ ਦੇ ਉਲਟ ਜਿਵੇਂ ਦੀਆਂ ਖਬਰਾਂ, ਖਾਸ ਤੌਰ ਦੇ ਉੱਤੇ ਸਾਲ 2003 ਦੇ ਵਿੱਚ ਜਿਹੜਾ ਇਲੈਕਸ਼ਨ ਫਰਾਡ ਪੌਲਿਨ ਹੈਨਸਨ ਨੇ ਕੀਤਾ ਸੀ, ਹੋਰ ਬਹੁਤ ਸਾਰੇ ਮਾਮਲੇ ਨੇ ਜਿਹਨਾਂ ਨੂੰ ਉਹ ਖੁੱਲ੍ਹ ਕੇ ਪ੍ਰਕਾਸ਼ਿਤ ਕਰ ਦਿੰਦੇ ਨੇ, ਪ੍ਰਸਾਰਿਤ ਵੀ ਕਰ ਦਿੰਦੇ ਨੇ। ਖੈਰ ਇਸ ਜਿਵੇਂ ਇੱਕ ਹੋਰ ਖਬਰ ਹੈ, ਕੱਲ ਦੇ ਦਿਨ ਇਸ ਫੰਡ ਰੇਜ਼ਰ ਪ੍ਰੋਗਰਾਮ ਦੇ ਉੱਤੇ ਇਹ ਵੀ ABC ਨੇ ਹੀ ਪ੍ਰਕਾਸ਼ਿਤ ਕੀਤੀ ਹੈ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟਰ ਬਾਹਰ ਨਾਅਰੇ ਦਿੰਦੇ ਰਹੇ, ਅੰਦਰ ਪੌਲਿਨ ਹੈਨਸਨ ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਰਹੇ। ਬਾਹਰ ਜਿਹੜੇ ਪ੍ਰੋਟੈਸਟਰ ਸੀ ਉਹ ਮਾਸ ਮਾਈਗ੍ਰੇਸ਼ਨ ਦੇ ਖਿਲਾਫ ਵੀ ਨਾਅਰੇ ਦਿੰਦੇ ਰਹੇ। ਪੁਲਿਸ ਦੇ ਮੁਤਾਬਕ 400 ਦੇ ਕਰੀਬ ਪ੍ਰਦਰਸ਼ਨ ਕਰੀ, ਯਾਨੀ ਜਿੰਨੇ ਅੰਦਰ ਲੋਕ ਮੌਜੂਦ ਸੀ ਉਸ ਤੋਂ ਕਿਤੇ ਵੱਡੀ ਗਿਣਤੀ 'ਚ ਬਾਹਰ ਲੋਕ ਮੌਜੂਦ ਸੀ। ਪਰਥ ਦਾ ਇਹ ਈਸਟਰਨ ਸਬਰਬ ਹੈ ਮਿਡਲੈਂਡ ਜਿੱਥੇ ਇਹ ਫੰਡ ਰੇਜ਼ਰ ਪ੍ਰੋਗਰਾਮ ਸੀ, ਔਰ ਪਹਿਲੇ ਹੀ ਫੰਡ ਰੇਜ਼ਰ ਪ੍ਰੋਗਰਾਮ ਚਰਚਾ 'ਚ ਇਸ ਕਰਕੇ ਬਣ ਰਿਹਾ ਕਿਉਂਕਿ ਇਹ ਜਿਹੜੇ ਪ੍ਰੋਟੈਸਟਰ ਸੀ ਇਹਨਾਂ ਨੇ ਕੁਝ ਐਸੇ ਨਾਅਰੇ ਦਿੱਤੇ ਸੀ, ਅੰਗਰੇਜ਼ੀ 'ਚ ਹੀ ਦੱਸ ਦਿੰਦੇ ਹਾਂ, ਜਿਵੇਂ ਪੌਲਿਨ ਹੈਨਸਨ ਗੋ ਟੂ ਹੈਲ ਟੇਕ ਯੂਰ ਰੇਸਿਸਟ ਦੇਅਰ ਐਜ਼ ਵੈਲ, ਯਾਨੀ ਕਿ ਪੌਲਿਨ ਹੈਨਸਨ ਨਰਕ 'ਚ ਜਾਵੋ ਤੇ ਆਪਣੇ ਨਸਲਵਾਦ ਨੂੰ ਵੀ ਉੱਥੇ ਹੀ ਆਪਣੇ ਨਾਲ ਲੈ ਜਾਵੋ, ਜਾਂ ਫਿਰ ਮਾਈਗ੍ਰੈਂਟਸ ਅਲਾਊਡ ਬਟ ਰੇਸਿਸਟ ਆਰ ਨੋਟ, ਯਾਨੀ ਕਿ ਪ੍ਰਵਾਸੀ ਤਾਂ ਇਸ ਦੇਸ਼ ਦੇ ਵਿੱਚ ਆ ਸਕਦੇ ਨੇ ਪਰ ਨਸਲਵਾਦੀ ਨਹੀਂ ਆ ਸਕਦੇ। ਅਜੇ ਇਹਦੇ ਵਿੱਚ ਹਾਲਾਂਕਿ ਇਹ ਵੀ ਦੱਸਿਆ ਗਿਆ ਕਿ ਇਹਨਾਂ ਪ੍ਰੋਟੈਸਟਰਸ ਦੇ ਖਿਲਾਫ ਪੌਲਿਨ ਹੈਨਸਨ ਦੇ ਕੁਝ ਹਮਾਇਤੀ, ਹਾਲਾਂਕਿ 400 ਦੇ ਸਾਹਮਣੇ ਕੁਝ ਕੁ ਦਰਜਨ ਹਮਾਇਤੀ ਮੌਜੂਦ ਸੀ, ਜਿਹੜੇ ਇਹ ਕਹਿੰਦੇ ਰਹੇ ਵੀ ਕਾਂਟ ਹੀਅਰ ਯੂ, ਅਸੀਂ ਤੁਹਾਨੂੰ ਨਹੀਂ ਸੁਣ ਸਕਦੇ, ਜਾਂ ਥੋੜੇ ਬਹੁਤ ਨਾਰੇ ਦਿੰਦੇ ਰਹੇ, ਪਰ ਉਹ ਗੱਲ ਨਹੀਂ ਬਣੀ। ਜਿਹਨੇ ਐਂਟੀ ਪੌਲਿਨ ਹੈਨਸਨ ਜਾਂ ਐਂਟੀ ਜਿਹੜਾ ਵਨ ਨੇਸ਼ਨ ਨਾਰੇਬਾਜ਼ੀ ਜਿਹੜੀ ਇੱਥੇ ਹੁੰਦੀ ਰਹੀ। ਕੁਝ ਹੋਰਨਾਂ ਖਬਰਾਂ ਦੀ ਵੀ ਆਓ ਸਾਂਝ ਪਾਉਂਦੇ ਹੋਏ ਚੱਲੀਏ। ਜਦੋਂ ਹੁਣ ਮਾਈਗ੍ਰੇਸ਼ਨ ਦੀ ਗੱਲ ਤੁਰਦੀ ਹੈ ਤਾਂ ਅਗਲੀ ਖਬਰ ਜਿਹੜੀ ਉਹ ਹੋਮ ਅਫੇਅਰ ਦੇ ਤਾਜ਼ਾ ਡੇਟਾ ਦੇ ਨਾਲ ਜੁੜੀ ਹੋਈ। ਡੇਲੀ ਟੈਲੀਗ੍ਰਾਫ ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਤੇ ਦੱਸਿਆ ਹੈ ਕਿ ਹੋਮ ਅਫੇਅਰ ਦੇ ਮੁਤਾਬਕ ਮਾਰਚ ਮਹੀਨੇ ਦੇ ਵਿੱਚ ਆਪਣਾ ਸਿਖਰ ਸੀ ਟੈਂਪਰੇਰੀ ਰੈਜੀਡੈਂਟਸ ਦਾ, ਯਾਨੀ 432,300 ਲੋਕ ਐਸੇ ਸੀ ਆਸਟ੍ਰੇਲੀਆ ਚ ਜਿਹੜੇ ਬ੍ਰਿਜਿੰਗ ਵੀਜ਼ਾ ਦੇ ਉੱਤੇ ਰਹਿ ਰਹੇ ਸੀ। ਹਾਲਾਂਕਿ ਇਸ ਤੋਂ ਬਾਅਦ ਅਪ੍ਰੈਲ ਮਹੀਨੇ ਚ ਇਹ ਨੰਬਰ ਥੋੜਾ ਡ੍ਰੌਪ ਵੀ ਹੋਇਆ, 419,000 ਦੇ ਉੱਤੇ ਗਿਣਤੀ ਆ ਗਈ। ਪਰ ਡੇਲੀ ਟੈਲੀਗ੍ਰਾਫ ਨੇ ਆਪਣੀ ਖਬਰ ਦੇ ਵਿੱਚ ਮਾਈਗ੍ਰੈਂਟਸ ਦੇ ਉੱਤੇ ਨਿਸ਼ਾਨਾ ਵਿੰਨਦੇ ਹੋਇਆ ਦੱਸਿਆ ਹੈ ਕਿ ਇਹਦੇ ਵਿੱਚ ਕੁਝ ਲੋਕ ਐਸੇ ਵੀ ਸੀ ਜਿਨ੍ਹਾਂ ਦੇ ਵੀਜ਼ਾ ਕੈਂਸਲ ਕਰ ਦਿੱਤੇ ਗਏ ਸੀ, 2,000 ਤੋਂ ਵਧੇਰੇ। ਡਿਪਾਰਟਮੈਂਟ ਆਫ ਹੋਮ ਅਫੇਅਰ ਦੇ ਵੱਲੋਂ ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ ਜਾਣਕਾਰੀ ਜਿਹੜੀ ਹਾਸਲ ਕੀਤੀ ਗਈ, ਉਸ ਦੇ ਵਿੱਚ ਦੱਸਿਆ ਗਿਆ ਕਿ ਜਨਵਰੀ 2022 ਤੋਂ ਦਸੰਬਰ 2024 ਦੇ ਦਰਮਿਆਨ ਇਹਨਾਂ 2,000 ਲੋਕਾਂ ਦੇ ਵੀਜ਼ਾ ਰੱਦ ਕਰ ਦਿੱਤੇ ਗਏ ਸੀ, ਨਾ ਤਾਂ ਕਿਸੇ ਬ੍ਰਿਜਿੰਗ ਵੀਜ਼ਾ ਤੇ ਸੀ ਨਾ ਕਿਸੇ ਹੋਰ ਤੇ, ਫਿਰ ਵੀ ਇੱਥੇ ਰਹਿੰਦੇ ਰਹੇ। ਪਰ ਬਹੁਤ ਵੱਡੀ ਗਿਣਤੀ ਚ ਲੋਕ ਰਹਿੰਦੇ ਨੇ, ਸਿਰਫ ਇਹ 2,000 ਨਹੀਂ ਹੈ, ਹਾਲਾਂਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਹੁੰਦੀ ਹੈ। ਪਰ ਇਹ ਜਿਹੜੇ 2,000 ਲੋਕ ਸੀ ਇਹਨਾਂ ਦੇ ਵਿੱਚੋਂ 409 ਦੇ ਉੱਤੇ ਤਾਂ ਡਰੱਗ ਕਨਵਿਕਸ਼ਨ ਦੇ ਜਿਹੜੇ ਦੋਸ਼ ਲੱਗੇ ਹੋਏ ਸੀ ਔਰ ਗੰਭੀਰ ਇਲਜ਼ਾਮ ਲੱਗੇ ਹੋਏ ਸੀ, ਇਹ ਕਿਸੇ ਨਾ ਕਿਸੇ ਅਪਰਾਧਿਕ ਇਲਜ਼ਾਮਾਂ ਦੇ ਵਿੱਚੋਂ ਗੁਜ਼ਰ ਰਹੇ ਸੀ। 264 ਦੇ ਉੱਤੇ ਅਸੋਲਟ ਦੇ ਯਾਨੀ ਹਮਲਿਆਂ ਦੇ, ਤੇ 219 ਦੇ ਉੱਤੇ ਚਾਇਲਡ ਸੈਕਸੁਅਲ ਅਸੋਲਟ ਯਾਨੀ ਬਾਲ ਜਿਨਸੀ ਸ਼ੋਸ਼ਣ ਦੇ ਜਾਂ ਹਮਲਿਆਂ ਦੇ ਇਲਜ਼ਾਮ ਲੱਗੇ ਹੋਏ ਸੀ। ਅਜਿਹੇ ਦੇ ਵਿੱਚ ਅਪ੍ਰੈਲ ਮਹੀਨੇ ਦੇ ਦਰਮਿਆਨ ਹੋਮ ਅਫੇਅਰ ਜਿਹੜਾ ਮੰਤਰਾਲਾ ਉਸ ਦੀ ਤਰਫ ਤੋਂ ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ 5100 ਲੋਕਾਂ ਨੂੰ ਪਿਛਲੇ ਸਾਲ ਉਹਨਾਂ ਦੇ ਵੀਜ਼ੇ ਕੈਂਸਲ ਕੀਤੇ ਗਏ ਸੀ, ਪਰ ਡਿਪੋਰਟ ਹੋਏ ਸਿਰਫ 1500। ਕੁੱਲ ਹੁਣ ਤੱਕ ਜੇ ਗਿਣਤੀ ਮਿਲਾ ਕੇ ਚੱਲੀਏ ਤਾਂ 77,000 ਲੋਕ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਪਿਛਲਿਆਂ ਕਈਆਂ ਸਾਲਾਂ ਦੇ ਦਰਮਿਆਨ ਡਿਪੋਰਟ ਕਰਨ ਦਾ ਜਾਂ ਉਹਨਾਂ ਦੇ ਵੀਜ਼ਾ ਕੈਂਸਲ ਕਰਨ ਦੀ ਕਾਰਵਾਈ ਜਿਹੜੀ ਉਹ ਮਹਿਕਮੇ ਨੇ ਪੂਰੀ ਕਰ ਦਿੱਤੀ ਗਈ ਹੋਵੇ, ਪਰ ਫਿਰ ਵੀ ਉਹ ਆਸਟ੍ਰੇਲੀਆ ਦੇ ਵਿੱਚ ਅਨਲੋਫੁਲੀ ਯਾਨੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋਣ। ਵਿਰੋਧੀ ਧਿਰ ਦੀ ਤਰਫ ਤੋਂ ਸ਼ੈਡੋ ਹੋਮ ਅਫੇਅਰ ਜਿਹੜੇ ਸਪੋਕਸਮੈਨ ਨੇ ਜੋਨ ਆਲਡੋਨੀਅਨ, ਉਹਨਾਂ ਨੇ ਕਿਹਾ ਕਿ ਤਾਜ਼ਾ ਆਂਕੜੇ ਜਿਹੜੇ ਜਾਰੀ ਕੀਤੇ ਗਏ ਨੇ ਇਹ ਆਸਟ੍ਰੇਲੀਆ ਦੇ ਵਿੱਚ ਮਾਈਗ੍ਰੇਸ਼ਨ ਸਿਸਟਮ ਦੀ ਔਰ ਐਲਬਨੀ ਸਰਕਾਰ ਦੀ ਪੂਅਰ ਮੈਨੇਜਮੈਂਟ ਦੇ ਵੱਲ ਇਸ਼ਾਰਾ ਕਰਦੇ ਨੇ। ਉੱਥੇ ਹੀ ਅਗਲੀ ਖਬਰ ਦੀ ਸਾਂਝ ਪਾਈਏ ਤੇ ਅਪਰਾਧਕ ਖੇਤਰ ਦੇ ਨਾਲ ਜੁੜੀ ਹੋਈ, ਸਿਰਫ ਪ੍ਰਵਾਸੀ ਨਹੀਂ ਬਲਕਿ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੇ ਵਸਨੀਕ ਦੱਸਦੇ ਨੇ ਜਾਂ ਸੈਟਲਰ ਦੱਸਦੇ ਨੇ ਉਹਨਾਂ ਦੇ ਵਿੱਚੋਂ ਵੀ ਇਹ ਖਬਰਾਂ ਨੇ। ਹੁਣ ਇੱਕ ਲੜਕਾ ਹੈ ਜਿਸਦੀ ਉਮਰ 16 ਸਾਲ ਹੈ, ਨਾਮ ਇਸ ਕਰਕੇ ਨਹੀਂ ਦੱਸ ਸਕਦੇ ਕਿਉਂਕਿ ਮਜਬੂਰੀ ਹੈ, ਆਸਟ੍ਰੇਲੀਆ ਦੇ ਕਾਨੂੰਨ ਦੇ ਮੁਤਾਬਕ ਨਾਮ ਨਸ਼ਰ ਨਹੀਂ ਕੀਤਾ ਜਾ ਸਕਦਾ, ਪਰ ਵਿਕਟੋਰੀਆਜ਼ ਐਡਲਟ ਟਾਈਮ ਜਿਹੜਾ ਨਾਮ ਦਾ ਇੱਕ ਅਦਾਰਾ ਹੈ ਉਸਦੇ ਦੁਆਰਾ ਇੱਕ ਜਾਣਕਾਰੀ ਦਿੱਤੀ ਗਈ ਹੈ। ਇਹ ਹੈ ਕਿ 16 ਸਾਲ ਦਾ ਲੜਕਾ ਇੱਕ ਵਾਰ ਨਹੀਂ, ਦੋ ਵਾਰ ਨਹੀਂ, 10 ਵਾਰ ਨਹੀਂ, 20 ਵਾਰ ਨਹੀਂ, 50 ਵਾਰ ਇਸ ਨੂੰ ਬੇਲ ਗ੍ਰਾਂਟ ਕੀਤੀ ਗਈ ਔਰ ਹਰ ਵਾਰ ਇਹ ਬਾਹਰ ਨਿਕਲ ਕੇ ਅਪਰਾਧਾਂ ਨੂੰ ਅੰਜਾਮ ਦਿੰਦਾ ਸੀ। ਜੇਕਰ ਤੁਹਾਨੂੰ ਲੱਗਦਾ ਹੋਵੇ ਕਿ ਇਹ ਖਬਰ ਪੁਰਾਣੀ ਹੈ ਤਾਂ ਇਹ ਬਿਲਕੁਲ ਨਵੀਂ ਖਬਰ ਹੈ। ਮਾਊਂਟ ਵੇਵਰਲੀ ਦੇ ਇਲਾਕੇ ਦੇ ਵਿੱਚ ਇਹ ਰਹਿੰਦਾ ਔਰ ਇਸ ਲੜਕੇ ਨੇ ਤਾਜ਼ਾ ਹਾਲ ਮਾਮਲੇ ਦੇ ਵਿੱਚ ਜਿਹੜਾ ਜਦੋਂ ਹੁਣ ਇਸ ਨੂੰ ਜੇਲ੍ਹ ਚ ਭੇਜਿਆ ਗਿਆ ਤਾਂ ਉਦੋਂ ਤਾਂ ਅਜਿਹੀ ਹਰਕਤ ਕੀਤੀ ਜਿਸ ਨੂੰ ਕਿ ਬਰਦਾਸ਼ਤ ਵੀ ਨਹੀਂ ਕੀਤਾ ਜਾ ਸਕਦਾ। ਮਾਸਕ ਪਹਿਨ ਕੇ ਔਰ ਆਪਣੇ ਸਾਥੀਆਂ ਦੇ ਨਾਲ ਇਹ ਇੱਕ ਘਰ ਦੇ ਵਿੱਚ ਦਾਖਲ ਹੁੰਦਾ, ਵੀਡੀਓਗ੍ਰਾਫੀ ਬਣਾਉਂਦੇ ਨੇ ਯਾਨੀ ਫੋਨ ਦੇ ਉੱਤੇ ਸ਼ੂਟ ਕਰ ਰਹੇ ਹੁੰਦੇ ਨੇ, ਨਾਲੋ ਨਾਲ ਹਮਲੇ ਨੂੰ ਅੰਜਾਮ ਦੇ ਰਹੇ ਹੁੰਦੇ ਨੇ। ਉਸੇ ਵਕਤ ਜਦੋਂ ਇਸ ਘਰ ਦੇ ਵਿੱਚ ਇੱਕ 3 ਮਹੀਨਿਆਂ ਦੇ ਛੋਟੇ ਬੱਚੇ ਦੇ ਨਾਲ ਇੱਕ ਸਿੰਗਲ ਮਦਰ ਮੌਜੂਦ ਸੀ, 14 ਮਾਰਚ ਨੂੰ ਇਹ ਹਮਲੇ ਨੂੰ ਅੰਜਾਮ ਦਿੱਤਾ ਜਾਂਦਾ ਔਰ ਇਸ ਹਮਲੇ ਦੇ ਵਿੱਚ ਇਸ ਵੀਡੀਓ ਦੇ ਅੰਦਰ ਜਿਸ ਨੂੰ ਇਸਨੇ ਆਪਣੇ ਫੋਨ ਦੇ ਉੱਤੇ ਹੀ ਸ਼ੂਟ ਕੀਤਾ ਸੀ, ਹੱਥ ਚ ਮਛੇਟੀ ਫੜੀ ਹੋਈ ਸੀ ਔਰ ਬਾਅਦ ਦੇ ਵਿੱਚ ਇਸ ਘਰ ਦੇ ਅੰਦਰ ਉਹਨਾਂ ਨੂੰ ਕਹਿੰਦਾ ਹੈ ਕਿ ਇਸ ਚੁੱਪ ਚਾਪ ਰਹੋ, ਨਹੀਂ ਤੇ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਕੁਝ ਗੱਲਾਂ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਚ ਗਾਲੀ ਗਲੋਚ ਹੈ ਜਿਸ ਨੂੰ ਕਿਹਾ ਵੀ ਨਹੀਂ ਜਾ ਸਕਦਾ, ਨਹੀਂ ਤੇ ਤੁਹਾਨੂੰ ਕਿੱਕ ਕਰਾਂਗੇ ਯਾਨੀ ਕਿ ਤੁਹਾਨੂੰ ਠੁੱਡੇ ਮਾਰਾਂਗੇ। ਅਜਿਹੇ ਦੇ ਵਿੱਚ 388 ਦੇ ਕਰੀਬ ਦੋਸ਼ ਆਇਦ ਇਸ ਲੜਕੇ ਦੇ ਉੱਤੇ ਕੀਤੇ ਜਾ ਚੁੱਕੇ ਨੇ। ਹੁਣ ਜਾ ਕੇ ਅਦਾਲਤ ਨੇ ਇਸ ਦੀ ਤਾਜ਼ਾ ਜ਼ਮਾਨਤ ਜਿਹੜੀ ਉਹ ਰੱਦ ਕੀਤੀ ਹੈ। ਫਿਲਹਾਲ ਇਸ ਨੂੰ ਜੁਡੀਸ਼ੀਅਲ ਜਿਹੜੀ ਇੱਕ ਤਰੀਕੇ ਦੀ ਪੁੱਛਗਿੱਛ ਹੈ ਉਸ ਦੇ ਵਿੱਚ ਰੱਖਿਆ ਜਾਏਗਾ, ਰਿਮਾਂਡ ਤਾਂ ਨਹੀਂ ਕਿਹਾ ਜਾ ਸਕਦਾ। ਪਰ ਇੱਥੇ ਦੱਸਿਆ ਗਿਆ ਕਿ ਇਸ ਘਰ ਦੇ ਵਿੱਚ ਦਾਖਲ ਹੋ ਕੇ ਹਮਲੇ ਨੂੰ ਅੰਜਾਮ ਦੇਣ ਤੋਂ ਠੀਕ 90 ਮਿੰਟ ਪਹਿਲਾਂ ਯਾਨੀ ਡੇਢ ਘੰਟਾ ਪਹਿਲਾਂ ਇਸ ਨੇ ਗਲੈਨ ਵੇਵਰਲੀ ਦੇ ਵਿੱਚ ਇੱਕ ਗੱਡੀ ਚੋਰੀ ਕੀਤੀ ਸੀ। ਉਹ 65 ਸਾਲ ਦੀ ਇੱਕ ਮਹਿਲਾ ਤੋਂ ਚੋਰੀ ਕੀਤੀ ਸੀ ਤੇ ਫਿਰ ਉਸੇ ਕਾਰ ਦੇ ਵਿੱਚ ਇਹ ਆਪਣੇ ਸਾਥੀਆਂ ਨੂੰ ਬਿਠਾ ਕੇ ਇਸ ਮਰਸਡੀਜ਼ ਬੈਂਸ ਦੇ ਵਿੱਚ ਬਿਠਾ ਕੇ ਇਸ ਘਰ ਦੇ ਵਿੱਚ ਦਾਖਲ ਹੋਇਆ ਸੀ ਜਿੱਥੇ ਇਸ ਨੇ ਇਹ ਵੀਡੀਓ ਬਣਾਈ ਤੇ ਬਾਅਦ ਦੇ ਵਿੱਚ ਸ਼ੇਖੀ ਵੀ ਮਾਰੀ। ਖੈਰ ਇਸ ਕਿਸਮ ਦੀਆਂ ਖਬਰਾਂ ਦੇ ਉੱਤੇ ਪੌਲਿਨ ਹੈਨਸਨ ਦਾ ਜ਼ਰੂਰ ਕੁਝ ਬਿਆਨ ਲਿਆ ਜਾਣਾ ਚਾਹੀਦਾ ਕਿ ਵਿਕਟੋਰੀਆ ਦੇ ਵਿੱਚ ਜਿਹੜਾ ਟੀਨੇਜ ਕ੍ਰਾਈਮ ਵਧਿਆ ਉਸਦਾ ਆਖਿਰਕਾਰ ਹੱਲ ਕੀ ਹੈ। ਅਗਲੀਆਂ ਕੁਝ ਖਬਰਾਂ ਦੇ ਵੱਲ ਸਾਂਝ ਪਾਈਏ ਤੇ ਤਰੱਕੀ ਦੇ ਨਾਲ ਜੁੜੀਆਂ ਹੋਈਆਂ ਵਿਕਾਸ ਦੀਆਂ ਖਬਰਾਂ ਭਾਰਤ ਤੋਂ ਨਹੀਂ ਨੇ, ਆਸਟ੍ਰੇਲੀਆ ਤੋਂ ਹੀ ਨੇ। ਬੈਂਕਸਟਾਊਨ ਹਸਪਤਾਲ ਨੂੰ ਢਾਹ ਦਿੱਤਾ ਗਿਆ, ਹੁਣ ਇਸ ਦੇ ਵਿੱਚ ਵਿਕਾਸ ਕਾਹਦਾ, ਕਿਉਂਕਿ ਨਿਊ ਸਾਊਥ ਵੇਲਸ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਹਸਪਤਾਲ ਨੂੰ ਢਾਹ ਕੇ ਜਿਹੜਾ ਦੁਬਾਰਾ ਬਣਾਇਆ ਜਾਣਾ ਉਹ ਆਸਟ੍ਰੇਲੀਆ ਦੇ ਪਬਲਿਕ ਹਸਪੀਟਲ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਅਜਿਹਾ ਨਹੀਂ ਹੋਇਆ ਹੋਣਾ। ਲਗਭਗ $2 ਬਿਲੀਅਨ ਤਾਂ ਇਸ ਦੇ ਉੱਤੇ ਲਗਾ ਦਿੱਤੇ ਜਾਣੇ ਨੇ ਜਦੋਂ 14 ਮੰਜ਼ਿਲਾ ਹਸਪਤਾਲ, 10 ਮੰਜ਼ਿਲਾ ਇਸ ਦੀ ਕਾਰ ਪਾਰਕ ਔਰ ਆਸਟ੍ਰੇਲੀਆ ਦੀ ਸਭ ਤੋਂ ਆਧੁਨਿਕ ਤਕਨੀਕਾਂ ਦੇ ਨਾਲ ਔਰ ਸਿਹਤ ਸਹੂਲਤਾਂ ਦੇ ਨਾਲ ਲੈਸ ਇਸ ਹੈਲਥ ਕੇਅਰ ਫੈਸਿਲਿਟੀ ਨੂੰ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਬਣਾਇਆ ਜਾਏਗਾ। ਐਡੀਸ਼ਨਲ ਬੈਡਸ ਇੱਥੇ ਦਿੱਤੇ ਜਾਣਗੇ, ਪਹਿਲਾਂ ਵੀ ਸੀ ਹਸਪਤਾਲ ਪਰ ਉਸਨੂੰ ਢਾਇਆ ਜਾ ਰਿਹਾ। ਬੈਂਕਸਟਾਊਨ ਆਸਟ੍ਰੇਲੀਆ ਦੇ ਤੇਜ਼ੀ ਦੇ ਨਾਲ ਵੱਧ ਰਹੇ ਇਲਾਕਿਆਂ ਦੇ ਵਿੱਚੋਂ ਕੁਝ ਇੱਕ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਮਹਿਲਾਵਾਂ ਦੀ ਸਿਹਤ, ਮੈਂਟਲ ਹੈਲਥ, ਕੈਂਸਰ ਟ੍ਰੀਟਮੈਂਟ, ਏਜ ਕੇਅਰ ਤੇ ਐਂਬੂਲੇਟਰੀ ਕੇਅਰ ਸਰਵਿਸਿਜ਼ ਜਿਹੜੀਆਂ ਦਿੱਤੀਆਂ ਜਾਣਗੀਆਂ, ਕੁਝ ਨਵੀਆਂ ਸਰਵਿਸਿਜ਼ ਵੀ ਐਡ ਕਰ ਦਿੱਤੀਆਂ ਜਾਣਗੀਆਂ। ਇਸ ਹਸਪਤਾਲ ਨੂੰ ਦੇਸ਼ ਦੇ ਸਭ ਤੋਂ ਬਿਹਤਰੀਨ ਹਸਪਤਾਲਾਂ ਦੇ ਵਿੱਚੋਂ ਇੱਕ ਬਣਾਇਆ ਜਾਏਗਾ। ਕ੍ਰਿਸਮਿਨਸ ਜਿਹੜੇ ਕਿ NSW ਦੇ ਪ੍ਰੀਮੀਅਰ ਨੇ, ਉਹਨਾਂ ਕਿਹਾ ਕਿ NSW ਦੀ ਹਿਸਟਰੀ ਦੇ ਵਿੱਚ ਤਾਂ ਘੱਟੋ ਘੱਟ ਐਸਾ ਹਸਪਤਾਲ ਨਹੀਂ ਬਣਿਆ ਹੋਏਗਾ। ਹਾਲਾਂਕਿ ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਦੀ ਤਰਫ ਤੋਂ ਹਰ ਇੱਕ ਡਾਲਰ ਸਿਹਤ ਵਾਲੇ ਪਾਸੇ ਖਰਚਿਆ ਜਾ ਰਿਹਾ। ਨਵਾਂ ਜਿਹੜਾ ਰਾਉਜ਼ਹਿਲ ਦਾ ਹਸਪਤਾਲ ਆ ਰਿਹਾ, ਕੁਝ ਦਿਨ ਪਹਿਲਾਂ ਉਹਦਾ ਟੱਕ ਲਗਾਇਆ ਸੀ ਕਹੀ ਦੇ ਨਾਲ ਇਹਨਾਂ ਨੇ। ਫਿਰ ਫੇਅਰਫੀਲਡ ਹਸਪਤਾਲ ਦੀ ਵੀ ਰੀਡਿਵੈਲਪਮੈਂਟ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਕੈਂਟਰਬਰੀ ਹਸਪਤਾਲ ਨੂੰ ਐਡੀਸ਼ਨਲ ਬੈੱਡ ਦਿੱਤੇ ਜਾਣਗੇ। ਬਲੈਕਟਾਊਨ ਤੇ ਮਾਉਂਟਰੀਊਡ ਦੇ ਹਸਪਤਾਲਾਂ ਦੇ ਵਿੱਚ ਵੀ ਬੈਡਿੰਗ ਜਿਹੜੀ ਉਹ ਵਧਾਈ ਜਾਣੀ ਹੈ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਪ੍ਰੀਮੀਅਰ ਤੇ ਵੈਸਟਰਨ ਸਿਡਨੀ ਦੇ ਜਿਹੜੇ ਮਿਨਿਸਟਰ ਨੇ ਪ੍ਰੂਕਾਰ, ਜਿਨ੍ਹਾਂ ਦੇ ਕੋਲ ਐਜੂਕੇਸ਼ਨ ਦਾ ਵੀ ਮੰਤਰਾਲਾ, ਉਹ ਵੀ ਮੌਜੂਦ ਸੀ ਤੇ ਕਿਹਾ ਕਿ ਕਿਉਂਕਿ ਪ੍ਰੂਕਾਰ ਹੁਣ ਤਾਜ਼ਾ ਤਰੀਨ ਖੁਦ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਕੇ ਬਾਹਰ ਨਿਕਲੇ ਨੇ, ਉਹਨਾਂ ਕਿਹਾ ਕਿ ਸਿਹਤ ਦੇ ਉੱਤੇ ਖਰਚਿਆ $1 NSW ਸਰਕਾਰ ਦਾ ਮੁੱਲ ਮੋੜਦਾ ਹੈ। ਇਸ ਕਰਕੇ ਅਸੀਂ ਇਸ ਮਾਮਲੇ ਦੇ ਵਿੱਚ ਬੈਂਕਸਟਾਊਨ ਹਸਪਤਾਲ ਦੇ ਉੱਤੇ ਮਾਣ ਮਹਿਸੂਸ ਕਰਾਂਗੇ। ਉਂਝ ਬੈਂਕਸਟਾਊਨ ਦੇ ਵਸਨੀਕਾਂ ਦੇ ਲਈ ਚੰਗੀ ਖਬਰ ਇਹ ਵੀ ਸਾਹਮਣੇ ਆ ਗਈ ਹੈ ਕਿ 18 ਅਕਤੂਬਰ ਉਹ ਤਰੀਕ ਹੋਏਗੀ ਜਦੋਂ ਬੈਂਕਸਟਾਊਨ ਤੱਕ ਜਿਹੜੀ ਉਹ ਸਿਡਨੀ CBD ਤੋਂ ਵਾਇਆ ਸਿਡਨਮ ਹੁੰਦਿਆਂ ਹੋਇਆ ਜਿਹੜੀ ਨਵੀਂ ਮੈਟਰੋ ਟ੍ਰੇਨ ਲਾਈਨ ਹੈ ਉਹ ਸ਼ੁਰੂ ਹੋ ਜਾਣੀ ਹੈ। ਸੋ ਬੈਂਕਸਟਾਊਨ ਦੇ ਵਸਨੀਕਾਂ ਦੇ ਲਈ ਚੰਗੀਆਂ ਖਬਰਾਂ ਆਉਣ ਦੀ ਵੇ। ਅਕਤੂਬਰ ਮਹੀਨੇ ਦੇ ਵਿੱਚ, ਨਵੰਬਰ ਚ ਦੀਵਾਲੀ ਐਤਕੀ ਪਰ ਅਕਤੂਬਰ ਚ ਇੱਕ ਹੋਰ ਧਮਾਕਾ ਵੀ ਹੋਣ ਜਾ ਰਿਹਾ। ਸਿਡਨੀ ਦਾ ਦੂਸਰਾ ਕੌਮਾਂਤਰੀ ਹਵਾਈ ਅੱਡਾ ਜਿਹਨੂੰ WSI ਦੇ ਨਾਮ ਦੇ ਨਾਲ ਹੁਣ ਜਾਣਨਾ ਸ਼ੁਰੂ ਕਰ ਦਿਓ ਕਿਉਂਕਿ ਵੈਸਟਰਨ ਸਿਡਨੀ ਇੰਟਰਨੈਸ਼ਨਲ ਇਸਦਾ ਨਾਮ ਹੈ। ਕਿੰਗਸਮਿਥ ਏਅਰਪੋਰਟ ਸਿਡਨੀ ਦੇ ਬਿਲਕੁਲ ਪੂਰਬ ਦੇ ਵਿੱਚ ਸਥਿਤ ਹੋਏਗਾ ਤੇ ਧੁਰ ਪੱਛਮ ਦੇ ਵਿੱਚ ਸਥਿਤ ਇਸ ਨਵੇਂ ਦੂਸਰੇ ਕੌਮਾਂਤਰੀ ਯਾਨੀ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਤਾਰੀਖ ਤੈਅ ਕਰ ਦਿੱਤੀ ਗਈ ਹੈ। 25 ਅਕਤੂਬਰ ਉਦਘਾਟਨ ਤਾਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਖੈਰ ਇਸਦਾ, ਪਰ 25 ਅਕਤੂਬਰ ਉਹ ਤਰੀਕ ਹੋਏਗੀ ਜਦੋਂ ਇੱਥੋਂ ਪਹਿਲਾ ਕਮਰਸ਼ੀਅਲ ਜਹਾਜ਼ ਜਿਹੜਾ ਇੱਥੋਂ ਉੱਡ ਕੇ ਜਾਏਗਾ। ਹੁਣ ਤੱਕ ਜਹਾਜ਼ ਵੈਸੇ ਇੱਥੇ ਉੱਡ ਰਹੇ ਨੇ, ਲੈਂਡ ਹੋ ਰਹੇ ਨੇ, ਪਰ ਉਹ ਸਾਰੇ ਟ੍ਰਾਇਲ ਦੇ ਤੌਰ ਤੇ ਨੇ। ਪਰ ਬਕਾਇਦਾ ਟਿਕਟਾਂ ਲੈ ਕੇ ਇਸ ਜਹਾਜ਼ ਦੇ ਕਾਊਂਟਰ ਦੇ ਵਿੱਚੋਂ, ਇਸ ਦੇ ਇਮੀਗ੍ਰੇਸ਼ਨ ਚੈੱਕ ਦੇ ਵਿੱਚੋਂ, ਇਮੀਗ੍ਰੇਸ਼ਨ ਤਾਂ ਨਹੀਂ ਕਹਿ ਸਕਦੇ ਕਿਉਂਕਿ ਪਹਿਲੀ ਫਲਾਈਟ ਜਿਹੜੀ ਉਹ ਡੋਮੈਸਟਿਕ ਫਲਾਈਟ ਹੋਏਗੀ। ਜੈੱਟ ਸਟਾਰ ਨੇ ਜਿਹੜੀ ਗੋਲਡ ਕੋਸਟ ਤੱਕ ਆਪਣੀ ਪਹਿਲੀ ਉਡਾਨ ਸ਼ੁਰੂ ਕਰਨੀ ਹੈ ਔਰ ਇਸ ਨੂੰ ਕਾਫੀ ਜ਼ਿਆਦਾ ਇਸਦਾ ਜਿਹੜਾ ਚਾਅ ਇਸ ਵਕਤ ਦੇਖਦੇ ਨਹੀਂ ਲੱਤ ਰਿਹਾ। ਜੈੱਟ ਸਟਾਰ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਆਪਣੀਆਂ ਫਲਾਈਟਸ ਦੀ ਗਿਣਤੀ ਵਧਾਉਣੀ ਪੈ ਰਹੀ ਹੈ। ਫਿਲਹਾਲ ਜੈੱਟ ਸਟਾਰ ਹਫ਼ਤੇ ਦੇ ਵਿੱਚ 21 ਫਲਾਈਟਸ ਜਿਹੜੀਆਂ ਨੇ ਇਸ ਨਵੇਂ ਇੰਟਰਨੈਸ਼ਨਲ ਏਅਰਪੋਰਟ ਤੋਂ ਡੋਮੈਸਟਿਕ ਫਲਾਈਟਸ ਉਡਾਏਗਾ ਔਰ ਇਹ ਮੈਲਬਰਨ, ਬ੍ਰਿਸਬਨ ਤੇ ਗੋਲਡ ਕੋਸਟ ਦੇ ਲਈ ਹੋਣਗੀਆਂ। ਬਾਅਦ ਦੇ ਵਿੱਚ ਇਹਨਾਂ ਦੀ ਗਿਣਤੀ ਵਧਾ ਦਿੱਤੀ ਜਾਏਗੀ। ਕੁਆਂਟਸ ਨੇ ਵੀ 8 ਫਲਾਈਟਸ ਜਿਹੜੀਆਂ ਨੇ ਵੀਕਲੀ ਸ਼ੁਰੂ ਕਰਨੀਆਂ ਨੇ, ਇੱਕ ਮੈਲਬਰਨ ਦੇ ਰੂਟ ਤੇ ਇੱਕ ਬ੍ਰਿਸਬਨ ਦੇ ਰੂਟ ਤੇ ਫਿਰ ਮਾਰਚ 2027 ਦੇ ਅਖੀਰ ਤੱਕ ਫਲਾਈਟਸ ਦੀ ਗਿਣਤੀ ਵਧਾ ਦਿੱਤੀ ਜਾਏਗੀ। ਹੋਰ ਤਾਂ ਹੋਰ ਇਸੇ ਸਾਲ ਦੀ ਸ਼ੁਰੂਆਤ ਅਖੀਰ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਹੀ ਤੇ ਫਿਰ ਨਵੰਬਰ ਮਹੀਨੇ ਦੇ ਸ਼ੁਰੂਆਤੀ ਦੌਰ 'ਚ ਪਹਿਲਾਂ ਨਿਊਜ਼ੀਲੈਂਡ ਦੇ ਆਕਲੈਂਡ ਦੇ ਲਈ ਤੇ ਸਿੰਗਾਪੁਰ ਏਅਰਲਾਈਨਸ ਦੀ ਤਰਫ ਤੋਂ ਵੀ ਆਪਣੀਆਂ ਫਲਾਈਟਸ ਸ਼ੁਰੂ ਕਰ ਦਿੱਤੀਆਂ ਜਾਣੀਆਂ, ਯਾਨੀ ਏਅਰ ਨਿਊਜ਼ੀਲੈਂਡ ਤੇ ਸਿੰਗਾਪੁਰ ਏਅਰਲਾਈਨਸ ਵੀ ਆਪਣੀਆਂ ਫਲਾਈਟਸ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ ਸ਼ੁਰੂ ਕਰ ਦੇਗਾ ਤਾਂ ਬਕਾਇਦਾ ਇਸ ਨੂੰ ਇੰਟਰਨੈਸ਼ਨਲ ਏਅਰਪੋਰਟ ਕਿਹਾ ਜਾ ਸਕੇਗਾ। ਹਾਲੇ ਸ਼ੁਰੂਆਤ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 10 ਮਿਲੀਅਨ ਪੈਸੇਂਜਰ ਜਿਹੜੇ ਨੇ ਉਹ ਸਾਲਾਨਾ ਇਸ ਏਅਰਪੋਰਟ ਦਾ ਇਸਤੇਮਾਲ ਕਰਨਗੇ, ਪਰ ਜਦੋਂ ਇਹ ਆਪਣੀ ਫੁੱਲ ਕਪੈਸਿਟੀ ਦੇ ਵਿੱਚ ਕੰਮ ਕਰਨ ਲੱਗ ਪਿਆ, ਕੱਲੇ ਕੱਲੇ ਬੇ ਦੇ ਉੱਤੇ ਇੱਕ ਇੱਕ ਜਹਾਜ਼ ਖੜਾ ਰਹਿਣ ਲੱਗ ਪਿਆ, ਤੇ ਬਕਾਇਦਾ ਜੋ ਮੰਨਿਆ ਜਾ ਰਿਹਾ ਕਿ ਇਸਦੀ ਕਪੈਸਿਟੀ ਉਸ ਕਪੈਸਿਟੀ ਚ ਇੱਥੋਂ ਜਹਾਜ਼ ਉੱਡਣ ਲੱਗ ਪਏ ਜਾਂ ਲੈਂਡ ਕਰਨ ਲੱਗ ਪਏ, ਤਾਂ ਇਹ ਲੰਡਨ ਦੇ ਹੀਥਰੋ ਹਵਾਈ ਅੱਡੇ ਦੇ ਬਰਾਬਰ 82 ਮਿਲੀਅਨ ਪੈਸੇਂਜਰ ਹਰ ਸਾਲ ਜਿਹੜਾ ਓਪਰੇਟ ਕਰੇਗਾ। ਯੂਰਪ ਦਾ ਸਭ ਤੋਂ ਬਿਜ਼ੀ ਏਅਰਪੋਰਟ ਮੰਨਿਆ ਜਾਂਦਾ, ਹਾਲਾਂਕਿ ਕਿਉਂਕਿ ਇੱਥੇ ਇਸ ਕਰਕੇ ਵੀ ਪੈਸੇਂਜਰ ਜ਼ਿਆਦਾ ਹੋਣਗੇ ਕਿਉਂਕਿ ਸਿਡਨੀ ਦਾ ਜਿਹੜਾ ਮੌਜੂਦਾ ਇੰਟਰਨੈਸ਼ਨਲ ਏਅਰਪੋਰਟ ਹੈ ਉਹ ਚੱਲਦਾ ਰਹੇਗਾ, ਕਿੰਗਸਫੋਰਡ ਸਮਿਥ ਜਿਹਨੂੰ ਏਅਰਪੋਰਟ ਕਿਹਾ ਜਾਂਦਾ, ਪਰ ਉੱਥੇ ਕਰਫਿਊ ਲੱਗਿਆ ਹੁੰਦਾ, ਯਾਨੀ ਰਾਤ 11 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਨਾ ਤਾਂ ਕੋਈ ਫਲਾਈਟ ਇੱਥੇ ਲੈਂਡ ਕਰਦੀ ਹੈ ਨਾ ਟੇਕ ਆਫ ਕਰਦੀ ਹੈ। ਸੋ ਇਸ ਕਰਕੇ ਜਿਹੜਾ WSI ਹੈ ਯਾਨੀ ਵੈਸਟਰਨ ਸਿਡਨੀ ਇੰਟਰਨੈਸ਼ਨਲ ਹੈ, ਇੱਥੇ ਕੋਈ ਕਰਫਿਊ ਨਹੀਂ ਹੈ। ਸ਼ੁਰੂਆਤ ਦੇ ਵਿੱਚ ਵਾਦ ਵਿਰੋਧ ਜ਼ਰੂਰ ਹੋਇਆ ਸੀ ਇੱਥੇ ਕਿ ਕਿਉਂਕਿ ਜਿਹੜਾ ਇਹ ਵਰਲਡ ਹੈਰੀਟੇਜ ਸਾਈਟ ਹੈ ਬਲੂ ਮਾਊਂਟੇਨ, ਉੱਥੋਂ ਥੋੜ੍ਹੀ ਦੂਰ ਹੈ, ਬਿਲਕੁਲ ਉਸਦੇ ਬਗਲ ਦੇ ਵਿੱਚ, ਉਸਦੇ ਗੁਆਂਢ ਦੇ ਵਿੱਚ ਇਹ ਬਣਿਆ ਹੋਇਆ, ਤੇ ਕਿਹਾ ਜਾ ਰਿਹਾ ਸੀ ਕਿ ਉੱਥੇ ਨੋਇਸ ਬਹੁਤ ਜ਼ਿਆਦਾ ਹੋਏਗੀ। ਪਰ ਸਾਲ 2014 ਚ ਟੋਨੀ ਐਬਟ ਦੀ ਸਰਕਾਰ ਦੀ ਤਰਫ ਤੋਂ ਇਸ ਹਵਾਈ ਅੱਡੇ ਦੇ ਨਿਰਮਾਣ ਦੇ ਲਈ ਸਹੀ ਪਾ ਦਿੱਤੀ ਗਈ ਸੀ, ਤੇ ਉਹਦੇ ਤੋਂ ਬਾਅਦ ਹੀ ਇੱਥੇ ਇਹ ਜਿਹੜਾ ਹਵਾਈ ਅੱਡੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਪਿਛਲੀ ਲਿਬਰਲ ਨੈਸ਼ਨਲ ਗੱਠਜੋੜ ਸਰਕਾਰ ਦੇ ਵੇਲੇ, ਤੇ ਹੁਣ ਮੌਜੂਦਾ ਲੇਬਰ ਸਰਕਾਰ ਜਿਹੜੀ ਹੈ ਸੂਬੇ ਦੀ ਉਹ ਇਸ ਦਾ ਉਦਘਾਟਨ ਕਰ ਰਹੀ ਹੈ। ਸਾਲ 2028 ਤੱਕ ਇੱਥੇ ਮੈਟਰੋ ਜਿਹੜੀ ਬੈਂਕਸਟਾਊਨ ਤੱਕ ਹੁਣ ਆਏਗੀ, ਇਸ ਸਾਲ ਉਸਦਾ ਗਾਹਾਂ ਖਿੱਚ ਕੇ ਉਹਨੂੰ ਵਾਇਆ ਲਿਵਰਪੂਲ ਕੈਂਬਲਟਾਊਨ ਇਸ ਏਅਰਪੋਰਟ ਤੱਕ ਵੀ ਲਿਆਂਦਾ ਜਾਏਗਾ। ਅੱਜ ਤੋਂ ਵਿਸ਼ਵ ਕੱਪ ਫੀਫਾ ਵਰਲਡ ਕੱਪ ਸਟਾਰਟ ਹੋ ਰਿਹਾ, ਸੋ ਚੌਨੀ ਲੱਥਿਆਂ ਲੱਥ ਰਿਹਾ ਹੋਣਾ ਫੁੱਟਬਾਲ ਦੇ ਫੈਨਸ ਦਾ, ਪਰ ਕਿਉਂਕਿ ਅਮੈਰੀਕਾ ਮੈਕਸੀਕੋ ਕੈਨੇਡਾ ਦੇ ਵਿੱਚ ਇਹ ਮੈਚ ਹੋ ਰਹੇ ਨੇ, ਅਸੀਂ ਬਿਲਕੁਲ ਪੱਛਮੀ ਪੂਰਬੀ ਧੁਰੇ ਦੇ ਵਿੱਚ ਬੈਠੇ ਹਾਂ ਤੇ ਪੱਛਮੀ ਧੁਰੇ ਚ ਹੋ ਰਹੇ ਨੇ, ਤੇ ਜ਼ਾਹਰ ਜੀ ਗੱਲ ਹੈ ਕਿ ਮੈਚ ਦਾ ਪ੍ਰਸਾਰਣ ਜਿਹੜਾ ਉਹ ਸਾਨੂੰ ਕੱਲ ਦੇ ਦਿਨ ਦਿਖੇਗਾ। ਹਾਲਾਂਕਿ ਕਹਿਣ ਨੂੰ ਅਮਰੀਕਾ ਮੈਕਸੀਕੋ ਤੇ ਕੈਨੇਡਾ ਦੇ ਵਿੱਚ 11 ਜੂਨ ਤੋਂ ਇਹ ਜਿਹੜੇ ਮੈਚ ਸ਼ੁਰੂ ਹੋ ਰਹੇ ਨੇ, ਪਹਿਲਾ ਮੈਚ ਜਿਹੜੀ ਹੋਸਟ ਕੰਟਰੀ ਹੈ ਮੈਕਸੀਕੋ ਬਨਾਮ ਸਾਊਥ ਅਫਰੀਕਾ ਹੋਣਾ, ਤੇ ਫਿਰ ਇਸ ਤੋਂ ਬਾਅਦ ਕੱਲ ਦੇ ਦਿਨ ਸਾਊਥ ਕੋਰੀਆ ਤੇ ਚੈੱਕ ਦਾ ਵੀ ਮੈਚ ਹੈਗਾ, ਗਰੁੱਪ ਬੀ ਦੇ ਵਿੱਚ ਕੈਨੇਡਾ ਤੇ ਬੋਸਨੀਆ ਹਰਜ਼ੋਗੋਵੀਨਾ ਦਾ ਵੀ ਮੈਚ ਹੈ। ਜੇਕਰ ਆਸਟ੍ਰੇਲੀਆ ਦੇ ਮੈਚਾਂ ਦੀ ਸਾਂਝ ਪਾਈਏ ਤਾਂ ਆਸਟ੍ਰੇਲੀਆ ਗਰੁੱਪ ਡੀ ਦੇ ਵਿੱਚ ਹੈ, ਪਹਿਲਾ ਮੈਚ 14 ਜੂਨ ਨੂੰ ਖੇਡੇਗਾ, ਆਸਟ੍ਰੇਲੀਆ ਦੇ ਵਿੱਚ ਅਸੀਂ 15 ਜੂਨ ਨੂੰ ਇਹ ਮੈਚ ਦੇਖ ਸਕਾਂਗੇ, ਤੁਰਕੀ ਦੇ ਖਿਲਾਫ ਹੋਣਾ, ਤੇ ਇਸ ਟੂਰਨਾਮੈਂਟ ਦੀ ਹੌਟ ਫੇਵਰੇਟ ਮੰਨੀ ਜਾ ਰਹੀ ਟੀਮ ਸਪੇਨ ਦਾ ਪਹਿਲਾ ਮੈਚ ਕੋਬੋਵੇਡੇ ਦੇ ਨਾਲ 16 ਜੂਨ ਨੂੰ ਖੇਡਿਆ ਜਾਣਾ, ਮੰਨਿਆ ਜਾ ਰਿਹਾ ਕਿ ਆਸਾਨੀ ਦੇ ਨਾਲ ਸਪੇਨ ਉਹ ਮੈਚ ਜਿੱਤ ਲਏਗਾ। 16 ਜੂਨ ਦੇ ਇਸ ਮੈਚ ਦਾ ਗਰੁੱਪ ਐਚ ਦਾ ਇਹ ਮੈਚ ਹੋਏਗਾ। ਵੈਸੇ ਫੀਫਾ ਵਿਸ਼ਵ ਕੱਪ ਦੀਆਂ ਜਾਣਕਾਰੀਆਂ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੋਂ ਵੀ ਦਿੰਦੇ ਰਹਾਂਗੇ, ਫਿਲਹਾਲ ਅੱਜ ਦੇ ਇਸ ਬੁਲੇਟਿਨ ਚ ਨਹੀਂ, ਦਿਓ ਇਜਾਜ਼ਤ, ਧੰਨਵਾਦ।
2: ਹਾਂਜੀ ਰੇਡੀਓ ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ,
3: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
4: ਭੋਲੇ ਨੇ ਕਸੂਤੇ ਫਸਾਤੇ,
3: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ, 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
5: आप जानते हैं कि बच्चों की उम्र 5 साल के होने से पहले उनका दिमाग लगभग 90% विकसित हो जाता है। निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਜਿਹੜੀ ਲਿਖੀ ਹੈ ਹਰਪ੍ਰੀਤ ਸਿੰਘ ਜਵੰਦਾ ਨੇ ਅਤੇ ਸਾਡੇ ਨਾਲ ਕੁੰਮਨ ਸਾਹਿਬ ਨੇ ਇਹਦੀ ਸਾਂਝ ਪਾਈ ਸੀ ਕਿ ਕਿਵੇਂ ਆਪਾਂ ਆਪਣੇ ਮਨ ਦੇ ਵਿੱਚ ਕਈ ਵਾਰੀ ਭਰਮ ਭੁਲੇਖੇ ਪਾਲ ਲੈਂਦੇ ਕਿਸੇ ਦੂਜੇ ਦੇ ਪ੍ਰਤੀ, ਕਿਸੇ ਬਿਜ਼ਨਸ ਪ੍ਰਤੀ, ਕਿਸੇ ਆਪਣੇ ਪ੍ਰਤੀ ਜਾਂ ਕਦੀ ਕਿਸੇ ਪਰਾਏ ਦੇ ਪ੍ਰਤੀ। ਪਰ ਅਸੀਂ ਜਾਣਦੇ ਹੀ ਨਹੀਂ ਕਿ ਉਹ ਇਨਸਾਨ ਸ਼ਾਇਦ ਸਾਡੇ ਲਈ ਚੰਗਾ ਵੀ ਸੋਚ ਸਕਦਾ, ਕਰ ਸਕਦਾ। ਪਹਿਲਾ ਖਿਆਲ ਹੀ ਸਾਡਾ ਇਹੋ ਆਉਂਦਾ ਕਿ ਉਹਨੇ ਮੇਰਾ ਮਾੜਾ ਹੀ ਸੋਚਿਆ ਹੋਣਾ, ਮੇਰਾ ਮਾੜਾ ਹੀ ਕੀਤਾ ਹੋਣਾ, ਮੇਰੇ ਬਾਰੇ ਮਾੜਾ ਹੀ ਬੋਲਿਆ ਹੋਣਾ। ਇਸੇ ਚੀਜ਼ ਦੀ ਗਵਾਹੀ ਭਰਦੀ ਅੱਜ ਦੀ ਇਹ ਕਹਾਣੀ।

0: ਇਹ ਸੀਗੀ ਜੀ ਅੱਜ ਦੀ ਕਹਾਣੀ, ਅੱਜ ਦਾ ਵਿਚਾਰ। ਅਤੇ ਅਖੀਰ ਦੇ ਵਿੱਚ ਸਾਡੇ ਕੋਲ ਸਨ ਜਨਾਬ ਰਵਿੰਦਰ ਗਰਿਆਲ। ਵਾਪਸ ਚੱਲਦੇ ਹਾਂ ਆਪਾਂ ਅੱਜ ਦੇ ਸੁਨੇਹੇ ਵਾਲੇ ਪਾਸੇ, ਅੱਜ ਦੇ ਮੈਸੇਜਿਸ ਜਿਹੜੇ ਤੁਹਾਡੇ ਆਏ ਨੇ ਉਹਨਾਂ ਵੱਲ ਮਾਰਦੇ ਹਾਂ ਝਾਤ। ਸਵੇਰ ਦੇ ਸਮੇਂ ਸਭ ਤੋਂ ਪਹਿਲਾਂ ਕਰਦੇ ਹਾਂ ਸ਼ੁਰੂਆਤ, ਜਿਹੜਾ ਆ ਜਾਂਦਾ ਸਾਨੂੰ 3:18 'ਤੇ ਮੈਸੇਜ ਮਾਨ ਸਾਹਿਬ ਮੈਲਬਨ ਵਾਲਿਆਂ ਦਾ। ਬਹੁਤ ਬਹੁਤ ਵੈਰੀ ਗੁੱਡ ਮਾਰਨਿੰਗ ਜੀ ਤੁਹਾਨੂੰ ਵੀ। ਕਹਿੰਦੇ ਨੇ ਕਿ ਰੇਡੀਓ, ਹਾਂਜੀ ਸਰ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
2: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ। ਅੱਜ 11 ਤਰੀਕ ਜੂਨ ਦਾ ਮਹੀਨਾ, ਵੀਰਵਾਰ ਦਾ ਦਿਨ, ਉਹ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣੂਰ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ, ਜਿਸ ਦੀ ਕੱਲ ਤੋਂ ਕਾਫੀ ਚਰਚਾ, ਕੇਂਦਰ ਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ 12 ਸਾਲ ਪੂਰੇ ਹੋਣ ਤੇ NDA ਭਾਈਵਾਲਾਂ ਦੀ ਮੀਟਿੰਗ ਹੋਈ, ਤੇ ਜਿਸ ਵਿੱਚ ਕਾਂਗਰਸ ਦੀ ਖਾਸ ਕਰਕੇ ਨੁਕਤਾਚੀਨੀ ਕੀਤੀ ਗਈ। ਤੇ ਉਧਰ NCP ਦੇ ਆਗੂ ਸ਼ਰਦ ਪਵਾਰ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਦਾ ਕੋਈ ਮੁਕਾਬਲਾ ਨਹੀਂ ਹੈ, ਇਸ ਲਈ ਜਿਹੜਾ ਹੈ ਮੌਜੂਦਾ ਪ੍ਰਧਾਨ ਮੰਤਰੀ ਦਾ ਉਹਨਾਂ ਨਾਲ ਮੁਕਾਬਲਾ ਕਰਕੇ ਨਹੀਂ ਵੇਖਿਆ ਜਾਣਾ ਚਾਹੀਦਾ। ਤੇ ਕਾਂਗਰਸ ਨੇ ਸ੍ਰੀ ਮੋਦੀ ਨੂੰ ਦੇਸ਼ ਦੇ ਗਲੇ ਵਿੱਚ ਬੰਨਿਆ ਪੱਥਰ ਦੱਸਿਆ, ਤੇ ਕਿਉਂਕਿ ਇਹ ਜਿਹੜਾ ਸੀ ਦਾਅਵਾ ਕੀਤਾ ਗਿਆ ਕਿ ਜਵਾਹਰ ਲਾਲ ਨਹਿਰੂ ਤੋਂ ਵੀ ਵੱਧ ਸਮਾਂ ਜਿਹੜਾ ਹੈਗਾ ਹੁਣ ਇਹ ਪ੍ਰਧਾਨ ਮੰਤਰੀ ਮੋਦੀ ਜੀ ਰਹਿ ਚੁੱਕੇ ਨੇ। ਉਧਰ ਦੂਜੀ ਖਬਰ, ਤ੍ਰਿਣਮੂਲ ਕਾਂਗਰਸ ਦਾ ਜਿਹੜਾ ਹੈਗਾ ਸਿਆਸੀ ਤੇ ਜਥੇਬੰਦਕ ਸੰਕਟ ਹੋਰ ਗਹਿਰਾ ਹੋ ਗਿਆ। ਬਾਗੀ ਧੜੇ ਨੇ ਆਪਣੇ ਆਪ ਨੂੰ ਅਸਲੀ ਜਿਹੜਾ ਤ੍ਰਿਣਮੂਲ ਕਾਂਗਰਸ ਦੱਸਿਆ। ਤੇ ਇੱਧਰ ਦਿੱਲੀ ਹਾਈ ਕੋਰਟ ਨੇ ਨਿਊਜ਼ ਕਲਿੱਕ ਤੇ ਇਹਦੇ ਬਾਨੀ ਪ੍ਰਵੀਰ ਦੇ ਖਿਲਾਫ ਜੋ ਪੁਲਿਸ FIR ਤੇ ED ਦੀ ਜਾਂਚ ਸੀ ਉਹ ਮਨਸੂਖ ਕਰ ਦਿੱਤੀ ਹੈ। ਤੇ ਪੰਜਾਬ ਸਰਕਾਰ ਨੇ ਲੈਕਚਰਾਂ ਦੀ ਭਰਤੀ ਲਈ ਉਮਰ ਦੀ ਹੱਦ ਵਿੱਚ 5 ਸਾਲ ਦੀ ਜਿਹੜੀ ਹੈ ਉਹ ਛੋੜ ਦਿੱਤੀ ਹੈ, ਤੇ ਨਾਲ ਹੀ ਉਹਨਾਂ ਨੇ ਜੋ NEET ਦੀ ਪ੍ਰੀਖਿਆ ਹੋਣੀ ਹੈ ਤੇ ਉਹਦੇ ਜੋ ਕੈਂਡੀਡੇਟ ਨੇ ਉਹਨਾਂ ਵਾਸਤੇ ਬੱਸ ਕਿਰਾਏ ਦੇ ਵਿੱਚ ਵੀ ਛੋਟ ਦਿੱਤੀ ਹੈ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜਿਹੜਾ ਤੁਸੀਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫੀ ਜ਼ਿਆਦਾ ਇਸ ਟਾਈਮ ਦੇ ਉੱਤੇ ਉਤਸ਼ਾਹ ਵੇਖਿਆ ਜਾ ਰਿਹਾ ਕਿ ਇਹਨਾਂ ਨੇ ਲੰਮਾ ਸਮਾਂ ਜਿਹੜਾ ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਜੋਂ ਹੁਣ ਅਹੁਦਾ ਜਿਹੜਾ ਸੰਭਾਲਿਆ, ਅਤੇ ਇਸੇ ਦੇ ਦਰਮਿਆਨ ਪਿਛਲੇ ਦਿਨਾਂ ਤੋਂ ਹੀ ਇਹ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਕਿ ਜਿਹੜਾ ਕੰਪੈਰੀਜ਼ਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਲ ਵੀ ਕੀਤਾ ਜਾ ਰਿਹਾ। ਸੋ ਇੱਦਾਂ ਦਾ ਵੀ ਆਪਾਂ ਵੇਖ ਰਹੇ ਹਾਂ ਕਿ ਅਕਸਰ ਹੀ ਜਿਹੜਾ ਉਹ ਕੰਪੇਅਰ ਕਰਕੇ ਤੇ ਵੇਖਿਆ ਜਾਂਦਾ, ਜਿਹੜਾ ਕੰਪੈਰੀਜ਼ਨ ਵਾਲੀ ਰਾਜਨੀਤੀ ਆ ਉਹਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਕਾਫੀ ਬਿਲੀਵ ਕਰਦੀ ਆ BJP ਉਸ 'ਤੇ, ਉਹ ਬਿਲੀਵ ਜਾਂ ਫਿਰ ਉਹ ਜਿਹੜਾ ਬੈਲੈਂਸ ਜਾਂ ਫਿਰ ਉਹ ਜਿਹੜਾ ਇੱਕ ਦੂਸਰੇ ਦੇ ਨਾਲ ਕੰਪੈਰੀਜ਼ਨ ਹੈ ਉਹ ਵੀ ਇੱਦਾਂ ਦਾ ਹੁੰਦਾ ਵਾ ਵੀ ਉਹਨੂੰ ਦੂਸਰੇ ਨੂੰ ਨੀਵਾਂ ਕਰਕੇ ਤੇ ਆਪਣੇ ਆਪ ਨੂੰ ਹੋਰ ਵੱਡਿਆਂ ਦੱਸਣਾ। ਸੋ ਇਹਦੇ ਵਿੱਚ ਜਿੱਦਾਂ ਕਿਹਾ ਵੀ ਆ, ਜਿੱਦਾਂ ਤੁਸੀਂ ਦੱਸਿਆ ਕਿ ਸ਼ਰਦ ਪਵਾਰ ਦੇ ਵੱਲੋਂ ਵੀ ਬਿਆਨ ਆਇਆ ਵਾ, ਆਪਾਂ ਕਿਵੇਂ ਵੇਖਦੇ ਹਾਂ ਇਸ ਸਾਰੇ ਕੁਛ ਨੂੰ, ਤੁਲ ਕੁੱਲ ਮਿਲਾ ਕੇ ਜੇ ਆਪਾਂ ਦੋਵੇਂ ਚੀਜ਼ਾਂ ਪੈਰਲਰ ਰੱਖ ਦਈਏ?
1: ਦੇਖੋ ਇਹਦੇ 'ਚ ਰਣਜੋਤ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਧ ਜਿਹੜਾ ਹੈ ਸਮਾਂ ਉਸ ਤੋਂ ਜਿਹੜਾ ਹੈ ਦੇਸ਼ ਦੇ ਹੁਣ ਹੋਰ

0: ਜਿਹੜੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ, ਜਦਕਿ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁਣ ਤੱਕ ਉਹਨਾਂ ਦਾ ਰਿਕਾਰਡ ਸੀ ਕਿ ਲੰਬਾ ਸਮਾਂ ਉਹ ਪ੍ਰਧਾਨ ਮੰਤਰੀ ਰਹੇ ਨੇ। ਚਲੋ ਇਹ ਇੱਕ ਟਨਿਓਰ ਦੀ ਗੱਲ ਹੈ, ਤੇ ਪਰ ਜਿਸ ਤਰੀਕੇ ਦੇ ਨਾਲ ਕੱਲ ਜਿਹੜਾ ਹੈ NDA ਭਾਈਵਾਲਾਂ ਦੀ ਉੱਥੇ ਮੀਟਿੰਗ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਜਿਹੜੇ ਸਾਰਿਆਂ ਨੇ ਜਿਹੜਾ ਸੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਏ, ਤੇ ਇਹਦੇ ਨਾਲ ਹੀ ਜਿਹੜਾ ਸੀ ਪ੍ਰਧਾਨ ਮੰਤਰੀ ਨੇ ਆਪਣੀ ਗੱਲਬਾਤ ਦੇ ਦੌਰਾਨ ਜੋ ਦੱਸਿਆ ਕਿ ਕਾਂਗਰਸ ਦਾ ਜਿਹੜਾ ਸੀਗਾ ਇੱਕ ਮੱਕੜ ਜਾਲ ਸੀ ਜਾਂ ਫਰੇਬੀ ਜਾਲ ਸੀ, ਉਹ ਤੋਂ ਮੁਕਤੀ ਮਿਲੀ ਹੈ ਉਹਦੀ ਅਗਵਾਈ ਦੇ ਵਿੱਚ, ਉਹਨਾਂ ਦੀ ਅਗਵਾਈ ਦੇ ਵਿੱਚ ਏਦਾਂ ਦੀ ਗੱਲ ਜਿਹੜੀ ਉਹ ਇੱਕ ਪੰਜਾਬੀ ਦੀ ਕਹਾਵਤ ਹੈ ਨਾ, ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਾਣ, ਤੇ ਉਹ ਗੱਲ ਹੈ ਕਿ ਉਹ ਆਪਣੀ ਪਿੱਠ ਆਪ ਥਾਪੜਨ ਵਾਲੀ ਜਿਹੜੀ ਉਹ ਗੱਲ ਹੈ। ਤੇ ਜਿਹੜਾ ਲੰਬਾ ਸਮਾਂ ਜੋ ਹੈ ਪ੍ਰਧਾਨ ਮੰਤਰੀ ਰਹਿਣਾ ਜਾਂ ਇੱਕ ਸਰਕਾਰ ਦੇ ਮੁਖੀ ਦੇ ਅਹੁਦੇ ਤੇ ਰਹਿਣਾ, ਠੀਕ ਹੈ, ਇਹ ਇੱਕ ਵੱਖਰੀ ਆਪਣੀ ਕਿਸਮ ਦੀ ਇੱਕ ਅਚੀਵਮੈਂਟ ਹੈ, ਤੇ ਉਹ ਤੋਂ ਕੋਈ ਮੁਨਕਰ ਜਿਹੜਾ ਨਹੀਂ ਹੋ ਸਕਦਾ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਨਾਲ ਕੰਪੈਰੀਜ਼ਨ ਕਰਕੇ ਬਾਕੀ ਹੋਰ ਗੱਲਾਂ ਕਰਕੇ, ਤੇ ਇਹ ਤਾਂ ਕੋਈ ਬਹੁਤਾ ਵੱਡਾ ਮਸਲਾ ਨਹੀਂ ਹੁੰਦਾ, ਭਾਵੇਂ ਕੋਈ ਇੱਕ ਦਿਨ ਹੀ ਪ੍ਰਧਾਨ ਮੰਤਰੀ ਰਿਹਾ ਹੋਵੇ, ਪਰ ਜੋ ਫੈਸਲੇ ਇਹੋ ਜਿਹੇ ਲੈ ਜੇ ਜਿਹੜੇ ਹਮੇਸ਼ਾ ਇਤਿਹਾਸ ਦਾ ਹਿੱਸਾ ਬਣ ਜਾਣ। ਲਕਸ਼ਮਣ ਸਿੰਘ ਗਿੱਲ ਪੰਜਾਬ ਦੇ ਜਿਹੜੇ ਸਭ ਤੋਂ ਘੱਟ ਸਮਾਂ ਜਿਹੜੇ ਆ ਉਹ ਮੁੱਖ ਮੰਤਰੀ ਰਹੇ ਨੇ, ਪਰ ਪੰਜਾਬੀ ਬਾਰੇ ਜਿਹੜਾ ਹੈ ਉਹਨਾਂ ਦਾ ਲਿਆ ਫੈਸਲਾ ਅਜੇ ਤੱਕ ਵੀ ਉਹਨਾਂ ਨੂੰ ਲੋਕ ਯਾਦ ਕਰਦੇ ਨੇ ਕਿ ਪੰਜਾਬੀ ਨੂੰ ਜਿਹੜੀ ਹੈ ਸੂਬੇ ਦੀ ਜੋ ਹੈ ਸਰਕਾਰੀ ਭਾਸ਼ਾ ਬਣਾਉਣਾ ਤੇ ਉਹਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਤੇ ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸੀ ਕੋਈ ਵੱਡਾ, ਜਾਂ ਤਾਂ ਇਹ ਹੁੰਦਾ ਨਾ ਕਿ ਇਹ ਗਣਾਇਆ ਜਾਂਦਾ ਕਿ ਇਸ ਸਮੇਂ ਦੇ ਵਿੱਚ ਆਹ ਵੱਡਾ ਜਿਹੜਾ ਫੈਸਲਾ ਦੇਸ਼ ਨੇ ਲਿਆ ਜਾਂ ਆਹ ਵੱਡੀ ਗੱਲ ਉਹ ਕੀਤੀ, ਤੇ ਫਿਰ ਤਾਂ ਚਲੋ ਆਪਾਂ ਉਹਨੂੰ ਉਸ ਤਰੀਕੇ ਦੇ ਨਾਲ ਜਿਹੜੇ ਉਹ ਦੇਖ ਲੈਂਦੇ। ਤੇ ਦੂਜੀ ਗੱਲ ਜਿਹੜੀਆਂ ਚੁਣੌਤੀਆਂ ਜਵਾਹਰ ਲਾਲ ਨਹਿਰੂ ਵੇਲੇ ਜਾਂ ਇੰਦਰਾ ਗਾਂਧੀ ਵੇਲੇ ਜਾਂ ਲਾਲ ਬਹਾਦਰ ਸ਼ਾਸਤਰੀ ਵੇਲੇ ਦੇਸ਼ ਨੂੰ ਸੀ, ਉਹ ਹੁਣ ਚੁਣੌਤੀਆਂ ਹੈ ਨੀ, ਤੇ ਉਹ ਉਸ ਕਿਸਮ ਦੀਆਂ ਚੁਣੌਤੀਆਂ ਖਾਸ ਕਰਕੇ ਇੰਟਰਨੈਸ਼ਨਲ ਤੁਹਾਡੇ ਜਿਹੜੇ ਬਾਰਡਰ ਨੇ ਉਹਨਾਂ ਤੇ ਥਰੈਟ, ਫਿਰ ਤੁਹਾਡੇ ਗੁਆਂਢੀ ਮੁਲਕਾਂ ਦੇ ਵਾਰ ਵਾਰ ਹਮਲੇ, ਤੇ ਬਾਕੀ ਤੁਹਾਡੀ ਜਿਹੜੀ ਦੇਸ਼ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨਾ, ਤੇ ਮੈਂ ਕਹਿੰਦਾ ਕਿ ਐਡਾ ਵੱਡਾ ਪਬਲਿਕ ਸੈਕਟਰ ਡਿਵੈਲਪ ਕਰਨ ਦੇ ਵਿੱਚ ਨਹਿਰੂ ਦਾ ਬਹੁਤ ਵੱਡਾ ਜਿਹੜਾ ਹੈ ਉਹ ਯੋਗਦਾਨ ਹੈ। ਤੇ ਫਿਰ ਉਸ ਤੋਂ ਬਾਅਦ ਜਿਹੜੇ ਬੈਂਕ ਨੇ ਉਹਨਾਂ ਨੂੰ ਨੈਸ਼ਨਲਾਈਜ਼ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਪਹਿਲਾਂ ਇੱਥੇ ਪ੍ਰਾਈਵੇਟ ਘਰਾਣਿਆਂ ਦੇ ਬੈਂਕ ਸੀਗੇ ਉਸ ਤੋਂ ਪਹਿਲਾਂ। ਤੇ ਇਹ ਹੁਣ ਜਿਹੜਾ ਹੈ ਇਸ ਪਾਸੇ ਨੂੰ ਜਿਹੜੀ ਹੈ ਇਹ ਸਰਕਾਰ ਨੇ ਤਾਂ ਸਗੋਂ ਇਹਦੇ ਉਲਟ ਕੀਤਾ ਕੰਮ, ਜੋ ਆਪਣੇ ਆਪ ਨੂੰ ਸਵਦੇਸ਼ੀ ਕਹਿਣ ਦਾ ਦੇ ਨਾਅਰੇ ਤੇ ਸਰਕਾਰ ਇਹ ਬਣੀ ਸੀ ਜਦੋਂ BJP ਵਿਰੋਧੀ ਧਿਰ ਚ ਹੁੰਦੀ ਸੀ, ਸਭ ਤੋਂ ਵੱਧ ਇਹਨਾਂ ਦਾ ਹੁੰਦਾ ਸੀ ਰੌਲਾ ਕਿ ਅਸੀਂ ਸਵਦੇਸ਼ੀ ਹਾਂ। ਤੇ ਪਰ ਸਭ ਤੋਂ ਵੱਧ ਜਿਹੜਾ ਹੈ ਪ੍ਰਾਈਵੇਟਾਈਜੇਸ਼ਨ ਇਸ ਸਰਕਾਰ ਦੇ ਸਮੇਂ ਦੇ ਜਿਹੜਾ ਹੈ ਉਹ ਦੌਰਾਨ ਹੋਇਆ। ਸੋ ਜੇ ਕੋਈ ਪ੍ਰਾਪਤੀਆਂ ਨੇ ਤਾਂ ਨਾਲ ਦੂਜੇ ਪਾਸਾ ਵੀ ਜਿਹੜਾ ਹੈ ਉਹ ਵੀ ਜ਼ਰੂਰ ਦੇਖਣਾ ਚਾਹੀਦਾ, ਤੇ ਕਿਉਂਕਿ ਫਿਰ ਜਿਹੜੀਆਂ ਤੁਹਾਡੀਆਂ ਇਹ ਪ੍ਰਾਪਤੀਆਂ ਫਿਰ ਉਵੇਂ ਲੱਗਦੀਆਂ ਨੇ ਉਹ ਜਿਵੇਂ ਮੈਂ ਗੱਲ ਕੀਤੀ ਕਿ ਤੁਸੀਂ ਫਿਰ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਜਿਹੜੀ ਗੱਲ ਕਰ ਰਹੇ ਹੋ। ਤੇ ਬਾਕੀ ਇਹ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ BJP ਤੋਂ ਜਾਂ ਪ੍ਰਧਾਨ ਮੰਤਰੀ ਨੂੰ ਅਜੇ ਵੀ ਜਿਹੜਾ ਕਾਂਗਰਸ ਦਾ ਇੱਕ ਹਊਆ ਨਾ, ਤੇ ਉਹ ਬੜਾ ਬਣਿਆ ਹੋਇਆ ਡਰਾ ਰਿਹਾ, ਕਿਉਂਕਿ ਉਹ ਵਾਰ ਵਾਰ ਹਰ ਵਾਰ ਉਹ ਕਾਂਗਰਸ ਦੀ ਗੱਲ ਕਰਦੇ ਆ ਕਿ ਹੁਣ ਵੀ ਉਹਨਾਂ ਨੇ ਆਪਣੇ ਕੱਲ ਭਾਸ਼ਣ ਦੇ ਵਿੱਚ ਵਾਰ ਵਾਰ ਕਾਂਗਰਸ ਦੀ ਗੱਲ ਕੀਤੀ ਕਿ ਉਹ ਕੀਤਾ, ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਹਿੰਦੂਆਂ ਦੇ ਸਿਰ ਤੇ ਇੱਕ ਕਲੰਕ ਲਾਤਾ, ਇਹ ਕਰਤਾ ਵਾ ਕਰਤਾ। ਤੇ ਸੋ ਉਹ ਜਿਹੜਾ ਇੱਕ ਹਊਆ ਇਹ ਬਣਿਆ ਹੋਇਆ, ਜੇ ਵੀ ਉਹਨਾਂ ਨੂੰ ਇਹ ਲੱਗਦਾ ਕਿ ਜੇ ਉਹਨਾਂ ਨੂੰ ਖਤਰਾ ਹੈ ਤਾਂ ਉਹ ਕਿਤੇ ਕਾਂਗਰਸ ਤੋਂ ਖਤਰਾ, ਹੋਰ ਕਿਸ ਤੋਂ ਜਿਹੜਾ ਹੈ ਉਹ ਖਤਰਾ ਨਹੀਂ ਹੈ। ਤੇ ਮੇਰਾ ਖਿਆਲ ਹੈ ਕਿ ਗੱਲਾਂ ਇੱਥੇ ਜਿਹੜੀਆਂ ਸੀ ਆਪਦੀ ਕੋਈ ਉਹ ਦੱਸਦੇ ਕਿ ਅਸੀਂ ਆਹ ਡਿਵੈਲਪਮੈਂਟ ਕੀਤੀ ਹੈ, ਅਸੀਂ ਆਹ ਪ੍ਰਾਪਤੀ ਕੀਤੀ ਹੈ। ਤੇ ਜਿਹੜੀਆਂ ਇਸ ਜਿਹੜਾ ਹੈਗਾ ਦੇ ਦੌਰਾਨ ਖਾਸ ਕਰਕੇ ਜਿਹੜੀਆਂ ਟੈਰਰਿਜ਼ਮ ਦੀ ਐਕਟੀਵਿਟੀ ਨੇ ਉਹਨਾਂ ਨੂੰ ਠੱਲ ਪਾਉਣ ਦੇ ਨਾਂ ਤੇ ਜਾਂ ਭਾਵੇਂ ਆਪਰੇਸ਼ਨ ਸੰਧੂਰ ਦਾ ਨਾਂ ਲਈ ਜਾਣ ਜਾਂ ਹੋਰ ਕਰੀ ਜਾਣ, ਪਰ ਜਿੰਨੀਆਂ ਵੱਡੀਆਂ ਲੜਾਈਆਂ ਪਹਿਲੀਆਂ ਸਰਕਾਰਾਂ ਵੇਲੇ ਲੜੀਆਂ ਗਈਆਂ, ਫੈਸਲਾ ਕੁੰਨ ਲੜਾਈਆਂ ਜਿਹੜੀਆਂ ਉਹ ਲੜੀਆਂ ਗਈਆਂ, ਭਾਵੇਂ ਉਹ 1962 ਦੀ ਜੰਗ ਹੋਵੇ, ਭਾਵੇਂ 1965 ਦੀ ਹੋਵੇ, ਭਾਵੇਂ ਜਿਹੜਾ ਹੈ 1971 ਦੀ ਹੋਵੇ, ਤੇ ਇੱਥੋਂ ਤੱਕ ਕਿ ਭਾਵੇਂ 1947-48 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਜਿਹੜਾ ਸੀ ਕਸ਼ਮੀਰ ਨੂੰ ਬਚਾਉਣ ਵਾਸਤੇ ਜਿਹੜੀ ਹੈ ਉਹ ਲੜੀ ਗਈ ਲੜਾਈ ਹੋਵੇ। ਸੋ ਜਦੋਂ ਆਪਾਂ ਇਸ ਤਰ੍ਹਾਂ ਦੀ ਜਿਹੜੀ ਕੰਪੈਰੀਜ਼ਨ ਕਰਦੇ ਹਾਂ ਤੇ ਉੱਥੋਂ ਫਿਰ ਇਹ ਲੱਗਦਾ ਕਿ ਇਹ ਕੋਈ ਜਿਹੜੀ ਹੈ ਬਹੁਤ ਹੀ ਵੱਡੀ ਕੋਈ ਪ੍ਰਾਪਤੀ ਜਿਹੜੀ ਆ ਉਹ ਨਹੀਂ ਹੈ। ਤੇ ਹੁਣ ਜਿਹੜਾ ਇੱਕੋ ਗੱਲ ਦਾ ਜੋ ਕਿਉਂਕਿ ਕੱਲ ਕੋਈ ਨਵੀਂ ਗੱਲ ਤਾਂ ਕੀਤੀ ਨੀ ਨਾ ਪ੍ਰਧਾਨ ਮੰਤਰੀ ਨਾ ਦੂਜਿਆਂ ਨੇ, ਤੇ ਜਿਹੜਾ ਇੱਕੋ ਗੱਲ ਦਾ ਉਹ ਰੌਲਾ ਪਾ ਰਹੇ ਨੇ ਕਿ ਅਸੀਂ ਦੇਸ਼ ਦੀ ਤੀਜੀ ਵੱਡੀ ਆਰਥਿਕਤਾ ਬਣਨ ਜਾ ਰਹੇ ਹਾਂ, ਅਸੀਂ ਉਹ ਇਹ ਕਰਨ ਜਾ ਰਹੇ ਹਾਂ, ਤੇ ਪਰ ਬਾਕੀ ਪ੍ਰੈਕਟੀਕਲੀ ਅਸੀਂ ਦੇਖਦੇ ਹੀ ਹਾਂ ਜੋ ਹਾਲ ਹੈ। ਦੂਜੇ ਤੀਜੇ ਦਿਨ ਤੇਲ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ, ਰਸੋਈ ਗੈਸ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ। ਅਜੇ ਤੱਕ ਅਸੀਂ ਦੇਖਦੇ ਜਿਹੜੇ ਹੈਗੇ ਆ ਉਹ 60 ਕਰੋੜ ਤੋਂ ਜਿਹੜੇ ਵੱਧ ਲੋਕ ਨੇ, ਤੇ ਉਹਨਾਂ ਨੂੰ 80 ਕਰੋੜ ਤੋਂ ਵੱਧ, ਜਿਹੜੀ 60% ਤੋਂ ਵੱਧ ਆਬਾਦੀ ਹੈ, ਤੇ ਉਹਨਾਂ ਨੂੰ ਅਜੇ ਵੀ ਅਸੀਂ ਜਿਹੜਾ ਮੁਫ਼ਤ ਆਟਾ ਦਾਲ ਜਿਹੜਾ ਉਹ ਦੇ ਕੇ ਉਹਨਾਂ ਦਾ ਢਿੱਡ ਭਰ ਰਹੇ ਹਾਂ ਕਿ ਉਹ ਆਪਣੇ ਕਮਾਉਣ ਜੋਗੇ ਅਜੇ ਆਪ ਹੈ ਨਹੀਂ। ਤੇ ਸੋ ਇਹ ਸਾਰੇ ਜਿਹੜੇ ਇਹ ਪੱਖ ਦੇਖਣੇ ਮੈਨੂੰ ਲੱਗਦੇ ਆ ਕਿ ਬਹੁਤ ਜਿਹੜੇ ਆ ਉਹ ਜ਼ਰੂਰੀ ਨੇ ਜਾਂ ਅਹਿਮ ਨੇ। ਤੇ ਇਸ ਸਮੇਂ ਦੇ ਦੌਰਾਨ ਜੇ ਬੀਜੇਪੀ ਨੇ ਕੋਈ ਵੱਡੀ ਮੈਨੂੰ ਲੱਗਦਾ ਕਿ ਉਹ ਪ੍ਰਾਪਤੀ ਕੀਤੀ ਹੈ ਇਹ ਕਿ ਉਹਨਾਂ ਨੂੰ ਇੱਕ ਬਲ ਆ ਗਿਆ ਕਿ ਕਿਸ ਤਰ੍ਹਾਂ ਅਸੀਂ ਜਿਹੜੀਆਂ ਸਰਕਾਰੀ ਜੋ ਏਜੰਸੀਆਂ ਨੇ ਖਾਸ ਕਰਕੇ ਸੈਂਟਰਲ ਏਜੰਸੀ ਉਹਨਾਂ ਨੂੰ ਵਰਤਣਾ ਕਿਵੇਂ, ਆਪਣੇ ਹੱਕ ਚ ਕਿਵੇਂ ਵਰਤਣਾ, ਤੇ ਉੱਥੇ ਕਿਸ ਤਰ੍ਹਾਂ ਦੇ ਬੰਦੇ ਭਰਤੀ ਕਰਨੇ, ਕਿਹਨੂੰ ਉੱਥੇ ਲਾਉਣਾ, ਤੇ ਆਪਣੀ ਬਹੁ ਸੰਮਤੀ ਦੇ ਜਿਹੜਾ ਸਿਰ ਤੇ ਜਾਂ ਬਹੁਮਤ ਦੇ ਸਿਰ ਤੇ ਇਸ ਤਰ੍ਹਾਂ ਦੇ ਕਾਨੂੰਨਾਂ 'ਚ ਤਬਦੀਲੀ ਕੀਤੀ ਗਈ, ਉਹਨਾਂ ਦੀ ਜਿਹੜੀ ਪ੍ਰੋਸੀਜਰ ਦੇ ਵਿੱਚ ਤਬਦੀਲੀ ਕੀਤੀ ਗਈ ਕਿ ਅਪੁਆਇੰਟ ਕੌਣ ਕਰੂਗਾ। ਤੇ ਸੋ ਇਹ ਇਹ ਇਸ ਕਿਸਮ ਦੀ ਜਿਹੜੀਆਂ ਉਹ ਤਾਂ ਆਪਣੀਆਂ ਉਹ ਪ੍ਰਾਪਤੀਆਂ ਜਿਹੜੀਆਂ ਸੀ ਉਹ ਗਿਣਾ ਸਕਦੇ ਨੇ, ਤੇ ਪਰ ਮੋਦੀ ਜੀ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਵੱਡੇ ਘੁਟਾਲੇ ਹੋਏ ਆ ਫਿਰ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਕਿਹਦੀ ਆ? ਇੰਨੇ ਲੋਕ ਜਿਹੜੇ ਬੈਂਕਾਂ ਦਾ ਪੈਸਾ ਮਾਰ ਕੇ ਬਾਹਰਲੇ ਮੁਲਕਾਂ 'ਚ ਭੱਜ ਗਏ, ਤੇ ਇਹ ਕਿਹਾ ਗਿਆ ਕਿ ਉਹਨਾਂ ਨੂੰ ਵਾਪਸ ਲਿਆਂਦਾ ਜਾਊਗਾ, ਇਹ ਕੀਤਾ ਜਾਊਗਾ, ਉਹ ਅਜੇ ਤੱਕ ਨਹੀਂ ਆਏ, ਸਗੋਂ ਉਲਟਾ ਅਦਾਲਤਾਂ 'ਚ ਕੇਸ ਪਾ ਕੇ ਉਹ ਉਸ ਪਾਸੇ ਨੂੰ ਜਿਹੜਾ ਹੈ ਉਹਨਾਂ ਦੇ ਖਿਲਾਫ ਮੁਕੱਦਮੇ ਆ, ਤੇ ਉਹ ਕਮਜ਼ੋਰ ਹੋ ਰਹੇ ਨੇ। ਤੇ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲਿਆ ਜਿਹੜਾ 1 ਸਾਲ ਤੋਂ ਵੱਧ ਸਮਾਂ, ਤੇ ਕਿਸਾਨਾਂ ਨੂੰ ਸੁੱਕਣੇ ਪਾ ਕੇ ਰੱਖਿਆ ਦੇਸ਼ਦਿਆਂ ਨੂੰ, ਤੇ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਅਲਟੀਮੇਟਲੀ ਉਹ ਜਿਹੜੇ 3 ਕਾਨੂੰਨ ਸੀ ਖੇਤੀ ਕਾਨੂੰਨ ਉਹ ਫਿਰ ਵਾਪਸ ਵੀ ਲੈਣੇ ਪਏ। ਤੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਬਾਕੀ ਜਿਹੜੀ ਇੱਕ ਡਿਵੈਲਪਮੈਂਟ ਰੂਟੀਨ ਦੀ ਡਿਵੈਲਪਮੈਂਟ ਉਹ ਹੁੰਦੀ ਰਹਿੰਦੀ ਹੁੰਦੀ ਆ, ਉਹ ਸਾਰੇ ਵੇਲਿਆਂ 'ਚ ਹੀ ਹੋਈ ਹੈ। ਤੇ ਜਦੋਂ ਜਵਾਹਰ ਲਾਲ ਨਹਿਰੂ ਨੇ ਗੱਦੀ ਸੰਭਾਲੀ ਉਦੋਂ ਦੇਸ਼ ਦਾ ਕੀ ਹਾਲ ਸੀ, ਤੇ ਉਸ ਤੋਂ ਬਾਅਦ ਹੀ ਜਿਹੜਾ ਹੈ ਸਾਡੀ ਰੇਲਵੇ, ਸਾਡਾ ਹੋਰ ਇੱਕ ਸਿਸਟਮ, ਈਵਨ ਸਾਡਾ ਜਿਹੜਾ ਡੈਮੋਕਰੇਟਿਕ ਸਿਸਟਮ, ਤੇ ਠੀਕ ਹੈ ਪੋਲੀਟੀਕਲੀ ਪਾਰਟੀ ਦੀਆਂ ਆਪੋ ਆਪਣੀਆਂ ਜਿਹੜੀਆਂ ਨੇ ਉਹ ਕੁਛ ਮਜਬੂਰੀਆਂ ਹੁੰਦੀਆਂ ਨੇ, ਕੁਛ ਢੰਗ ਹੁੰਦਾ ਤਰੀਕਾ, ਤੇ ਉਹ ਇੱਕ ਵੱਖਰੀ ਜਿਹੜੀ ਆ ਉਹ ਗੱਲ ਹੈ, ਪਰ ਜਦੋਂ ਤੁਸੀਂ ਪਰਸਨੈਲਿਟੀ ਨਾਲ ਇੱਕ ਪਰਸਨੈਲਿਟੀ ਨੂੰ ਕੰਪੈਰੀਜ਼ਨ ਕਰਦੇ ਹੋ ਤਾਂ ਉਹ ਕਿਤੇ ਜਿਹੜੇ ਹੈਗੇ ਮੋਦੀ ਜੀ ਉਹ ਜਵਾਹਰ ਲਾਲ ਨਹਿਰੂ ਦੇ ਨੇੜੇ ਕਿਤੇ ਨਹੀਂ ਖੜਦੇ, ਹਾਲਾਂਕਿ ਹੋਰਾਂ ਨੇ ਵੀ ਇਹ ਗੱਲ ਤਾਂ ਚਲੋ ਸ਼ਰਦ ਪਵਾਰ ਨੇ ਵੀ ਕੀਤੀ ਹੈ। ਤੇ ਬਾਕੀ ਇਹ ਵੀ ਠੀਕ ਆ, ਉਹਨਾਂ ਦਾ ਵੱਧ ਸਮਾਂ ਜਿਹੜਾ ਹੈ ਪ੍ਰਧਾਨ ਮੰਤਰੀ ਰਹਿਣਾ ਉਹ ਉਹਨਾਂ ਨੂੰ ਮੁਬਾਰਕ ਹੈ, ਤੇ ਇਹ ਇਹਦੇ ਚ ਉਹਨਾਂ ਨੇ ਇੱਕ ਰਿਕਾਰਡ ਬਣਾਇਆ, ਉਹ ਜ਼ਰੂਰ ਇੱਕ ਉਹਨਾਂ ਦੀ ਪ੍ਰਾਪਤੀ ਆਪਾਂ ਕਹਿ ਸਕਦੇ ਹਾਂ ਜਾਂ ਉਹਨਾਂ ਦੀ ਪਾਰਟੀ ਦੀ ਪ੍ਰਾਪਤੀ ਕਹਿ ਸਕਦੇ। ਪਰ ਜੋ ਕੁਛ ਬਾਕੀ ਹੋਇਆ ਜਾਂ ਆਲੇ ਦੁਆਲੇ ਹੋਇਆ ਜਾਂ ਕਿਸੇ ਗੱਲ ਤੇ ਸਟੈਂਡ ਨਾ ਲੈ ਸਕਣਾ, ਖਾਸ ਕਰਕੇ ਜਦੋਂ ਆ ਹੁਣ ਇਰਾਨ ਦੀ ਜਿਹੜੀ ਲੜਾਈ ਹੋਈ, ਇਰਾਨ ਦੇ ਖਿਲਾਫ਼ ਉੱਥੋਂ ਦੇ ਮੁਖੀ ਨੂੰ ਜਿਹੜਾ ਸੀਗਾ ਬੰਬਾਰਡਮੈਂਟ ਕਰਕੇ ਮਾਰ ਦਿੱਤਾ ਗਿਆ, ਇੱਕ ਵੀ ਸ਼ਬਦ ਨਿੰਦਾ ਦਾ ਨਾ ਕਹਿਣਾ, ਜਿੱਤੇ ਜਦੋਂ ਬ੍ਰਿਕਸ ਵਰਗੇ ਜਿਹੜੇ ਹੈਗੇ ਆ ਸੰਗਠਨ ਦਾ ਭਾਰਤ ਮੁਖੀ ਹੈ, ਤੇ ਉਹ ਉਸ ਮੌਕੇ ਤੇ ਫਿਰ ਉੱਥੇ ਸਕੂਲ ਦੇ ਉੱਤੇ ਬੰਬਾਰਡਮੈਂਟ ਕਰਕੇ ਜਿਹੜਾ ਸੀਗਾ ਇੰਨੀਆਂ ਬੱਚੀਆਂ ਸੀ ਜਿਹੜੀਆਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਹਨਾਂ ਦਾ ਕੋਈ ਕਸੂਰ ਹੀ ਨਹੀਂ ਸੀ, ਨਾ ਉਹਨਾਂ ਨੂੰ ਇਹ ਪਤਾ ਸੀ ਕੀ ਲੜਾਈ ਹੈ ਅਮਰੀਕਾ ਨਾਲ, ਕੀ ਜਿਹੜੀ ਇਜ਼ਰਾਈਲ ਨਾਲ ਲੜਾਈ ਹੈ ਇਰਾਨ ਦੀ, ਇਹ ਇਸ ਤਰ੍ਹਾਂ, ਤੇ ਉਹਦੇ ਤੇ ਵੀ ਕੁਛ ਨਾ ਕਹਿਣਾ, ਕੋਈ ਉਹਦੀ ਨਿੰਦਾ ਨਾ ਕਰਨਾ, ਤੇ ਕੋਈ ਸਟੈਂਡ ਨਾ ਕਹਿਣਾ। ਮੇਰਾ ਕਹਿਣ ਦਾ ਮਤਲਬ ਤੁਸੀਂ ਪਹਿਲਾਂ ਕਹਿਣਾ ਕਿ ਰੂਸ ਸਾਡਾ ਬਹੁਤ ਵੱਡਾ ਵੇਲੀ ਹੈ, ਅਸੀਂ ਇੱਥੋਂ ਤੇਲ ਲੈ ਰਹੇ ਹਾਂ, ਤੇ ਜੇ ਥੋੜੀ ਜਿਹੀ ਅਮਰੀਕਾ ਨੇ ਬਾਂਹ ਮਰੋੜ ਲਈ ਤਾਂ ਉਹ ਤੇਲ ਲੈਣਾ ਬੰਦ ਕਰਤਾ, ਵਿਸ਼ਵਾਸ ਵੀ ਦਵਾਤਾ ਕਿ 9 ਤਰੀਕ ਤੋਂ ਬਾਅਦ ਅਸੀਂ ਨਹੀਂ ਲਵਾਂਗੇ। ਸੋ ਉੱਥੇ ਕਿੱਥੇ ਜਿਹੜੀਆਂ ਤੁਹਾਡੀਆਂ ਅਚੀਵਮੈਂਟ, ਫਿਰ ਕਿਵੇਂ ਤੁਸੀਂ ਉਹ ਕਹਿ ਸਕਦੇ ਹੋ ਕਿ ਅਸੀਂ ਸਾਡੀਆਂ ਜਿਹੜੀਆਂ ਬਹੁਤ ਵੱਡੀਆਂ ਇਹ ਪ੍ਰਾਪਤੀਆਂ ਨੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਪ੍ਰਾਪਤੀਆਂ ਨੇ? ਸੋ ਇਹ ਸਾਰਾ ਕੁਛ ਨਾਲ ਨਾਲ ਜਿਹੜਾ ਚੱਲਦਾ ਹੁੰਦਾ, ਜਿੱਥੇ ਤੁਸੀਂ ਜਿਹੜਾ ਹੈਗਾ ਕੁਛ ਪ੍ਰਾਪਤ ਕੀਤਾ ਕੁਛ ਗਵਾਇਆ ਵੀ ਹੁੰਦਾ। ਪਹਿਲੀਆਂ ਜਿਹੜੀਆਂ ਨੇ ਸਰਕਾਰਾਂ ਨੇ ਉਹਨਾਂ ਵੇਲੇ ਵੀ ਇੱਦਾਂ ਹੁੰਦਾ ਰਿਹਾ, ਜੇ ਕੁਛ ਜਿਹੜਾ ਹੈ ਉਹ ਅਚੀਵ ਕਰਦੇ ਰਹੇ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਕਿਤੇ ਤੁਹਾਡੇ ਕਿਤੇ ਇੰਟਰਨੈਸ਼ਨਲ ਬਾਰਡਰ ਤੇ ਪ੍ਰੋਬਲਮ ਆ ਗਈ, ਕਿਤੇ ਕੋਈ ਦੇਸ਼ ਦੇ ਅੰਦਰ ਕੋਈ ਅੰਦਰੂਨੀ ਪ੍ਰੋਬਲਮ ਆ ਗਈ, ਕੋਈ ਏਦਾਂ ਦੀ ਜਿਹੜੀ ਸਮੱਸਿਆ, ਤੇ ਸੋ ਇਹ ਜਿਹੜਾ ਹੈਗਾ ਇਹਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰਨਾ ਵੀ ਉਹ ਤਾਂ ਬਹੁਤ ਮਾੜੇ ਸੀ ਤੇ ਅਸੀਂ ਬਹੁਤ ਚੰਗੇ, ਇਹ ਮੇਰਾ ਖਿਆਲ ਕੋਈ ਜਿਹੜੀ ਹੈ ਕੋਈ ਸਿਆਣਪ ਜਿਹੜੀ ਆ ਉਹ ਨਹੀਂ ਹੈ। ਮੈਨੂੰ ਯਾਦ ਹੈ ਜਦੋਂ ਪਹਿਲੀ ਵਾਰੀ ਨਰਿੰਦਰ ਮੋਦੀ ਜੀ ਜਿਹੜੇ ਆ ਜਦੋਂ ਪ੍ਰਧਾਨ ਮੰਤਰੀ ਬਣੇ ਨੇ 2014 ਦੇ ਵਿੱਚ, ਤੇ 2014 ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਸਪੀਚ ਸੀਗੀ ਲਾਲ ਕਿਲ੍ਹੇ ਦੀ ਫਸੀਲ ਤੋਂ, ਕਿਉਂਕਿ 15 ਅਗਸਤ ਨੂੰ ਉਹਨਾਂ ਨੇ ਉਦੋਂ 2014 ਚ ਸੰਬੋਧਨ ਕੀਤਾ, ਤੇ ਉਦੋਂ ਉਹਨਾਂ ਨੇ ਖੁਦ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਕਿ ਇਸ ਦੇਸ਼ ਨੂੰ ਜਿਹੜਾ ਡਿਵੈਲਪ ਕੀਤਾ ਹੁਣ ਤੱਕ ਜਿਹੜੇ ਸਾਡੇ ਆਗੂ ਰਹੇ ਜਾਂ ਪ੍ਰਧਾਨ ਮੰਤਰੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹਨਾਂ ਕਰਕੇ ਜਿਹੜਾ ਦੇਸ਼ ਇੱਥੋਂ ਤੱਕ ਪਹੁੰਚਿਆ। ਉਹ ਸਾਰੀਆਂ ਗੱਲਾਂ, ਇੱਕ ਜਿਹੜਾ ਇਹ ਲੱਗਦਾ ਸੀ ਕਿ ਮੋਦੀ ਜੀ ਜਿਹੜੇ ਹੈਗੇ ਇੱਕ ਬੜੇ ਹੀ ਇੱਕ ਸੂਝਵਾਨ ਜਿਹੜੇ ਕੂਟਨੀਤੀਵਾਨ ਵਜੋਂ ਜਿਹੜੇ ਹੈਗੇ ਉਹ ਜਾਣੇ ਜਾਣਗੇ, ਕਿਉਂਕਿ ਉਹ ਉਸ ਚੀਜ਼ ਨੂੰ ਰੈਕਗਨਾਈਜ਼ ਕਰ ਰਹੇ ਨੇ ਜੋ ਪਿੱਛੇ ਜੋ ਡਿਵੈਲਪਮੈਂਟ ਹੋਈ ਹੈ ਉਹਨਾਂ ਨੇ ਸਾਰੀ ਗੱਲ ਕੀਤੀ। ਪਰ ਹੁਣ ਉਹ ਇੰਨਾ ਜ਼ਿਆਦਾ ਐਰੋਗੈਂਟ ਹੋ ਗਏ ਨੇ ਜਾਂ ਇਹ ਕਹਿੰਦੇ ਕਿ ਹੰਕਾਰ ਦੇ ਵਿੱਚ ਆ ਗਏ ਨੇ, ਉਹਨਾਂ ਨੂੰ ਇਹ ਲੱਗਦਾ ਕਿ ਸਾਰਾ ਦੇਸ਼ ਹੀ 2014 ਤੋਂ ਬਾਅਦ ਬਣਿਆ, ਉਦੋਂ ਬਾਅਦ ਤਾਂ ਇੱਥੇ ਹੈ ਹੀ ਨਹੀਂ ਸੀ ਕੁਛ। ਸੋ ਇਹ ਜਿਹੜਾ ਇੱਕ ਤੁਹਾਡਾ ਜਾਂ ਪੋਲਿਸੀ ਹੈ, ਤੁਹਾਡੀ ਨੀਤੀ ਹੈ, ਜਾਂ ਇਹ ਕਹਿ ਲਓ ਕਿ ਤੁਹਾਡਾ ਸਟਾਈਲ ਹੈ, ਇਹ ਜਿਹੜਾ ਹੈ ਇਹ ਬਹੁਤਾ ਭਾਉਂਦਾ ਨਹੀਂ। ਠੀਕ ਹੈ, ਤੁਹਾਡੇ ਆਪਣੀ ਪਾਰਟੀ ਦੇ ਵਰਕਰ ਜਾਂ ਤੁਹਾਡੇ ਚੇਤੇ ਉਹ ਇਸ ਗੱਲ ਤੇ ਜ਼ਰੂਰ ਖੁਸ਼ ਹੋ ਜਾਂਦੇ ਆ, ਤੇ ਪਰ ਇਹ ਵੀ ਜੇ ਤੁਸੀਂ ਸਮਝਦੇ ਹੋ ਕਿ ਪੂਰੇ ਦੇਸ਼ ਵਾਸੀਆਂ ਨੂੰ ਇੱਕ ਇਹਦੇ ਨਾਲ ਮੈਸੇਜ ਗਿਆ, ਮੇਰਾ ਖਿਆਲ ਹੈ ਕਿ ਉਹ ਕੋਈ ਇਸ ਰੂਪ ਦੇ ਵਿੱਚ ਇਹਨੂੰ ਪ੍ਰਾਪਤੀ ਨਹੀਂ ਸਮਝਿਆ ਜਾ ਸਕਦਾ।
1: ਵੈਸੇ ਜੇ ਆਪਾਂ ਉਦਾਂ ਵੀ ਗੱਲ ਕਰਨੀ ਹੋਵੇ ਤੇ ਕੰਪੈਰੀਜ਼ਨ ਕੀ ਜ਼ਰੂਰੀ ਹੁੰਦਾ ਵਾ ਜਦੋਂ ਆਪਾਂ ਇਹ ਵੇਖਦੇ ਹਾਂ ਆਪਣੀ ਕੰਪੈਰੀਜ਼ਨ ਦੀ ਜਿਹੜੀ ਰਾਜਨੀਤੀ ਉਹਦੇ ਵਿੱਚ ਫਿਰ ਕਿਤੇ ਨਾ ਕਿਤੇ ਇਹ ਵੀ ਸ਼ਾਇਦ ਚੀਜ਼ਾਂ ਲੁਕੀਆਂ ਛਿਪੀਆਂ ਨਜ਼ਰ ਆਉਂਦੀਆਂ ਨੇ ਕਿ ਆਪਣੀ ਪ੍ਰਾਪਤੀ ਜਿਹੜੀ ਆ ਉਹਨੂੰ ਨਹੀਂ ਆਪਣਾ ਦੱਸਣਾ ਚਾਹੁੰਦੇ ਜਾਂ ਉਸ ਤਰੀਕੇ ਦੇ ਨਾਲ ਉਹਨੂੰ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਤੇ ਉਹਨੂੰ ਕੰਪੈਰੀਜ਼ਨ ਦੇ ਵਿੱਚ ਕਿਤੇ ਨਾ ਕਿਤੇ ਹਾਈਡ ਕਰ ਦਈਏ, ਜਾਂ ਫਿਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਬਾਕੀਆਂ ਨੂੰ ਜਿਹੜਾ ਜਾਂ ਕਾਂਗਰਸ ਨੂੰ ਹੋਰ ਜ਼ਿਆਦਾ ਹਾਸ਼ੀਏ ਦੇ ਉੱਤੇ ਲੈ ਕੇ ਆਉਣਾ, ਤੇ ਉਹਦੇ ਲਈ ਸ਼ਾਇਦ ਇਹ ਜ਼ਰੂਰੀ ਆ। ਤੇ ਸਵਾਲ ਤੇ ਇਹ ਵੀ ਕਈ ਲੋਕ ਕਰ ਰਹੇ ਨੇ ਕਿ ਜਿਹੜੇ ਲੋਕ ਹੁਣ ਦੁਨੀਆਂ 'ਤੇ ਹੀ ਨਹੀਂ ਗਏ ਉਹਨਾਂ ਦੇ ਨਾਲ ਕੰਪੈਰੀਜ਼ਨ ਕਾਹਦਾ।
0: ਨਹੀਂ ਬਿਲਕੁਲ, ਇਹ ਤਾਂ ਦੇਖੋ ਇਹ ਗੱਲ ਹੈਗੀ ਹੈ ਕਿ ਜਿੱਦਾਂ ਪਹਿਲਾਂ ਕਿਹਾ ਕਿ ਪਰਸਨੈਲਿਟੀ ਦਾ ਇੱਦਾਂ ਤੁਸੀਂ ਜਿਹੜਾ ਨਹੀਂ ਕਰ ਸਕਦੇ, ਤੇ ਜੇ ਤੁਸੀਂ ਦੂਸਰੇ ਪਾਸੇ ਵੀ ਕਰਨਾ ਤਾਂ ਉਹ ਫਿਰ ਕਿਤੇ ਇਹ ਜਿਹੜਾ 12 ਸਾਲ ਦਾ ਕਾਰਜਕਾਲ ਹੈ ਉਹ ਕਿਤੇ ਖੜਦਾ ਨਹੀਂ, ਜੋ 1947 ਤੋਂ ਲੈ ਕੇ ਤੇ ਵਿੱਚ ਦੀ ਕੁਛ ਇੱਥੇ ਰਲੀਆਂ ਮਿਲੀਆਂ ਸਰਕਾਰਾਂ ਵੀ ਰਹੀਆਂ, ਲੰਬਾ ਸਮਾਂ ਕਾਂਗਰਸ ਦੀ ਸਰਕਾਰ ਰਹੀ ਤੇ ਕਾਂਗਰਸ ਦੀਆਂ ਸਰਕਾਰਾਂ ਠੀਕ ਹੈ ਪੋਲੀਟੀਕਲੀ ਹਰੇਕ ਦੇ ਵਿੱਚ ਘਾਟਾਂ ਹੁੰਦੀਆਂ, ਉਣਤਾਈਆਂ ਹੁੰਦੀਆਂ, ਹਰੇਕ ਨੇ ਮਨਮਾਨੀਆਂ ਵੀ ਕੀਤੀਆਂ ਹੁੰਦੀਆਂ ਤੇ ਸਭ ਤੋਂ ਵੱਧ ਤਾਂ ਬੀਜੇਪੀ ਨੇ ਕੀਤੀਆਂ ਨੇ, ਤੇ ਪਰ ਇਹ ਕਿ ਨਾਲ ਨਾਲ ਜਿਹੜੀ ਕੋਈ ਡਿਵੈਲਪਮੈਂਟ ਹੈ ਓਵਰਆਲ ਉਹ ਹੁੰਦੀ ਰਹੀ ਹੈ, ਵੱਡੇ ਫੈਸਲੇ ਲਏ ਜਾਂਦੇ ਰਹੇ ਨੇ ਇਹ ਇਸ ਦੇਸ਼ ਦੇ ਵਿੱਚ। ਹੁਣ ਜਿਹੜਾ ਪੰਚਾਇਤੀ ਰਾਜ ਸਿਲਸਿਲਾ ਇਹ ਸਾਰਾ ਜੋ ਚੱਲ ਰਿਹਾ ਹੈ ਉਹ ਤਾਂ ਰਾਜੀਵ ਗਾਂਧੀ ਲੈ ਕੇ ਆਏ ਸੀ, ਇਹ ਕੰਸੈਪਟ ਰਾਜੀਵ ਗਾਂਧੀ ਵੇਲੇ ਆਇਆ ਕਿ ਪੰਚਾਇਤਾਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ। ਤੇ ਸੋ ਇਹ ਕੋਈ ਇਹ ਜ਼ਰੂਰ ਨਹੀਂ ਹੁੰਦਾ, ਇਹ ਇਸੇ ਕਰਕੇ ਕੀਤਾ ਜਾਂਦਾ ਕਿ ਇੱਕ ਤਾਂ ਅਸੀਂ ਸਿਰਫ ਇਹ ਦੱਸੀਏ ਕਿ ਅਸੀਂ ਉਹਨਾਂ ਨਾਲੋਂ ਵੱਧ ਸਿਆਣੇ ਆ, ਅਸੀਂ ਵੱਧ ਕਾਬਲ ਹਾਂ, ਤੇ ਇਸ ਤਰ੍ਹਾਂ ਦੀ ਗੱਲ। ਉੱਥੇ ਜਿਹੜੇ ਸਾਰੇ ਪੋਲੀਟੀਕਲ ਲੋਕ ਜਾਂ ਜੋ ਟਿੱਪਣੀਕਾਰ ਨੇ ਜਾਂ ਪੱਤਰਕਾਰ ਨੇ ਉਹ ਤਾਂ ਸਾਰੀ ਗੱਲ ਇਹ ਸਮਝਦੇ ਹੁੰਦੇ ਨੇ, ਤੇ ਦੂਜੇ ਪਾਸੇ ਜਿਹੜੀ ਮੈਂ ਗੱਲ ਪਹਿਲਾਂ ਵੀ ਕੀਤੀ ਸੀ ਕਿ ਪੋਲੀਟੀਕਲੀ ਤੁਹਾਨੂੰ ਇਹ ਲੱਗਦਾ ਵੀ ਅਸੀਂ ਜਿਹੜਾ ਉਹ ਰਾਜ ਸੱਤਾ ਚ ਵੀ ਆ ਗਏ ਹੁਣ, ਸਾਨੂੰ ਲਗਾਤਾਰ ਸਾਡਾ ਤੀਜਾ ਟਰਨਓਵਰ ਵੀ ਹੋ ਗਿਆ, ਕਿਤੇ ਫੇਰ ਨਾ ਜਿਹੜੀ ਕਾਂਗਰਸ ਆ ਜਾਏ, ਕਾਂਗਰਸ ਨਾ ਬਾਜੀ ਮਾਰ ਜੇ। ਇਸ ਕਰਕੇ ਹਰ ਵਾਰੀ ਜਿਹੜਾ ਹੈ ਉਹ ਕਾਂਗਰਸ ਨੂੰ ਖਾ ਮੁਖਾਈ ਵਿੱਚ ਧਰ ਲੈ ਜਾਂਦਾ। ਹੁਣ ਜੇ ਕੱਲ ਪ੍ਰਧਾਨ ਮੰਤਰੀ ਆਪਣੇ ਸਾਰੇ ਭਾਸ਼ਣ ਦੇ ਵਿੱਚ ਕਾਂਗਰਸ ਦਾ ਨਾਂ ਵੀ ਲੈਂਦੇ ਤਾਂ ਫੇਰ ਕਿਹੜਾ ਜਿਹੜਾ ਉਹਨਾਂ ਦਾ 12 ਸਾਲ ਦਾ ਟਰਨਓਵਰ ਸੀ ਉਹਦੇ ਤੇ ਕੋਈ ਉਹ ਲੱਗ ਜਾਣਾ ਸੀਗਾ। ਪਰ ਇਹ ਵੀ ਉਹ ਬਾਰ ਬਾਰ ਕਿਉਂਕਿ ਉਹਨੂੰ ਲਾਈਵ ਹੋ ਰਿਹਾ ਸੀ, ਚੈਨਲ ਚੱਕ ਰਹੇ ਸੀ ਸਾਰੀਆਂ ਗੱਲਾਂ, ਤੇ ਉਹਨਾਂ ਦੇ ਅੰਦਰ ਮੈਂ ਜੋ ਜਿਹੜਾ ਕਿਸੇ ਵੀ ਜਾਂ ਤਾਂ ਕੋਈ ਡਰ ਹੈ, ਤੇ ਜਾਂ ਇਹ ਹੁੰਦਾ ਹੀ ਹੈ ਵੀ ਕਿਸੇ ਪ੍ਰਤੀ ਇੱਕ ਨਫ਼ਰਤ ਹੁੰਦੀ ਹੈ, ਤੇ ਹਾਲਾਂਕਿ ਰਾਜਨੀਤੀ ਦੇ ਵਿੱਚ ਇਹ ਤਾਂ ਹੋਣੀ ਨਹੀਂ ਚਾਹੀਦੀ। ਤੇ ਜੇ ਤੁਸੀਂ ਨਿੰਦਾ ਕਰਦੇ ਹੋ ਤਾਂ ਉਹਦੀਆਂ ਪੋਲਿਸੀ ਪ੍ਰੋਗਰਾਮਾਂ ਨੂੰ ਲੈ ਕੇ ਕਰੋ, ਅਦਰਵਾਈਜ਼ ਨਹੀਂ ਕੋਈ ਹੋਣਾ ਚਾਹੀਦਾ, ਕਿਉਂਕਿ ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਚ ਬਹੁਤ ਵੱਡਾ ਯੋਗਦਾਨ ਹੈ। ਤੇ ਸੋ ਇਹ ਉਹ ਇਸ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਇਸੇ ਕਰਕੇ ਜਿਹੜਾ ਹੈ ਮੈਨੂੰ ਲੱਗਦਾ ਉਹਨੂੰ ਦੇਸ਼ ਜਿਹੜਾ ਉਹ ਕਰ ਰਹੇ ਨੇਗੇ।
1: ਇੱਧਰ ਜਿੱਦਾਂ ਤ੍ਰਿਣਮੂਲ ਕਾਂਗਰਸ ਦੀ ਕੋਈ ਨਾ ਕੋਈ ਨਵੀਂ ਖਬਰ ਜਿਹੜੀ ਰੋਜ਼ ਸਾਹਮਣੇ ਆ ਜਾਂਦੀ ਹੈ, ਸੋ ਕੀ ਇਹ ਸਾਰੀਆਂ ਜਿਹੜੀਆਂ ਘਟਨਾਕ੍ਰਮ ਨੇ ਇੱਕ ਤੋਂ ਬਾਅਦ ਇੱਕ ਇੱਦਾਂ ਲੱਗਦਾ ਨਹੀਂ ਕਿ ਇਹ ਤਾਂ ਪਹਿਲਾਂ ਤੋਂ ਹੀ ਜਿੱਦਾਂ ਕੋਈ ਨਾ ਕੋਈ ਪਲੈਨ ਹੋਊਗਾ, ਪਹਿਲਾਂ ਤੋਂ ਹੀ ਜੜ੍ਹਾਂ ਹਿੱਲੀਆਂ ਹੋਣਗੀਆਂ, ਇੱਕਦਮ ਤਾਂ ਇਹ ਨਹੀਂ ਹੋ ਸਕਦਾ ਕਿ ਹੁਣ ਸਰਕਾਰ ਨਹੀਂ ਬਣੀ ਅਤੇ ਸਾਰਾ ਕੁਛ ਜਿਹੜਾ ਉਹ ਢੇਰੀ ਹੋਣਾ ਸ਼ੁਰੂ ਹੋ ਗਿਆ। ਸ਼ਾਇਦ ਪਹਿਲਾਂ ਇਹਦੀਆਂ ਜੜ੍ਹਾਂ ਕਿਤੇ ਹੋਰ ਮੌਜੂਦ ਸੀ।
0: ਨਹੀਂ ਬਿਲਕੁਲ, ਇਹ ਦੇਖੋ ਇਹ ਤਾਂ ਇੱਕ ਰਣਜੋਤ ਜੀ ਪੱਕਾ ਹੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਸੀ ਉਹ ਖੋਰਾ ਤਾਂ ਪਹਿਲੇ ਲੱਗਣਾ ਸ਼ੁਰੂ ਹੋ ਜਾਂਦਾ। ਹੁਣ ਜਿਹੜੀ ਇੱਕ ਨਵੀਂ ਜਿਹੜੀ ਡਿਵੈਲਪਮੈਂਟ ਇਹਦੇ ਚ ਹੋਈ ਹੈ, ਚਲੋ ਆਪਾਂ ਬੀਜੇਪੀ ਦੇ ਅੰਦਰ ਖਾਤੇ ਉਹ ਤਾਂ ਸਾਰੀ ਆਪਾਂ ਡਿਸਕਸ ਕਰਦੇ ਹਾਂ, ਤੇ ਕਿਉਂਕਿ ਪਹਿਲੀ ਗੱਲ ਤਾਂ ਜਿਹੜੇ ਹੁਣ ਮੁੱਖ ਮੰਤਰੀ ਨੇ ਪੱਛਮੀ ਬੰਗਾਲ ਦੇ, ਕਿਸੇ ਵੇਲੇ ਉਹ ਤ੍ਰਿਣਮੂਲ ਕਾਂਗਰਸ ਦੀ ਜਿਹੜੀ ਬਿਲਕੁਲ ਸੱਜੀ ਬਾਂਹ ਸੀ ਉਹ ਮਮਤਾ ਬੈਨਰਜੀ ਦੀ ਤੇ ਸ਼ਿਵੇਂਦੂ ਅਧਿਕਾਰੀ, ਤੇ ਹੁਣ ਉਹ ਬਿਲਕੁਲ ਦੂਜੇ ਪਾਸੇ ਖੜੇ ਨੇ, ਤੇ ਉਹਨਾਂ ਨੂੰ ਜਿਹੜਾ ਹੈ ਜਿਹਨੂੰ ਕਹਿੰਦੇ ਕਿ ਪਾਣੀ ਪੀ ਪੀ ਕੇ ਕੋਸਦੇ ਆ। ਤੇ ਇਹ ਹੁਣ ਜਿਹੜਾ ਇਹਦੇ ਚ ਨਵੀਂ ਜਿਹੜੀ ਮੈਂ ਡਿਵੈਲਪਮੈਂਟ ਉਹ ਇਹ ਹੈ ਕਿ ਇਹ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਕਿ ਸ਼ਾਇਦ ਜਿਹੜਾ ਬਾਗੀ ਧੜਾ ਕਿਤੇ ਉਹ ਕਾਂਗਰਸ ਦੇ ਨਾਲ ਨਾਲ ਜਿਹੜਾ ਹੈਗਾ ਰਲ ਜੇ, ਤੇ ਜਾਂ ਦੂਜੇ ਪਾਸੇ ਇਹ ਹੈ ਕਿ ਮਮਤਾ ਬੈਨਰਜੀ ਦੁਆਰਾ ਨਾ ਕਾਂਗਰਸ ਚ ਚਲੇ ਜਾਣ ਆਪਣੇ ਜਿੰਨੇ ਕੁ ਮੈਂਬਰ ਬੱਚੇ ਆ ਉਹਨਾਂ ਨੂੰ ਲੈ ਕੇ। ਸੋ ਇਹ ਇੱਕ ਬੜੀ ਗੱਲ ਹੈ ਕਿਉਂਕਿ ਜਿਹੜਾ ਬਾਗੀ ਧੜਾ ਤੇ ਉਹਨੇ ਤਾਂ ਖੈਰ ਵਾਰ ਵਾਰ ਇਹ ਗੱਲ ਦੁਹਰਾਈ ਹੈ, ਜਿਹੜੇ ਹੁਣ ਉੱਥੇ ਵਿਰੋਧੀ ਧਿਰ ਦੇ ਨੇਤਾ ਜੀ ਨੂੰ ਮਾਨਤਾ ਦਿੱਤੀ ਹੈ ਸਪੀਕਰ ਨੇ, ਤੇ ਉਹ ਤਾਂ ਕਹਿ ਕੇ ਅਸੀਂ ਬਿਲਕੁਲ ਅਸੀਂ ਕੋਈ ਸਾਡਾ ਕਾਂਗਰਸ ਚ ਨਹੀਂ ਜਾਣਾ ਨਾ ਅਸੀਂ ਕਾਂਗਰਸ ਦੇ ਨਾਲ ਸਾਡਾ ਕੋਈ ਤਾਲਮੇਲ ਹੈ ਜਿਹੜੇ ਮਿਸਟਰ ਰਿਤਾ ਬਰਤ ਨੇ, ਤੇ ਪਰ ਇਹ ਕਿਉਂਕਿ ਦੂਜੇ ਪਾਸੇ ਜੋ ਹੈ ਅਭਿਸ਼ੇਕ ਬੈਨਰਜੀ ਜੋ ਭਤੀਜੇ ਮਮਤਾ ਬੈਨਰਜੀ ਦੇ ਉਹ ਵੀ ਰਾਹੁਲ ਗਾਂਧੀ ਨੂੰ ਮਿਲਿਆ ਕੱਲ, ਤੇ ਉਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਸੋਨੀਆ ਗਾਂਧੀ ਨਾਲ ਲੰਬੀ ਬੰਦ ਕਮਰਾ ਮੀਟਿੰਗ ਕੀਤੀ ਹੈ, ਤੇ ਸੋ ਇੱਥੇ ਇਸ ਤਰ੍ਹਾਂ ਦੀ ਵੀ ਕੋਈ ਜਿਹੜੀ ਹੈ ਡਿਵੈਲਪਮੈਂਟ ਹੋ ਸਕਦੀ ਹੈ। ਤੇ ਜੇ ਫਿਰ ਇਸ ਤਰ੍ਹਾਂ ਹੁੰਦਾ ਹੈਗਾ ਇਹ ਸਾਰਾ ਕੁਛ, ਜੇ ਇਹਨਾਂ ਚੋਂ ਕੋਈ ਧੜਾ ਨਹੀਂ ਜਾਂਦਾ ਤੇ ਫਿਰ ਇਹ ਆਪਾਂ ਸੋਚ ਸਕਦੇ ਹਾਂ ਕਿ ਇੰਨੇ ਲੰਬਾ ਸਮਾਂ ਸੱਤਾ ਚ ਰਹਿਣ ਤੋਂ ਬਾਅਦ ਜਿਹੜੀ ਆ ਉੱਥੇ TMC ਦਾ ਫਿਰ ਕੋਈ ਵਜੂਦ ਰਹੇਗਾ ਨਹੀਂ, ਜੇ ਭਾਵੇਂ ਉਹ BJP ਵੱਲ ਜਾਂਦੇ ਆ ਭਾਵੇਂ ਉਹ ਕਾਂਗਰਸ ਜਿਹੜੇ ਵੱਲ ਜਾਂਦੇ ਆ। ਤੇ ਵੈਸੇ ਕੋਈ ਨਵੀਂ ਗੱਲ ਨੀ ਹੈ ਰਣਜੋਤ ਜੀ, ਪਹਿਲਾਂ ਵੀ ਏਦਾਂ ਪਾਰਟੀਆਂ ਬਣਦੀਆਂ ਰਹੀਆਂ ਤੇ ਪਾਰਟੀਆਂ ਖਤਮ ਵੀ ਹੁੰਦੀਆਂ ਰਹੀਆਂ ਨੇ, ਤੇ ਹੁਣ ਕਿਸੇ ਵੇਲੇ ਲੋਕ ਦਲ ਬਹੁਤ ਵੱਡੀ ਪਾਰਟੀ ਬਣ ਗਈ ਸੀ, ਹੁਣ ਕਿਤੇ ਲੋਕ ਦਲ ਆਪਾਂ ਨਾਂ ਨੀ ਸੁਣਿਆ ਹੁਣ ਕਿਸੇ ਵੇਲੇ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਵਿੱਚ ਜਾਂ ਇੱਥੋਂ ਤੱਕ ਕਿ ਜਿਹੜੇ ਇਹਦੇ ਬਾਨੀਆਂ ਦੇ ਵਿੱਚ ਸੀਗੇ ਜੋ ਚੌਧਰੀ ਚਰਨ ਸਿੰਘ ਵਰਗੇ ਉਹ ਉਪ ਮੁੱਖ ਮੰਤਰੀ ਵੀ ਉਪ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਤੇ ਚੌਧਰੀ ਦੇਵੀ ਲਾਲ ਵਰਗੇ, ਤੇ ਉਹ ਇਹ ਤਾਂ ਖਰ ਕੋਈ ਏਦਾਂ ਦੀ ਗੱਲ ਇਹ ਚ ਹੈ ਨੀ ਕਿ ਪਾਰਟੀ ਦਾ ਵਜੂਦ ਰਹਿੰਦਾ ਜਾਂ ਨਹੀਂ ਰਹਿੰਦਾ। ਤੇ ਪਰ ਇੱਕ ਗੱਲ ਜਿਹੜੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਪਾਰਟੀਆਂ ਖਤਮ ਹੁੰਦੀਆਂ ਨੇ ਜਾਂ ਪਾਰਟੀਆਂ ਹਿਲਦੀਆਂ ਨੇ ਇੰਨਾ ਜ਼ਿਆਦਾ, ਉੱਥੋਂ ਇਹ ਲੱਗਦਾ ਕਿ ਜਥੇਬੰਦਕ ਤੌਰ ਤੇ ਕਿਤੇ ਨਾ ਕਿਤੇ ਵੱਡੀ ਜਿਹੜੀ ਹੈ ਸਮੱਸਿਆ ਜਿਹੜੀ ਹੈ ਪਾਰਟੀਆਂ ਦੇ ਅੰਦਰ ਇਹ ਹੈਗੀ ਹੈ। ਇਕੱਲੀ ਤ੍ਰਿਣਮੂਲ ਕਾਂਗਰਸ ਨੇ ਹੋਰਾਂ ਪਾਰਟੀਆਂ ਚ ਵੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆ ਜਾਂਦੇ ਹਾਂ ਤੇ ਫਿਰ ਉਹ ਜਥੇਬੰਦੀ ਨੂੰ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੀ ਇੱਕ ਆਰਗੇਨਾਈਜੇਸ਼ਨ ਵੀ ਹੈ ਜਿਹਦੇ ਕਰਕੇ ਅਸੀਂ ਇੱਥੇ ਆਏ ਹਾਂ ਅੱਗੇ ਆਏ ਹਾਂ, ਤੇ ਫਿਰ ਉਹ ਇੱਕ ਪਰਸਨੈਲਿਟੀਜ਼ ਦੀ ਗੱਲ ਚੱਲ ਪੈਂਦੀ ਹੈ, ਫਿਰ ਪਰਿਵਾਰਵਾਦ, ਇਹ ਬਹੁਤ ਸਾਰੀਆਂ ਜਿਹੜੀਆਂ ਘਾਟਾਂ ਸਾਡੇ ਦੇਸ਼ ਦੀ ਰਾਜਨੀਤੀ ਚ ਇਹ ਹੈਗੀਆਂ ਨੇ ਜੋ ਨਾਲ ਨਾਲ ਜਿਹੜੀਆਂ ਉਹ ਚੱਲਦੀਆਂ ਨੇ, ਤੇ ਉਹ ਫਿਰ ਵੱਡੀਆਂ ਵੱਡੀਆਂ ਪਾਰਟੀਆਂ ਮੈਂ ਕਿਹਾ ਕਿ ਉਹ ਵੀ ਢਹਿ ਢੇਰੀ ਹੋ ਗਈਆਂ, ਉਹਨਾਂ ਦੇ ਹੁਣ ਲੀਡਰਾਂ ਨੂੰ ਵੀ ਨੀ ਕੋਈ ਜਾਣਦਾ। ਤੇ ਇਸੇ ਤਰ੍ਹਾਂ ਕਿਸੇ ਵੇਲੇ ਖੱਬੇ ਪੱਖੀ ਪਾਰਟੀਆਂ ਦੇ ਵਿੱਚ ਵੀ ਇਹ ਸੀ ਕਿ ਬਹੁਤ ਵੱਡੀ ਇੱਕ ਧਿਰ ਸੀ ਕੇਂਦਰ ਦੇ ਵਿੱਚ ਵੀ ਵਿਰੋਧੀ ਧਿਰਾਂ ਦੇ ਵਿੱਚ ਵੀ ਉਹਨਾਂ ਦੀ ਗੱਲ ਸੁਣੀ ਜਾਂਦੀ ਸੀ ਜਾਂ ਉਹਨਾਂ ਦੀ ਗੱਲ ਵਿਚਾਰੀ ਜਾਂਦੀ ਸੀ, ਤੇ ਹੁਣ ਉਹ ਵੀ ਨੀ ਕਿਤੇ ਉਸ ਰੂਪ ਦੇ ਵਿੱਚ ਰਹੀਆਂ ਕਿਤੇ ਥੋੜੇ ਮੋਟੇ ਛੋਟੇ ਮੋਟੇ ਜਿਹੜੇ ਹੈਗੇ ਆ ਉਹਦੇ ਇਸ ਜਿਹੜੇ ਹੈਗੇ ਸਪਲਿੰਟਰ ਗਰੁੱਪ ਜੇ ਆਪਾਂ ਇਹ ਕਹਿ ਸਕਦੇ ਹਾਂ ਉਹ ਕਿਤੇ ਐਗਜਿਸਟ ਕਰਦੇ ਆ। ਤੇ ਸੋ ਸਮੇਂ ਦੇ ਹਾਲਾਤ ਦੇ ਨਾਲ ਜਾਂ ਨਵੀਆਂ ਸਮਾਜਿਕ ਜਿਹੜੀਆਂ ਡਿਵੈਲਪਮੈਂਟ ਆ ਉਹਦੇ ਨਾਲ ਤੇ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਨਵੀਂ ਇੱਕ ਸੋਚ ਬਣ ਰਹੀ ਹੈ ਉਹਦੇ ਨਾਲ ਇਹ ਕਾਫੀ ਜਿਹੜੀਆਂ ਗੱਲਾਂ ਇਹ ਫਰਕ ਪੈਂਦੀਆਂ ਨੇ। ਤੇ ਪਰ ਇਹ ਪੱਕਾ ਹੀ ਹੈ ਕਿ ਜਿੰਨਾ ਚਿਰ ਜਿਵੇਂ ਹੁਣ ਇੱਥੇ ਆਪਾਂ BJP ਦੀ ਗੱਲ ਕਰੀਏ ਤੇ ਭਾਵੇਂ ਚਲੋ ਹੋਰ ਆਪਣੀਆਂ ਨੀਤੀਆਂ ਪ੍ਰੋਗਰਾਮਾਂ ਚ ਲੱਖ ਉਹਦੇ ਚ ਪ੍ਰੋਬਲਮ ਹੋਣ ਪਰ ਆਰਗੇਨਾਈਜੇਸ਼ਨ ਲੈਵਲ ਤੇ ਉਹਨਾਂ ਦਾ ਸੈਟਅਪ ਬਹੁਤ ਮਜ਼ਬੂਤ ਹੈਗਾ ਜਥੇਬੰਦਕ ਤੌਰ ਤੇ, ਕਿਉਂਕਿ ਉਹਨਾਂ ਕੋਲੇ ਇੱਕ ਵਿਚਾਰਧਾਰਾ ਭਾਵੇਂ ਠੀਕ ਆ ਉਹ ਬਦਲਦੀ ਰਹਿੰਦੀ ਆ ਪਰ ਉਹ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਜੋ ਜਿਹੜੀ ਇੱਥੇ ਹਿੰਦੂ ਮਹਾਸਭਾ ਸੀਗੀ ਉਹ ਵਿਚਾਰਧਾਰਾ ਜੋ ਕਿਸੇ ਵੇਲੇ ਜਨ ਸੰਘ ਨੇ ਅਪਣਾਈ ਤੇ ਹੋਰਾਂ ਨੇ ਉਹ ਅਜੇ ਉਸ ਦੇ ਉੱਤੇ ਖੜੇ ਨੇ ਸਟਿੱਕ ਨੇਗੇ, ਤੇ ਇੱਕ ਉਹਨਾਂ ਦੇ ਪਿੱਛੇ ਇੱਕ ਜਿਹੜੀ ਇੱਕ ਸਪੋਰਟ ਹੈ ਕਲਚਰਲ ਸਪੋਰਟ ਹੈ ਇੱਕ ਵੱਡੀ ਉਹ RSS ਦੀ ਹੈਗੀ ਹੈ। ਤੇ ਇਸੇ ਤਰ੍ਹਾਂ ਕਾਂਗਰਸ ਵੀ ਭਾਵੇਂ ਠੀਕ ਹੈ ਹੁਣ ਸੱਤਾ ਦੇ ਵਿੱਚ ਨਹੀਂ ਰਹੀ ਲੰਬੇ ਸਮੇਂ ਤੋਂ ਤੇ ਸੂਬਿਆਂ ਦੇ ਵਿੱਚ ਵੀ ਕਿਤੇ ਸੱਤਾ ਦੇ ਵਿੱਚ ਆ ਜਾਂਦੀ ਹੈ ਕਿਤੇ ਨਹੀਂ ਆ ਜਾਂਦੀ ਪਰ ਉਹਦੇ ਕੋਲੇ ਵੀ ਇੱਕ ਜਥੇਬੰਦਕ ਇੱਕ ਸਟਰਕਚਰ ਉਹ ਹੈਗਾ ਤੇ ਜਿੱਥੇ ਪਾਰਟੀਆਂ ਦਾ ਜਥੇਬੰਦਕ ਜਿਹੜਾ ਸਟਰਕਚਰ ਆ ਉਹ ਹਿਲਦਾ ਤੇ ਜਾਂ ਫਿਰ ਪਾਰਟੀਆਂ ਸਿਰਫ ਤੇ ਸਿਰਫ ਰਲਾਈ ਇੱਕ ਫੈਮਿਲੀ ਤੇ ਕਰ ਜਾਂਦੀਆਂ ਨੇ ਜਿਵੇਂ ਜਿਹੜਾ ਅਕਾਲੀ ਦਲ ਨਾਲ ਹੋਇਆ ਜਿਵੇਂ ਤੇ ਉਹ ਫਿਰ ਉੱਥੇ ਆ ਕੇ ਜਿਹੜੀ ਉਹ ਗੜਬੜ ਹੋ ਜਾਂਦੀ ਹੈ। ਜਿਵੇਂ ਤਮਿਲਨਾਡੂ ਦੇ ਵਿੱਚ ਜਿਹੜੀ ਆਲ ਇੰਡੀਆ ਨਾ DMK ਨਾਲ ਵੀ ਇਹੀ ਹੋਇਆ ਕਿ ਜਿੰਨਾ ਚਿਰ ਜੈਲਲਿਤਾ ਸੀ ਉਹਨਾਂ ਚਿਰ ਪਾਰਟੀ ਬਹੁਤ ਮਜ਼ਬੂਤ ਸੀ ਤੇ ਬਾਅਦ ਦੇ ਵਿੱਚ ਕਿਤੇ ਜਿਹੜੀ ਉਸ ਰੂਪ ਦੇ ਵਿੱਚ ਉਵੇਂ ਜਿਹੜੀ ਉਹ ਨਹੀਂ ਰਹੀ। ਇਹੀ ਹੁਣ ਇਹ TMC ਦਾ TMC ਤੇ ਮਮਤਾ ਬੈਨਰਜੀ ਆਪਾਂ ਨੂੰ ਇੱਕ ਬਰਾਬਰ ਜੀ ਜਿਹੜਾ ਉਹ ਲੱਗਦੇ ਹੁੰਦੇ ਆ ਤੇ ਜੇ ਤਾਂ ਹੁਣ ਉਹ ਅੱਗੋਂ ਇਹਨੂੰ ਜਥੇਬੰਦਕ ਤੌਰ ਤੇ ਮਜ਼ਬੂਤੀ ਵਾਲੇ ਪਾਸੇ ਲੈ ਜਾਂਦਾ ਤਾਂ ਠੀਕ ਹੈ, ਨਹੀਂ ਫਿਰ ਇਹੀ ਹਾਲ ਹੋਣਾ ਕੋਈ ਕਿਸੇ ਪਾਸੇ ਪਾਰਟੀ ਚਲੇ ਗਿਆ ਕੋਈ ਕਿਸੇ ਪਾਸੇ ਚਲੇ ਗਿਆ।
1: ਬਿਲਕੁਲ ਆਪਾਂ ਜਿੱਦਾਂ ਤੁਸੀਂ ਕਿਹਾ ਬੜੀਆਂ ਪਾਰਟੀਆਂ ਦਾ ਇਸੇ ਤਰ੍ਹਾਂ ਦੇ ਨਾਲ ਹੀ ਆਪਾਂ ਵੇਖ ਰਹੇ ਹਾਂ ਕਿ ਕਈ ਵਾਰੀ ਇੱਕ ਚਿਹਰੇ ਦੇ ਉੱਤੇ ਹੀ ਸਾਰਾ ਕੁਛ ਟਿਕਿਆ ਹੁੰਦਾ, ਉੱਥੋਂ ਮਾੜੀ ਜਿਹੀ ਕੋਈ ਹਿਲਜੁਲ ਹੋਵੇ ਤੇ ਫਿਰ ਸਾਰੇ ਤਾਸ਼ ਦੇ ਪੱਤਿਆਂ ਵਾਂਗੂ ਖਿਲਰ ਜਾਂਦੇ। ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਆਪਾਂ ਵੇਖ ਰਹੇ ਹਾਂ ਕਿ ਅਕਾਲੀ ਦਲ ਵੀ ਕਿਤੇ ਹਲੇ ਨਹੀਂ ਜ਼ਮੀਨ ਤਲਾਸ਼ ਪਾ ਰਿਹਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰਪਾਲ ਜੀ ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਓ ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਹਾਂਜੀ ਰੇਡੀਓ।
7: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ।
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ। ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ-ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਣੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
10: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
11: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
10: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਲਓ ਜੀ ਤੁਹਾਡੀ ਨਜ਼ਰ ਹੈ ਪੋਲਾ।
4: ਓਏ ਪੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
5: ਪੋਲੇ ਨੇ ਕਸੂਤੇ ਫਸਾਤੇ।
4: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
6: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
7: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
6: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
7: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
6: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਔਰ ਵਿਜ਼ਿਟ uvfinancial.com.au।

ਖਬਰ ਆਉਂਦੀ ਹੈ ਕਿ ਈਰਾਨ ਦੀ ਤਰਫ ਤੋਂ ਅਮਰੀਕਾ ਤੇ ਹਮਲਾ ਕੀਤਾ ਗਿਆ, ਜਦਕਿ ਈਰਾਨ ਦੀ ਤਰਫ ਤੋਂ ਮੀਡੀਆ ਦੇ ਵਿੱਚ ਦੱਸਿਆ ਗਿਆ ਕਿ ਅਮਰੀਕਾ ਨੇ ਹਮਲਿਆਂ ਦੀ ਸ਼ੁਰੂਆਤ ਕੀਤੀ ਹੈ। ਜੇ ਇਹਦੇ ਵਿੱਚ ਹੁਣ ਜਵਾਬ ਵੀ ਦੇਣਾ ਬੰਦ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕੀ ਫੌਜ ਦੀ ਤਰਫ ਤੋਂ ਕਿਤੇ ਏਅਰ ਸਟ੍ਰਾਈਕ ਹੁਣ ਖਤਮ ਹੋ ਚੁੱਕੇ ਨੇ ਤੇ ਹੁਣ ਦੂਸਰੇ ਦਿਨ ਉਹੀ ਪੈਟਰਨ ਫਿਰ ਤੋਂ ਦੇਖਣ ਨੂੰ ਮਿਲ ਰਿਹਾ, ਜਿਸ ਦੇ ਵਿੱਚ ਈਰਾਨ ਦੇ ਦੁਆਰਾ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅਮਰੀਕੀ ਟਿਕਾਣੇ ਅਮਰੀਕਾ ਦੇ ਵਿੱਚ ਨਹੀਂ, ਮੱਧ ਪੂਰਬ ਦੇ ਵਿੱਚ ਅਮਰੀਕਾ ਦੇ ਫੌਜੀ ਅੱਡੇ। ਹੁਣ ਬਹਿਰੀਨ ਦੇ ਵਿੱਚ ਅਮਰੀਕੀ ਨੇਵੀ ਦੇ 5ਵੇਂ ਵੱਡੇ ਡਰੋਨ ਬੇੜੇ ਨੂੰ ਡਰੋਨ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਬਹਿਰੀਨ ਦੇ ਵਿੱਚ ਵੀਰਵਾਰ ਤੜਕੇ ਹੀ ਸਾਇਰਨ ਵੱਜ ਉੱਠੇ। ਈਰਾਨ ਦੇ ਜੰਗ ਪ੍ਰਬੰਧਨ ਕਰ ਰਹੇ ਖਾਤਮ ਅਲ ਅਨਬੀਆ ਦੇ ਹੈੱਡਕੁਆਟਰ ਦੀ ਤਰਫ ਤੋਂ ਜਵਾਬ ਦਿੱਤਾ ਗਿਆ ਕਿ ਅਮਰੀਕੀ ਹਵਾਈ ਹਮਲਿਆਂ ਤੋਂ ਠੀਕ ਇੱਕ ਘੰਟੇ ਬਾਅਦ ਇਹ ਹਮਲੇ ਕੀਤੇ ਗਏ ਨੇ। ਫਿਲਹਾਲ ਖਤਰੇ ਦੀ ਵਜ੍ਹਾ ਦੇ ਚੱਲਦਿਆਂ ਹੌਰਮੁਜ਼ ਸਟ੍ਰੇਟ ਤੋਂ ਤੇਲ ਟੈਂਕਰਾਂ ਤੇ ਮਾਲਵਾਹਕ ਜਹਾਜ਼ਾਂ ਸਣੇ ਕਿਸੇ ਵੀ ਪ੍ਰਕਾਰ ਦੇ ਵੱਡੇ ਬੇੜਿਆਂ ਨੂੰ ਲੰਘਣ ਤੋਂ ਰੋਕ ਦਿੱਤਾ ਗਿਆ। ਇੱਥੋਂ ਗੁਜ਼ਰਨ ਵਾਲੇ ਕਿਸੇ ਵੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ। ਇਸ ਦੇ ਨਾਲ ਹੀ IRGC ਨੇ ਨੇਵੀ ਦੀ ਜਿਹੜੀ ਇੱਕ ਉਹਨਾਂ ਦੀ ਯੂਨਿਟ ਆ ਉਹਨਾਂ ਦੀ ਤਰਫ ਤੋਂ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਫਾਰਸ ਦੀ ਖਾੜੀ ਤੇ ਓਮਾਨ ਸਾਗਰ ਦੇ ਵਿੱਚ ਕੋਈ ਵੀ ਜਹਾਜ਼ ਆਪਣੇ ਲੰਗਰ ਤੋਂ ਬਾਹਰ ਨਾ ਕੱਢਿਆ ਜਾਵੇ। ਫਾਰਸ ਨਿਊਜ਼ ਦੇ ਮੁਤਾਬਕ IRGC ਦੀ ਨੇਵੀ ਯੂਨਿਟ ਨੇ ਵੀ ਦਾਅਵਾ ਕੀਤਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਵਿੱਚ ਦੋ ਜਹਾਜ਼ਾਂ ਨੂੰ ਜਿਹੜੇ ਕਿ ਗਲਤ ਤਰੀਕੇ ਦੇ ਨਾਲ ਜਾਂ ਫਿਰ ਈਰਾਨ ਦੇ ਤਰੀਕਿਆਂ ਦੇ ਮੁਤਾਬਕ ਨਹੀਂ ਸੀ ਗੁਜ਼ਰ ਰਹੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਿਸ਼ਕਿਆਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਬੜੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਨੂੰ ਜਿਹੜੇ ਆਮ ਜ਼ਿੰਦਗੀ ਦੀ ਜੀਵਨ ਰੇਖਾ ਵੀ ਹੁੰਦੇ ਨੇ, ਟਰਾਂਸਪੋਰਟ ਤੋਂ ਲੈ ਕੇ ਬਿਜਲੀ ਪਾਣੀ ਤੱਕ, ਨਿਸ਼ਾਨਾ ਬਣਾਏ ਜਾਣ ਦੀਆਂ ਧਮਕੀਆਂ ਬਰਦਾਸ਼ਤ ਹੁਣ ਨਹੀਂ ਹੁੰਦੀਆਂ। ਕਿਸੇ ਵੀ ਦੇਸ਼ ਦੇ ਸਾਹਮਣੇ ਇੱਕ ਲਿਮਿਟ ਹੁੰਦੀ ਹੈ। ਉਹਨਾਂ ਅੱਗੇ ਇਹ ਵੀ ਲਿਖਿਆ ਕਿ ਈਰਾਨ ਨੇ ਆਪਣੇ ਮਾਹਰਾਂ ਦੇ ਨਾਲ ਬੈਠ ਕੇ ਆਪਣੀ ਕਾਬਲੀਅਤ ਦੇ ਦਮ ਦੇ ਉੱਤੇ ਕਿਸੇ ਵੀ ਧਮਕੀ ਦਾ ਡਟ ਕੇ ਜਵਾਬ ਦੇਣ ਦਾ ਹੁਣ ਫੈਸਲਾ ਲੈ ਲਿਆ ਹੈ। ਉਧਰ ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਸਥਾਨਾਂ ਦੇ ਉੱਤੇ ਚਲੇ ਜਾਣ ਦੀ ਅਪੀਲ ਕੀਤੀ। ਬਹਿਰੀਨ ਦੇ ਗ੍ਰਹਿ ਮੰਤਰਾਲੇ ਦੇ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਸੁਨੇਹਾ ਪ੍ਰਕਾਸ਼ਿਤ ਕੀਤਾ ਗਿਆ, ਜਿਸ ਦੇ ਵਿੱਚ ਦੇਸ਼ ਦੀ ਫੌਜ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਬਹਿਰੀਨ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਦੇ ਉੱਤੇ ਹਮਲਾ ਹੋਇਆ। ਫੌਜ ਦੇ ਡਰੋਨ ਹਮਲਿਆਂ ਦੇ ਵਿੱਚ ਅਮਰੀਕਾ ਦੇ 5ਵੇਂ ਵੱਡੇ ਬੇੜੇ ਪੈਟਰੀਅਟ ਸਿਸਟਮ ਦੇ ਸੰਚਾਰ ਐਂਟੀਨਾ ਤੇ ਰਡਾਰ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਰੈਵੋਲਿਊਸ਼ਨਰੀ ਗਾਰਡ ਨੇ ਅਧਿਕਾਰਕ ਤੌਰ ਦੇ ਉੱਤੇ ਇਸ ਦੀ ਜ਼ਿੰਮੇਵਾਰੀ ਲਈ ਸੀ। ਨਾਲ ਹੀ ਇਹ ਵੀ ਕਿਹਾ ਸੀ ਕਿ ਇੱਕ ਹੋਰ ਹਮਲਾ ਜਿਹੜਾ ਕੁਵੈਤ 'ਚ ਕੀਤਾ ਗਿਆ, ਉੱਥੇ ਦੋ ਅਲੱਗ ਅਲੱਗ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਗਏ ਨੇ। ਵੈਸੇ ਕੁੱਲ ਮਿਲਾ ਕੇ ਬਹਿਰੀਨ ਤੇ ਕੁਵੈਤ ਦੇ ਵਿੱਚ 18 ਟਿਕਾਣਿਆਂ ਦੇ ਉੱਤੇ ਹਮਲੇ ਕਰਨ ਦਾ ਦਾਅਵਾ ਈਰਾਨ ਨੇ ਕੀਤਾ ਹੈ। ਇੱਧਰ ਈਰਾਨੀ ਪਾਰਲੀਮੈਂਟ ਦੇ ਵਿੱਚ ਕੌਮੀ ਸੁਰੱਖਿਆ ਕਮਿਸ਼ਨ ਹੈ ਜਿਹੜਾ, ਉਸਦੇ ਪ੍ਰਮੁੱਖ ਇਬਰਾਹਿਮ ਅਜੀਜ਼ੀ ਨੇ ਕਿਹਾ ਕਿ ਅਸੀਂ ਹਾਰਨ ਵਾਲਿਆਂ 'ਚੋਂ ਨਹੀਂ ਹੈਗੇ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਟਰੰਪ ਦੇ ਦੱਸੇ ਅੰਕੜਿਆਂ ਦੇ ਮੁਤਾਬਕ ਮਾਰੇ ਗਏ ਈਰਾਨੀ ਜਾਂ ਜ਼ਖਮੀ ਹੋਏ ਅਮਰੀਕੀਆਂ ਦੀ ਗਿਣਤੀ ਪਹਿਲਾਂ ਤੋਂ ਕਿਤੇ ਜ਼ਿਆਦਾ ਹੋਏਗੀ। ਇਸ ਵਾਰ ਇਸ ਜੰਗ ਦੇ ਵਿੱਚ ਇਹ ਖਾੜੀ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਇਹ ਈਰਾਨ ਦੀ ਇੱਕ ਵੱਡੀ ਧਮਕੀ ਵੀ ਕਹੀ ਜਾ ਸਕਦੀ ਹੈ। ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਦੀ ਤਰਫ ਤੋਂ ਜਿਹੜੇ ਅਮਰੀਕੀ ਟਿਕਾਣੇ ਨੇ ਮੱਧ ਪੂਰਬ ਦੇ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾ ਬਣਾ ਕੇ ਵਿੰਨਿਆ ਜਾ ਰਿਹਾ। ਬਹਿਰਾਲ ਮੱਧ ਪੂਰਬ ਦੇ ਵਿੱਚ ਹਾਲਾਤ ਇੱਕ ਵਾਰ ਫਿਰ ਤੋਂ ਖਰਾਬ ਹੋ ਗਏ ਨੇ। ਇਸ ਕਿਸਮ ਦੀ ਟਿੱਪਣੀ ਵੀ ਇਸ ਵਕਤ ਗੁਰੇਜ਼ ਨਹੀਂ ਹੋਏਗੀ ਕਿ ਇਸ ਗੱਲ ਨੂੰ ਮੰਨ ਲਿਆ ਜਾਵੇ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਇਹ ਖਬਰਾਂ ਨੇ, ਜਿੱਥੇ ਸਭ ਤੋਂ ਪਹਿਲਾਂ ਖਬਰ ਦਿੱਲੀ ਦੰਗਿਆਂ ਦੇ ਨਾਲ ਜੁੜੀ ਹੋਈ। ਦੱਸ ਦਈਏ ਕਿ ਸਾਲ 2020 'ਚ ਉੱਤਰ ਪੂਰਬੀ ਦਿੱਲੀ ਦੇ ਵਿੱਚ ਹੋਏ ਦੰਗਿਆਂ ਦੇ ਮਾਮਲੇ 'ਚ, ਹਾਲਾਂਕਿ ਦੁਨੀਆ ਭਰ ਦੇ ਵਿੱਚ ਇਹਨਾਂ ਦੰਗਿਆਂ ਨੇ ਚਰਚਾ ਬਟੋਰੀ ਸੀ। ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਅੰਕਿਤ ਸ਼ਰਮਾ ਦਾ ਹੱਤਿਆਕਾਂਡ ਵੀ 11 ਜੂਨ 2026 ਨੂੰ ਹੋਇਆ ਸੀ ਔਰ ਇਸ ਮਾਫ ਕਰਨਾ 11 ਜੂਨ 2020 ਦੇ ਵਿੱਚ ਹੋਇਆ ਸੀ ਔਰ ਅੱਜ ਯਾਨੀ ਕਿ 11 ਜੂਨ ਨੂੰ ਇਸ ਦੀ ਕੜਕੜਡੂਮਾ ਕੋਰਟ ਦੇ ਵਿੱਚ ਫੈਸਲਾ ਸੁਣਾਉਣ ਦੀ ਤਰੀਕ ਹੈ। ਐਡੀਸ਼ਨਲ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਦੇ ਵਿੱਚ ਪ੍ਰਮੁੱਖ ਦੋਸ਼ੀ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਮਿਊਂਸੀਪਲ ਕੌਂਸਲਰ ਤਾਹਿਰ ਹੁਸੈਨ ਸਣੇ 11 ਦੋਸ਼ੀਆਂ ਦੀ ਕਿਸਮਤ ਦਾ ਫੈਸਲਾ ਅੱਜ ਦੇ ਦਿਨ ਅਦਾਲਤ ਦੀ ਤਰਫ ਤੋਂ ਕੀਤਾ ਜਾਣਾ ਹੈ। ਉੱਥੇ ਨੀਟ ਪ੍ਰਬੰਧਨ ਦੇ ਉੱਤੇ ਸੰਸਦੀ ਕਮੇਟੀ ਦੀ ਮੀਟਿੰਗ ਵੀ ਹੈ। ਨੀਟ ਦੀ ਪ੍ਰੀਖਿਆ ਅਤੇ ਉਸਦੇ ਸੰਚਾਲਨ ਦੇ ਨਾਲ ਜੁੜੇ ਹੋਏ ਵੱਖ ਵੱਖ ਮੁੱਦਿਆਂ ਦੇ ਉੱਤੇ ਸੰਸਦ ਦੀ ਨਿਗਰਾਨੀ ਲਗਾਤਾਰ ਵੱਧ ਰਹੀ ਹੈ। ਇਸੇ ਕੜੀ ਦੇ ਵਿੱਚ ਸਿਹਤ ਤੇ ਪਰਿਵਾਰ ਭਲਾਈ ਸੰਬੰਧੀ ਸੰਸਦੀ ਸਥਾਈ ਕਮੇਟੀ ਨੇ, ਜਿਹੜੀ ਇੱਕ ਪਰਮਾਨੈਂਟ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ,
ਉਹਨਾਂ ਨੇ ਅਹਿਮ ਮੀਟਿੰਗ ਕੀਤੀ ਸੀ। ਕਮੇਟੀ ਦੀ ਪ੍ਰਧਾਨਗੀ ਸੀਨੀਅਰ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਨੇ ਕੀਤੀ ਸੀ। ਮੀਟਿੰਗ ਦਾ ਵਿਸ਼ਾ ਨੈਸ਼ਨਲ ਮੈਡੀਕਲ ਕਮਿਸ਼ਨ ਯਾਨੀ NMC ਐਕਟ 2019 ਦੇ ਤਹਿਤ ਨੀਟ ਪ੍ਰੀਖਿਆਵਾਂ ਦਾ ਸੰਚਾਲਨ ਸੀ। ਇਹ ਚਰਚਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਰੈਗੂਲੇਟਰੀ ਸੰਸਥਾਵਾਂ ਦੇ ਢਾਂਚੇ, ਉਹਨਾਂ ਦੀਆਂ ਜ਼ਿੰਮੇਦਾਰੀਆਂ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ, ਇਹਨਾਂ ਦੀ ਸਮੀਖਿਆ ਵਜੋਂ ਕੀਤੀ ਜਾ ਰਹੀ ਹੈ। ਬਾਰ ਬਾਰ ਸਵਾਲ ਉੱਠ ਰਹੇ ਸੀ ਕਿ ਨੀਟ ਦਾ ਪੇਪਰ ਆਯੋਜਿਤ ਕਰਵਾਉਣ ਵਾਲੀ ਸੰਸਥਾ NTA ਯਾਨੀ ਕੌਮੀ ਪ੍ਰੀਖਿਆ ਏਜੰਸੀ ਦੇ ਜਿਹੜੇ ਅਧਿਕਾਰੀ ਨੇ ਉਹ ਇਸ ਵਕਤ ਅਸਫਲ ਨੇ ਇਸ ਕਿਸਮ ਦੀ ਕੌਮੀ ਪ੍ਰੀਖਿਆ ਨੂੰ ਕਰਵਾਉਣ ਦੇ ਲਈ, ਔਰ ਇਸੇ ਨੂੰ ਲੈ ਕੇ ਜਿਹੜਾ ਭਾਰਤ ਭਰ ਦੇ ਵਿੱਚ ਇੱਕ ਵਿਰੋਧ ਸ਼ੁਰੂ ਹੋ ਗਿਆ ਸੀ। ਨਾਲ ਲੱਗਦੇ ਹੀ ਹਾਲਾਂਕਿ CBSE ਦੇ ਵਿੱਚ ਵੀ ਖਾਮੀਆਂ ਨਜ਼ਰ ਆਈਆਂ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਣੀ ਕਾਕਰੇਚ ਜਨਤਾ ਪਾਰਟੀ ਨੇ ਦੇਸ਼ ਭਰ ਦੇ ਵਿੱਚ ਜਿਹੜੇ ਇੱਕ ਪ੍ਰਦਰਸ਼ਨ ਦਾ ਬਿਗੁਲ ਫੂਕਿਆ ਸੀ। ਹਾਲਾਂਕਿ ਰਾਜਧਾਨੀ ਦਿੱਲੀ ਦੇ ਵਿੱਚ ਹੀ ਹੋਇਆ ਸੀ। ਹੁਣ CJP ਯਾਨੀ ਕਾਕਰੇਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਆਪਣੀ ਮੰਗ ਦੁਹਰਾਈ। ਉਹਨਾਂ ਦੋਸ਼ ਲਗਾਇਆ ਕਿ ਵਾਰ ਵਾਰ ਗੜਬੜੀਆਂ ਦੇਸ਼ ਦੇ ਵਿੱਚ ਹੋ ਰਹੀਆਂ ਨੇ, ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ। ਉਹਨਾਂ ਕਿਹਾ ਕਿ ਹੁਣ ਇਹ ਗੱਲ ਤਾਂ ਸਾਬਤ ਹੋ ਗਈ ਹੈ ਕਿ ਨੌਜਵਾਨ ਦੇਸ਼ ਦੇ ਵਿੱਚ ਪਿੱਛੇ ਨਹੀਂ ਹਟਣਗੇ, ਹੁਣ ਉਹ ਆਤਮ ਹੱਤਿਆਵਾਂ ਨਹੀਂ ਕਰਨਗੇ ਬਲਕਿ ਸਰਕਾਰ ਤੋਂ ਜਵਾਬਦੇਹੀ ਮੰਗਣਗੇ। 6 ਜੂਨ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ ਸੀ, ਉਸ ਤੋਂ ਬਾਅਦ ਉਹਨਾਂ ਕਿਹਾ ਕਿ ਹੁਣ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਦਾਰੀ ਲੈਣੀ ਹੋਏਗੀ। ਜੇਕਰ ਜਲਦ ਹੀ ਬਲਕਿ ਤਰੀਕ ਵੀ ਦੇ ਦਿੱਤੀ ਗਈ ਹੈ ਕਿ 13 ਜੂਨ ਤੱਕ ਧਰਮਿੰਦਰ ਪ੍ਰਧਾਨ ਬਤੌਰ ਸਿੱਖਿਆ ਮੰਤਰੀ ਅਸਤੀਫਾ ਨਹੀਂ ਦਿੰਦੇ ਤਾਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਹੋ ਜਾਣਗੇ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਸਿਆਸਤ ਦੇ ਨਾਲ ਜੁੜੀ ਹੋਈ ਕਾਂਗਰਸ ਨੇਤਾ ਮੀਨਾਕਸ਼ੀ ਨਟਰਾਜਨ ਨੇ ਰਾਜ ਸਭਾ ਚੋਣਾਂ ਦੇ ਲਈ ਆਪਣਾ ਨੋਮੀਨੇਸ਼ਨ ਰੱਦ ਕੀਤੇ ਜਾਣ ਦੇ ਫੈਸਲੇ ਤੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਰਾਜ ਸਭਾ ਦੀਆਂ 3 ਸੀਟਾਂ ਦੇ ਲਈ ਚੋਣਾਂ ਹੋਣ ਵਾਲੀਆਂ ਨੇ। ਇਹਨਾਂ ਚੋਣਾਂ ਦਾ ਨਤੀਜਾ ਕੁਝ ਦਿਨ ਪਹਿਲਾਂ ਲਗਭਗ ਤੈਅ ਮੰਨਿਆ ਜਾ ਰਿਹਾ ਸੀ। ਵਿਧਾਨ ਸਭਾ ਦੇ ਵਿੱਚ ਗਿਣਤੀ ਦੇ ਹਿਸਾਬ ਦੇ ਨਾਲ ਭਾਜਪਾ ਨੂੰ 2 ਤੇ ਕਾਂਗਰਸ ਨੂੰ 1 ਸੀਟ ਮਿਲਦੀ ਦਿਖਾਈ ਦੇ ਰਹੀ ਸੀ, ਪਰ ਰਿਟਰਨਿੰਗ ਆਫਿਸਰ ਨੇ ਕਾਂਗਰਸ ਉਮੀਦਵਾਰਾਂ ਮੀਨਾਕਸ਼ੀ ਨਟਰਾਜਨ ਦੀ ਨੋਮੀਨੇਸ਼ਨ ਰੱਦ ਕਰ ਦਿੱਤੀ। ਭਾਜਪਾ ਨੇ ਇੱਕ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਮੀਨਾਕਸ਼ੀ ਨਟਰਾਜਨ ਨੇ ਆਪਣੇ ਨੋਮੀਨੇਸ਼ਨ ਦੇ ਵਿੱਚ ਦਾਖਲ ਹੋਏ ਫਾਰਮ 26 ਦੇ ਵਿੱਚ ਅਦਾਲਤ ਦੇ ਅੰਦਰ ਕਥਿਤ ਤੌਰ ਦੇ ਉੱਤੇ ਇੱਕ ਪੁਰਾਣੇ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ, ਲੁਕੋ ਕੇ ਰੱਖੀ ਹੈ। ਕਾਂਗਰਸ ਨੇ ਇਸ ਦੋਸ਼ ਨੂੰ ਗਲਤ ਦੱਸਿਆ ਤੇ ਰਿਟਰਨਿੰਗ ਆਫਿਸਰ ਦੇ ਫੈਸਲੇ ਨੂੰ ਕਾਨੂੰਨ ਦੇ ਖਿਲਾਫ ਦਿੱਤਾ ਗਿਆ ਫੈਸਲਾ ਕਿਹਾ। ਬੁੱਧਵਾਰ ਦੇ ਦਿਨ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਤਰਫ ਤੋਂ ਇੱਕ ਵਫਦ ਗਿਆ ਸੀ ਜਿਨ੍ਹਾਂ ਨੇ ਚੋਣ ਕਮਿਸ਼ਨ ਦੇ ਰਾਜ ਸਭਾ ਚੋਣਾਂ ਦੇ ਲਈ ਦਿੱਤੀ ਗਈ ਉਮੀਦਵਾਰੀ ਮੀਨਾਕਸ਼ੀ ਨਟਰਾਜਨ ਦੇ ਨੋਮੀਨੇਸ਼ਨ ਨੂੰ ਰੱਦ ਕੀਤੇ ਜਾਣ ਦਾ ਵਿਰੋਧ ਵੀ ਕੀਤਾ ਸੀ। ਦੱਸ ਦਈਏ ਕਿ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਮੀਨਾਕਸ਼ੀ ਨਟਰਾਜਨ ਦਾ ਨੋਮੀਨੇਸ਼ਨ ਰੱਦ ਕਰਦੇ ਰਿਟਰਨਿੰਗ ਅਫਸਰ ਨੇ 2 ਤੇ 2 5 ਨਹੀਂ ਬਲਕਿ 7 ਕਰ ਦਿੱਤੇ ਨੇ। ਮਨੂ ਸਿੰਘਵੀ ਨੇ ਚੋਣ ਕਮਿਸ਼ਨ ਤੋਂ ਨਿਕਲਣ ਤੋਂ ਬਾਅਦ ਕਿਹਾ ਕਿ ਕੋਰਟ ਨੇ ਨਟਰਾਜਨ ਦੇ ਖਿਲਾਫ ਕੋਰਟ ਨੇ ਕੋਈ ਨੋਟਿਸ ਨਹੀਂ ਲਿਆ ਬਲਕਿ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਜਿਸ ਦੇ ਵਿੱਚ ਜਵਾਬ ਮੰਗਿਆ ਗਿਆ। ਹਾਲਾਂਕਿ ਜਵਾਬ ਤਾਂ ਕਾਂਗਰਸ ਦੀ ਤਰਫ ਤੋਂ ਮੰਗੇ ਜਾ ਰਹੇ ਨੇ। ਉੱਥੇ ਪੰਜਾਬ ਦੀ ਖਬਰ ਦੀ ਵੀ ਸਾਂਝ ਪਾਉਂਦੇ ਚੱਲੀਏ। ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਤਰਫ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਹੁਣ ਖਤਮ ਹੋ ਗਈ ਹੈ। ਦੱਸ ਦਈਏ ਕਿ ਸਰਕਾਰ ਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ, ਜਿਸ ਤੋਂ ਬਾਅਦ ਸਾਰੇ ਕਾਮੇ ਵੀ ਆਪਣੀ ਹੁਣ ਡਿਊਟੀ ਤੇ ਪਰਤ ਗਏ ਨੇ। ਹੜਤਾਲ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਾਜ਼ਮਾਂ ਨੂੰ 1 ਮਹੀਨੇ ਦੇ ਅੰਦਰ ਰਿਹਾਅ ਵੀ ਕਰ ਦਿੱਤਾ ਜਾਏਗਾ, ਇਹ ਵੀ ਫੈਸਲਾ ਲਿਆ ਗਿਆ ਤੇ ਕਿਲੋਮੀਟਰ ਸਕੀਮ ਦੇ ਤਹਿਤ ਵਿਭਾਗ ਦੇ ਵਿੱਚ ਕੋਈ ਵੀ ਨਵੀਂ ਬੱਸ ਸ਼ਾਮਲ ਨਹੀਂ ਕੀਤੀ ਜਾਏਗੀ। ਇਹ ਸਹਿਮਤੀ ਦੇ ਨਾਲ ਰੋਡਵੇਜ਼ ਸੇਵਾਵਾਂ ਮੁੜ ਬਹਾਲ ਹੋ ਗਈਆਂ ਨੇ, ਆਮ ਲੋਕਾਂ ਨੂੰ ਇਸ ਦੇ ਨਾਲ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਦੁਪਹਿਰ ਤੋਂ ਹੀ 12 ਵਜੇ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਸੀ, ਪਰ ਕੱਲ੍ਹ ਤੋਂ ਹੀ ਜਾਮ ਕਰ ਦਿੱਤਾ ਗਿਆ ਸੀ, ਪਰ ਅੱਜ ਦੇ ਦਿਨ ਹੁਣ ਪੰਜਾਬ ਰੋਡਵੇਜ਼ ਪਨਬੱਸ PRTC ਦੇ ਕੰਟਰੈਕਟ ਵਰਕਰ ਯੂਨੀਅਨ ਦੀ ਤਰਫ ਤੋਂ ਅਣਮਿੱਥੇ ਸਮੇਂ ਦੇ ਲਈ ਕੀਤੀ ਗਈ ਇਹ ਹੜਤਾਲ ਵੀ ਬੰਦ ਹੋ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਰਫ ਤੋਂ ਦੇਸ਼ ਦੀ ਆਰਥਿਕ ਹਾਲਤ ਦੇ ਉੱਤੇ ਚਿੰਤਾ ਜਤਾਈ ਗਈ ਹੈ। ਆਖਿਰਕਾਰ ਪ੍ਰਧਾਨ ਮੰਤਰੀ ਨੇ ਇਹ ਗੱਲ ਮੰਨੀ ਹੈ ਕਿ ਈਰਾਨ ਜੰਗ ਹੁਣ 3ਵੇਂ ਮਹੀਨੇ ਦੇ ਵਿੱਚ ਦਾਖਲ ਹੋਣ ਦੇ ਚੱਲਦਿਆਂ ਸਮੱਸਿਆਵਾਂ ਘਟੀਆਂ ਨਹੀਂ ਵੱਧ ਗਈਆਂ ਨੇ। ਉਹਨਾਂ ਕਿਹਾ ਕਿ ਅਮਰੀਕੀ ਸਦਰ ਡੋਨਲਡ ਟਰੰਪ ਜੇ ਚਾਹੁਣ ਤਾਂ ਇਸ ਸੰਘਰਸ਼ ਨੂੰ ਇੱਥੇ ਅਖੀਰ ਕਰ ਸਕਦੇ ਨੇ। ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਦੇ ਬਾਰੇ ਉਹਨਾਂ ਕਿਹਾ ਕਿ ਅਮਰੀਕੀ ਨੇਵੀ ਬੇਸਿਸ ਨੂੰ ਜਿਹੜਾ ਬਹਿਰੀਨ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਡਰੋਨ ਦੇ ਨਾਲ, ਇਹ ਕੋਈ ਚੰਗੀ ਗਤੀਵਿਧੀ ਨਹੀਂ ਹੈ, ਚੰਗੀ ਕਾਰਵਾਈ ਨਹੀਂ ਹੈ ਈਰਾਨ ਦੀ। ਅਜਿਹੇ ਦੇ ਵਿੱਚ ਉਹਨਾਂ ਪੀਸ ਡੀਲ ਦੀ ਇੱਕ ਵਾਰ ਫਿਰ ਤੋਂ
ਗੱਲ ਕੀਤੀ। ਦੱਸ ਦਈਏ ਕਿ ਈਰਾਨ ਜੰਗ ਦੇ ਚੱਲਦਿਆਂ ਪਹਿਲਾਂ ਵੀ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਕਹਿ ਚੁੱਕੀ ਹੈ ਕਿ ਦੇਸ਼ ਦੇ ਵਿੱਚ ਹਾਲਾਤ ਈਰਾਨ ਜੰਗ ਦੇ ਚੱਲਦਿਆਂ ਖਰਾਬ ਹੁੰਦੇ ਨੇ। ਉੱਥੇ ਦੇਸ਼ ਦੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਹੁਣ ਆਕਸ ਸਮਝੌਤੇ ਦੇ ਤਹਿਤ ਬੇਸ਼ੱਕ ਹੌਲੀ ਸੀ ਪਰ ਗੱਲਬਾਤ ਨੂੰ ਅੱਗੇ ਵਧਣ ਦੇ ਉੱਤੇ ਤਸੱਲੀ ਜਤਾਈ ਹੈ। ਦੱਸ ਦਈਏ ਕਿ ਉਹਨਾਂ ਕਿਹਾ ਹੈ ਕਿ ਇਸ ਸਮਝੌਤੇ ਦੇ ਤਹਿਤ ਹਾਸਲ ਹੋਣ ਵਾਲੀਆਂ ਪਰਮਾਣੂ ਪਣਡੁੱਬੀਆਂ ਦੇ ਨਾਲ ਆਸਟ੍ਰੇਲੀਆ ਦੀ ਤਾਕਤ ਹੋਰ ਜ਼ਿਆਦਾ ਵਧੇਗੀ। ਵੈਸੇ ਇਸ ਦਰਮਿਆਨ ਉਹਨਾਂ ਦੇ ਨਾਲ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਉਹਨਾਂ ਦੇ ਬਰਤਾਨਵੀ ਹਮਰੁਤਬਾ ਵਿਦੇਸ਼ ਮੰਤਰੀ ਉੱਥੋਂ ਦੇ ਯੁਵਿਤ ਕੂਪਰ ਅਤੇ ਰੱਖਿਆ ਸਕੱਤਰ ਜੌਨ ਹੀਲੀ ਵੀ ਸ਼ਾਮਲ ਸੀ। ਦੱਸ ਦਈਏ ਕਿ ਲੰਡਨ ਦੇ ਵਿੱਚ ਇਹ ਮੁਲਾਕਾਤ ਹੋ ਰਹੀ ਹੈ ਚਾਰਾਂ ਨੇਤਾਵਾਂ ਦੀ ਆਪਸ ਦੇ ਵਿੱਚ ਔਰ ਔਕਸ ਸਮਝੌਤੇ ਨੂੰ ਅੱਗੇ ਤੋਰਨ ਦੇ ਉੱਤੇ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ। ਲੰਡਨ ਸੈਂਟਰਲ ਦੇ ਵਿੱਚ ਅੱਜ ਦੇ ਦਿਨ ਲੈਂਸੈਸਟਰ ਮੀਡੀਆ ਦੇ ਅੰਦਰ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਏਗੀ। ਕੱਲ੍ਹ ਦੇ ਦਿਨ ਹੋਈ ਮੁਲਾਕਾਤ ਤੋਂ ਬਾਅਦ ਇਸ ਕਿਸਮ ਦੇ ਬਿਆਨ ਦਿੱਤੇ ਗਏ ਕਿ ਆਸਟ੍ਰੇਲੀਆ ਨੂੰ ਵਰਜੀਨੀਆ ਕਲਾਸ ਸਬਮਰੀਨ ਹਾਸਲ ਹੋਣ ਦਾ ਪੂਰਾ ਪੂਰਾ ਭਰੋਸਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਲ 2030 ਤੱਕ ਅਮਰੀਕਾ ਇਹਨਾਂ ਵਰਜੀਨੀਆ ਕਲਾਸ ਸਬਮਰੀਨ ਨੂੰ ਆਸਟ੍ਰੇਲੀਆ ਨੂੰ ਸੌਂਪ ਦੇਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਇਹ ਗੱਲ ਮੰਨੀ ਜਾ ਰਹੀ ਸੀ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਔਕਸ ਸਮਝੌਤੇ ਦੀ ਟਾਈਮਲਾਈਨ ਥੋੜ੍ਹੀ ਦੇਰੀ ਦੇ ਨਾਲ ਯਾਨੀ ਲੇਟ ਹੋ ਕੇ ਚੱਲ ਰਹੀ ਹੈ। ਆਸਟ੍ਰੇਲੀਆ ਨੂੰ ਇਸ ਤੋਂ ਪਹਿਲਾਂ ਵਰਤੀਆਂ ਹੋਈਆਂ ਸਬਮਰੀਨ ਮਿਲ ਜਾਣੀਆਂ ਚਾਹੀਦੀਆਂ ਸੀ ਜਦਕਿ ਹੁਣ ਨਵੀਆਂ ਸਬਮਰੀਨ ਔਰ ਉਹਨਾਂ ਦੀ ਤਕਨੀਕ ਦੇ ਉੱਤੇ ਕਾਫੀ ਕੰਮ ਹੋਣਾ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੀ ਤਰਫ ਤੋਂ ਲਗਭਗ 6 ਬਿਲੀਅਨ ਪਾਉਂਡ ਯਾਨੀ ਕਿ ਲਗਭਗ 12.5-11.12 ਬਿਲੀਅਨ ਡਾਲਰ ਦੇ ਆਸ ਪਾਸ ਜਿਹੜੇ ਨੇ ਉਹ ਅਮਰੀਕਾ ਨੂੰ ਸਬਮਰੀਨ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਮਾਫ ਕਰਨਾ ਬਰਤਾਨੀਆ ਨੂੰ ਸਬਮਰੀਨ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਨੇ ਦੇਣੇ ਨੇ। ਰਾਜਧਾਨੀ ਆਸਟ੍ਰੇਲੀਆ ਤੋਂ ਵੱਡੀ ਖਬਰ ਜਿੱਥੇ ACT ਦੇਸ਼ ਦੀ ਪਹਿਲੀ ਜੁਰਿਸਡਿਕਸ਼ਨ ਬਣ ਗਈ ਹੈ ਜਿੱਥੇ ਹੁਣ ਸਟੈਂਪ ਡਿਊਟੀ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਤੋਂ ਫਸਟ ਹੋਮ ਬਾਇਰਸ ਤੋਂ ਨਹੀਂ ਲਈ ਜਾਏਗੀ ਭਾਵੇਂ ਕਿ ਪ੍ਰੋਪਰਟੀ ਦੀ ਕੀਮਤ ਜਾਂ ਉਹਨਾਂ ਦੀ ਆਮਦਨ ਕੁਝ ਵੀ ਹੋਵੇ। ਇਹ ਤਰੀਕਾ ACT ਦੇ ਬਜਟ ਦੇ ਵਿੱਚ ਅਪਣਾ ਲਿਆ ਗਿਆ। ਦੱਸ ਦਈਏ ਕਿ ਚੀਫ ਮਿਨਿਸਟਰ ਐਂਡਰਿਊ ਬਾਰਡ ਨੇ ਕਿਹਾ ਕਿ ਇਸ ਹਰਡਲ ਦੇ ਨਾਲ ਜਾਂ ਇਸ ਰੁਕਾਵਟ ਨੂੰ ਦੂਰ ਕਰਨ ਦੇ ਨਾਲ ਕੈਨਬਰਾ ਖੇਤਰ ਦੇ ਵਿੱਚ ਹਾਊਸਿੰਗ ਦਾ ਜਿਹੜਾ ਇੱਕ ਮਸਲਾ ਉਹ ਕਾਫੀ ਹੱਦ ਤੱਕ ਦੂਰ ਹੋਏਗਾ। ਸਟੈਂਪ ਡਿਊਟੀ ਇੱਕ ਬਹੁਤ ਵੱਡੀ ਰਕਮ ਹੁੰਦੀ ਹੈ ਜੋ ਕਿ ਕਿਸੇ ਘਰ ਨੂੰ ਖਰੀਦਣ ਤੋਂ ਪਹਿਲਾਂ ਇੱਕ ਖਰੀਦਦਾਰ ਨੂੰ ਇੱਕ ਗਾਹਕ ਨੂੰ ਜਾਂ ਫਿਰ ਇੱਕ ਕਰਜ਼ਦਾਤਾ ਨੂੰ ਦੇਣੀ ਪੈਂਦੀ ਹੈ। ਪਰ 1 ਜੁਲਾਈ 2026 ਦੇ ਨਾਲ ਤੁਰੰਤ ਪ੍ਰਭਾਵ ਤੋਂ ਹੀ ਇਹ ਫੈਸਲਾ ਲਾਗੂ ਕਰ ਦਿੱਤਾ ਜਾਏਗਾ। ਸਟੈਂਪ ਡਿਊਟੀ ਐਗਜ਼ੈਂਪਟ ਕਰਨ ਦੇ ਨਾਲ ਜਿਹੜੀ ਪੈਨਸ਼ਨਰਸ ਜਾਂ ਫਿਰ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ NDIS ਦੇ ਪਾਰਟੀਸਪੈਂਟਸ ਨੇ ਉਹਨਾਂ ਨੂੰ ਵੀ ਘਰ ਖਰੀਦਣ ਦੇ ਲਈ ਜਿਹੜੀਆਂ ਹੋਰ ਛੋਟਾਂ ਨੇ ਉਹ ਐਲਾਨ ਕਰ ਦਿੱਤੀਆਂ ਗਈਆਂ ਨੇ। ਉੱਥੇ ਲਿੰਕਡਇਨ ਨਾਮ ਦੀ ਜਿਹੜੀ ਮਾਫ ਕਰਨਾ ਲਿੰਕਡਇਨ ਨਹੀਂ ਬਲਕਿ ਲਿੰਕਡ ਨਾਮ ਦਾ ਜਿਹੜਾ ਅਦਾਰਾ ਹੈ ਜਿਨ੍ਹਾਂ ਦੀ ਤਰਫ ਤੋਂ ਤੁਹਾਡੀ ਗੱਡੀਆਂ ਦੇ ਵਿੱਚ ਲੱਗੇ ਟੈਗ ਦੇ ਜ਼ਰੀਏ ਟੋਲ ਵਸੂਲਿਆ ਜਾਂਦਾ ਹੁਣ ਇੱਕ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਦੀ ਟੋਲ ਸਹੂਲਤ ਦਾ ਇਸਤੇਮਾਲ ਕਰਨ ਵਾਲੇ ਲੋਕ ਜਿਹੜੇ 10 ਜਾਂ 10 ਤੋਂ ਵੱਧ ਟ੍ਰਿਪ 15 ਜੂਨ ਤੋਂ ਲੈ ਕੇ 15 ਜੁਲਾਈ ਦੇ ਦਰਮਿਆਨ ਕਰਨਗੇ ਉਹਨਾਂ ਨੂੰ ਇੱਕ 1-off ਡਿਸਕਾਊਂਟ ਦਿੱਤਾ ਜਾਏਗਾ ਯਾਨੀ ਇੱਕ ਵਾਰ ਹੀ ਮਿਲਣ ਵਾਲਾ ਇੱਕ ਡਿਸਕਾਊਂਟ ਦਿੱਤਾ ਜਾਏਗਾ। ਡਿਸਕਾਊਂਟ ਕਾਹਦਾ? ਟੋਲ ਦੇ ਉੱਤੇ ਨਹੀਂ ਬਲਕਿ ਕਿਸੇ ਵੀ 7-11 ਸਰਵਿਸ ਸਟੇਸ਼ਨ ਤੇ ਜਾਓਗੇ ਤਾਂ 26 ਸੈਂਟ ਪਰ ਲੀਟਰ ਤੁਹਾਨੂੰ ਤੇਲ ਦੇ ਵਿੱਚੋਂ ਬਚਤ ਕਰਕੇ ਦਿੱਤੀ ਜਾਏਗੀ। ਅਜਿਹੇ ਦੇ ਵਿੱਚ ਇਹ ਜਿਹੜੇ ਤੇਲ ਦੇ ਉੱਤੇ ਇੱਕ ਵੱਡੇ ਪੈਸੇ ਜਾਂ ਇੱਕ ਵੱਡੇ ਰਕਮ ਜਿਹੜੀ ਉਹ ਤੁਸੀਂ ਉਦਾਹਰਣ ਦੇ ਤੌਰ ਦੇ ਉੱਤੇ ਇੱਕ ਆਮ ਜੀ ਜਿਹੜੀ ਸੇਡਾਨ ਕਾਰ ਹੈ ਉਸਦੇ ਟੈਂਕ ਨੂੰ ਫੁੱਲ ਕਰਾਉਣ ਦੇ ਉੱਤੇ $15-30 ਦੇ ਦਰਮਿਆਨ ਤੁਸੀਂ ਆਪਣੇ ਵਹੀਕਲ ਦੇ ਵਿੱਚੋਂ ਤੇਲ ਦਾ ਬਚਾ ਸਕੋਗੇ। ਕੈਮਰੀ ਦੇ ਵਿੱਚ ਤੁਸੀਂ $20 ਦੀ ਸੇਵਿੰਗ ਕਰ ਸਕੋਗੇ। ਇਸੇ ਤਰੀਕੇ ਦੇ ਨਾਲ ਅਲੱਗ ਅਲੱਗ ਕਾਰਾਂ ਦੇ ਹਿਸਾਬ ਦੇ ਨਾਲ ਉਹ ਸੇਵਿੰਗ ਤੁਹਾਡੀ ਵੱਧ ਜਾਂ ਘੱਟ ਹੋ ਸਕਦੀ ਹੈ। ਉੱਥੇ ਅਗਲੀ ਖਬਰ NSW ਪੁਲਿਸ ਦੇ ਨਾਲ ਜੁੜੀ ਹੋਈ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਪੁਲਿਸ ਯੂਨਿਟ ਦੇ ਵਿੱਚ ਇੱਕ ਇੰਡੀਪੈਂਡੈਂਟ ਕਲਚਰਲ ਰਿਵਿਊ ਕੀਤਾ ਗਿਆ ਸੀ। ਇੱਕ ਸੁਤੰਤਰ ਕਿਸਮ ਦੇ ਨਾਲ ਜਿਹੜਾ ਸੱਭਿਆਚਾਰਕ ਰਿਵਿਊ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਪੁੱਛਿਆ ਗਿਆ ਇਹ ਸਵਾਲ ਕੀਤੇ ਗਏ ਅਲੱਗ ਅਲੱਗ ਲੋਕਾਂ ਤੋਂ ਪੁਲਿਸ ਤੋਂ ਵੀ ਕਿ ਆਖਿਰਕਾਰ ਉਹਨਾਂ ਦਾ ਕਲਚਰ ਕੀ ਹੈ ਉਹ ਕਿਸ ਤਰੀਕੇ ਦੇ ਨਾਲ ਕਿਸੇ ਵਿਅਕਤੀ ਨੂੰ ਹਾਲਾਂਕਿ ਉਸਨੂੰ ਅਪਰਾਧੀ ਕਹਿਣਾ ਗਲਤ ਹੋਏਗਾ ਪਰ ਕਿਸੇ ਵਿਅਕਤੀ ਨੂੰ ਜਦ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦੇ ਉਦੋਂ ਤੱਕ ਕਿਸ ਤਰੀਕੇ ਦੇ ਨਾਲ ਉਸਨੂੰ ਹੈਂਡਲ ਕਰਦੇ ਨੇ। ਕਮਿਸ਼ਨਰ ਮੈਲਨੇਨਿਓਨ ਨੇ ਇਸ ਗੱਲ ਦੇ ਉੱਤੇ ਤਸੱਲੀ ਜ਼ਾਹਰ ਕੀਤੀ ਕਿ ਦੇਸ਼ ਦੀ ਸਭ ਤੋਂ ਵੱਡੀ ਪੁਲਿਸ
ਫੋਰਸ ਹਾਲਾਂਕਿ ਸਹੀ ਢੰਗ ਦੇ ਨਾਲ ਕੰਮ ਕਰ ਰਹੀ ਹੈ ਪਰ ਪੁਲਿਸ ਦੇ ਨਾਲ ਕਈ ਵਾਰ ਵਧੀਕੀਆਂ ਹੋ ਜਾਂਦੀਆਂ ਨੇ। ਰਿਪੋਰਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ NSW ਪੁਲਿਸ ਫੋਰਸ ਦੇ ਵਿੱਚ ਜਿਹੜੀਆਂ ਕੁਝ ਇੱਕ ਖਾਮੀਆਂ ਨੇ ਉਸ ਨੂੰ ਦੂਰ ਕਰਨ ਦੇ ਲਈ ਹੀ ਇਹ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀ। ਉੱਥੇ ਅਪਰਾਧ ਜਗਤ ਦੀ ਗੱਲ ਤੁਰੀ ਹੋ ਹੈ ਤਾਂ ਅਗਲੀ ਖਬਰ ਇੱਕ ਭੱਜੇ ਹੋਏ ਕੈਦੀ ਦੇ ਨਾਲ ਜੁੜੀ ਹੋਈ। ਦੱਸ ਦਈਏ ਕਿ ਆਪਣੇ ਭਰਾ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਕੈਦੀ ਓਰੀਜੋਲ ਰੁਕਾਜ ਨੂੰ ਫਿਰ ਤੋਂ ਉਹ ਫਰਾਰ ਹੋ ਗਿਆ ਪੁਲਿਸ ਨੂੰ ਚਕਮਾ ਦੇ ਕੇ। ਓਰੀਜੋਲ ਰੁਕਾਜ 47 ਸਾਲ ਦੀ ਉਮਰ ਦਾ ਸੀ। ਕੈਲਰ ਈਸਟ ਦੀ ਜਿਹੜੀ ਸ਼ਮਸ਼ਾਨ ਘਾਟ ਆ ਉੱਥੇ ਇਹ ਵਿਅਕਤੀ ਪਹੁੰਚਦਾ ਹੈ ਆਪਣੇ ਭਰਾ ਦੇ ਸੰਸਕਾਰ ਦੇ ਲਈ। 25 ਅਪ੍ਰੈਲ ਨੂੰ ਇਹ ਘਟਨਾ ਹੁੰਦੀ ਹੈ 1:30 ਵਜੇ ਦੇ ਆਸ ਪਾਸ ਔਰ ਫਿਰ ਇਹ ਵਿਅਕਤੀ ਗਾਇਬ ਹੋ ਜਾਂਦਾ ਹੈ। ਅਜਿਹੇ ਦੇ ਵਿੱਚ ਇਸ ਸਮਿਟਰੀ ਇਸ ਸ਼ਮਸ਼ਾਨ ਘਾਟ ਜਾਂ ਇਸ ਦੇ ਆਲੇ ਦੁਆਲੇ ਜਿੰਨੇ ਵੀ CCTV ਕੈਮਰਾ ਲੱਗੇ ਹੋਏ ਨੇ ਉਹਨਾਂ ਦੀ ਮਦਦ ਲਈ ਜਾ ਰਹੀ ਔਰ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ। ਸੌਕੇ ਰੂਸ ਦੀ ਟੀਮ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। 17 ਆਸਟ੍ਰੇਲੀਅਨ ਫੀਫਾ ਵਿਸ਼ਵ ਕੱਪ ਦੇ ਵਿੱਚ ਆਪਣਾ ਡੈਬਿਊ ਕਰਨਗੇ, ਯਾਨੀ ਕਿ ਨਵੇਂ ਲੜਕਿਆਂ ਦੇ ਨਾਲ ਲਬਰੇਜ਼ ਇਹ ਟੀਮ ਕਿਸ ਕਿਸਮ ਦਾ ਪ੍ਰਦਰਸ਼ਨ ਕਰ ਸਕੇਗੀ ਸੌਕੇ ਰੂਸ ਦੇ ਵਿੱਚ, ਉਹ ਇੱਕ ਬਹੁਤ ਵੱਡਾ ਸਵਾਲ ਹੈ। ਵੈਸੇ 26 ਮੈਂਬਰੀ ਸਕੁਐਡ ਜਿਹੜਾ ਆਸਟ੍ਰੇਲੀਆ ਤੋਂ ਭੇਜਿਆ ਗਿਆ। ਵੈਨਕੂਵਰ ਦੇ ਵਿੱਚ ਪਹਿਲਾ ਮੈਚ 14 ਤਰੀਕ ਨੂੰ ਤੁਰਕੀਏ ਦੇ ਨਾਲ ਆਸਟ੍ਰੇਲੀਆ ਦਾ ਹੋਣਾ ਹੈ। ਗਰੁੱਪ ਸਟੇਜ ਦੀ ਇਹ ਪਹਿਲੀ ਖੇਡ ਹੋਏਗੀ। ਇਸ ਤੋਂ ਇਲਾਵਾ ਅਮਰੀਕਾ ਦਾ ਫਿਰ ਮੈਚ ਹੋਏਗਾ ਪੈਰਾਗੁਏ ਦੇ ਨਾਲ, ਕਾਫੀ ਵੱਡਾ ਮੈਚ ਮੰਨਿਆ ਜਾ ਰਿਹਾ। ਪੈਰਾਗੁਏ ਦੀ ਇੱਕ ਵਧੀਆ ਟੀਮ ਹੈ ਤੇ ਫਿਰ ਇਸੇ ਤਰੀਕੇ ਦੇ ਨਾਲ ਗਰੁੱਪ ਡੀ ਦੇ ਬਾਕੀ ਦੇ ਮੈਚ ਖੇਡੇ ਜਾਣੇ ਨੇ। ਇਸ ਸੌਕੇ ਰੂਸ ਦੇ ਬਾਰੇ ਜਾਂ ਇਸ ਟੀਮ ਦੇ ਬਾਰੇ ਕਾਫੀ ਹੱਦ ਤੱਕ ਜਾਣਕਾਰੀ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ, ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਸਾਂਝੀ ਕਰ ਚੁੱਕੇ ਹਾਂ। ਪਰ ਦੱਸ ਦਈਏ ਕਿ ਇਹ 11 ਜੂਨ ਤੋਂ ਸ਼ੁਰੂ ਹੋ ਰਿਹਾ ਫੁੱਟਬਾਲ ਵਿਸ਼ਵ ਕੱਪ। ਇਸ ਵਕਤ ਜਿਹੜੇ 50 ਤੋਂ ਵਧੇਰੇ ਮੈਚ ਖੇਡੇ ਜਾਣੇ ਨੇ ਔਰ ਆਸਟ੍ਰੇਲੀਆ ਦੇ ਵਿੱਚ ਅਗਲੇ ਦਿਨ ਤੱਕ ਇਹ ਦਿਖ ਸਕਿਆ ਕਰੇਗਾ। ਆਸਟ੍ਰੇਲੀਆ ਨੇ ਜਿਹੜੇ ਆਪਣੇ ਸ਼ੁਰੂਆਤੀ ਮੈਚ ਨੇ ਜੇਕਰ ਉਹਨਾਂ ਦੇ ਵਿੱਚੋਂ ਜਿੱਤ ਦਰਜ ਕਰਦਾ ਤਾਂ ਅਗਲੀ ਸਟੇਜ ਦੇ ਲਈ ਕੁਆਲੀਫਾਈ ਹੋਣ ਦਾ ਦਾਅਵੇਦਾਰ ਰਹਿੰਦਾ। ਪਰ ਇਸ ਦਰਮਿਆਨ ਆਸਟ੍ਰੇਲੀਆ ਦੇ ਮੈਚ ਕਾਫੀ ਜ਼ਿਆਦਾ ਮਜ਼ਬੂਤ ਟੀਮਾਂ ਦੇ ਨਾਲ ਹੋਣ ਦੀ ਸੰਭਾਵਨਾ ਇੱਕ ਦੱਸੀ ਗਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM।

ਹਾਂਜੀ ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਔਰ ਅੱਜ ਜੂਨ ਮਹੀਨੇ ਦੀ 11 ਤਰੀਕ ਹਾਲਾਂਕਿ ਇੱਕ ਵਾਰ ਫਿਰ ਤੋਂ ਸਿਡਨੀ ਸਟੇਸ਼ਨ ਤੋਂ ਅਸੀਂ ਸ਼ਾਮ ਦੇ ਪ੍ਰੋਗਰਾਮ ਆਰੰਭ ਦਿੱਤੇ ਨੇ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਵੀ ਆਪਣੀ ਸਾਂਝ ਪਹਿਲਾਂ ਵੀ ਪਾਉਂਦੇ ਹੁੰਦੇ ਸੀ ਹੁਣ ਵੀ ਪਾਉਂਦੇ ਰਹੇ ਹੋ ਅੱਜ ਜਿਹੜੇ ਪ੍ਰੋਗਰਾਮ ਨੇ ਹਾਲੇ ਫਿਲਹਾਲ ਰਸਮੀ ਤੌਰ ਤੇ ਹੀ ਆਪਾਂ ਸ਼ੁਰੂਆਤ ਕੀਤੇ ਨੇ ਪਰ ਫਿਰ ਵੀ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਬਾਰੇ ਵੀ ਅੱਗੇ ਚੱਲ ਕੇ ਦੱਸਦੇ ਪਹਿਲਾਂ ਕਿਉਂਕਿ ਹੁਣ ਇਹ ਡਰਾਈਵ ਬੈਕ ਸ਼ੋਅ ਦਾ ਟਾਈਮ ਹੁੰਦਾ ਸੋ ਇੱਧਰ ਉੱਧਰ ਦੇ ਕੁਛ ਨਵੇਂ ਗਾਣੇ ਕੁਛ ਗੱਲਾਂ ਬਾਤਾਂ ਅੱਜ ਕੱਲ੍ਹ ਫਿਲਮ ਪਿੱਦੀ ਨੂੰ ਲੈ ਕੇ ਪੇਡੀ ਜਾਂ ਪਿੱਦੀ ਜੋ ਵੀ ਹੈਗੀ ਹੈ ਰਾਮਚਰਨ ਦੀ ਫਿਲਮ ਹੁਣ ਬੜੀਆਂ ਚਰਚਾਵਾਂ ਹੋ ਰਹੀਆਂ ਨੇ ਕਹਿੰਦੇ ਵੁਮੈਨ ਓਬਜੈਕਟੀਫਿਕੇਸ਼ਨ ਬਹੁਤ ਜ਼ਿਆਦਾ ਇਸ ਫਿਲਮ ਦੇ ਵਿੱਚ ਹੈਗੀ ਹੈ ਜਾਨਵੀ ਕਪੂਰ ਨੂੰ ਸਿਰਫ ਇੱਕ ਓਬਜੈਕਟ ਦੇ ਤੌਰ ਦੇ ਉੱਤੇ ਵਰਤਿਆ ਗਿਆ ਕਿਹੜੀਆਂ ਫਿਲਮਾਂ 'ਚ ਨਹੀਂ ਵਰਤਿਆ ਗਿਆ ਮੈਨੂੰ ਜਸਟ ਨੇਮ ਫਿਊ ਫਿਲਮਸ ਅਤੇ ਉਹ ਫਿਲਮਾਂ ਸਿਰਫ ਉਸ ਕਿਸਮ ਦੀਆਂ ਹੀ ਹੋਣਗੀਆਂ ਜਿਨ੍ਹਾਂ ਦੇ ਵਿੱਚ ਉਹ ਵਰਤਣਾ ਨਹੀਂ ਚਾਹੁੰਦੇ ਅਦਰ ਦੈਨ ਦੈਟ ਤੁਸੀਂ ਚਾਹੇ ਜਿੰਨੀਆਂ ਮਰਜ਼ੀ ਮਸਾਲਾ ਫਿਲਮਾਂ ਚੱਕ ਲਓ ਚਾਹੇ ਪੁਸ਼ਪਾ ਚੱਕੋ ਇਸ ਤੋਂ ਪਹਿਲਾਂ ਜਾਂ ਹੋਰ ਕੋਈ ਫਿਲਮ ਚੱਕੋ ਸਾਰੀਆਂ ਦੇ ਵਿੱਚ ਇਹੀ ਕੁਛ ਤਾਂ ਹੁੰਦਾ ਸੀ ਹਾਊਸਫੁੱਲ ਫਿਲਮ ਜਿਹੜੀ ਸੀ ਉਹ ਵੀ ਤਾਂ ਇਹੀ ਕੁਛ ਸੀ ਅਤੇ ਇਹ ਮਸਾਲਾ ਫਿਲਮਾਂ ਦੇ ਵਿੱਚ ਇਹੀ ਕੁਛ ਚੱਲਦਾ ਇਟ ਡਜ਼ਨਟ ਮੀਨ ਕਿ ਠੀਕ ਹੈਗਾ ਪਰ ਵਿਚਾਰੀ ਜਾਨਵੀ ਕਪੂਰ ਵਿਚਾਰੀ ਤਾਂ ਚਲੋ ਕੀ ਕਹਿਣਾ ਪਰ ਹਾਂ ਉਹਦੇ 'ਤੇ ਸਾਰੀ ਗਾਜ ਡਿੱਗ ਪਈ ਜਾਨਵੀ ਕਪੂਰ ਨੇ ਹਾਲੇ ਤੱਕ ਤਾਂ ਕੁਛ ਨਹੀਂ ਕਿਹਾ ਹੈਗਾ ਇਹੋ ਜਿਹੀ ਤਾਂ ਗੱਲ ਨਹੀਂ ਵੀ ਉਹਨੂੰ ਪਤਾ ਨਹੀਂ ਹੁੰਦਾ ਜਿਵੇਂ ਅੱਗੇ ਨੌਰਾ ਫਤਿਹੀ ਨੇ ਕਹਿਤਾ ਸੀ ਕਿ ਮੈਨੂੰ ਨਹੀਂ ਪਤਾ ਗਾਣੇ ਦੇ ਵਿੱਚ ਕੀ ਹੈ ਕੀ ਉਹਦਾ ਲਿਰਿਕਸ ਹੈ ਸਾਰਾ ਕੁਛ ਤਾਂ ਦੇਖਦੀਆਂ ਨੇ ਮੋਨੀਟਰ ਦੇ ਉੱਤੇ ਪਹਿਲਾਂ ਦੇਖ ਲੈਂਦੀਆਂ ਨੇ ਉਹ ਕਿ ਮੇਰਾ ਆਹ ਸੀਨ ਠੀਕ ਹੈ ਆਹ ਨਹੀਂ ਹੈਗਾ ਫਲਾਣਾ ਧਿਮਕਾ ਚਲੋ ਕੋਈ ਨਹੀਂ ਮਰਜ਼ੀ ਹੈ ਤੁਹਾਡੀ ਹੁਣ ਬਾਕੀ ਇੱਦਾਂ ਹੁੰਦਾ ਨਹੀਂ ਫਿਲਮਾਂ ਦੇ ਵਿੱਚ ਜੋ ਸੋਸ਼ਲ ਮੀਡੀਆ ਦੇ ਉੱਤੇ ਉਹ ਕਹਿ ਦਿੰਦੇ ਨੇ ਪਿੱਦੀ ਦਾ ਇੱਕ ਗਾਣਾ ਪਤਾ ਨਹੀਂ ਕੀ ਹੈ ਹੈਲਾ ਲੋਲੋ ਲੋਲੋ ਖੈਰ ਅੱਗੇ ਚੱਲ ਕੇ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੇ ਬਾਰੇ ਵੀ ਦੱਸਦੇ ਹਾਂ ਅੱਜ ਵੀਰਵਾਰ ਦਾ ਦਿਨ ਹੈਗਾ ਜੀ

ਸਾਊਥ ਦੀਆਂ ਫਿਲਮਾਂ ਦੇ ਵਿੱਚ ਜਿੰਨੇ ਵੀ ਸਾਊਥ ਇੰਡੀਅਨ ਮਤਲਬ ਉਹਨਾਂ ਦੀ ਲੈਂਗੁਏਜ ਦੇ ਗਾਣੇ ਹੁੰਦੇ ਨੇ ਉਹਨਾਂ ਨੂੰ ਜਦੋਂ ਤੁਸੀਂ ਹਿੰਦੀ 'ਚ ਕਨਵਰਟ ਕਰਦੇ ਹੋ ਤਾਂ ਉਹ ਲਿਰਿਕਸ ਕੁਝ ਹੋਰ ਹੀ ਬਣ ਜਾਂਦਾ ਹੈਗਾ। ਦਿਸ ਇਜ਼ ਵਨ ਆਫ ਦੈਟ ਸੌਂਗ। ਐਨੀਵੇਸ ਵੈਲਕਮ ਟੂ ਜੰਗਲ ਫਿਲਮ ਇਸ 26 ਜੂਨ ਨੂੰ ਰਿਲੀਜ਼ ਹੋਣੀ ਹੈਗੀ ਹੈ। ਕਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਉਹਨਾਂ ਦੀ ਵੀ ਚਰਚਾ ਕਰਾਂਗੇ ਔਰ ਉਹਨਾਂ ਫਿਲਮਾਂ ਦੇ ਗਾਣੇ ਵੀ ਤੁਹਾਨੂੰ ਸੁਣਾਉਂਦੇ ਹਾਂ ਪਲੱਸ ਇੱਕ ਇੰਟਰਵਿਊ ਅੱਜ ਤੁਹਾਨੂੰ ਸੁਣਾਉਣੀ ਹੈ ਅੱਗੇ ਚੱਲ ਕੇ। ਆਹ 26 ਜੂਨ ਨੂੰ ਰਿਲੀਜ਼ ਹੋ ਰਹੀ ਹੈ ਫਿਲਮ, ਉਸ ਤੋਂ ਬਾਅਦ 19 ਜੂਨ ਵਾਲੀ ਫਿਲਮ ਦਾ

now is film de vich objectification gal eh hai ke social media te jehdi gal tor pai na ohnu phir je tusi hor hawa do mo te phir tusi vi tada vi fayda hi hunda aur social media te ki turda ki nahi turda eta ta kuch nahi keh sakde hege 19 ਜੂਨ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਕਾਕਟੇਲ ਜਿਵੇਂ ਸੋਸ਼ਲ ਮੀਡੀਆ 'ਤੇ ਖਿਚੜੀ ਕੜਾਹ ਬਣਿਆ ਹੋਇਆ ਚੀਜ਼ਾਂ ਦਾ ਉਵੇਂ ਹੀ ਇਹ ਫਿਲਮ ਹੈਗੀ ਹੈ ਫਿਲਮ ਦਾ ਟ੍ਰੇਲਰ ਦੇਖ ਕੇ ਮੈਨੂੰ ਕੁਛ ਨਹੀਂ ਸਮਝ ਆਇਆ ਹੈਗਾ ਕਿ ਫਿਲਮ ਕੀ ਹੈ ਜਿੰਨੀ ਪਹਿਲੀ ਕਾਕਟੇਲ ਜਿਹੜਾ ਪਹਿਲਾ ਪਾਰਟ ਉਹ ਪਸੰਦ ਸੀ ਸੈਫ ਅਲੀ ਖਾਨ ਦੀਪਿਕਾ ਪਾਦੂਕੋਨ ਅਤੇ ਡਾਇਨਾ ਪੈਂਟੀ ਵਾਲੀ ਉਹਨਾਂ ਇਹ ਫਿਲਮ ਸਿਰ ਤੋਂ ਪਾਰ ਹੀ ਜਾਏਗੀ ਮੈਂ ਕਾਕਟੇਲ ਵਨ ਦੁਬਾਰਾ ਦੇਖੀ ਇਹ ਸ਼ਾਇਦ ਮੈਂ ਪਹਿਲੀ ਵਾਰ ਵੀ ਨਾ ਦੇਖਾ

summer cocktail too. Even if you don't experience it's all right. Kuch filmaan chhad vi ditiyan jaan taan vi koi fark nahi penda. Jive hun agli film da tuhanu main gaana sunaan lagya. Gippy Gareyal te Sargun Mehta te etc etc ali film jehdi aa rahi hai. ਕਿਹੜੀ ਸੀਗੀ ਉਹ ਕੈਰੀਅਨ ਜੱਟਾ ਹਾਂ ਉਹਦੇ 'ਚ ਇਹ ਗਾਣਾ ਸ਼ਾਇਦ ਲੋਕਿਟ 26 ਜੂਨ ਨੂੰ ਇਹ ਵੀ ਫਿਲਮ ਰਿਲੀਜ਼ ਹੋ ਰਹੀ ਹੈ।

ਇਰਾਨੀ ਨਹੀਂ ਸੀ ਕਹਿਣਾ, ਇਰਾਨ ਵਾਲਾ ਕੰਮ ਤਾਂ ਅੱਜ ਕੱਲ੍ਹ ਖਤਰਨਾਕ ਹੈ। ਅਮਰੀਕਾ, ਇਰਾਨ, ਇਜ਼ਰਾਇਲ, ਇਹ ਅੱਖਰ ਨਹੀਂ ਵਰਤੀਦੇ ਹੈਗੇ ਗਿੱਪੀ ਗਰੇਵਾਲ ਸਾਹਿਬ। ਖੈਰ, ਕਿਹੜੇ ਅੱਖਰ ਵਰਤਨੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ। ਸੋਸ਼ਲ ਮੀਡੀਆ ਦੀ ਗੱਲ ਤੁਰੀ ਹੋ ਅੱਜ, ਸੋਸ਼ਲ ਮੀਡੀਆ ਦੇ ਉੱਤੇ ਕੁਛ ਕੁ ਗਾਣੇ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ, ਉਹ ਵਾਇਰਲ ਗਾਣਿਆਂ ਨੂੰ ਵੀ ਤੁਹਾਡੇ ਨਾਲ ਹੁਣ ਸਾਂਝਾ ਕਰਦੇ ਚੱਲਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਤੋਂ ਬਾਅਦ, ਕਿਉਂਕਿ ਆਹ ਬੈਕ ਟੂ ਬੈਕ ਸੌਂਗਸ ਹੋਣਗੇ, ਉਹਨਾਂ ਤੋਂ ਬਾਅਦ ਫਿਰ ਜਦੋਂ ਆਉਂਦੇ ਹਾਂ ਅਤੇ ਇੱਕ ਫਿਲਮ ਹੋਰ ਆ ਰਹੀ ਹੈ, ਹੋਏ ਭੋਲੇ ਹੋਏ ਪਾਰਟ 2, ਅਤੇ ਉਹਦੇ ਦੇ ਵਿੱਚ ਹੋਈ ਇੱਕ ਇੰਟਰਵਿਊ ਜਗਜੀਤ ਸੰਧੂ ਹੋਰਾਂ ਦੇ ਨਾਲ। ਵੈਸੇ ਤਾਂ ਉਹ ਤੁਹਾਡੇ ਨਾਲ ਵੀਡੀਓ ਇੰਟਰਵਿਊ ਵੀ ਸਾਂਝੀ ਕਰਾਂਗੇ, ਪਰ ਕਿਉਂਕਿ ਫਿਲਮ ਕੱਲ੍ਹ ਨੂੰ ਰਿਲੀਜ਼ ਹੋ ਰਹੀ ਹੈ, ਸੋ ਉਹਦੀਆਂ ਇਨਸਾਈਡ ਟਾਕਸ ਜਿਹੜੀਆਂ ਨੇ ਉਹ ਤੁਸੀਂ ਸਾਡੀ ਇਸ ਆਡੀਓ ਇੰਟਰਵਿਊ ਦੇ ਵਿੱਚ ਸੁਣ ਸਕਦੇ ਹੈਗੇ ਹੋ, ਹੁਣ ਤੋਂ ਥੋੜ੍ਹੀ ਦੇਰ ਦੇ ਬਾਅਦ ਸ਼ਾਮ ਨੂੰ 5 ਵਜੇ। ਹਾਂ, ਇੱਕ ਗੱਲ ਦੱਸ ਦਈਏ ਕਿ ਜੇ ਤੁਸੀਂ ਇਸ ਵਕਤ ਮੈਲਬਨ ਤੋਂ ਟਿਊਨ ਇਨ ਕੀਤਾ ਹੋਏਗਾ, ਮੈਲਬਨ ਦੀ ਐਪ ਦੇ ਬਟਨ ਤੋਂ ਜਾਂ ਮੈਲਬਨ ਫ੍ਰੀਕੁਐਂਸੀ ਤੋਂ, ਤਾਂ 5 ਵਜੇ ਜਿਹੜੀ ਉਹ ਇੰਟਰਵਿਊ ਹੋਏਗੀ ਉਹ ਤੁਹਾਨੂੰ ਨਹੀਂ ਸੁਣਾਈ ਦੇਵੇਗੀ, ਕਿਉਂਕਿ ਉਹ ਸਿਰਫ ਸਿਡਨੀ ਤੱਕ ਰਹਿ ਜਾਣੀ ਹੈ, ਕਿਉਂਕਿ ਉਹ ਤੋਂ ਬਾਅਦ ਫਿਰ ਮੈਲਬਨ ਦੀ ਆਪਣੀ ਫ੍ਰੀਕੁਐਂਸੀ ਚੱਲਣ ਲੱਗ ਪੈਂਦੀ ਹੈ। ਹਾਲੇ ਫਿਲਹਾਲ ਤੁਸੀਂ ਟ੍ਰੈਫਿਕ ਦੇ ਵਿੱਚੋਂ, ਇਸ ਕਰਕੇ ਤੁਹਾਡੇ ਐਂਟਰਟੇਨਮੈਂਟ ਦੇ ਲਈ ਬੈਕ ਟੂ ਬੈਕ ਕੁਛ ਵਾਇਰਲ ਸੌਂਗਸ ਤੁਹਾਨੂੰ ਸੁਣਾ ਦਿੰਦੇ ਹੈਗੇ, ਫਿਰ ਆ ਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ।

ਆ ਗਿਆ ਨੀ ਬਿੱਲੋ, ਉਹੀ ਟਾਈਮ ਉਹੀ ਟਾਈਮ ਆ ਗਿਆ ਜੀ। ਹੁਣ ਲਈਏ ਅਲਵਿਦਾ ਇਸ ਡਰਾਈਵ ਬੈਕ ਸ਼ੋਅ ਦੇ ਵਿੱਚੋਂ, ਤੇ 5 ਵਜੇ ਯਾਨੀ ਹੁਣ ਤੋਂ ਥੋੜੇ ਜਿਹੇ ਮਿੰਟਾਂ ਬਾਅਦ ਫਿਰ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਪ੍ਰੋਗਰਾਮ, ਪ੍ਰੋਗਰਾਮ ਨਹੀਂ ਇੱਕ ਇੰਟਰਵਿਊ, ਓਏ ਭੋਲੇ ਭੋਲੇ ਓਏ, ਫਿਲਮ ਦੇ ਨਾਲ ਜੁੜੀ ਹੋਈ।

0: ਤੋਂ ਇੱਕ ਪ੍ਰੋਮਿਸ ਚਾਹੀਦਾ।
1: ਕਿਹੜਾ ਪ੍ਰੋਮਿਸ?

0: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
1: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
2: ਲਓ ਜੀ, ਤੁਹਾਡੀ ਨਜ਼ਰ ਹੈ ਭੋਲਾ।
0: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
3: ਭੋਲੇ ਨੇ ਕਸੂਤੇ ਫਸਾਤੇ,
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
6: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ

0: 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ। ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
3: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
7: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਅਹਿਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਆਪਾਂ ਬੱਚਿਆਂ ਦੇ ਨਾਲ ਕਰਦੇ ਹਾਂ ਗੱਲਾਂ ਬਾਤਾਂ ਪਾਉਂਦੇ ਹਾਂ ਹਾਸੇ, ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਹਾਸੇ ਚੁਟਕਲਿਆਂ ਤੋਂ ਨਹੀਂ, ਹਾਸੇ ਸਾਨੂੰ ਆਪਣੇ ਅੰਦਰੋਂ ਕੱਢਣੇ ਪੈਣੇ, ਅਤੇ ਆਪਣੇ ਅੰਦਰ ਦੇ ਹਾਸਿਆਂ ਨੂੰ ਥੋੜ੍ਹਾ ਜਿਹਾ ਹਲੂਣਾ ਮਾਰੀਏ ਅਤੇ ਫਿਰ ਆਪਣੇ ਆਪ ਹੀ ਆ ਜਾਣੇ ਹਾਂ। ਸੋ ਵਾਅਦਾ ਕਰਦੇ ਕਿ ਆਪਾਂ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਠੰਡ
0: ਅੱਜ ਤੇ ਆਈ ਨਹੀਂ,
1: ਮੈਨੂੰ ਪਤਾ ਜਿਸ ਦਿਨ ਥੋੜੀ ਘੱਟ ਹੁੰਦੀ ਜ਼ਿਆਦਾ ਲੱਗਦੀ ਹੈ, ਕੀ ਚੱਕਰ ਹੈ?
0: ਹਾਂ ਜਦੋਂ ਕੁੜ ਵੀ ਲੱਗਦੀ ਉਦੋਂ ਜ਼ਿਆਦਾ ਲੱਗਦੀ ਹੈ,
1: ਹੋ ਸਕਦਾ,
0: ਕੀ ਪਤਾ ਲੱਗਦਾ। ਵੇਖੋ ਹੁਣ ਆਪਾਂ ਕੀ ਕਹਿ ਸਕਦੇ
1: ਹਾਂ, ਮੈਂ ਵੀ ਛੋਟਾ ਬੱਚਾ ਹੋ ਨਾ, ਮੈਂ 8 ਵਜੇ ਸੇ 9 ਵਜੇ ਤੋਂ ਫਿਰ ਛੋਟਾ ਬੱਚਾ ਬਣ ਕੇ ਰਹਿਤਾ ਹੂੰ।
0: ਤੇ ਵਿਆਹ ਵੀ ਹੋ ਚੁੱਕਾ, ਨਹੀਂ ਤਾਂ ਬੰਦਾ ਕਹਿ ਦਿੰਦਾ ਵੀ ਹੈ।
1: ਹਾਂ ਇਹ ਵੀ ਗੱਲ ਠੀਕ ਹੈ,
0: ਜਦੋਂ ਅੰਗਰੇਜ਼ ਨੇ ਕਹਿੰਦਾ ਵੀ ਮੈਂ ਜਾ ਬਾਹਰ ਜਾਵਾਂਗੇ ਅੰਦਰ ਜਾਵਾਂ, ਜਿੱਦਾਂ ਧੁੱਪੇ ਧੁੱਪੇ ਛਾਂ ਲੱਗਦੀ, ਛਾਵੇਂ ਧੁੱਪ ਲੱਗਦੀ ਹੈ।
1: ਚਲੋ ਵਿਆਹ ਕਰਾ ਲਓ।
0: ਖੈਰ, ਲਾਫਟਰ ਥੈਰੇਪੀ ਦੇ ਵਿੱਚ ਬੱਚੇ ਸਾਡੇ ਨਾਲ ਆ ਚੁੱਕੇ ਨੇ
1: ਜੀ,
0: ਅਤੇ ਅੱਜ ਸਾਨੂੰ ਅਸੀਸ ਕੌਰ ਦੀ ਫਰਮਾਇਸ਼ ਆਈ ਵੀ ਮੈਨੂੰ ਪਹਿਲਾਂ ਲੈ ਲਓ, ਅਤੇ ਆ ਜਾਓ ਫਿਰ ਇਹਨੂੰ ਪਹਿਲਾਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਹੈ ਤੁਹਾਡਾ ਪੁੱਤ?
2: ਅਸੀਂ
0: ਠੀਕ ਆ,
1: ਵਧੀਆ ਵਧੀਆ, ਤੁਸੀਂ ਸੁਣਾਓ?
0: ਜੇ ਤੁਸੀਂ ਇਹ ਪੁੱਛਿਆ ਵੀ ਤੁਸੀਂ ਕਿੰਨੇ ਹੋ ਤੇ ਅਸੀਂ ਦੋ ਹਾਂ,
1: ਇਹ ਵੀ ਗੱਲ ਠੀਕ ਹੈ।
0: ਓ ਥੈਂਕ ਯੂ, ਤੁਸੀਂ ਅਰਲੀ ਉੱਠ ਕੇ ਆਏ, ਤੇ ਅੱਜ ਜਾਣਾ ਵਾ ਕਿਤੇ ਤੁਸੀਂ? ਅੱਜ ਪਹਿਲਾਂ ਵਾਰੀ ਲਈ ਆ? ਅੱਜ ਜਾਣਾ ਕਿਤੇ ਤੁਸੀਂ? ਪਹਿਲਾਂ ਵਾਰੀ ਲੈ ਲਈ ਆ?
2: ਨਹੀਂ ਜਾਣਾ ਨਹੀਂ, ਅਸੀਂ ਤੰਗੂ ਕਹਿੰਨੇ, ਮੈਂ ਤੰਗੂ ਕਹਿੰਨੀ ਹੁੰਨੀ ਵੀ ਮੇਰੀ ਗੱਲ ਪਹਿਲਾਂ ਲੈ ਲਿਆ ਕਰੋ, ਕਿਉਂਕਿ ਫਿਰ ਜੇ ਮੇਰੀ ਗੱਲ ਪਹਿਲਾਂ ਲੈਨੇ ਹੋ ਤੁਸੀਂ ਤੇ ਫਿਰ ਜਦੋਂ ਮੈਂ ਸਕੂਲ ਜਾਨੀ ਮੈਨੂੰ ਗੱਡੀ 'ਚ ਰੁਕਣਾ ਨਹੀਂ ਪੈਂਦਾ ਗੱਲ ਕਰ ਲਿਆ।
0: ਅੱਛਾ ਅੱਛਾ,
1: ਡਰਾਈਵ ਨਹੀਂ ਖਰਾਬ ਹੁੰਦੀ ਨਾ, ਹੁਣ ਸਟ੍ਰੈਸ ਫ੍ਰੀ ਡਰਾਈਵ ਹੋ।
2: ਸਾਰੇ ਦਿਨ ਕਹਿੰਦੀ ਹੁੰਨੀ ਸੀ ਭਈ ਮੇਰੀ ਗੱਲ ਥੋੜੀ ਜੀ ਅਰਲੀ ਰਹਿ ਜਾ ਕਰੋ ਤਾਂ ਮੈਨੂੰ ਗੱਡੀ 'ਚ ਨਾ ਰੁਕਣਾ ਪਏ ਜਦੋਂ ਮੈਂ ਸਕੂਲ ਪਹੁੰਚ ਗਈ।
0: ਤੇ ਅਸੀਂ ਮੰਨੀ ਨਹੀਂ, ਹੈ ਨਾ?
1: ਗਲਤ ਗੱਲ ਆ ਬਈ।
0: ਓਹੋ,
1: ਵੈਰੀ ਬੈਡ, ਕੋਈ ਨਹੀਂ, ਆ ਸਿਸਟਮ ਚੇਂਜ ਹੋ
2: ਜਾਣਾ। ਮੈਂ ਫਿਰ ਬੋਰ ਹੋਣੀ ਆ, ਮੈਂ ਮੈਨੂੰ ਕਿੰਨੇ ਚਿਰ ਰੁਕਣਾ ਪੈਂਦਾ ਗੱਲ ਲਈ।
0: ਓਹੋ, ਆਪਾਂ ਫਿਰ ਨਾ ਹੁਣ ਰੋਟੇਟ ਕਰ ਲਿਆ ਕਰਾਂਗੇ, ਕਦੀ ਕੋਈ ਪਹਿਲਾਂ ਕਦੀ ਕੋਈ ਬਾਅਦ 'ਚ, ਹੈ ਨਾ? ਇਦਾਂ ਕਰ ਲਿਆ ਕਰੀਏ।
2: ਟਨਵਾਈਜ਼ ਮਤਲਬ ਕਦੇ ਮੈਂ ਕਦੇ ਮੇਰੀ ਗੱਲ ਪਹਿਲਾਂ ਹੋ, ਕਦੇ ਕੋਈ ਹੋਰ ਬੱਚੇ ਦੀ ਪਹਿਲਾਂ ਹੋ ਗੱਲ।
0: ਹਾਂ, ਪਰ ਆਵਾਜ਼ ਤੁਹਾਨੂੰ ਕੱਢਣੀ ਪੈਣੀ ਹੈ ਫਿਰ।
2: ਕੱਢ ਲੂ ਮੈਂ।
0: ਚਲੋ ਫਿਰ ਸੁਣਾਓ, ਫਿਰ ਕੀ ਸੁਣਾਓਗੇ?
2: ਮੈਂ ਸੁਣਾਉਂਗੀ ਬੋਲੀ।
0: ਹਾਂਜੀ।
2: ਪੱਚੀ ਪਿੰਡਾਂ ਦੇ ਪੱਚੀ ਪਿੰਡਾਂ ਦਾ ਪਾਣੀ ਪੀਨੀ ਨਿਤਾਰ ਕੇ, ਪੱਚੀ ਪਿੰਡਾਂ ਦਾ ਪਾਣੀ ਪੀਨੀ ਨਿਤਾਰ ਕੇ, ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ, ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ, ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ, ਮੈਂ ਪੰਜਾਬਣ ਜੱਟੀ ਬੋਲੀ ਪਾਵਾਂ ਲਲਕਾਰ ਕੇ, ਬੜਾ ਬੜਾ ਬੜਾ ਬੜਾ ਬੜੇ
1: ਮੈਂ ਪੰਜਾਬਣ ਜੱਟੀ ਜੱਟੀ ਜੱਟੀ ਜੱਟੀ
0: ਨਾਰੇ ਨਾ ਨਾ ਨਾਰੇ ਨਾਰੇ ਨਾ
1: ਜੱਟੀ ਚੱਕ ਲੋ ਹੈ ਬਈ ਕੁੜੀ ਨੇ ਤਾਂ ਪਹਿਲੇ ਕਈ ਵਾਰ ਚ
0: ਤੂੰ ਇੰਨੀ ਔਖੀ ਬੋਲੀ ਯਾਦ ਕਿੱਦਾਂ ਕੀਤੀ ਹੈ ਕੁੜੀਏ?
2: ਇਹ ਬੋਲੀ
0: ਇਹ ਤੇਰੇ ਚ ਫਿੱਟ ਕਿੱਦਾਂ ਆਈ ਬੋਲੀਏ?
2: ਤੁਹਾਡਾ
0: ਦਿਨ ਯੁਵਰਾਜ ਸਿੰਘ, ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਹੈ? ਤੇ ਉਸ ਤੋਂ ਬਾਅਦ ਫਿਰ ਸ਼੍ਰੇਆ, ਤੁਸੀਂ ਬੋਲੋ ਕੀ ਹਾਲ ਹੈ ਤੁਹਾਡਾ?
3: ਹੈਲੋ,
0: हां जी हुण भाई तुसीं डिसाइड कर लो किन्ने पहलां गल करनी
1: है मिक्स हो गया काम
0: हां हां जी
1: हेलो
0: हेलो हेलो सत श्री अकाल श्रेया की हाल ओ साडा भी ठीक हो
1: तुसी ठीक हो
0: ਤੁਸੀਂ ਰੋਜ ਨਿਊਟਰੀ ਗੇਨ ਹੀ ਖਾਂਦੇ ਹੋ ਹੈ ਨਾ
2: ਹਾਂਜੀ
0: ਬਦਲ ਵੀ ਲਿਆ ਕਰੋ
1: ਹੋਰ ਕਿਹੜੀ ਆਪਸ਼ਨ ਹੋ ਸਕਦੀ
0: ਹੈ ਸਿਖਾ ਲਿਆ ਕਰੋ ਤੁਸੀਂ
2: ਮੈਂ ਆਲਵੇਸ ਬਿਗ ਫਿਸ਼ ਖਾਂਦੀ ਬੜੋ ਮੇਰਾ ਫੇਵਰਟ ਸੀ ਐਂਡ ਮਾਮਾ ਨੇ ਮੈਨੂੰ ਬਾਏ ਕਰਨਾ ਸੀ ਉਹਦਾ ਮੇਰਾ ਫੇਵਰਟ ਸੀ ਬਿਗ ਫਿਸ਼
0: ਕੀ
1: ਵੀਟ ਬਿਕਸ
0: ਓਕੇ ਪਰ ਤੁਸੀਂ
2: ਇਹਨੂੰ ਕੱਪਨ ਹੋ ਗਈ
0: ਪਰ ਤੁਸੀਂ ਓਟਸ ਵੀ ਖਾ ਸਕਦੇ ਹੋ ਤੁਸੀਂ ਦਲੀਆ ਖਾ ਸਕਦੇ ਹੋ ਕਿੰਨੀਆਂ ਆਪਸ਼ਨਾਂ ਤੁਹਾਡੇ ਕੋਲ ਹਨਾ ਉਹ ਹੈਲਦੀ ਆਪਸ਼ਨਾਂ ਵੀ ਹੁੰਦੀਆਂ
2: ਡੇਲੀ ਆਫਟਰ ਖਾਣਾ
0: ਅੱਛਾ ਅੱਛਾ
2: ਆਫਟਰਨੂਨ
0: ਓਕੇ ਓਕੇ
1: ਓਕੇ ਫਿਰ ਤਾਂ ਠੀਕ ਹੈ
0: ਤੇ ਕੀ ਸੁਣਾਓਗੇ ਫਿਰ
2: ਚੁਟਕਲਾ
0: ਓਕੇ
2: ਪਤੀ ਨੂੰ ਕਹਿੰਦੀ ਮੈਂ ਕਿਹੜਾ ਰਬ ਚ ਪੈ ਗਿਆ
0: ਸਿੰਗਲ
1: ਲਾਈਨ ਚੁਟਕਲਾ
0: ਆਹਦੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲੇ ਬੰਦਾ ਜਿੱਤ ਗਿਆ ਸਾਨੂੰ ਜਿਆਦਾ ਫਨੀ ਲੱਗਾ ਸਤਿ ਸ੍ਰੀ ਅਕਾਲ ਉਹ ਮਾਣੂ ਬਿੱਲੀ ਤੁਸੀਂ ਠੀਕ ਹੈ ਮਾਣੂ ਬਿੱਲੀ ਤੁਸੀਂ ਦੀਦੀ ਦਾ ਚੁਟਕਲਾ ਖਾ ਗਏ ਜੇ ਹੋਰ ਕੀ ਤੁਸੀਂ ਦੰਦੀ ਵੱਢਦੀ ਦੀਦੀ ਦੇ ਚੁਟਕਲੇ ਨੂੰ
2: ਦੀਦੀ ਅਪਸੈਟ ਹੋ ਗਈ
0: ਓ ਤੁਸੀਂ ਉਹਦਾ ਚੁਟਕਲਾ ਖਾ ਲਿਆ ਨਾ ਵਿੱਚੋਂ ਤੁਸੀਂ
2: ਨਹੀਂ
0: ਹੋਰ ਕੀ ਵਿੱਚੋਂ ਇੱਕ ਪਾਰਟ ਤੁਸੀਂ ਸੁੱਤੇ ਸੁੱਤੇ ਕੱਟਤਾ ਵਾ ਤੁਸੀਂ
1: ਅੱਛਾ ਇਹਨੇ ਕੀਤਾ
0: ਹੋਰ ਕੀ
1: ਵੈਰੀ ਬੈਡ ਯਾਰ
2: ਨਹੀਂ
0: ਹੋਰ ਨਹੀਂ ਕੀਤਾ ਸੀ
1: ਐਵੇਂ ਨਾ ਕਹੀ ਜਾਓ ਯਾਰ
0: ਪਤਾ ਨਹੀਂ ਫਿਰ ਕਿੰਨੇ ਕੀਤਾ ਸੀ ਪਾਪਾ ਨੇ ਕੀਤਾ ਸੀ ਅੱਛਾ ਓਏ ਮੰਮਾ ਨੇ ਕੀਤਾ ਹੋਣਾ ਫਿਰ
1: ਹਾਂ ਫਿਰ ਇਹ ਤਾਂ ਪਤਾ ਲੱਗ ਗਿਆ ਬਈ
0: ਮੇ
1: ਬੀ ਜਿਹੜਾ ਨਾਮ ਲਾਇਆ
0: ਅਸੀਸ ਤੁਸੀਂ ਤਾਂ ਬੜੇ ਸਮਾਰਟ ਹੋ ਗਏ ਯਾਰ
2: ਕਿਹੜੀ
1: ਚੀਜ਼ ਹੈ ਜਿਹੜੀ
0: ਆਪਣੇ ਘਰ ਦਾ ਪਾਣੀ ਡਰਿੰਕ ਕਰ ਸਕਦੀ ਹੈ
1: ਅਸੀਂ ਕਰ ਸਕਦੇ ਵਾਈਟ ਚੀਜ਼ਾਂ
0: ਵਾਈਟ ਚੀਜ਼ਾਂ ਉਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਨਹੀਂ ਕਰ ਸਕਦੇ ਪਾਣੀ ਡਰਿੰਕ ਕਰ ਸਕਦੇ ਏਦਾਂ ਇੱਕ ਤੇ ਵਾਟਰ ਹੋ ਗਿਆ ਪਾਣੀ ਚਾਹ ਚਾਹ ਪਾਣੀ ਤੇ ਚਾਹ ਤੇ ਕਾਫੀ ਤੇ ਦੁੱਧ
1: ਦੁੱਧ ਹਾਂ ਚਾਰ ਹੋ ਗਏ ਚਾਰ ਹੋ ਗਏ
0: ਚਾਰ ਹੋ ਗਏ
1: ਹਾਂ ਇੱਕ ਕੋਕਾ ਕੋਲਾ ਕਰ
0: ਹੈ
1: ਨਹੀਂ ਕਾਫੀ ਵੀ ਤਾਂ ਗਈ ਆ
0: ਕਾਫੀ ਗਈ ਆ
1: ਹਾਂ
0: ਹੈ
2: ਕਾਫੀ ਹੋਊਗੀ
0: ਤੇ ਸਪਰਾਈਟ ਫੈਂਟਾ ਕੋਕਾ ਕੋਲਾ ਹੈ
1: ਐਪਲ ਜੂਸ
0: ਹੈ
1: ਜੂਸ
0: ਜੂਸ ਹਾਂ
1: ਇੱਦਾਂ ਨਹੀਂ ਪਾਇਆ ਕਰੋ ਬੁਝਾ
0: ਹੋ ਗਿਆ ਹੋ ਗਿਆ
1: ਦਿਨ ਸੌਖਾ ਨਿਕਲਦਾ
0: ਹੈ ਹੋ ਗਿਆ ਪੰਜ ਹੋ ਗਈਆਂ ਕਿ ਨਹੀਂ ਹੋਈਆਂ
1: ਹਾਂ ਹੋ ਗਈਆਂ ਮੇਰੇ ਹਿਸਾਬ ਨਾਲ
0: ਮਾਣੂ ਬਿੱਲੀ ਤੇਜ਼ ਹੋ ਗਈ ਆ ਹਾਂਜੀ ਜੁਬਰਾਜ ਸਤਿ ਸ਼੍ਰੀ ਅਕਾਲ ਤੁਸੀਂ ਆਉਣ ਰਹੇ ਹੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀ ਜੀ
0: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ
2: ਮੇਰੇ ਠੀਕ ਤੁਹਾਡਾ ਕੀ ਹਾਲ ਹੈ
0: ਤੁਹਾਡਾ ਵੀ ਠੀਕ ਆ
1: ਬੈਸਟ
0: ਤੁਸੀਂ ਸੁਣਾਓ
1: ਤੁਸੀਂ ਦੱਸੋ ਕਿਦਾਂ
0: ਠੰਡ ਠੁੰਡ ਕਿਦਾਂ ਤੁਹਾਡੇ
2: ਮੇਰੇ ਜੀ ਬਾਹਰ ਪਿਆਰ ਨਹੀਂ ਤੇ ਕਰ ਰਹੀ
0: ਅੱਛਾ ਕਰ ਰਹੀ ਹੋ
1: ਓਕੇ
0: ਆ ਘਰ ਕਿਹੜੀ ਠੰਡ ਹੁੰਦੀ ਆ ਘਰ ਤੇ ਐਵੇਂ ਹੀਟਰ ਲਾ ਛੜੀਦਾ ਹੋਵੇ
1: ਹਾਂ ਇਸ ਕਰਕੇ ਨਹੀਂ ਹੁੰਦੀ
0: ਘਰ ਅੰਦਰੋਂ ਗਿੱਲਾ ਹੁੰਦਾ ਨਾ ਸੁਕਾਉਣਾ ਹੁੰਦਾ
1: ਅੱਛਾ ਲੈ ਦੇਖੋ ਨਵਾਂ ਨਵਾਂ ਸਿੱਖਣ ਨੂੰ ਮਿਲਦਾ
0: ਆਵਾਜ਼ ਠੀਕ ਕਰ ਲਓ ਯਾਰ ਤੁਹਾਡੀ ਆਵਾਜ਼ ਨਹੀਂ ਸਹੀ ਹੁਣ ਡਈ ਬੁਬਲੀ ਬੁਬਲੀ ਜੀ ਮੇਰੇ
2: ਘਰ ਚ ਹੁਣ ਸਹੀ ਆ
0: ਹਾਂਜੀ ਹਾਂਜੀ ਕੀ ਕਰਦੇ
2: ਮੇਰੇ ਘਰ ਚ ਅੱਜ ਹੀਟਰ ਨਹੀਂ ਹੈਗਾ
0: ਕੰਨ ਚ ਹੀਟਰ ਨਹੀਂ ਹੈਗਾ
1: ਕੰਨ ਚ ਹੋਣਾ ਵੀ ਨਹੀਂ ਚਾਹੀਦਾ
2: ਮੇਰੇ ਘਰ ਚ ਹੀਟਰ ਨਹੀਂ ਹੈਗਾ
0: ਕਾਰ ਚ ਹੀਟਰ ਨਹੀਂ ਹੈਗਾ ਲੈ ਯਾਰ ਕਾਰ ਚ ਹੈ
2: ਕਾਰ
0: ਕਾਰ
1: ਕਾਰ ਕੀ ਕਰਨਾ
0: ਕਾਰ ਕੀ ਹੁੰਦਾ
2: ਅੱਜ ਹੀਟਰ ਨਹੀਂ ਹੈਗਾ
0: ਅੱਛਾ ਘਰ ਕਰ ਨਹੀਂ ਘਰ ਇੱਕ ਹੁੰਦਾ ਕੱਕਰਾਰਾ ਘਰ ਇੱਕ ਹੁੰਦਾ ਕੱਗਾਰਾਰਾ ਘਰ ਹੁਣ ਦੱਸੋ ਕੀ ਆ ਤੁਹਾਡੇ ਕੋਲ ਘਰ ਆ ਕਿ ਘਰ ਆ ਘਰ ਕੱਗਾ ਕੱਗਾ ਕੱਗਾ ਘਰ ਪਾਪਾ ਨੂੰ ਪੁੱਛੋ ਪਾਪਾ ਦੱਸਣਗੇ
2: ਹਾਂਜੀ ਮੈਂ ਪਾਪਾ ਨੂੰ ਬਾਅਦ ਚ ਪੁੱਛ
0: ਲਿਆ ਹਾਂ ਠੀਕ ਆ ਪਾਪਾ ਤੁਹਾਨੂੰ ਦੱਸਣਗੇ ਪਾਪਾ ਕਿਤਾਬ ਲਿਖਦੇ ਆ ਨਾ ਤੇ ਉਹਦੇ ਵਿੱਚ ਉਹ ਕਿੱਦਾਂ ਲਿਖਦੇ ਹੋ ਤੁਸੀਂ ਉਹਨਾਂ ਕੋਲ ਸਿੱਖਿਆ ਕਰੋ ਤੁਸੀਂ ਵੱਡੇ ਹੋ ਗਏ ਨਾ ਹੁਣ ਆਵਾਜ਼ ਪੁੱਤ ਠੀਕ ਰੱਖੋ ਆਵਾਜ਼ ਠੀਕ ਰੱਖੋ ਜਿੱਥੇ ਪਹਿਲਾਂ ਰੱਖਿਆ ਸੀ ਨਾ ਮੋਬਾਈਲ ਉੱਥੇ ਰੱਖੋ
2: ਮੇਰੇ ਮੰਮਾ ਨੇ ਉਹ ਪੜ੍ਹਨ ਵਾਲਾ ਰੱਖਿਆ ਫਿਰ ਕਈ ਵਾਰ ਮੈਂ ਪਾਪਾ ਨਾਲ ਵੀ ਪੜ੍ਹ ਲਿਆ
0: ਹਾਂ ਚਲੋ ਕੀ ਸੁਣਾਓਗੇ ਫਿਰ
2: ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਇੱਕ ਸੇਲਸਮੈਨ ਆਉਂਦਾ ਤੇ ਉਹ ਪੱਪੂ ਡੋਰ ਖੋਲਦਾ ਤੇ ਉਹ ਕਹਿੰਦਾ ਵੀ ਤੇਰੀ ਮੰਮੀ ਹੈਗਾ ਉਹਨੂੰ ਬੁਲਾਈ ਤੇ ਫਿਰ ਪੱਪੂ ਕਹਿੰਦਾ ਉਹ ਬਿਜ਼ੀ ਆ ਤੇ ਫਿਰ ਉਹ ਕਹਿੰਦਾ ਪਾਪਾ ਨੂੰ ਬੁਲਾ ਫਿਰ ਪੱਪੂ ਕਹਿੰਦਾ ਉਹ ਵੀ ਬਿਜ਼ੀ ਆ ਤੇ ਫਿਰ ਉਹ ਸੇਲਸਮੈਨ ਕਹਿੰਦਾ ਦਾਦੀ ਦਾਦੀ ਨੂੰ ਬੁਲਾ ਫਿਰ ਉਹ ਕਹਿੰਦੇ ਵੀ ਫਿਰ ਪੱਪੂ ਕਹਿੰਦਾ ਉਹ ਵੀ ਬਿਜ਼ੀ ਆ ਤੇ ਫਿਰ ਸੇਲਸਮੈਨ ਕਹਿੰਦਾ ਵੀ ਫਿਰ ਕੋਈ ਕੰਮ ਕਰਦਾ ਹੋਣਾ ਤੇਰੇ ਘਰ ਚ ਉਹਨੂੰ ਬੁਲਾ ਫਿਰ ਪੱਪੂ ਕਹਿੰਦਾ ਵੀ ਉਹ ਵੀ ਬਿਜ਼ੀ ਆ ਫਿਰ ਉਹ ਸੇਲਸਮੈਨ ਕਹਿੰਦਾ ਵੀ ਸਾਰੇ ਇੰਨੇ ਕਿਵੇਂ ਬਿਜ਼ੀ ਆ ਵੀ ਉਹ ਇੱਥੇ ਆ ਨਹੀਂ ਸਕਦੇ ਤੇ ਫਿਰ ਪੱਪੂ ਕਹਿੰਦੇ ਕਿਉਂਕਿ ਆਪਾਂ ਛੁਪਣ ਛੁਪਾਈ ਖੇਡ ਰਹੇ ਹਾਂ ਤੇ ਉਹ ਸਾਰੇ ਮੈਨੂੰ ਲੱਭਣ ਚ ਬਿਜ਼ੀ ਆ
1: ਬੜੀ ਤੇਜ਼ ਆ ਘਰ ਵਾਲੇ ਦੇਖ ਲੋ ਸਾਰੇ ਰਲ ਕੇ ਕੋਈ ਕੰਮ ਕਰੀ ਜਾਂਦੇ
0: ਥੈਂਕ ਯੂ ਯੁਵਰਾਜ
1: ਥੈਂਕ ਯੂ
2: ਥੈਂਕ ਯੂ
0: ਥੈਂਕ ਯੂ
2: ਮੇਰੀ ਦੀਦੀ ਵੀ ਸੁਣਾਓਗੀ
0: ਹਾਂਜੀ ਹਾਂਜੀ ਸਤਿ ਸ਼੍ਰੀ
2: ਅਕਾਲ ਅੰਕਲ ਜੀ ਤੇ ਵੀਰ ਜੀ
0: ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਹੈ
2: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
0: ਸਾਡਾ ਵੀ ਵਧੀਆ ਤੁਸੀਂ ਮਮਤਾ ਬੈਨਰਜੀ ਵਾਂਗੂ ਦੀਦੀ ਬਣ ਗਏ ਸਾਰਿਆਂ ਦੇ ਹੈ ਲਤਾ ਮੰਗੇਸ਼ਕਰ ਵੀ ਦੀਦੀ
1: ਹਾਂ ਲਤਾ ਦੀਦੀ
0: ਲਤਾ ਲਤਾ ਦੀ ਲਤਾ ਦੀ
1: ਹਾਂ ਤੁਸੀਂ ਚੂਜ਼ ਕਰ ਲਓ ਕਿਹੜੇ ਵਾਲੀ ਦੀਦੀ ਬਣਾ ਲਤਾ ਦੀਦੀ ਕਿ ਮਮਤਾ ਦੀਦੀ
0: ਇਹ ਯਸ਼ਿਕਾ ਦੀ ਨੇ ਯਸ਼ਿਕਾ ਦੀ ਯਸ਼ਿਕਾ ਕੀ ਸੁਣਾਓਗੇ
2: ਇੱਕ ਚੁਟਕਲਾ
0: ਇੱਕ ਚੁਟਕਲਾ ਓਕੇ
2: ਇੱਕ ਬੰਦਾ ਕੁਛ ਲੱਭ ਰਿਹਾ ਹੁੰਦਾ ਤੇ ਦੂਜਾ ਆਦਮੀ ਆ ਕੇ ਪੁੱਛਦਾ ਤੂੰ ਕੀ ਲੱਭ ਰਿਹਾ ਤੇ ਬੰਦਾ ਕਹਿੰਦਾ ਮੇਰਾ ਨਾ ਬਟੂਆ ਗਮਾਚ ਗਿਆ ਤੇ ਉਹ ਕਹਿੰਦਾ ਅੱਛਾ ਲੱਭਿਆ ਨੀ ਤੇ ਕਿੱਥੇ ਗਮਾਚ ਮੈਂ ਹੈਲਪ ਕਰ ਦਿੰਦਾ ਤੇ ਉਹ ਬੰਦਾ ਕਹਿੰਦਾ ਨਹੀਂ ਨਹੀਂ ਉਹ ਤਾਂ ਲੱਭ ਗਿਆ ਸੀਗਾ, ਉਹ ਮੇਰੇ ਭਰਾ ਨੂੰ ਲੱਭ ਗਿਆ ਸੀ ਤੇ ਉਹ ਬੰਦਾ ਕਹਿੰਦਾ ਫਿਰ ਤੂੰ ਹੁਣ ਕੀ ਲੱਭ ਰਿਹਾ, ਤੇ ਉਹ ਕਹਿੰਦਾ ਮੈਂ ਆਪਦੇ ਭਰਾ ਨੂੰ ਲੱਭ ਰਿਹਾ, ਪਤਾ ਨੀ ਕਿੱਥੇ ਚੱਲ ਗਿਆ।
1: ਕਾਮਨ ਹੈ ਇਹ ਚੀਜ਼ ਹੈ।
0: ਵਾਹ, ਥੈਂਕ ਯੂ ਜਸ਼ਕਾ,
1: ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ।
0: ਨਾਲ ਜਸ਼ਕਾ ਨੂੰ ਵੀ ਲਿੰਗ ਪਲਿੰਗ ਵੀ ਦੱਸਿਆ ਕਰ
2: ਜੀ,
0: ਹਾਂ ਮੇਲ ਫੀਮੇਲ ਵੀ ਦੱਸਿਆ ਕਰ ਇਹਨੂੰ, ਕਹਿੰਦਾ ਸੇਲਜ਼ਮੈਨ ਸੇਲਜ਼ਮੈਨ ਪੁੱਛਦਾ ਤੇਰਾ ਮੰਮੀ ਘਰ ਹੈਗਾ ਜ਼ਰੂਰੀ, ਵੱਡਾ ਹੋ ਗਿਆ ਹੁਣ ਦੱਸਾਂਗੇ ਫਿਰ ਪਤਾ ਲੱਗੂ ਨਾ।
2: ਹਾਂ
0: ਮੰਮੀ ਹੈਗਾ ਨੀ ਹੁੰਦਾ, ਕੇਵਲ ਨਹੀਂ ਜਾਇਆ ਜਾਂਦਾ ਪਾਰਲਰ, ਪਰ ਇਹ ਥੋੜੀ ਵੀ ਮੰਮੀ ਹੈਗਾ।
2: ਅਰਨਵ
0: ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ।
3: ਹੈਲੋ
0: ਸਤਿ ਸ੍ਰੀ ਅਕਾਲ,
1: ਕਿੱਦਾਂ ਠੀਕ ਠਾਕ?
3: ਹਾਂਜੀ ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ, ਤੁਸੀਂ ਸੁਣਾਓ?
1: ਬੈਸਟ,
0: ਖਾਲੀ ਪੀਣੀ ਪੁਣੀ?
3: ਮੈਂ ਵੀ ਵਧੀਆ।
0: ਦੂਸਰੀ ਗੱਲ ਪੀ, ਐਵੇਂ ਚਾਹ ਕੱਲੀ ਨਾ ਪੀਆ ਕਰ, ਪਹਿਲੀ ਗੱਲ ਤੇ ਚਾਹ ਨਾ ਪੀ,
1: ਉਲਟਾ
0: ਦੂਸਰੀ ਗੱਲ ਕੱਲੀ ਨਾ
1: ਪੀ। ਇਹ ਅੰਕਲ ਨੇ ਦੇਖ ਲਾ ਫਸਾ ਲਿਆ, ਪੁੱਛ ਕੇ ਚਾਹ ਪੀਤੀ ਕਿ ਨਹੀਂ, ਫਿਰ ਬਾਅਦ ਚੋ ਕਹਿ ਦਿੰਦੇ ਚਾਹ ਨੀ ਪੀਣੀ।
0: ਚਾਹ ਹੁੰਦੀ ਆ
1: ਵਿਆਹ ਹਲਕੀ ਜਿਹੀ ਪੱਤੀ ਵਾਲੀ,
0: ਚਾਹ ਹੁੰਦੀ ਵਿਆਹ ਤੋਂ ਬਾਅਦ ਵਾਲੀ ਡਰਿੰਕ।
1: ਹਾਂ
0: ਹਾਂ, ਜਦੋਂ ਬੰਦੇ ਦੀਆਂ ਪਰੇਸ਼ਾਨੀਆਂ ਵੱਧਦੀਆਂ, ਨਹੀਂ ਆਈ ਮੀਨ ਕਿ ਜਦੋਂ ਜਦੋਂ ਸਾਥ ਮਿਲ ਜਾਂਦਾ, ਸੋਰੀ ਜਦੋਂ ਸਾਥ,
1: ਇਕੱਲੇ ਨਹੀਂ ਪੀਣੀ ਨਾ, ਇਕੱਲੇ ਨਹੀਂ ਪੀਣੀ,
0: ਉਦੋਂ ਤੱਕ ਮੇਰਾ ਪੁੱਤ ਚਾਹ ਨਹੀਂ ਪੀਣੀ ਜਦੋਂ ਤੱਕ ਵਿਆਹ ਨਹੀਂ ਹੋ ਜਾਂਦਾ, ਠੀਕ ਆ? ਓਕੇ ਓਕੇ, ਅੱਜ ਅੱਜ ਉਪਦੇਸ਼ਾਤਮਕ ਰਾਫਟਰ ਥੈਰੇਪੀ, ਅੱਜ
1: ਅੱਜ ਬੱਚਿਆਂ ਦਾ ਭੀਸ਼ਮ ਪ੍ਰਤੀਗਿਆ ਦਿੱਤੀ ਜਾ ਰਹੀ ਹੈ ਬਈ।
0: ਨਹੀਂ ਸੱਚੀ ਚਾਹ ਚੰਗੀ ਨਹੀਂ ਹੁੰਦੀ ਪੁੱਤ, ਬੱਚਿਆਂ ਲਈ ਨਹੀਂ ਚੰਗੀ ਹੁੰਦੀ ਚਾਹ, ਠੀਕ ਆ? ਤੁਸੀਂ ਦੁੱਧ ਪੀ ਲਿਆ ਕਰੋ ਸਵੇਰੇ ਸਵੇਰੇ, ਠੀਕ ਆ? ਜਦੋਂ ਗਲਾ ਗੁਲਾ ਖਰਾਬ ਹੋਇਆ ਹੋਵੇ ਨਾ, ਉਦੋਂ ਥੋੜੀ ਥੋੜੀ ਕਦੀ ਥੋੜੀ ਥੋੜੀ ਜੀ ਪਾ ਲਈ, ਹਨਾ?
3: ਹਾਂਜੀ
0: ਓਕੇ, ਪਹਿਲੀਆਂ ਚ ਤੇ ਹੋਰ ਡਰ ਪਾਏ ਹੁੰਦੇ ਨਾ, ਨਿਆਣਿਆਂ ਨੂੰ ਰੰਗ ਕਾਲਾ ਹੋ ਜਾਂਦਾ, ਹੁਣ ਇੱਥੇ ਤੇਲ ਲੈ ਵੀ ਨੀ ਕਹਿ
1: ਸਕਦੇ।
0: ਕੀ ਸੁਣਾਓਗੇ ਫਿਰ?
3: ਸੁਣਾਓਗੇ ਇੱਕ ਬੁਝਾਰਤ। ਇੱਕ ਰੁੱਖ ਦੇ ਪੱਤੇ ਇੱਕ ਪਾਸੇ ਕਾਲੇ ਇੱਕ ਪਾਸੇ ਚਿੱਟੇ।
0: ਇੱਕ ਰੁੱਖ ਦੇ ਪੱਤੇ ਇੱਕ ਪਾਸੇ ਕਾਲੇ ਤੇ ਇੱਕ ਪਾਸੇ ਚਿੱਟੇ, ਇੱਦਾਂ ਦਾ ਰੁੱਖ ਹੁੰਦਾ ਤਾਂ ਹੈਗਾ ਵਾ, ਪਰ ਮੈਨੂੰ ਨਾਂ ਨੀ ਪਤਾ।
1: ਇਹ ਪਰ ਜਵਾਬ ਤਾਂ ਟੇਢਾ ਜਿਹਾ ਹੋਊਗਾ ਨਾ, ਇਹ ਅਸਲ ਚ ਰੁੱਖ ਨੇ ਨਿਕਲਣਾ, ਇੰਨਾ ਮੈਨੂੰ ਪਤਾ ਲੱਗ ਗਿਆ।
0: ਅੱਛਾ ਹਾਂ, ਇਹ ਵੀ ਗੱਲ ਸਹੀ ਹੈ,
1: ਹਨਾ, ਬਿਲਕੁਲ ਕੁਛ ਵੱਖਰਾ
0: ਹੈ।
1: ਬੁੱਜੋ,
0: ਇੱਕ ਰੁੱਖ ਦੇ ਪੱਤੇ ਇੱਕ ਪਾਸੇ ਚਿੱਟੇ ਤੇ ਇੱਕ ਪਾਸੇ ਕਾਲੇ, ਇੱਕ ਪਾਸੇ ਕਾਲੇ ਤੇ ਇੱਕ ਪਾਸਿਓਂ ਚਿੱਟੇ, ਕਿਹੜੀ ਚੀਜ਼ ਆ? ਕਾਲੀ ਵੀ ਹੁੰਦੀ ਤੇ ਚਿੱਟੀ ਵੀ ਹੁੰਦੀ ਆ, ਚੈਸ?
1: ਹਾਥੀ ਹਾਥੀ
0: ਹਾਥੀ
3: ਨਹੀਂ,
0: ਫਿਰ ਕੀ ਹੋ ਸਕਦਾ? ਸਾਗ?
3: ਤੁਹਾਡੇ
0: ਘਰ ਹੈਗੀ ਉਹ ਚੀਜ਼? ਅੱਛਾ, ਸਾਰੇ ਘਰੇ ਹੁੰਦੀ, ਸਾਰੇ ਘਰਾਂ ਚ ਹੁੰਦੀ ਆ। ਸੜੀ ਰੋਟੀ? ਸਾਰੇ ਘਰਾਂ ਚ ਤੇ ਨਹੀਂ ਹੋ ਸਕਦਾ।
1: ਸਾਹਮਣੇ ਤੁਹਾਡੇ ਬਿਲਕੁਲ ਵੈਰੀ ਨਾਈਸ।
0: ਪਰ ਆਈ ਕੋਈ ਨਹੀਂ ਹੈ ਨਾ, ਸਾਡੇ ਸਾਡੇ ਭਰੋਸੇਯੋਗ ਸੂਤਰ ਵੀ ਕਹਿ ਰਹੇ ਸਿਰ ਦੇ ਵਾਲ।
1: ਅੱਛਾ ਮੈਂ ਚੱਲ ਸਕਦਾ ਸੀ, ਇਹ ਵੀ ਚੱਲ ਸਕਦਾ ਸੀ।
0: ਹਾਂ ਪਰ ਹਾਂ ਪਰ
1: ਲੌਜਿਕ ਇਹਦਾ ਵੀ ਠੀਕ ਹੈ,
0: ਇਹ ਵੀ ਠੀਕ ਸੀ ਹਾਂ। ਤੇ ਜਾਂ ਫਿਰ ਇੱਕ ਹੋਰ ਸਾਡੇ ਸੂਤਰ ਨੇ ਜਿਹੜੇ ਕਹਿ ਰਹੇ ਆ ਹੱਥ, ਉਹ ਵੱਖਰੀ ਗੱਲ, ਕਿਸੇ ਦੇ ਕਾਲੇ ਹੋ ਸਕਦੇ ਇੱਕ
1: ਪਾਸੇ, ਸਾਰਿਆਂ ਨਾਲ ਥੋੜਾ ਮੁਸ਼ਕਿਲ ਆ।
0: ਆਹ ਤੇ ਤੁਸੀਂ ਨਾ ਅੱਜ ਯਾਰ ਸਾਡੇ ਸੂਤਰ ਫੇਲ ਕਰ ਛੱਡੇ ਸਾਰੇ।
1: ਸਹੀ ਗੱਲ ਹੈ, ਵੈਰੀ ਗੁੱਡ, ਬਰਾਊਨੀ ਪੁਆਇੰਟਸ ਹੋ ਗਏ ਬਈ।
0: ਤੁਸੀਂ ਸਾਡੇ ਬੰਦੇ ਦੀਆਂ ਬੰਦਿਆਂ ਦੀਆਂ ਨਾ ਅੱਜ ਡਿਗਰੀਆਂ ਫੇਲ ਕਰ ਦਿੱਤੀਆਂ। ਆਹ ਗੁੱਡ ਕੀਤਾ ਤੁਸੀਂ,
1: ਵੈਰੀ,
0: ਸਾਡੇ ਬੰਦੇ ਚੈੱਕ ਹੋ ਗਏ ਸਾਡੇ, ਨੀਟ ਨੇ ਐਗਜ਼ਾਮੀਨਰ ਚੈੱਕ ਹੋ ਗਏ ਸਾਡੇ,
1: ਕੰਪਿਊਟਰ ਜੀ ਅੱਜ ਫੇਲ ਹੋਇਆ ਹੈ।
0: ਆਓ ਹਾਏ, ਆਓ ਕਿ ਤਨਖਾਹ ਕੰਮ ਕੀ ਜਾਏਗੀ। ਆਓ, ਥੈਂਕ ਯੂ, ਥੈਂਕ ਯੂ,
2: ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੇ ਨੈਕਸਟ ਸਾਡੇ ਨਾਲ ਮੰਨਤ ਤੇ ਫਤਿਹ, ਉਸ ਤੋਂ ਬਾਅਦ ਅਮਨੀਤ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਵੀਰੇ
1: ਜੀ। ਸਤਿ ਸ਼੍ਰੀ ਅਕਾਲ ਫਤਿਹ ਜੀ,
2: ਮੈਂ ਵਧੀਆ, ਤੁਸੀਂ ਕਿਵੇਂ ਹੋ?
0: ਆ ਤੁਸੀਂ ਵਧੀਆ ਤੇ ਆਪਾਂ ਵੀ ਵਧੀਆ ਯਾਰ।
1: ਓਕੇ, ਰਿਪੋਰਟ
0: ਜਿਹੜੇ ਦਿਨ ਫਤਿਹ ਵਧੀਆ ਹੋਵੇ ਉਦੋਂ ਤੇ ਫਿਰ ਸਾਰਾ ਕੁਝ ਵਧੀਆ ਹੁੰਦਾ।
1: ਨਾਲੇ ਅੰਕਲ ਤਾਂ ਅੱਜ ਬਹੁਤ ਹੈਪੀ ਨੇ, ਮਿਲ ਕੇ ਆਏ ਨਾ ਕਿੰਗ ਨੂੰ, ਮਿਲ ਕੇ ਆਏ ਉਹਦੇ ਬਰਥਡੇ ਤੇ, ਮਿਲ ਕੇ ਆਏ ਸੀ ਕਿ ਨਹੀਂ ਆਏ ਸੀਗੇ? ਬੱਚੇ ਉਸ ਦਿਨ ਮੈਨੂੰ ਕਹਿੰਦੇ ਕਹਿੰਦੇ ਝੂਠ ਬੋਲਦੇ ਪਏ।
0: ਉਹਨੇ ਇਹਨੇ ਨਹੀਂ ਮੰਨਣਾ, ਇਹ ਮੇਲਿਆਂ ਮੂਲਿਆਂ ਵਾਲਾ ਬੰਦਾ, ਕੁੜਤੇ ਪਜਾਮੇ ਵਾਲਾ, ਇਹ ਨਹੀਂ ਪਰਵਾਹ ਮਾਰਦਾ ਕਿੰਗ ਦੀ,
1: ਕਿੰਗ ਦੀ।
0: ਇਹਨੂੰ ਇਹਨੂੰ ਤੇ ਇਹ ਬੰਦੇ ਕਹਿਣਾ ਪਊਗਾ ਵੀ ਸ਼ੀਲੂ ਨੂੰ ਮਿਲਣ ਗਏ ਸੀ, ਹਨਾ, ਖੁਸ਼ੀ ਨੂੰ ਮਿਲਣ ਗਏ ਸੀ, ਇਹ ਉਹਨਾਂ ਦਾ ਫੈਨ ਹੈ।
2: ਮੈਂ ਮਿਲਣਾ ਚਾਹੁੰਦਾ ਸੀ ਪਰ ਮਿਲਿਆ ਨਹੀਂ ਗਾ।
0: ਕਿਨੂੰ?
2: ਬੁਲੇਰ ਨੂੰ, ਇੱਕ ਨੂੰ।

0: ਕਿਹੜੇ ਨੂੰ ਮਿਲਣਾ ਦੱਸ ਹੁਣੇ ਮਿਲਾ ਦਿੰਦੇ ਖੁਸ਼ੀ ਨੂੰ ਮਿਲਾ ਦਈਏ
1: ਜੱਗੇ ਚਿੱਟੀ ਮੈਂ ਜੱਗੇ ਚਿੱਟੀ ਨਾਲ ਮਿਲਣਾ ਚਾਹੁੰਦਾ ਸੀ ਪਰ ਉਹ ਮੈਚ ਚ ਹੈ ਨੀ ਸੀਗਾ ਪਰ ਫਿਰ ਜਿਹੜਾ ਖੁਸ਼ੀ ਸੀਗਾ ਉਹ ਉੱਥੇ ਖੜਾ ਹੈ ਮੁੰਡਿਆਂ ਕੋਲੇ ਪਰ ਮੇਰੇ ਕੋਲ ਨੀ ਆਇਆ
0: ਮਿਲਾ ਦਈਏ ਫਿਰ ਜੇ
2: ਦੋ ਯਾਰ ਕੁਛ
0: ਦੋਵਾਂ ਚੋਂ ਕਿ ਇੱਕ ਨੂੰ ਮਿਲਣਾ ਤੇ ਕਿਨੂੰ ਮਿਲਣਾ ਚਾਹੇਗਾ ਫਿਰ
1: ਜੱਗੇ ਚਿੱਟੀ ਵਾਲੇ ਨੂੰ
0: ਜੱਗੇ ਚਿੱਟੀ ਵਾਲੇ ਨੂੰ ਚਲ ਠੀਕ ਹੈ ਜੇ ਆਪਾਂ ਮਿਲਾਤਾ ਤੇ ਫਿਰ ਫਿਰ ਕੀ ਦੇਗਾ ਸਾਨੂੰ
1: ਤੁਹਾਨੂੰ 2 ਕਿਲੋ ਮਟਰੀ
0: 2 ਕਿਲੋ ਮਟਰੀ
2: ਇੱਕ ਤਾਂ ਮਟਰੀ ਉੱਪਰ 2 ਕਿਲੋ ਵਾਹ
0: ਠੀਕ ਹੈ ਇੰਨੇ ਕੁ ਬੜਾ
2: ਥੋੜਾ ਜ਼ਿਆਦਾ ਹੋ ਸਕਦਾ ਹਾਂ ਥੋੜੀ ਬਾਰਗੇਨਿੰਗ ਤਾਂ ਕਰੋ ਸਿੰਘ ਸਾਹਿਬ ਏਦਾਂ ਨੀ
0: ਹਾਂ ਮਟਰੀ ਨੀ ਕੁਛ ਹੋਰ
2: ਹਾਂ
1: ਠੀਕ ਹੈ ਲੱਡੂ ਲੈ ਲਓ ਬੂੰਦੀ ਵਾਲੇ
0: ਯਾਰ ਜੱਗਾ ਚਿੱਟੀ ਵਾਲਾ ਮਤਲਬ ਲੱਡੂਆਂ ਦੇ ਬਰਾਬਰ ਹੀ ਆ ਐਡਾ ਤਗੜਾ ਪਲੇਅਰ ਆ ਉਹ ਹੈ
2: ਲੱਡੂਆਂ ਨਾਲ ਸਾਰਤਾ
0: ਮਤਲਬ ਕਿੱਦਾਂ ਦੀ ਖਬਰ ਕਿੱਦਾਂ ਦੀ ਲੱਗੂਗੀ ਫਿਰ ਜੱਗਾ ਜੱਗਾ ਚਿੱਟੀ ਨੂੰ 2 ਕਿਲੋ ਮਟਰੀ ਨਾਲ ਤੋਲਿਆ ਗਿਆ ਇਹ ਖਬਰ ਥੋੜੀ ਜਚਣੀ ਆ ਹੈ ਨਹੀਂ ਇਹ ਤੁਸੀਂ ਦੱਸਣਾ ਕਿ
2: ਰੇਡੀਓ ਰਾਂਝੀ ਦੇ ਹਵਾਲੇ ਤੋਂ ਖਬਰ
0: ਹੈ ਆਪਾਂ ਜਦੋਂ ਖਬਰ ਲੱਗੀ ਫਿਰ ਇੱਦਾਂ ਬੁਰੀ ਨਹੀਂ ਲੱਗੂਗੀ ਵੀ ਲੱਡੂਆਂ ਬਦਲੇ ਫਤਿਹ ਮਿਲਿਆ ਜੱਗਾ ਚਿੱਟੀ ਨੂੰ
2: ਰੇਡੀਓ ਰਾਂਝੀ ਹੈੱਡਕੁਆਟਰ ਤੇ
0: ਫਨੀ ਹੋ ਜਾਣੀ ਖਬਰ ਯਾਰ ਹੈ
2: ਥੋੜਾ ਹੈਵੀ ਹੋਣਾ ਚਾਹੀਦਾ ਹੈ ਉਹਨੂੰ ਵੀ ਤਾਂ ਕੁਛ ਦਵਾਂਗੇ ਹਨਾ
0: ਆਹੋ
2: ਹਾਂ ਉਹ ਸਮਝੋ ਲੱਡੂ ਨਾ ਖਾਂਦਾ ਹੋਇਆ ਫਿਰ
0: ਹਾਂ
2: ਥੋੜੀ
0: ਜੀ ਫਿਰ ਵੀ ਖਬਰ ਥੋੜੀ ਜੀ ਜਚੂਗੀ
2: ਨਾਲੇ ਪਰਸਨਲੀ ਮੈਨੂੰ ਵੀ ਪਸੰਦ
0: ਫਿਰ ਆਪਾਂ ਕੀ ਖਬਰ ਕੀ ਲਾਵਾਂਗੇ ਫਿਰ ਦੱਸੋ ਥੋੜੀ ਜੀ ਖਬਰ ਲਾਉਣੀ ਪੈਣੀ ਆ
2: ਇੰਨਾ ਵੱਡਾ ਇਵੈਂਟ ਹੋਣਾ
0: ਯਾਰ ਆਪਾਂ ਉਹਨੂੰ ਇਹੋ ਹੀ ਕਹਿਣਾ ਵੀ ਆਪਾਂ ਖਬਰ ਲਾਉਣੀ ਆ ਤੇ ਇੱਕ ਮੁੰਡੇ ਨੂੰ ਮਿਲਾਉਣਾ ਵਾ ਉਹ ਸਰਦਾਰ ਆ ਚੁਟਕਲਿਆਂ ਦਾ ਤੇ ਏਦਾਂ ਹੀ ਕਹਾਂਗੇ ਆਪਾਂ ਆਪਾਂ ਏਦਾਂ ਆਪਾਂ ਆਪਾਂ ਨੇ ਆਪਾਂ ਜਾਂ ਏਦਾਂ ਕਰਾਂਗੇ ਆਪਾਂ ਨਾ ਕੇਕ ਲੱਡੂ ਲਿਖਣੇ ਨੀ ਆਪਾਂ ਲਿਖਣਾ ਚੁਟਕਲਿਆਂ ਦਾ ਸਰਦਾਰ ਮਿਲਿਆ ਕਬੱਡੀ ਦੇ ਸਰਦਾਰ ਨੂੰ ਏਦਾਂ ਲਿਖਾਂਗੇ ਠੀਕ ਆ ਫਿਰ ਪੱਕੀ ਗੱਲ
2: ਹੁਣ ਇੱਕ ਪਾਸਿਓ ਤਾਂ ਪ੍ਰੂਵ ਹੋ ਗਈ ਦੂਸਰੇ ਪਾਸਿਓ ਪ੍ਰੂਵ ਕਰਾ ਲੋ
0: ਹਾਂ
2: ਤੇ ਕੰਮ ਡਨ
0: ਤੇ ਤੁਸੀਂ ਐਕਚੁਅਲ ਚ ਮਿਲਣਾ ਕਿ ਫੋਨ ਤੇ ਗੱਲ ਕਰ ਲਈਏ ਤੇ ਠੀਕ ਆ
1: ਨਹੀਂ
0: ਚਲੋ ਉਹਨੂੰ ਕੀ ਮਿਲੂਗਾ ਫਿਰ ਜੱਗੇ ਚਿੱਟੀ ਨੂੰ ਕੀ ਮਿਲੂਗਾ ਅੱਛਾ ਭੁਜੀਆ ਬਦਾਨਾ ਮਿਲੂਗਾ ਓਕੇ
2: ਅੱਛਾ ਵੈਸੇ ਜੇ ਮੈਂ ਪਲੇਅਰ ਹੁੰਦਾ ਮੈਂ ਮੰਨ ਜਾਂਦਾ ਭੁਜੀ
0: ਬਦਾਨੇ ਤੇ
2: ਹਾਂ ਹਾਂ
0: ਓਕੇ ਫਿਰ ਇਦਾਂ ਦੀ ਅਨਾਊਂਸਮੈਂਟ ਹੋ ਸਕਦੀ ਆ ਵੀ ਜਿਹੜਾ ਜੇਲ੍ਹ ਹੱਥ ਲਾ ਕੇ ਕੋਈ ਵਾਪਸ ਪਰਤਾਵੇ ਭੁਜੀਆ ਬਦਾਨਾ ਉਹ ਜੱਗੇ ਚਿੱਟੀ ਦੇ ਜੱਫੇ ਤੇ ਲੱਗ ਗਏ ਸ਼ੱਕਰ ਪਾਰੇ ਉਹ ਵੇਖੋ ਕਿਹੜੀ ਨਿੱਤਰਦੀ ਹੁਣੇ ਖਾਣੀ ਯਾਰ ਵੇ ਇਹ ਬੰਦਾ ਨਾ ਬੜਾ ਵੈਸੇ ਬੜਾ ਸ਼ੈਤਾਨ ਆ ਤੇ ਜਦੋਂ ਫਾਈਨ ਕਰਦਾ ਉਦੋਂ ਕਰਦਾ ਗਜ਼ੀਲੀਅਨ
2: ਆਹੋ ਵੈਸੇ ਹਨਾ ਤੇ ਜਦੋਂ ਭੁੱਲੀ ਗਿਆ
0: ਗਿਫਟ ਦੇਣਾ ਉਦੋਂ ਦਿੰਦਾ 2 ਕਿਲੋਮੀਟਰੀ ਹੈ
2: ਗਲਤ ਹੁਣ ਸਾਬੀ ਬੰਦਾ ਪੂਰਾ
0: ਹੁਣ ਕਹਿ ਹਾਂ ਵੀ ਮੈਂ ਉਹਨੂੰ ਗਜ਼ੀਲੀਅਨ ਦਊਂਗਾ ਮੈਂ ਉਹਨੂੰ ਇਨਾਮ ਚ ਹਨਾ
2: ਹਾਂ ਹਾਂ
0: ਉਹ ਹੱਲਾ ਗੁੱਲਾ ਹੋਣਾ ਚਾਹੀਦਾ ਉਹ ਜੱਗੇ ਚਿੱਟੀ ਦਾ ਮੈਸੇਜ ਆਇਆ ਕਹਿੰਦਾ ਮੈਂ ਫਤਿਹ ਨੂੰ ਮਿਲੂੰਗਾ ਮੰਨ ਗਏ
2: ਓ ਵੈਰੀ ਗੁੱਡ
0: ਮੈਂ ਸਕਰੀਨਸ਼ੋਟ ਭੇਜਾਂ ਤੈਨੂੰ ਸਾਡੇ ਸਰ ਝੂਠ ਕਿਉਂ ਲੱਗਦੇ ਸਾਡੀਆਂ ਗੱਲਾਂ
2: ਯਾਰ ਮਾੜੀ ਗੱਲ
1: ਆ
0: ਤੇ ਹੁਣ ਤੇ ਮੈਂ ਕੰਮ ਕਰਨ ਡਿਆ ਨਾ ਹੁਣ ਤੇ ਪ੍ਰੋਗਰਾਮ ਕਰਨ ਡਿਆ ਜਦੋਂ ਫ੍ਰੀ ਹੋਊਂਗਾ ਮੈਂ ਖਬਰਾਂ ਚ ਉਦੋਂ ਭੇਜੂਗਾ
1: ਟੀਕਾ ਭੇਜਿਓ।
0: ਹੈਂ
2: ਡਨ ਹੋ ਗਿਆ। ਅੱਜ ਜਦੋਂ ਸਕੂਲ ਤੋਂ ਵਾਪਸ ਆਇਆ ਹੋਊਗਾ ਨਾ ਫਤਿਹ,
0: ਹਾਂ,
2: ਤੇ ਸਾਹਮਣੇ ਉਹਦੇ ਸਕਰੀਨਸ਼ਾਟ ਹੋਣਾ ਚਾਹੀਦਾ ਸਿੰਘ ਸਾਹਿਬ।
0: ਚਲੋ ਠੀਕ ਹੈ,
2: ਡਨ ਹੋ ਗਿਆ।
0: ਹਾਂ
2: ਲਓ ਜੀ,
0: ਜਾਂ ਇੱਕ ਗੱਲ ਤੇ ਪੱਕੀ ਆ, ਵੇਖੋ ਜਾਂ ਤੇ ਤੈਨੂੰ ਕੁਛ ਨਾ ਜ਼ਰੂਰ ਕਲਰਫੁੱਲ ਮਿਲੂਗਾ, ਜਾਂ ਤਾਂ ਜੱਗਾ ਚਿੱਟੀ ਦਾ ਤੈਨੂੰ ਮੈਸੇਜ ਮਿਲੂਗਾ, ਜਾਂ ਫਿਰ ਬਸੰਤ ਲਾਲ ਦਾ ਤੇ ਪੱਕਾ ਹੀ ਆ।
2: ਉਹ ਵੀ ਬੜੇ ਤਕੜੇ
1: ਯਾਰ, ਉਹ ਵੀ
0: ਮੇਰੀ ਮੇਰੀ ਗੱਲ ਸੁਣ ਮੇਰਾ ਪੁੱਤ, ਉਹ ਵੀ ਕਲਰਫੁੱਲ ਆ, ਵੇਖੋ ਉਹ ਚਿੱਟੀ ਆ ਤੇ ਇਹ ਲਾਲ ਆ।
2: ਦੇਖੋ ਲਾਲ ਜ਼ਿਆਦਾ ਵਧੀਆ ਕਲਰ ਹੈ ਮੇਰੇ ਹਿਸਾਬ ਨਾਲ,
0: ਦੋਵੇਂ ਕਲਰ ਹੀ ਆ।
1: ਲਾਲ ਮਾੜਾ
2: ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਲਾਲ ਮਾੜਾ, ਤੁਹਾਨੂੰ ਪਤਾ ਕਿੱਦਾਂ
0: ਯਾਰ? ਉਹ ਲਾਲ ਮਾੜਾ ਨੀ, ਬੰਦਾ ਬੜਾ ਘੈਂਟ
2: ਮਿਲੋ ਤਾਂ ਸਹੀ, ਬੜੇ ਤਗੜੇ ਬੜੇ ਤਗੜੇ ਟ੍ਰੇਡਰ ਨੇ ਬਸੰਤ ਲਾਲ।
0: ਜਿਹੜੇ ਕਬੱਡੀ ਖੇਡਦੇ ਆ, ਸੋਰੀ ਇਹ ਚੀਜ਼
2: ਮਿਸਿੰਗ,
0: ਕੋਈ ਨੀ ਆਪਾਂ ਆਪਾਂ ਬਸੰਤ ਲਾਲ ਜੀ ਨੂੰ ਨਾ ਕਬੱਡੀ ਖੇਡਣ ਲਾ ਲੈ। ਚਲੋ ਠੀਕ
1: ਹੈ,
0: ਹੁਣ ਤੇ ਮੈਂ ਪੱਕਾ ਮਿਲਾਉਂਗਾ, ਹੁਣ ਤਾਂ ਪੱਕਾ ਮਿਲਾਉਂਗਾ ਮੈਂ ਤੁਹਾਨੂੰ। ਹਾਂਜੀ
2: ਹਾਂਜੀ ਸੁਣਾ।
1: ਚਿੱਟੇ ਘਰ ਕਾਲੇ ਬੰਦੇ, ਗੇਟ ਖੋਲੋ ਕਰਨ ਸ਼ੋਰ।
0: ਚਿੱਟੇ ਬੰਦੇ
2: ਚਿੱਟੇ
0: ਕਾਲੇ ਚੋਰ,
2: ਕਾਲੇ ਚੋਰ ਚਿੱਟੇ ਬੰਦੇ,
0: ਕਾਲੇ ਚੋਰ ਚਿੱਟੇ ਬੰਦੇ, ਗੇਟ ਖੋਲੋ ਤੇ ਕਰਨ ਔਜਲਾ। ਕੀ
2: ਕਰਨ ਔਜਲਾ? ਜੱਟੀਏ ਨੀ ਮੁੰਡਾ, ਗੈਂਗਸਟਰ ਗੈਂਗਸਟਰ ਗੈਂਗਸਟਰ
0: ਨੀ, ਅੱਗੇ ਕੀ ਸੀ?
1: ਘਰ ਕਾਲੇ ਬੰਦੇ, ਗੇਟ ਖੋਲੋ ਕਰਨ ਸ਼ੋਰ।
2: ਅੱਛਾ
0: ਅੱਛਾ, ਚਿੱਟਾ ਘਰ ਤੇ ਕਾਲੇ ਬੰਦੇ, ਗੇਟ ਖੋਲੋ ਤੇ
2: ਕਰਨ ਸ਼ੋਰ।
0: ਕਰਨ ਸ਼ੋਰ ਕੇ ਕਰਨ ਔਜਲਾ?
2: ਕਰਨ ਸ਼ੋਰ ਦਾ ਕੋਈ ਸਿੰਗਰ ਹੀ ਨੀ, ਔਜਲਾ ਹੀ ਆ।
0: ਆਹੋ, ਇਹਨੂੰ ਭੁਲੇਖਾ ਲਗਾਉਣਾ,
2: ਕੋਈ ਨਵਾਂ ਆ ਗਿਆ ਹੁਣ ਜਾਂ ਫਿਰ
0: ਹਾਂ ਏਦਾਂ ਹੀ ਆ। ਅਸਲ ਚ ਬੁਝਾਰਤ ਨੀ ਆ ਉਹਨਾਂ ਨੇ, ਤੇਲ ਗੇਟ ਨੂੰ ਤੇਲ ਦੇਣ ਵਾਲਾ ਹੋਇਆ ਉਹ ਗੇਟ ਜਿਹੜਾ ਸ਼ੋਰ ਕਰਦਾ ਪਿਛਲਾ ਤੇ ਹਿੱਸਾ ਠੀਕ ਹੋ ਗਿਆ।
2: 7 ਕਰੋੜ
0: ਸੱਤ ਕਰੋੜ ਨੀ, 2 ਕਿਲੋ ਮਟਰੀ
2: ਮਟਰੇ
0: ਯਾਰ, ਹਾਰ ਗਏ ਆਪਾਂ ਅੱਜ ਤੇ ਨਾ, ਸਾਡੇ ਜਿਹੜੇ ਸੂਤਰ ਆ ਨਾ
2: ਹਮਾਰੇ ਕੰਪਿਊਟਰ ਵੀ
0: ਫੇਲ ਹੋਏ ਪਏ ਅੱਜ।
1: ਆਨਸਰ ਹੈਗਾ ਵਾ ਪਿਆਨੋ।
2: ਯਾਰ ਇਹ ਵੀ ਸਾਹਮਣੇ ਹੀ ਸੀ ਸਿੰਘ ਸਾਹਿਬ ਆਪਾਂ ਨਾ,
1: ਉਹਦੀਆਂ ਕੀਸ ਚਿੱਟੀਆਂ
0: ਕਾਲੀਆਂ
1: ਹੁੰਦੀਆਂ, ਕੀਸ ਉੱਪਰ ਹੁੰਦਾ ਕਾਲੇ ਹੁੰਦੇ ਨੇ।
0: ਦੀਦੀ ਸਤਿ ਸ੍ਰੀ ਅਕਾਲ,
2: ਦੀਦੀ ਕਿਵੇਂ ਹੋ? ਠੀਕ ਠਾਕ
1: ਅੰਕਲ ਜੀ, ਨਾਲੇ ਵੀਰੇ ਜੀ
0: ਸਤਿ ਸ੍ਰੀ ਅਕਾਲ। ਮਨ ਤੇ ਇਹ ਇਹ ਕਿਉਂ ਮਿਲਣਾ ਚਾਹੁੰਦਾ ਕਬੱਡੀ ਪਲੇਅਰਾਂ ਨੂੰ? ਕੋਹਲੀ ਨੂੰ ਮਿਲਣਾ ਚਾਹੀਦਾ,
2: ਨਹੀਂ ਤਾਂ ਇੱਥੇ ਲੋਕਲ ਪਲੇਅਰ ਨੂੰ ਮਿਲ ਲਵੇ ਕਿਸੇ, ਪੈਟ ਕਮਿੰਸ ਨੂੰ ਮਿਲਣਾ ਚਾਹੀਦਾ ਬਈ।
0: ਹੈ ਆਹੋ, ਡੇਵਿਡ ਵਾਰਨਰ ਨੂੰ ਮਿਲਾ ਦਈਏ। ਨਹੀਂ ਦੀਦੀ, ਤੂੰ ਚੁੱਪ ਹੀ ਕਰ ਗਈ, ਕੀ ਕਰੀ ਜਾਣੀ ਨਾਲ?
1: ਕੁਛ ਨੀ।
0: ਹੈਂ
1: ਮੈਨੂੰ ਤਾਂ ਬਸ ਡਰ ਲੱਗ ਰਿਹਾ ਕਿਉਂਕਿ ਅੱਜ ਐਥਲੈਟਿਕਸ ਡੇ ਆ, ਉੱਥੇ ਸਾਰਾ ਕੁਝ ਕਰਨਾ ਪੈਂਦਾ ਵਾ। ਅੱਛਾ,
0: ਡਰਨਾ ਕਿਉਂ? ਮੈਨੂੰ ਪਤਾ ਤੂੰ
1: ਬਹੁਤ, ਯੂ ਵਿਲ
2: ਡੂ ਗ੍ਰੇਟ,
1: ਸਾਰਾ ਕੁਝ ਹੁੰਦਾ,
0: ਐਡੀ ਕੰਫੀਡੈਂਟ ਹੈ ਕੁੜੀ।
2: ਅੱਛਾ, ਵੈਸੇ ਪਸੰਦ ਹੈ ਐਥਲੈਟਿਕਸ ਦੇ ਅੰਦਰ ਪਾਰਟਿਸਿਪੇਟ ਕਰਨਾ ਤੁਹਾਨੂੰ?
0: ਗੱਲਾਂ ਗੁੱਲਾਂ ਵਾਲਾ ਕੰਪੀਟੀਸ਼ਨ ਹੁੰਦਾ ਤੇ ਉਹ ਚ ਰੱਖੋ ਮੈਨੂੰ।
1: ਠੀਕ
2: ਆ, ਡਿਬੇਟ ਹੁੰਦੇ ਹੋਣਗੇ ਨਾ?
0: ਹੋਰ ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ
2: ਸੁਣਾ।
1: ਪੱਪੂ, ਮੈਂ ਚਾਹੁੰਦਾ ਕਿ ਜਿਹੜੀ ਮੇਰੀ ਹੋਣ ਵਾਲੀ ਘਰ ਵਾਲੀ ਹੋਵੇ ਉਹ ਚੰਗੀ ਹੋਵੇ, ਸਿਆਣੀ, ਮਿੱਠੀ ਬੋਲਣ ਵਾਲੀ। ਸੰਤਾ ਉਹ ਤਾਂ ਠੀਕ ਆ, ਪਰ ਇੱਕ ਗੱਲ ਆ ਪੱਪੂ, ਕੀ ਸੰਤਾ ਇੰਨੀ ਮਹਿੰਗਾਈ ਵਿੱਚ ਤੂੰ ਤਿੰਨ ਘਰ ਵਾਲੀਆਂ ਦਾ ਕਿਵੇਂ ਖਰਚ ਸਾਂਭ ਲੇਗਾ?
2: ਗੱਲ ਤਾਂ ਸਹੀ ਹੈ ਬਈ,
0: ਪੱਪੂ ਵੀ ਆਮਿਰ ਖਾਨ ਹੀ ਬੰਦਾ।
2: ਆਮਿਰ ਖਾਨ,
0: ਥੈਂਕ ਯੂ ਬੰਨਾ,
2: ਥੈਂਕ ਯੂ ਬੰਨਾ,
1: ਹੈਵ ਅ ਵੈਰੀ ਗ੍ਰੇਟ ਔਸਮ ਬ੍ਰਿਲੀਅੰਟ ਡੇ।
0: Oh, you awesome, do, awesome, you brilliant, Matri Day, thank you.
2: Best the next of luck for your athletics.
0: Next, Sadin Al Tamneet and sibling, Sastri Kaal, eh, hona hai, king wale bande. Inna naal masala pe hai.
1: Sashi Kaal, Uncle Ji, te ha ha, Krishna Veer Ji.
2: Ha ha, dekhiya, smart bachche, very good.
0: Ha ha, kidda, Tamneet?
1: Because Krishna Veer Ji, roz kende, ha ha, ha ha.
0: ਅੱਛਾ, ਇਦਾਂ ਕਹਿੰਦੇ ਆ ਤਾਂ ਕਰਕੇ ਹਾ ਹਾ ਹਾਂ, ਮੈਂ ਕਰੇ ਹਾ ਹਾ ਹਾਥੀ, ਹਾ ਹਾ ਹਾ ਕੀ ਕੀ ਹੁੰਦਾ ਫਿਰ? ਹਾ ਹਾ ਤੁਹਾਡੇ ਲਈ ਕੀ ਹੁੰਦਾ?
1: ਸੈਂਟਾ।
0: ਹਾ ਹਾ ਸੈਂਟਾ, ਉਹ ਤੇ ਸੱਸਾ ਸੈਂਟਾ ਹੁੰਦਾ।
2: ਨਹੀਂ ਸੈਂਟਾ
0: ਅੱਛਾ, ਉਹ ਤੇ ਹੋ ਹੋ ਕਰਦਾ, ਉਹ ਤੇ ਇਦਾਂ ਕਰਦਾ। ਸਾਡਾ ਸੈਂਟਾ ਸਾਡੇ ਰੂਲ,
2: ਮਾਈ ਸੈਂਟਾ ਮਾਈ ਰੂਲ ਹੈ।
0: ਸਾਡਾ ਸੈਂਟਾ ਪਤਾ ਕੀ ਕਰਦਾ? ਤਮਨੀਤ ਕੀ ਸੁਣਾਓਗੇ?
1: ਇੱਕ ਬੁਜਾਰਤ,
0: ਹਾਂਜੀ,
1: ਜਿੰਨੇ ਤੁਸੀਂ ਲੈਂਦੇ ਤੁਸੀਂ ਉਹ ਹੋਰ ਪਿੱਛੇ ਛੱਡ ਦਿੰਦੇ।
0: ਜਿੰਨੇ ਤੁਸੀਂ ਲੈਂਦੇ ਉਹਨੇ ਤੁਸੀਂ ਹੋਰ ਪਿੱਛੇ ਛੱਡ ਦਿੰਦੇ।
1: ਹਾਂਜੀ,
0: ਓਕੇ, ਤੇ ਕੋਈ ਹਿੰਟ?
1: ਜੇ ਤੁਸੀਂ ਮਿੱਟੀ ਹੈ, ਮਿੱਟੀ ਚ ਹੈਗੇ, ਗਿੱਲੀ ਮਿੱਟੀ ਚ, ਤੇ ਫਿਰ ਉਹਨੂੰ ਦਿਸਦਾ, ਬਸ ਜੇ ਤੁਸੀਂ ਨਹੀਂ ਹੈਗੀ ਗਿੱਲੀ ਮਿੱਟੀ ਚ ਫਿਰ ਨਹੀਂ ਦਿਸਦਾ।
2: ਗਿੱਲੀ ਮਿੱਟੀ ਚ ਨਹੀਂ ਦਿਸਦਾ,
0: ਗਿੱਲੀ ਮਿੱਟੀ ਚ, ਓਕੇ ਯਾਰ ਹਾਰ ਗਏ ਆਪਾਂ,
1: ਗਿੱਲੀ ਮਿੱਟੀ ਚ ਦਿਸਦਾ।
2: ਅੱਛਾ,
0: ਨਿਓਲਾ
2: ਗੰਡੋਆ, ਪੈਰਾਂ ਦੇ ਨਿਸ਼ਾਨ।
1: ਹਾਂਜੀ,
2: 7 crore,
0: ਬੱਲੇ
1: 6-7,
2: ਵੈਰੀ ਗੁੱਡ,
0: ਥੈਂਕ ਯੂ। ਤੁਸੀਂ ਮੈਨੂੰ ਲੱਗਦਾ ਤੁਸੀਂ ਨਾ ਜਾਣ ਕੇ ਤੁਸੀਂ ਕ੍ਰਿਸ਼ਨਾ ਫਰੈਂਡਲੀ ਬੁਝਾਰਤਾਂ ਲੈ ਕੇ ਆਉਂਦੇ ਹੋ।
1: ਮੈਨੂੰ ਪਤਾ ਵੀ ਨੀ ਹੁੰਦਾ ਜੇ ਕ੍ਰਿਸ਼ਨਾ ਵੀਰ ਜੀ ਨੂੰ ਪਤਾ।
0: ਸਾਡਾ ਠੀਕ ਆ, ਜੇ ਕੋਈ ਵੀ ਨਾ ਹੋਏ ਤੇ ਫਿਰ ਤੁਹਾਨੂੰ ਜਵਾਬ ਕੌਣ ਦਵੇ ਅੱਗੋਂ?
1: ਤਾਂ
0: ਇਹਨਾਂ ਨੂੰ ਗੱਲਾਂ ਆਉਂਦੀਆਂ ਇੰਨੀਆਂ। ਸਰਦਾਰ ਜੀ ਹੈਗਾ ਨਾ,
1: ਚਾਹ
2: ਮਾੜੀ ਹੁੰਦੀ ਹੈ ਕਹਿੰਦੇ ਕਿ ਖਾਇਆ ਕਰੋ ਵੀਡ ਬਿਕਸ ਵਗੈਰਾ ਖਾਇਆ ਕਰੋ ਦਲੀਆ
0: ਓਕੇ ਓਕੇ ਹਾਂ ਠੀਕ ਆ ਆਹ ਵੀ ਠੀਕ ਆ ਚਲ
1: ਚਾਹ ਵੀ
0: ਪੀਓ
1: ਸਭ ਤੇ
0: ਹੈ
1: ਚਾਹ ਵੀ ਪੀ ਲਿਓ ਗੁਰਦੁਆਰਾ ਸਾਹਿਬ ਤੇ
0: ਅੱਛਾ ਗੁਰਦੁਆਰਾ ਸਾਹਿਬ ਤੇ ਓਕੇ ਓਕੇ ਉੱਥੇ ਪੀ ਲਈ ਦੀ ਹੈ ਨਾ ਉੱਥੇ ਠੀਕ ਹੁੰਦੀ ਹੈ
1: ਸਵਾਦ ਆਦੀ
0: ਅੱਛਾ ਉੱਥੇ ਸਵਾਦ ਹੁੰਦੀ ਹੈ ਉੱਥੇ ਮਿੱਠਾ ਮੁੱਠਾ ਖੁੱਲਾ ਪਾਇਆ ਹੁੰਦਾ ਨਾ
2: ਅੱਛਾ
1: ਹਾਂਜੀ
0: ਤਾਂ ਕਰਕੇ ਤੁਸੀਂ ਸਰਦਾਰ ਜੀ ਬੜੇ ਤੱਤ ਕੱਢੇ ਆ ਤੁਸੀਂ
1: ਹਾਂਜੀ
0: ਨਾਲ ਬ੍ਰੈਡ ਪਕੌੜਾ ਹੈ
1: ਹਾਂਜੀ
2: ਗ੍ਰੇਟ ਕੰਬੀਨੇਸ਼ਨ
0: ਹਾਂਜੀ
1: ਅਸੀਂ ਚਿੱਟਾ ਗਲਾਸ ਦੇਖਿਆ
0: ਚਿੱਟਾ ਗਲਾਸ ਵੇਖਿਆ
1: ਗਲਾਸ
0: ਅੱਛਾ ਗਲਾਸ
2: ਗਲਾਸ ਅੱਛਾ ਚਿੱਟੇ
0: ਵਾਈਟ ਗਲਾਸ ਕਿੱਥੇ ਬ੍ਰਿਜ ਤੇ ਜਾ ਰਹੇ ਸੀ ਚਿੱਟਾ ਗਰਾਸ ਵੇਖਿਆ ਅੱਜ
1: ਕੋਰਾ ਪਿਆ
0: ਹਾਂ ਕੋਰਾ ਪਿਆ ਹੋਣਾ ਨਾ
2: ਗੁੱਡ ਇਜ਼ ਗੁੱਡ
0: ਨਾਈਸ ਤੁਸੀਂ ਤੇ ਬੜਾ ਓਬਜ਼ਰਵ ਕਰਦੇ ਹੋ ਆਸ ਪਾਸ ਹੈ ਗੁੱਡ ਗੁੱਡ ਗੁੱਡ ਸਰਦਾਰ ਜੀ ਕੀ ਸੁਣਾਓਗੇ ਫਿਰ ਅੱਜ
1: ਇੱਕ ਬੁਜਾਲ
0: ਓਕੇ
1: ਕੋਈ
0: ਅੱਖ ਹੁੰਦੀ ਆ ਪਰ ਉਹ ਦੇਖ ਨੀ
2: ਸਕਦਾ
0: ਯਾਰ ਆਉਂਦਾ ਸੀ ਮੈਨੂੰ ਪਰ ਮੈਨੂੰ ਭੁੱਲ ਗਿਆ ਮੈਨੂੰ ਮਾੜਾ ਜਿਹਾ ਦੱਸੋ ਫਿਰ ਮੈਂ ਤੁਹਾਨੂੰ ਦੱਸੂਗਾ ਮਾੜਾ ਜਿਹਾ ਦੱਸੋ ਹਾਂ ਫਿਰ
1: ਕੱਪੜੇ ਸੀਲਦੇ
0: ਕੱਪੜੇ ਸੀਂਦੇ ਆ
2: ਕੱਪੜੇ ਸੀਂਦੇ
1: ਹਾਂਜੀ
0: ਕੋਈ ਅੱਖ ਹੁੰਦੀ ਆ
2: ਸੂਈ
1: ਸੂਈ
2: ਵੈਰੀ ਗੁੱਡ ਵੈਰੀ ਗੁੱਡ
0: ਵਾਹ
1: ਬੱਲੇ ਬੱਲੇ ਸੂਈ ਸ਼ਾਬਾ ਸ਼ਾਬਾ
2: ਸੂਈ ਬੱਲੇ ਬੱਲੇ ਬੱਲੇ ਧਾਗਾ ਸ਼ਾਬਾ ਸ਼ਾਬਾ ਸੂਈ
0: ਥੈਂਕ ਯੂ ਸਰਦਾਰ ਜੀ ਬੱਲੇ ਬੱਲੇ ਸਰਦਾਰ ਜੀ ਸ਼ਾਬਾ ਸ਼ਾਬਾ
2: ਸਰਦਾਰ ਜੀ
1: ਜਿੰਦਾਬਾਦ
0: ਥੈਂਕ ਯੂ ਜਿੰਦਾਬਾਦ
1: 11 6 7 6 7 ਛੋਟੀ ਦੀਦੀ ਨਾਲ ਗੱਲ ਕਰ ਲੋ
0: ਹਾਂਜੀ ਹਾਂਜੀ ਲਿਆਓ ਛੋਟੀ ਦੀਦੀ ਨਾਲ ਕਰਾਓ ਸਤਿ ਸ਼੍ਰੀ ਅਕਾਲ ਦੀਦੀ ਹੋਰ ਠੀਕ ਠਾਕ ਹੋ ਸਾਡਾ ਠੀਕ ਆ
2: ਬੈਸਟ ਬੈਸਟ ਬੈਸਟ
0: ਅੱਜ ਤੇ ਫੋਨ ਚ ਲੱਗਦੇ ਹੋ ਤੁਸੀਂ ਅੱਛਾ ਫੋਰੈਸਟ ਦੇ ਅੰਦਰ
1: ਤੇ ਸਾਈਨ ਕਹਿੰਦਾ ਉੱਤੇ ਫੂਡ ਹੀ ਨਹੀਂ ਰੱਖਣਾ ਫੇ ਬੇਲ ਖਲਾਰਾ ਪਾਊਗਾ
0: ਓਕੇ ਬੇਲ ਖਲਾਰਾ ਪਾਊਗਾ ਅੱਛਾ ਉੱਥੇ ਵੇਲਜ਼ ਵੀ ਹੈਗੀਆਂ
1: ਬੇਲ
0: ਬੇਲ
2: ਬੇਲ
1: ਗ੍ਰਿਜ਼ਲੀ ਬੇਲ
2: ਅੱਛਾ ਬੇਰ ਬੇਰ ਭਾਲੂ
0: ਓਕੇ
1: ਭਾਲੂ ਡੈਡਾ ਦੇ ਸਿਰ ਚ ਖਲਾਰਾ ਪਾਊਗਾ ਜੇ ਡੈਡਾ ਦੇ ਸਿਰ ਚ ਫੂਡ
0: ਹੈਗਾ
2: ਬੱਲੇ ਬੇਰ ਉੱਥੇ ਵੀ ਹੁੰਦੇ ਆ
0: ਆਹ ਮੈਨੂੰ ਉਹੀ ਲੱਗਾ ਸੀ ਬੇਰ
1: ਤੇ ਡੈਡਾ ਚਾਂਬਲੇ ਹੋਏ
0: ਚਾਂਬਲੇ ਆ ਜਾ
2: ਗ੍ਰਿਜ਼ਲੀ ਬੇਅਰ ਵੇਖੋ ਚਾਂਬਲ ਹੀ ਜਾਂਦਾ ਬੰਦਾ ਗ੍ਰਿਸਲੀ ਗ੍ਰਿਸਲੀ ਫ੍ਰਿਸਲੀ ਫ੍ਰਿਸਲੀ
0: ਇਹ ਨਹੀਂ ਜਾਣੇ ਲਿਆਜ ਕਰਦੇ
2: ਸਹੀ ਗੱਲ
0: ਕੀ ਸੁਣਾਓਗੇ ਫਿਰ
1: ਇੱਕ ਬੁਝਾਰਤ
0: ਹਾਂਜੀ
1: ਉਹ ਕਿਹੜੀ ਚੀਜ਼ ਹੈ ਜਿਹਦੀ ਸਾਰੇ ਘਰ ਦੇ ਆਲੇ ਦੁਆਲੇ ਹੁੰਦੀ ਬਟ ਮੂਵ ਨਹੀਂ ਹੁੰਦੀ
0: ਸਾਰੇ ਘਰ ਦੇ ਆਲੇ ਦੁਆਲੇ ਹੁੰਦੀ ਪਰ ਮੂਵ ਨਹੀਂ ਹੁੰਦੀ ਹਾਂ ਓਕੇ ਸਾਰੇ ਘਰ ਦੇ ਆਲੇ ਦੁਆਲੇ ਕੀ ਹੁੰਦਾ ਤੇ ਮੂਵ ਨਹੀਂ ਹੁੰਦਾ
2: ਵੈਸੇ ਜਦੋਂ ਮੈਂ ਆਪਣੇ ਘਰ ਹੋਵਾਂ ਮੈਂ ਵੀ ਮੂਵ ਨਹੀਂ ਕਰਦਾ ਘਰ ਦੇ ਆਲੇ ਦੁਆਲੇ
0: ਸਾਰੇ ਘਰਾਂ ਦੇ ਆਲੇ ਦੁਆਲੇ ਹੁੰਦੀ ਆ
1: ਕੋਈ ਕਦੇ ਦੇ ਆਲੇ ਦੁਆਲੇ ਹੁੰਦੀ ਬਟ ਬੈਕ ਯਾਰਡ ਤੇ ਸਾਰੇ ਦੇ ਆਲੇ ਦੁਆਲੇ ਹੁੰਦੇ
0: ਕਾ ਕਾ ਗਰਾਸ
1: ਨਹੀਂ
2: ਇੱਦਾਂ ਵੀ ਹੁੰਦਾ ਵੈਰੀ ਗੁੱਡ ਕੀ ਬਾਤ ਹੈ
0: ਗਮਲੇ
2: ਗਮਲੇ
1: ਉਹਦੇ ਨਾਲ ਦੂਜੇ ਨੂੰ ਦੇਖ ਨਹੀਂ ਸਕਦੇ
2: ਫੈਂਸ
0: ਕ੍ਰਿਸ਼ਨਾ ਜੀ
2: ਤਰੱਕੀਆਂ ਹੋ ਰਹੀਆਂ ਜੀ ਹੌਲੀ ਹੌਲੀ ਥੈਂਕ ਯੂ ਥੈਂਕ ਯੂ
0: ਆਪ ਤੋਂ ਬਾਜ਼ਾਰ ਤੇ ਬੂਝਣੇ ਲੱਗੇ
1: ਥੈਂਕ
0: ਯੂ
2: ਥੈਂਕ ਯੂ
0: ਥੈਂਕ ਯੂ ਬਸੰਤ ਲਾਲ ਨਹੀਂ ਪਰ ਬਸੰਤ ਲਾਲ ਜੀ ਸੋਰੀ ਤੁਹਾਡੇ ਤੋਂ ਪਹਿਲਾਂ ਡਡਵਾਲ ਸਾਹਿਬ ਰਹਿੰਦੇ ਹਲੇ ਡਡਵਾਲ ਸਾਹਿਬ ਕੀ ਹਾਲ ਨੇ ਡਡਵਾਲ ਸਾਹਿਬ ਬੈਠੇ ਮੈਨੂੰ ਭੁਲੇਖਾ ਹੀ ਪੈ ਚੱਲਿਆ ਸੀ
2: ਏਦਾਂ ਨਾ ਕਰਿਆ ਕਰੋ
0: ਕਿੰਡਰ ਜਾਣਾ ਅੱਜ
2: ਅੱਛਾ
0: ਤੇ ਕੀ ਲੈ ਕੇ ਜਾਂਦੇ ਹੁੰਦੇ ਹੋ ਕਿੰਡਰ ਖਾਣ ਲਈ ਕੀ ਲੈ ਕੇ ਜਾਂਦੇ ਹੁੰਦੇ ਹੈ
1: ਰੋਟੀ
0: ਰੋਟੀ ਕਿਹੜੀ ਲੂਣ ਜਵੈਣ ਵਾਲੀ
1: ਆਮਲੇਟ ਨਾ
0: ਓ ਯਮੀ ਯਮੀ
2: ਯਮ
0: ਯਮ ਯਮ ਤੁਸੀਂ ਤੇ ਬੜੀਆਂ ਸਵਾਦੀ ਚੀਜ਼ਾਂ ਲੈ ਕੇ ਜਾਂਦੇ ਹੋ ਯਾਰ
2: ਮੁਝਕੋ ਵੀ ਖਾਣਾ ਹੈ
0: ਹੈ ਹੈ
1: ਫੁੱਲ ਮਕਾਣੇ ਰਿਸ਼ਤੇ ਬਥੇਰੇ ਜਾਗਦੇ ਰਿਸ਼ਤੇ ਬਥੇਰੇ ਜਾਗਦੇ ਮਾਪਿਆਂ ਵਰਗਾਂ ਕੋਈ
0: ਰਿਸ਼ਤੇ ਬਥੇਰੇ ਜਾਗਦੇ ਨਾ ਮਾਪਿਆਂ ਵਰਗਾ ਕੋਈ ਰਿਸ਼ਤੇ ਬਥੇਰੇ ਜਾਗਦੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਡਡਵਾਲ ਸਾਹਿਬ ਦੀ ਬੱਲੇ ਬੱਲੇ ਡਡਵਾਲ ਸਾਹਿਬ ਤੁਸੀਂ ਬਹੁਤ ਸੋਹਣੀਆਂ ਬੋਲੀਆਂ ਸੁਣਾਉਂਦੇ ਯਾਰ
2: ਵੈਰੀ ਗੁੱਡ
0: ਆਮਲੇਟ ਮੰਮਾ ਨੇ ਬਣਾਇਆ ਖਾਣਾ ਤੇ ਤੁਸੀਂ ਆ ਨਾ ਮਜ਼ਾ ਤੇ ਤੁਹਾਨੂੰ ਆਉਣਾ ਨਾ
2: ਮੁੱਲ ਵਿਚਾਰੇ ਆਂਡੇ ਦਾ ਤਦ ਧਰਨਾ
0: ਹੈ ਥੈਂਕ ਯੂ
2: ਥੈਂਕ ਯੂ
0: ਤੁਹਾਡਾ ਦਿਨ ਵਧੀਆ ਵਧੀਆ ਰਹੇ ਹੱਸਦੇ ਖੇਡਦੇ ਰਹੋ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਤੇ ਸਾਰੀ ਉਮਰ ਇਸੇ ਤਰ੍ਹਾਂ ਖੁਸ਼ੀਆਂ ਵੰਡਦੇ ਰਹੋ ਤੁਸੀਂ ਥੈਂਕ ਯੂ ਪੁੱਤ ਥੈਂਕ ਯੂ ਸਾਡਾ ਸਾਰਿਆਂ ਦਾ ਦਿਨ ਵਧੀਆ ਵਧੀਆ ਸ਼ੁਰੂ ਕਰਵਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲਾਲ ਜੀ ਤੁਸੀਂ ਆਉਂਦੇ ਹੋ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੈਸੇ ਹੈ
0: ਚਿੱਟਾ ਵੀ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਤੇ ਬਥੇਰਾ ਜ਼ੋਰ ਲਾਉਂਦੇ ਰਹਿੰਦੇ ਹਾਂ ਵੀ ਹੁਣ ਵੀ ਸਾਡਾ ਕੋਈ
2: ਕੁਛ ਤੇ ਬਣੇ
0: ਕੋਈ ਯਾਰ ਦੋਸਤ ਕੋਈ ਸੋਹਣਾ ਮਤਲਬ ਕੋਈ
2: ਸਾਰਾ ਧਿਆਨ ਹੀ ਇਸ ਪਾਸੇ
0: ਹਾਸਲ ਕਰੇ ਹੈ ਪਰ ਨਹੀਂ ਹੁਣ ਮੰਨਦੇ ਨਿਆਣੇ ਕੀ ਕਰੀਏ
3: ਜੋਰ ਤਾਂ ਸੈਮੀ ਸਾਹਿਬ ਹੀ ਬਣਵਾਉਂਦੇ ਆ
0: ਪਰ ਨਹੀਂ ਗੱਲ ਬਣਦੀ ਬਿਜ਼ੀ ਹੁੰਦੇ ਨਾ ਹੁਣ ਇਹ ਵੇਲੇ ਥੋੜਾ
3: ਸੈਮੀ ਸਾਹਿਬ ਰੀਅਲ ਸਟੇਟ ਚ ਹੋ ਗਏ ਨਾ ਪਿਛਲੀ ਵਾਰੀ
0: ਉਹ ਸੱਚੀ ਹੋ ਗਿਆ
3: ਹਾਂਜੀ ਤੇ ਉਹ ਨਾ ਆਪਣਾ ਉਂਗਲੀ ਕਰਨ ਦੇ
2: ਨੀ ਮਾੜਾ ਜਿਹਾ ਓਲਾ ਕਰਨਾ ਚਾਹੀਦਾ ਯਾਰ ਆ ਤੇ ਗਲਤ ਆ
3: ਬੋਰਡ ਥੋੜਾ ਉੱਚੀ ਆ ਸੀ ਨਾ ਤਾਂ ਕਰਕੇ ਨਾ
0: ਸੈਮੀ ਸਾਹਿਬ ਅਸਲ ਚ ਨਾ ਬਿਜ਼ੀ ਹੁੰਦੇ ਆ ਨਹੀਂ ਸਕਦੇ ਤੇ ਇਹ ਫਾਇਦਾ ਉਠਾਉਂਦੇ ਉਹਨਾਂ ਦਾ
2: ਗਲਤ ਗੱਲ ਹੈ ਯਾਰ ਇਹ ਗਲਤ ਗੱਲ ਹੈ
3: ਸੈਮੀ ਸਾਹਿਬ ਦਾ ਬੰਦਾ ਘਰ ਨਵਾਂ ਡਸਟਬਿਨ ਲੈ ਕੇ ਆਉਂਦਾ ਤੇ ਜਾਣੇ ਕਹਿੰਦਾ ਖਬਰਦਾਰ ਇਹਨੂੰ ਗੰਦਾ ਕੀਤਾ ਆਪਣੇ ਵਿਸ਼ਾਲ ਭਾਈ ਨੇ ਜਾ ਦਿੰਦੇ ਭਾਈ ਕੀ ਬੜੇ ਉਦਾਸ ਕੀ ਚੱਕਰ ਕਹਿੰਦਾ ਤੁਸੀਂ ਡਾਕਟਰ ਕੋਲ ਗਿਆ ਕਹਿੰਦਾ ਯਾਰ ਬੰਦਾ ਇੰਨਾ ਕਮਜ਼ੋਰ ਵੀ ਨਹੀਂ ਹੋਏਗਾ ਡਾਕਟਰ ਸਿੱਧਾ ਕਵੇ ਬਾਂਹ ਤੇਰੀ ਟੀਕਾ ਤੇਰੀ ਬਾਂਹ ਤੇ ਨਹੀਂ ਲੱਗਣਾ
2: ਸੈਡ ਹੈ ਯਾਰ ਸੈਡ ਸਿਚੁਏਸ਼ਨ ਹੋ ਗਈ ਕਾਫੀ
3: ਦੋ ਸਾਲ ਕਿਸੇ ਨੀ ਜਾਂਦੇ ਕਹਿੰਦਾ ਤਾਂ ਤੁਹਾਡੇ ਕੋਲ ਪਿਓ ਹਾਲੇ
0: ਲਾਲ ਜੀ ਲਵ ਯੂ ਏ ਲੋਟ ਬੇਬੀ ਬੇਬੀ ਪਰ ਮੇਰੀ ਏਜ ਤੁਹਾਡੇ ਨਾਲੋਂ 5 ਸਾਲ ਜ਼ਿਆਦਾ ਹੈ ਲਾਲ ਜੀ ਇਸ਼ਕ ਵਿੱਚ ਸਭ ਕੁਛ ਜਾਇਜ਼ ਹੁੰਦਾ ਜਨਮ ਬੇਬੀ ਪਰ ਮੰਮੀ ਡੈਡੀ ਨੇ ਨਹੀਂ ਮੰਨਣਾ ਲਾਲ ਜੀ ਕੋਈ ਗੱਲ ਨਹੀਂ ਆਪਾਂ ਭੱਜ ਕੇ ਵਿਆਹ ਕਰਾਵਾਂਗੇ ਜਨਮ ਬੇਬੀ ਤੁਸੀਂ ਸੱਚੇ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਲਾਲ ਜੀ ਆਪਣੀ ਜਾਨ ਤੋਂ ਵੀ ਜ਼ਿਆਦਾ ਬੇਬੀ ਬੇਬੀ ਬੇਬੀ ਸੱਚੀ ਮੈਨੂੰ ਕਿਸੇ ਇੰਨਾ ਪਿਆਰ ਕਰਨ ਵਾਲੇ ਦੀ ਹੀ ਤਲਾਸ਼ ਸੀ ਜੇਕਰ ਮੈਂ ਮੁੰਡਾ ਨਾ ਆਉਂਦਾ ਤਾਂ ਸੱਚੀ ਤੇਰੇ ਨਾਲ ਭੱਜ ਜਾਣਾ ਸੀ ਲਾਲ ਜੀ ਬੇਬੀ ਬਲੌਕਡ ਸੁਖਦੀਪ ਸਿੰਘ ਘੁੰਮਣ ਜੀ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਜੀ ਕਰਮਜੀਤ ਕੌਰ ਭੁੱਲਰ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਮਿਹਰਬਾਨੀ ਸੁਖਵਿੰਦਰ ਭੈਣ ਜੀ ਕਹਿੰਦੇ ਫੈਨ ਸਿੰਘ ਫੈਨਸ ਬਾਅਦ ਚ ਤਾਂ ਮੈਂ ਤੁਹਾਡੇ ਮੈਸੇਜ ਹੀ ਨੀ ਖੋਲੇ ਭੈਣ ਜੀ ਤੁਸੀਂ ਨਾ ਪਹਿਲੇ ਤੇ ਹੀ ਸਾਡੀ ਪਿੱਠ ਲਵਾ ਤੀ ਓਹੋ ਨਹੀਂ ਨਹੀਂ ਥੈਂਕ ਯੂ ਭੈਣ ਜੀ ਅੱਛਾ ਆ ਗਏ ਸੈਮੀ ਸਾਹਿਬ ਆ ਗਏ ਕਹਿੰਦੇ ਕਿ ਆਹ ਫਿਕਰਾ ਸਹੀ ਨਹੀਂ ਹੈਗਾ ਕਿ ਕੋਲੀ ਔਕਾਤ ਤੋਂ ਬਾਹਰ ਆ ਕੋਈ ਹੋਰ ਸ਼ਬਦ ਵਰਤ ਲਿਆ ਕਰੋ ਜਿਵੇਂ ਕਿ ਪਹੁੰਚ ਤੋਂ ਬਾਹਰ ਆ ਓਕੇ ਇਹਦਾ ਮਤਲਬ ਸੈਮੀ ਸਾਹਿਬ ਹੈਗੇ ਅੰਗ ਸੰਗ ਹੀ ਆ ਹਾਂ ਮਤਲਬ ਧਿਆਨ ਰੱਖਦੇ ਆ ਚਲੋ ਗੁੱਡ ਥੈਂਕ ਯੂ ਜੀ ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਥੈਂਕ ਯੂ ਹਰਮਨ ਜੀ ਬਹੁਤ ਮਿਹਰਬਾਨੀ ਅਤੇ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 28 ਤਰੀਕ ਹੋ ਗਈ ਆ ਜੇਠ ਦੇ ਮਹੀਨੇ ਦੀ ਗੁਰਜੰਟ ਸਿੱਧੂ ਜੀ ਕਹਿੰਦੇ ਗੁੱਡ ਮਾਰਨਿੰਗ ਸੰਦੀਪ ਸਿੰਘ ਰੱਖੜਾ ਜੀ ਗੁੱਡ ਮਾਰਨਿੰਗ ਭੇਜਦੇ ਨੇ ਕਹਿੰਦੇ ਕਿ ਲਵਲੀ ਜਿਹਾ ਦਿਨ ਰਹੇ ਡਰਾਈਵ ਧਿਆਨ ਦੇ ਨਾਲ ਕਰਿਓ ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ ਅਤੇ ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਸੁਖਦੀਪ ਸਿੰਘ ਘੁੰਮਣ ਜੀ ਇੱਕ ਕਹਾਣੀ ਭੇਜਦੇ ਨੇ ਜਿਹਦੇ ਲਈ ਕਿ ਬਹੁਤ ਬਹੁਤ ਤੁਹਾਡਾ ਧੰਨਵਾਦ ਅਤੇ ਹੁਣ ਸਮਾਂ ਆ ਗਿਆ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਸ਼ਿਰਗਲ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਬਹੁਤ ਮਿਹਰਬਾਨੀ ਜੀ ਆਸ ਕਰਦੇ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
4: आ रही है पंजाब दी एक सच्ची कहानी ते आधारित फिल्म चढ़दी कला। दिल नू छू जान वाली अते रूह नू हिला देन वाली फिल्म है चढ़दी कला।
5: देखो सच बता दो।
6: मैं झूठ नहीं बोल रही, मैनू सच्ची कुछ नहीं पता।
4: स्टारिंग एमी विर्क, रूपी गिल अते हिम्मत संधु।

0: ਦੇਣੀ।
1: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ ਵੀਵਾਈ ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
0: ਜਾਂ 90-77-97-33
1: ਜਾਂ ਈਮੇਲ info@vivaimmigration.com.au।
0: ਯਾਦ ਰੱਖੋ 9077-9733।
1: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
0: ਹਰ ਕਦਮ ਤੁਹਾਡੇ ਨਾਲ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਿਨ। ਅੱਜ ਦੇ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਕਵਿਤਾ ਦੀ ਸਾਂਝ ਪਾਵਾਂਗੀ। ਕਵਿਤਾ ਨਾ ਕਹਿ ਕੇ ਇਹਨੂੰ ਕਹਾਣੀ ਕਹਿ ਲਓ, ਜਿਹੜੀ ਕਵਿਤਾ ਦੇ ਰੂਪ ਵਿੱਚ ਲਿਖੀ ਗਈ ਹੈ। ਲਿਖੀ ਹੈ ਸ਼ਿਵ ਕੁਮਾਰ ਬਟਾਲਵੀ ਜੀ ਦੀ। ਕਵਿਤਾ ਦਾ ਨਾਮ ਹੈ ਸ਼ੀਸ਼ੋ। ਏਕਮ ਦਾ ਚੰਨ ਵੇਖ ਰਿਹਾ ਸੀ ਬਹਿ ਚੰਗੀਆਂ ਦੇ ਓਲੇ, ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ ਪੈਰ ਤਰੇਂਦੀ ਬੋਲੇ, ਟੋਰ ਉਹਦੀ ਜਿਉਂ ਪਹਿਲਾਂ ਪਾਉਂਦੇ ਟੁਰਨ ਕਬੂਤਰ ਗੋਲੇ, ਜ਼ਖਮੀ ਹੋਵਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ, ਲੱਖਾਂ ਹੰਸ ਮਰੀ ਵਣ ਗਸ਼ ਖਾ ਕੇ ਜੇ ਹੰਝੂ ਇੱਕ ਡੋਲੇ, ਉੱਡਣ ਮਾਰ ਉਡਾਰੀ ਬਗਲੇ ਜੇ ਵਾਲਾਂ ਥੀ ਖੋਲੇ, ਪੈ ਜਾਏ ਡੋਲ ਹਵਾਵਾਂ ਤਾਈਂ ਜੇ ਪੱਖੀ ਫੜ ਝੋਲੇ, ਡੁੱਬ ਮਰੀ ਵਣ ਸ਼ੌਥੀ ਤਾਰੇ ਮੁੱਖ ਦੇ ਵੇਖ ਤਤੋਲੇ, ਚੰਨ ਦੂਜ ਦਾ ਵੇਖ ਰਿਹਾ ਸੀ, ਚੰਨ ਦੂਜ ਦਾ ਵੇਖ ਰਿਹਾ ਸੀ ਵਿਹੜੇ ਵਿੱਚ ਫਲਾਹੀ, ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ ਥੱਲੇ ਚਰਖੀ ਡਾਹੀ, ਕੋਹ ਕੋਹ ਲੰਮੀਆਂ ਤੰਦਾਂ ਕੱਢਦੀ ਚਾ ਚੰਦਨ ਦੀ ਬਾਹੀ, ਪੂਣੀਆਂ ਇਕਣ ਕੰਢੇ ਬੂਬਲ ਜਿਉਂ ਸਾਵਣ ਵਿੱਚ ਗਾਹੀ, ਹੇਕ ਸਮੁੰਦਰੀ ਪੌਣਾ ਵਰਗੀ ਕੋਇਲਾਂ ਦੇਣ ਨਾ ਡਾਹੀ, ਰੰਗ ਜਿਵੇਂ ਕੇਸੂ ਦੀ ਮੰਜਰੀ ਨੂਰੀ ਮੁੱਖ ਅਲਾਹੀ, ਵਾਲ ਜਿਵੇਂ ਚਾਨਣ ਦੀਆਂ ਨਦੀਆਂ ਰੇਸ਼ਮ ਦੇਣ ਗਵਾਹੀ, ਨੈਣ ਕੁੜੀ ਦੇ ਨੀਲੇ ਚੀਕਣ ਫੁੱਲ ਅਲਸੀ ਦੇ ਕਾਹੀ, ਚੰਨ ਤੀਜ ਦਾ ਵੇਖ ਰਿਹਾ ਸੀ, ਚੰਨ ਤੀਜ ਦਾ ਵੇਖ ਰਿਹਾ ਸੀ ਸ਼ੀਸ਼ੋ ਨਦੀਏ ਨਹਾਉਂਦੇ।

ਪਲ ਪਰ ਚੁਲੀਆਂ ਧੁੰਦੀ ਮੁਖੜਾ ਸਤਿਗੁਰ ਨਾਮ ਧਿਆਉਂਦੀ ਅਕਸ ਪਿਆ ਵਿੱਚ ਨਿਤਰੇ ਪਾਣੀ ਆਪ ਵੇਖ ਸ਼ਰਮਾਉਂਦੀ ਸੜ ਸੜ ਜਾਂਦੇ ਨਾਜ਼ੁਕ ਬੋਟੇ ਜਿਸ ਅੰਗ ਹੱਥ ਛਹਾਉਂਦੀ ਸੁੱਤੇ ਵੇਖ ਨਦੀ ਵਿੱਚ ਚਾਨਣ ਰੂਹ ਉਹਦੀ ਗੁਰਲਾਉਂਦੀ ਮਾਰ ਉਡਾਰੀ ਲੰਮੀ ਸਾਰੀ ਅਰਸ਼ੀ ਉੱਡਣਾ ਚਾਹੁੰਦੀ ਮਹਿਕਾਂ ਵਰਗਾ ਸੁਪਨਾ ਉਣਦੀ ਝੂਮ ਗਲੇ ਵਿੱਚ ਪਾਉਂਦੀ ਸੁਪਨੇ ਪੈਰੀ ਝਾਂਜਰ ਪਾ ਕੇ ਤੌੜੀ ਮਾਰ ਉਡਾਉਂਦੀ ਚੰਨ ਚੌਥ ਦਾ ਵੇਖ ਰਿਹਾ ਸੀ ਚੰਨ ਚੌਥ ਦਾ ਵੇਖ ਰਿਹਾ ਸੀ ਖੜਿਆ ਵਾਂਗ ਡਰਾਵੇ ਸ਼ੀਸ਼ੋ ਦਾ ਪਿਓ ਖੇਤਾਂ ਦੇ ਵਿੱਚ ਉੱਗਿਆ ਨਜ਼ਰੀਆਂ ਵੇ ਤੋੜ ਉਫ ਤੱਕ ਝੂਮ ਰਹੇ ਸਨ ਟੀਂਡੇ ਟਾਂਡੇ ਸਾਵੇ ਸਾਵੇ ਹਰ ਸੂ ਨੱਚੇ ਫਸਲ ਸਿਓਲਾਂ ਲੈ ਵਿੱਚ ਧਰਤ ਕਲਾਵੇ ਸ਼ੀਸ਼ੋ ਦਾ ਪਿਓ ਡਰਦਾ ਕਿਧਰੇ ਮਾਲਕ ਨਾ ਆ ਜਾਵੇ ਪਲ ਪਲ ਮਗਰੋਂ ਮਾਰੇ ਚਾਂਗਰ ਬੈਠੇ ਖੜਗ ਉਡਾਵੇ ਰਾਤ ਦਿਨੇ ਦੀ ਰਾਖੀ ਬਦਲੇ ਟੁੱਕਰ ਚਾਰ ਕਮਾਵੇ ਅੱਧੀ ਰਾਤ ਹੋਈ ਪਰ ਜਾਗੇ ਡਰ ਰੋਜੀ ਦਾ ਖਾਵੇ ਪੰਚਮ ਦਾ ਦਿਨ ਵੇਖ ਰਿਹਾ ਸੀ ਪੰਚਮ ਦਾ ਦਿਨ ਵੇਖ ਰਿਹਾ ਸੀ ਆਥਣ ਵੇਲਾ ਹੋਇਆ ਲੈਂਦੇ ਦੇ ਪੱਤਣਾਂ ਦਾ ਅੰਬਰ ਲਾਲ ਕਿਰਮਚੀ ਹੋਇਆ ਗਗਨਾਂ ਦੇ ਵਿੱਚ ਕੋਈ ਕੋਈ ਤਾਰਾ ਜਾਪੇ ਮੋਇਆ ਮੋਇਆ ਸ਼ੀਸ਼ੋ ਦੀ ਮਾਂ ਰੰਗੋ ਲਾਖੀ ਜਿਉਂ ਕਣਕਾਂ ਵਿੱਚ ਕੋਇਆ ਟੋਰ ਉਹਦੀ ਜਿਉਂ ਹੋਏ ਨਵੇਰਾ ਬਲਦ ਭਰਾ ਨੇ ਜੋਇਆ ਨੈਣ ਉਹਦੇ ਬਰਸਾਤੀ ਪਾਣੀ ਦਾ ਜਿਉਂ ਹੋਵੇ ਟੋਇਆ ਵਾਲ ਜਿਵੇਂ ਕੋਈ ਦੁੱਧੀ ਬੱਦਲ ਸਰੂਆ ਓਲੇ ਹੋਇਆ ਸ਼ੀਸ਼ੋ ਦੀ ਮਾਂ ਵੇਖ ਵਿਚਾਰੀ ਚੰਨ ਬੜਾ ਹੀ ਰੋਇਆ ਚੰਨ ਛਟੀ ਦਾ ਵੇਖ ਰਿਹਾ ਸੀ ਚੰਨ ਛਟੀ ਦਾ ਵੇਖ ਰਿਹਾ ਸੀ ਸ਼ੀਸ਼ੋ ਢਾਕੇ ਚਾਈ ਕੜਾ ਗੁਲਾਬੀ ਗਲ ਗਲ ਭਰਿਆ ਲੈ ਖੂਹੇ ਤੋਂ ਆਈ ਖੜਿਆ ਵੇਖ ਬੀਹੀ ਵਿੱਚ ਮਾਲਕ ਖੇਤਾਂ ਦਾ ਸ਼ਰਮਾਈ ਡਰੀ ਡਰਾਈ ਤੇ ਘਬਰਾਈ ਲੰਘ ਗਈ ਉਂਦੀ ਪਾਈ ਮਟਕ ਚਾਨਣੀ ਵਾਕਣ ਉਹਦੀ ਜਾਨ ਲੱਭਾਂ ਤੇ ਆਈ ਲੋ ਲੱਗਦੀ ਉਹਦੀ ਰੂਹ ਥੀ ਜਾਪੇ ਲੱਭੇ ਕਿਰਨ ਨਾ ਕਾਈ ਜਿਸ ਪਲ ਪੁੱਟਿਆ ਪੈਰ ਘਰੇ ਥੀ ਉਸ ਪਲ ਥੀ ਪਛਤਾਈ ਸਾਰੀ ਰਹਿਣ ਨਿਮਾਣੀ ਸ਼ੀਸ਼ੋ ਪਾਸੇ ਪਰਤ ਵਿਹਾਈ ਸਤਵੀਂ ਦਾ ਚੰਨ ਵੇਖ ਰਿਹਾ ਸੀ ਸਤਵੀਂ ਦਾ ਚੰਨ ਵੇਖ ਰਿਹਾ ਸੀ ਚੁੱਪ ਚੁਪੀਤੇ ਖੜਿਆ ਪਿੰਡ ਦਾ ਮਾਲਕ ਚੂਰ ਨਸ਼ੇ ਵਿੱਚ ਵੇਖ ਬੜਾ ਹੀ ਡਰਿਆ ਇੱਕ ਹੱਥ ਸਾਂਭ ਬੱਕੀ ਦੀਆਂ ਵਾਗਾਂ ਇੱਕ ਹੱਥ ਹੰਨੇ ਧਰਿਆ ਕੰਨੀ ਉਹਦੇ ਨੱਤੀਆਂ ਲਿਸ਼ਕਣ ਮੁੱਖ ਤੇ ਸੂਰਜ ਚੜਿਆ ਉਮਰੋਂ ਅੱਧ ਖੜ ਰੰਗ ਪਿਆਚੀ ਸਿਰ ਤੇ ਸਾਫਾ ਹਰਿਆ ਅੱਡੀ ਮਾਰ ਬੱਕੀ ਦੀ ਕੁੱਖੋਂ ਜਾ ਖੇਤਾਂ ਵਿੱਚ ਵੜਿਆ ਸ਼ੀਸ਼ੋ ਦਾ ਪਿਓ ਮਾਲਕ ਸਾਵੇ ਉਂਦੀ ਪਾਈ ਖੜਿਆ ਵੇਖ ਰਿਹਾ ਸੀ ਲਿਸ਼ ਲਿਸ਼ ਕਰਦਾ ਹਾਰ ਤਲੀ ਤੇ ਧਰਿਆ ਚੰਨ ਅਸ਼ਟਮੀ ਦੇਨੇ ਤੱਕਿਆ ਚੰਨ ਅਸ਼ਟਮੀ ਦੇਨੇ ਤੱਕਿਆ ਸ਼ੀਸ਼ੋ ਭੌਂ ਤੇ ਲੇਟੀ
ਮਿੱਟੀ ਦੁੱਧ ਮਰਮਰੀ ਚਿੱਪਰ ਚਾਨਣ ਵਿੱਚ ਵਲੇਟੀ ਸਾਹਵਾਂ ਦੇ ਵਿੱਚ ਵਿਲੇ ਕਥੂਰੀ ਦੂਰੋਂ ਆਣ ਉਚੇਚੀ ਸੁੱਤੀ ਕੂਕ ਲਵੇ ਪਈ ਸੁਫਨੇ ਚੰਨ ਰਿਸ਼ਮਾ ਦੀ ਬੇਟੀ ਸੁਫਨੇ ਵਿੱਚ ਸ਼ੀਸ਼ੋ ਨੇ ਖੁਦ ਸ਼ੀਸ਼ੋ ਮੋਈ ਵੇਖੀ ਸੁਫਨੇ ਦੇ ਵਿੱਚ ਸ਼ੀਸ਼ੋ ਨੇ ਖੁਦ ਸ਼ੀਸ਼ੋ ਮੋਈ ਵੇਖੀ ਡਿੱਠਾ ਕੁੱਲ ਗਰਾਂ ਉਸ ਸੜਦਾ ਸੁੱਕੀ ਸਾਰੀ ਖੇਤੀ ਸ਼ੀਸ਼ੋ ਦੇ ਪਿਓ ਮੋਈ ਸ਼ੀਸ਼ੋ ਕਫਨ ਬਦਲੇ ਵੇਚੀ ਸ਼ੀਸ਼ੋ ਵੇਖ ਕੁਲਹਿਣਾ ਸੁਪਨਾ ਚੱਬਦੀ ਉੱਠ ਖਲੋਤੀ ਨੌਵੀਂ ਦਾ ਚੰਨ ਵੇਖ ਰਿਹਾ ਸੀ ਨੌਵੀਂ ਦਾ ਚੰਨ ਵੇਖ ਰਿਹਾ ਸੀ ਸ਼ੀਸ਼ੋ ਤੇ ਇੱਕ ਸਾਇਆ ਸ਼ੀਸ਼ੋ ਸੰਗ ਟੁਰੇਂਦਾ ਅੱਧੀ ਰਾਤ ਨਦੀ ਤੇ ਆਇਆ ਨਦੀਏ ਗਲ ਗਲ ਚਾਨਣ ਵਗਦਾ ਹੜ ਚਾਨਣ ਦਾ ਆਇਆ ਚੀਰ ਨਦੀ ਦੇ ਚਾਨਣ ਲੰਘ ਗਏ ਸ਼ੀਸ਼ੋ ਤੇ ਉਹ ਸਾਇਆ ਬਾਂ ਬਾਂ ਕਰਦਾ ਸੰਘਣਾ ਬੇਲਾ ਵਿੱਚ ਕਿਸੇ ਮਹਿਲ ਪਵਾਇਆ ਸ਼ੀਸ਼ੋ ਪੈਰ ਚੱਪ ਧਰਿਆ ਮਹਿਲੀ ਕੁੱਲ ਬੇਲਾ ਕੁਰਲਾਇਆ ਚੰਨ ਮਹਿਲਾ ਥੀ ਮਾਰੇ ਟੱਕਰਾਂ ਪਰ ਕੁਛ ਨਜ਼ਰ ਨਾ ਆਇਆ ਸਾਰੀ ਰਾਤ ਰਿਹਾ ਚੰਨ ਰੋਂਦਾ ਭੁੱਖਾ ਤੇ ਤਰਹਾਇਆ ਦਸਵੀਂ ਦਾ ਚੰਨ ਅੰਬਰਾਂ ਦੇ ਵਿੱਚ ਵਗ ਬਦਲਾਂ ਦੇ ਚਾਰੇ ਦਸਵੀਂ ਦਾ ਚੰਨ ਅੰਬਰਾਂ ਦੇ ਵਿੱਚ ਵਗ ਬਦਲਾਂ ਦੇ ਚਾਰੇ ਰੁਕ ਰੁਕ ਝੱਲਾ ਪਾਈ ਜਾਵੇ ਮਗਰੀ ਦੇ ਵਿੱਚ ਤਾਰੇ ਕੋਹ ਕੋਹ ਲੰਮੇ ਸ਼ੀਸ਼ੋ ਗਲ ਵਿੱਚ ਮੁਸ਼ਕੀ ਵਾਲ ਖਿਲਾਰੇ ਲੈ ਲੈ ਜਾਣ ਸੁਨੇਹੇ ਉਹਦੇ ਪੌਣਾ ਦੇ ਹਰਕਾਰੇ ਚੰਨ ਵਿਚਾਰਾ ਮਹਿਰਾਂ ਬੱਲੇ ਡਰਦਾ ਛਾਤ ਨਾ ਮਾਰੇ ਚੰਨ ਵਿਚਾਰਾ ਮਹਿਲਾਂ ਬੱਲੇ ਡਰਦਾ ਛਾਤ ਨਾ ਮਾਰੇ ਮਹਿਲੀ ਬੈਠੇ ਪੀਵਣ ਮੁਦਰਾ ਮਾਲਕ ਨਾਲ ਮੁਜਾਰੇ ਵਾਂਗ ਪੂਣੀਆਂ ਹੋਏ ਬੱਗੇ ਸ਼ੀਸ਼ੋ ਤੇ ਰੁੱਖ ਸਾਰੇ ਹਾਸੇ ਦਾ ਫੁੱਲ ਰਿਹਾ ਨਾ ਕਾਈ ਹੋਠਾਂ ਦੀ ਕਚਨਾਰੇ ਚੰਨ ਇਕਾਦਸ਼ ਦੇਨੇ ਤੱਕਿਆ ਚੰਨ ਇਕਾਦਸ਼ ਦੇਨੇ ਤੱਕਿਆ ਸ਼ੀਸ਼ੋ ਵਾਂਗ ਸ਼ੁਦੈਣਾ ਨੰਗੀ ਅਲਫ ਫਿਰੇ ਵਿੱਚ ਮਹਿਲਾਂ ਜਿਵੇਂ ਸੁਣੀ ਮਣ ਡੈਣਾ ਮੁੱਖ ਤੇ ਹਲਦੀ ਦਾਲੇ ਚੜਿਆ ਅੱਗ ਬਲੇ ਵਿੱਚ ਨੈਣਾ ਪੁੱਠੇ ਪੈਰ ਤਾਂ ਠੇਡਾ ਲੱਗੇ ਔਖਾ ਦਿਸੇ ਬਹਿਣਾ ਥੰਮੀਆਂ ਪਕੜ ਖਲੋਵੇ ਚੰਦਰੀ ਆਇਆ ਵਕਤ ਕੁਲੈਣਾ ਮਾਂ ਮਾਂ ਕਰਦੀ ਮਾਰੇ ਡਾਡਾਂ ਸਬਕ ਰਟੇ ਜਿਉਂ ਮੈਣਾ ਔਖਾ ਜੀਕਣ ਹੋਏ ਪਛਾਨਣ ਸੂਰਜ ਚੜੇ ਟਟਹਿਣਾ ਸੋਇਓ ਹਾਲ ਹੋਇਆ ਸ਼ੀਸ਼ੋ ਦਾ ਸੂਰਤ ਦਾ ਕੀ ਕਹਿਣਾ ਚੰਨ ਦੁਆਦਸ਼ ਦੇਨੇ ਤੱਕਿਆ ਚੰਨ ਦੁਆਦਸ਼ ਦੇਨੇ ਤੱਕਿਆ ਸ਼ੀਸ਼ੋ ਮਹਿਲੀ ਸੁੱਤੀ ਦਿਸੇ ਵਾਂਗ ਚਰੀ ਦੇ ਟਾਂਡੇ ਸਵਾ ਮਸਾਤਰ ਉੱਚੀ ਪੀਲੀ ਭੂਕ ਹੋਈ ਵੱਤ ਪੋਹਲੀ ਨੀਮ ਜੋਗੀਆਂ ਕੁੱਟੀ ਪੌਣ ਵਗੇ ਤਾਂ ਉੱਡ ਜਾਏ ਸ਼ੀਸ਼ੋ ਤੌਣ ਤਣਾਵੋਂ ਟੁੱਟੀ ਲਏ ਹਟਕੋਰੇ ਜਾਪੇ ਜੀਕਣ ਬਸ ਮੁੱਕੀ ਕੇ ਮੁੱਕੀ ਲੰਮੀ ਪਈ ਕਰੀਚੇ ਦੰਦੀਆਂ ਲੁਛੜੇ ਹੋ ਹੋ ਪੁੱਠੀ ਢਾਈ ਮਾਰ ਕੁਰਲਾਏ ਸ਼ੀਸ਼ੋ ਜਿਉਂ ਢਾਬੀ ਤਰਮੁੱਚੀ ਪਰ ਚੰਨ ਪਾਛੋਂ ਕਿਸੇ ਨਾ ਵੇਖੀ ਉਹ ਹੱਡਾਂ ਦੀ ਮੁੱਠੀ ਚੰਨ ਤਿਰਦੋਸ਼ ਦੇਨੇ ਤੱਕਿਆ ਚੰਨ ਤਿਰੋਦਸ਼ ਦੇਨੇ ਤੱਕਿਆ ਹੋ ਮਹਿਲਾਂ ਦੇ ਨੇੜੇ
ਪਾਣੀ ਪਾਣੀ ਕਰਦੀ ਸ਼ੀਸ਼ੋ ਜੀਬ ਲੱਭਾਂ ਤੇ ਫੇਰੇ। ਸ਼ੀਸ਼ੋ ਪਲਗੇ ਲੇਟੀ ਹੁੰਕੇ ਪੀਲੇ ਹੋਂਠ ਤਰੇੜੇ, ਪਲ ਪਲ ਮਗਰੋਂ ਨੀਮ ਕਸ਼ੀ ਵਿੱਚ ਰੱਤੇ ਨੈਣ ਉਗੇੜੇ। ਹੂ ਹੂ ਕਰਦੀ ਬਿੱਲ ਬਤੌਰੀ ਬੋਲੇ ਬੈਠ ਬਨੇਰੇ, ਦੂਰ ਗਰਾਂ ਦੀ ਚੂਹ ਵਿੱਚ ਰੋਵਣ ਕੁੱਤੇ ਚਾਰ ਚੁਫੇਰੇ। ਸ਼ੀਸ਼ੋ ਵਾਂਗ ਤੁਖੇ ਤੂਣੀ ਦੇ ਵਿੱਚ ਫਕਰਾਂ ਦੇ ਡੇਰੇ, ਚਾਨਣ ਲਿਪੇ ਵਿਹੜੇ ਦੇ ਵਿੱਚ ਵੀ ਹੰਝੂਆਂ ਦੇ ਕੇਰੇ। ਚੰਨ ਚੌਦਵੀਂ ਦੇ ਨੇ ਤੱਕਿਆ, ਚੰਨ ਚੌਦਵੀਂ ਦੇ ਨੇ ਤੱਕਿਆ ਮਹਿਲਾਂ ਦੇ ਵਿੱਚ ਗੱਬੇ, ਨੀਲੇ ਨੈਣਾਂ ਵਾਲੀ ਸ਼ੀਸ਼ੋ ਪੁੰਚੇ ਲਾਹੀ ਲੱਗੇ। ਸ਼ੀਸ਼ੋ ਦੇ ਸਿਰਹਾਣੇ ਦੀਵਾ ਆਟੇ ਦਾ ਇੱਕ ਜੱਗੇ, ਲੱਗੇ ਅੱਧ ਕੁਆਰੀ ਸ਼ੀਸ਼ੋ ਜਿਉਂ ਮਰ ਜਾਸੀ ਅੱਜੇ। ਸ਼ਾਲਾ ਉਸ ਗਰਾਂ ਦੇ ਸੱਬੇ ਹੋ ਜਾਣ ਬੁਰਦ ਮੁਰੱਬੇ, ਕੁੱਲ ਜ਼ਮੀਂ ਦਾ ਪੈ ਜਾਏ ਗਿਰਵੀ ਜੂਹਾਂ ਸਣੇ ਸਿਹਦੇ, ਸੜ ਜਾਏ ਫਸਲ ਸਵੇ ਤੇ ਆਈ ਬੋਹਲ ਪਿੜਾਂ ਵਿੱਚ ਲੱਗੇ, ਜਿਸ ਗਰਾਂ ਵਿੱਚ ਜ਼ਿੰਦਗੀ ਨਾਲੋਂ ਮੱਡਲ ਮਹਿੰਗੀ ਲੱਭੇ। ਪੁੰਨਿਆਂ ਦਾ ਚੰਨ ਵੇਖ ਰਿਹਾ ਸੀ, ਪੁੰਨਿਆਂ ਦਾ ਚੰਨ ਵੇਖ ਰਿਹਾ ਸੀ, ਚਾਨਣ ਆਏ ਮੁਕਾਣੀ ਪੌਣਾ ਦੇ ਗੱਲ ਅਗ ਰੋਵਣ ਸ਼ੀਸ਼ੋ ਨੂੰ ਮਰ ਜਾਣੀ। ਅੱਗ ਮਗੇ ਸ਼ੀਸ਼ੋ ਦੀ ਮੜੀਏ ਲੋਗਣ ਵਾਂਗ ਪੁਰਾਣੀ, ਉੱਠਦਾ ਧੂੰਆਂ ਬਲੀਆਂ ਟੇਰੇ ਵਾਕਣ ਬਾਲ ਅਯਾਣੀ, ਰੋਂਦੇ ਰਹੇ ਸਿਤਾਰੇ ਅੰਬਰੀ ਫੋਹੜੀ ਪਾ ਨਿਮਾਣੇ। ਸਾਰੀ ਰਾਤ ਰਿਹਾ ਚੰਨ ਬੈਠਾ ਸ਼ੀਸ਼ੋ ਦੇ ਸਰਹਾਣੀ। ਸ਼ਾਲਾ ਬਾਂਝ ਮਰੀ ਵਣ ਮਾਪੇ ਢਿੱਡੋਂ ਭੁੱਖੇ ਪਾਣੀ, ਉਸ ਕਰ ਜੰਮੇ ਨਾ ਕੋਈ ਸ਼ੀਸ਼ੋ ਜਿਸ ਕਰ ਹੋਣ ਨਾ ਦਾਣੇ, ਉਸ ਕਰ ਜੰਮੇ ਨਾ ਕੋਈ ਸ਼ੀਸ਼ੋ ਜਿਸ ਕਰ ਹੋਣ ਨਾ ਦਾਣੇ, ਜਿਸ ਕਰ ਹੋਣ ਨਾ ਦਾਣੇ।

हां जी, हुण मैं शो दे इस हिस्से दे विच तुहानू एक कहानी सुनाऊंगी। कहानी दा नाम है वक्फा। अज बड़ी देर बाद इस शहर दा चक्कर लगा सी। देर, बहुत देर, घट्टो घट दो अरसे। 20 साल बहुत लम्मा समा होंदा है। बड़ियां यादां जुड़ियां ने इस शहर नाल। कदे इह शहर मेरा अपना हुंदा सी, मेरी वाकफी सी सड़कां नाल, गलियां नाल, बाजारां नाल ते लोकां नाल एक सांझ सी। भावें मैं उन्हां नूं जानदी नहीं सी, पर फिर भी वह मैनूं मेरे अपने लगते सन। पर कुछ लोकां नाल ते मेरा मोह वखरा ही सी। मैडम जी, तुहाडी वारी आ गई। अचानक एक आवाज कन्नी पई ते मेरियां यादां दी लड़ी टुट गई। सामने दफ्तर दा क्लर्क खड़ा सी। इस शहर दे एक सरकारी दफ्तर विच मैं किसे काम आई सी। असल विच अपने बेटे दियां कुछ डिटेल्स चेंज करवाउणियां सन। उसी यूनिवर्सिटी वालियां ने डॉक्यूमेंट मंगे सन। खैर, मैं अपना पर्स चुकिया, एनकां ठीक कीतियां ते क्लर्क दे नाल तुर पई। किन्ना पुराना दफ्तर सी, देश किन्नी तरक्की कर गया, पर सरकारी दफ्तर अज भी उसी तरह ही हन। सब माहौल उसी तरह, कमरियां विच सीखां वालियां बारियां, ओहो जेही टेबल ते कुर्सियां ते अलमारियां विच फाइलां। टेबल ते पई चाह वाली गलासी। पर जिस कमरे विच क्लर्क मैनू लेके गया, उसका हुलिया कुछ वखरा सी। एक बार ते मैं थोड़ा जा हैरान हुई, पर फिर सोच आई, क्योंकि ये वड्डे साहिब दा कमरा है ते शायद वो थोड़े शौकीन भी लगते ने, इसे लई ये कमरा कुछ वखरा है। लगता साहेब बाथरूम गए ने, तुसी बैठो, वो हुणे आउंदे होणगे। क्लर्क ये कह के चलिया गया ते मैं कुर्सी ते बैठ के इधर उधर वेखण लगी। हर एक कंध ते एक एक पेंटिंग टंगी हुई सी। बड़िया खूबसूरत पेंटिंग सन। एक पासे वड्डा सारा वेस रख्या होया सी ते विच बड़े ही खूबसूरत फुल। एक पासे लकड़ दी शेल्फ वाली अलमारी जिस विच कई किताबां पईयां होईयां सन ते दूजे पासे एक होर अलमारी जिस विच काफी सारिया अचीवमेंट्स ते अवार्ड पए हुए सन। मेरे घर विच भी एक एहो जिही अलमारी है जिस विच मेरे पति दे फौज दे विच, क्योंकि मेरे पति एक फौज च वड्डे अफसर हन, उन्हां दियां अचीवमेंट्स ते अवार्ड ते मैडल टंगे हुए ने। मेरिया अचीवमेंट्स, मेरिया अचीवमेंट्स शायद किधरे गुम हो गई ने, जां फिर उन्हां दियां अचीवमेंट्स सामने फिक्कियां पै गई ने। मेरे घर विच भी फोटोआं लगियां ने, मेरे पति दे अवार्ड लैण दियां फोटोआं, कदे राष्ट्रपति कोले, कदे प्रधानमंत्री कोलों। मेरे घर विच पेंटिंग्स नहीं हन, शायद पेंटिंग दे वजूद नालों राष्ट्रपति जां प्रधानमंत्री कोलों अवार्ड लैण दी फोटो दा वजूद ज़्यादा है। ते मैं एक सुगड़ सुहाणी होण दा किरदार चंगी तरह निभा रही हाँ। उना दे नाल उना दियां वड्डियां वड्डियां पार्टीज़ ते जांदी हाँ, ते जदों उना दी दोस्त या उना दियां फैमिलीज़ घरे आउंदियां ने तां खूब मेहमान नवाजी करदी हाँ। मेरे पति नूं डिसिप्लिन बहुत पसंद है, खास करके जदों ओ फौज दे एडे वड्डे अफसर होण।
ਘਰ ਦੇ ਨੌਕਰਾਂ ਕੋਲੋਂ ਕਿਵੇਂ ਕੰਮ ਕਰਵਾਉਣਾ ਹੈ, ਕਿਸੇ ਨਾਲ ਕਿਵੇਂ ਬੋਲਣਾ ਹੈ, ਕਿਸ ਵਕਤ ਹੱਸਣਾ ਹੈ ਤੇ ਕਿਸ ਵਕਤ ਖਾਣਾ ਹੈ, ਕਿਸ ਵਕਤ ਸੈਰ ਕਰਨੀ ਹੈ, ਕਿਸ ਵਕਤ ਕਿਹੋ ਜਿਹੇ ਕੱਪੜੇ ਪਾਉਣੇ ਨੇ, ਕਿਸੇ ਅਫਸਰ ਦੇ ਨਾਲ ਕਿਵੇਂ ਗੱਲ ਕਰਨੀ ਏ ਤੇ ਉਹਨਾਂ ਤੋਂ ਵੱਡੇ ਅਫਸਰਾਂ ਦੀਆਂ ਬੀਵੀਆਂ ਦੀ ਕਿਵੇਂ ਚਾਪਲੂਸੀ ਕਰਨੀ ਏ। ਹੁਣ ਤੱਕ ਮੈਂ ਇਸ ਸਭ ਵਿੱਚ ਬਹੁਤ ਟ੍ਰੇਨਡ ਹੋ ਚੁੱਕੀ ਹਾਂ ਤੇ ਉਹਨਾਂ ਦੀਆਂ ਨਜ਼ਰਾਂ ਵਿੱਚ ਮੈਂ ਇੱਕ ਪਰਫੈਕਟ ਵਾਈਫ ਬਣ ਚੁੱਕੀ ਹਾਂ। ਹਾਂ, ਪਰਫੈਕਟ ਵਾਈਫ, ਆਪਣਾ ਵਜੂਦ ਗਵਾ ਕੇ, ਆਪਣੀ ਹੋਂਦ ਖਤਮ ਕਰਕੇ। ਅੱਜ ਇਸ ਕੰਮ ਲਈ ਵੀ ਨੌਕਰ ਨੂੰ ਭੇਜਿਆ ਜਾ ਸਕਦਾ ਸੀ, ਪਰ ਬੇਟੇ ਦੀ ਪੜ੍ਹਾਈ ਨਾਲ ਰਿਲੇਟਡ ਹੋਣ ਕਰਕੇ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ ਤੇ ਮੇਰੇ ਪਤੀ ਦੀ ਨਜ਼ਰ ਵਿੱਚ ਮੈਂ ਇੱਕ ਪਰਫੈਕਟ ਮਦਰ ਵਾਲਾ ਡਿਸੀਜਨ ਲਿਆ ਸੀ। ਪਰ ਅਸਲ ਵਿੱਚ ਜਦੋਂ ਮੈਂ ਇਸ ਸ਼ਹਿਰ ਦਾ ਨਾਂ ਸੁਣਿਆ ਸੀ ਤਾਂ ਦਿਲ ਵਿੱਚ ਅਜੀਬ ਜਿਹੀ ਕਸਿਜ ਉੱਠੀ ਸੀ, ਇੱਕ ਚੀਜ਼, ਹਾਏ ਮੇਰਾ ਸ਼ਹਿਰ। ਉਂਝ ਕਦੀ ਸਬੱਬ ਨਹੀਂ ਸੀ ਬਣਿਆ ਤੇ ਇਸ ਵਕਤ ਇਹ ਇੱਕ ਖੂਬਸੂਰਤ ਮੌਕਾ ਸੀ ਜੋ ਮੈਂ ਗਵਾਉਣਾ ਨਹੀਂ ਸੀ ਚਾਹੁੰਦੀ। ਜ਼ਿੰਦਗੀ ਦਾ ਇੱਕ ਦਿਨ ਮੈਂ ਜਿਉਣਾ ਚਾਹੁੰਦੀ ਸੀ, ਜ਼ਿੰਦਗੀ ਦੇ 20 ਸਾਲ ਪਿੱਛੇ ਜਾ ਕੇ ਉਸ ਆਬੋ ਹਵਾ ਨੂੰ ਮੰਨਣਾ ਚਾਹੁੰਦੀ ਸੀ, ਆਪਣਾ ਵਜੂਦ, ਆਪਣੀ ਹੋਂਦ ਨੂੰ ਅਹਿਸਾਸ ਕਰਨਾ ਚਾਹੁੰਦੀ ਸੀ। ਪਰ ਉਮਰ ਵੀ ਢਲ ਚੁੱਕੀ ਏ, ਨਜ਼ਰ ਕੁਝ ਕਮਜ਼ੋਰ ਹੋ ਗਈ ਏ ਤੇ ਐਨਕ ਲੱਗ ਗਈ ਏ, ਵਾਲ ਵੀ ਕਾਫੀ ਸਫੈਦ ਹੋ ਗਏ ਨੇ ਤੇ ਮੇਰਾ ਹੱਥ ਆਪਣੇ ਵਾਲਾਂ 'ਚ ਚਲਾ ਗਿਆ। ਸੌਰੀ ਮੈਡਮ, ਮੈਨੂੰ ਬਾਹਰ ਕੋਈ ਮਿਲ ਗਿਆ ਸੀ, ਤੁਹਾਨੂੰ ਮੇਰਾ ਕਾਫੀ ਇੰਤਜ਼ਾਰ ਕਰਨਾ ਪਿਆ। ਇਸ ਆਵਾਜ਼ ਨਾਲ ਮੇਰੀਆਂ ਯਾਦਾਂ ਦੀ ਲੜੀ ਫਿਰ ਟੁੱਟ ਗਈ। ਮੈਂ ਕੁਰਸੀ ਤੋਂ ਉੱਠ ਕੇ ਹਲੇ ਸਤਿ ਸ਼੍ਰੀ ਅਕਾਲ ਬੁਲਾਉਣ ਲਈ ਪਿੱਛੇ ਮੁੜੀ ਤੇ ਜ਼ਮੀਨ ਮੇਰੇ ਪੈਰੋਂ ਹੇਠ ਖਿਸਕ ਗਈ। ਉਹੀ ਚਿਹਰਾ ਜਿਸ ਨੂੰ ਦਿਲ ਦੀ ਕਿਸੇ ਕੋਨੇ ਵਿੱਚ ਮੈਂ ਦਫਨਾ ਕੇ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੀ ਸੀ, ਅੱਜ ਅਚਾਨਕ ਇਸ ਤਰ੍ਹਾਂ ਮੁਲਾਕਾਤ ਹੋਏਗੀ, ਕਦੀ ਸੋਚਿਆ ਨਹੀਂ ਸੀ। ਉਹ ਜਿਹੀ ਪੱਗ, ਕੱਟੀ ਹੋਈ ਦਾੜੀ ਵਿੱਚ ਬੇਸ਼ੱਕ ਸਫੈਦ ਵਾਲ ਆ ਚੁੱਕੇ ਸਨ, ਪਰ ਚਿਹਰਾ ਉਵੇਂ ਹੀ ਰੋਹਬਦਾਰ। ਉਮਰ ਦੀਆਂ ਨਿਸ਼ਾਨੀਆਂ ਬੇਸ਼ੱਕ ਚਿਹਰੇ ਤੇ ਝਲਕ ਰਹੀਆਂ ਸਨ। ਉਹ ਕਿੰਨਾ ਅਨਸੁਖਾਵਾਂ ਮਾਹੌਲ ਬਣ ਗਿਆ ਸੀ ਉਸ ਵਕਤ, ਕੁਝ ਸਮਝ ਨਹੀਂ ਆ ਰਹੀ ਸੀ। ਇੱਕ ਅਜੀਬ ਜਿਹੀ ਖੁਸ਼ੀ, ਡਰ, ਦੁੱਖ ਦਾ ਰਲਵਾਂ ਮਿਲਵਾਂ ਜਿਹਾ ਪ੍ਰਭਾਵ ਸੀ। ਇੱਕ ਵਾਰ ਤੇ ਲੱਗਿਆ ਜਿਵੇਂ ਸਮਾਂ ਰੁਕ ਗਿਆ ਹੋਵੇ, ਠਹਿਰ ਗਿਆ ਹੋਵੇ। ਉਸਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਮੈਂ ਬੈਠ ਗਈ। ਉਹ ਆਪ ਵੀ ਸਾਹਮਣੇ ਬੈਠ ਗਿਆ। ਉਹਦੇ ਚਿਹਰੇ ਤੇ ਵੀ ਰਲਵੇਂ ਮਿਲਵੇਂ ਪ੍ਰਭਾਵ ਨਜ਼ਰ ਆ ਰਹੇ ਸਨ। ਚਾਹ ਜਾਂ ਪਾਣੀ ਪੀਓਗੇ? ਉਸਨੇ ਚੁੱਪ ਤੋੜੀ ਤੇ ਮੈਂ ਨਾਂ ਦੇ ਵਿੱਚ ਸਿਰ ਹਿਲਾ ਦਿੱਤਾ। ਮੂੰਹ ਤੋਂ ਕੁਝ ਬੋਲ ਹੀ ਨਾ ਹੋਇਆ। ਹੋਰ ਘਰ ਸਭ ਠੀਕ? ਤੇ ਮੈਂ ਹਾਂ 'ਚ ਸਿਰ ਹਿਲਾ ਦਿੱਤਾ। ਠੀਕ ਅੱਜ ਤੋਂ ਲਗਭਗ 22 ਕੁ ਸਾਲ ਪਹਿਲਾਂ ਦੀ ਤਰ੍ਹਾਂ, ਜ਼ਿੰਦਗੀ ਦੇ 22 ਸਾਲ ਇੱਕਦਮ ਗਾਇਬ ਹੋ ਗਏ ਤੇ ਮੈਂ 22 ਸਾਲ ਪਹਿਲਾਂ ਦੇ ਉਸ ਲਮਹੇ ਵਿੱਚ ਪਹੁੰਚ ਗਈ ਜਦੋਂ ਸਾਡੀ ਪਹਿਲੀ ਮੁਲਾਕਾਤ ਹੋਈ ਸੀ। ਉਹ ਮੇਰੇ ਦੋਸਤ, ਮੇਰੇ ਅਜਨਬੀ, ਉਹ ਮੇਰੇ ਦੋਸਤ, ਮੇਰੇ ਅਜਨਬੀ, ਇੱਕ ਵਾਰ ਅਚਾਨਕ ਤੂੰ ਆਇਆ ਤੇ ਵਕਤ ਅਸਲੋਂ ਹੈਰਾਨ ਮੇਰੇ ਕਮਰੇ ਵਿੱਚ ਖਲੋਤਾ ਰਹਿ ਗਿਆ। ਤਰਕਾਲਾਂ ਦਾ ਸੂਰਜ ਲਹਿਣ ਵਾਲਾ ਸੀ ਪਰ ਲੈ ਨਾ ਸਕਿਆ।
ਤੇ ਘੜੀ ਕੋ ਉਸਨੇ ਡੁੱਬਣ ਦੀ ਕਿਸਮਤ ਵਿਸਾਰ ਦਿੱਤੀ। ਤੇ ਫਿਰ ਅਜ਼ਲਾਨ ਦੇ ਨੇਮ ਨੇ ਇੱਕ ਦੁਹਾਈ ਦਿੱਤੀ ਤੇ ਵਕਤ ਨੇ ਬੀਤੇ ਖਲੋਤੇ ਸ਼ਣਾ ਨੂੰ ਤੱਕਿਆ ਤੇ ਘਾਬਰ ਕੇ ਬਾਰੀ ਚੋਂ ਛਾਲ ਮਾਰ ਦਿੱਤੀ। ਤਰਕਾਲਾਂ ਦਾ ਸੂਰਜ ਲਹਿਣ ਵਾਲਾ ਸੀ ਪਰ ਲੈ ਨਾ ਸਕਿਆ। ਉਹ ਬੀਤੇ ਖੜੋਤੇ ਸ਼ਣਾ ਦੀ ਘਟਨਾ ਹੁਣ ਤੈਨੂੰ ਵੀ ਬੜੀ ਅਸਚਰਜ ਲੱਗਦੀ ਏ ਤੇ ਮੈਨੂੰ ਵੀ ਬੜੀ ਅਸਚਰਜ ਲੱਗਦੀ ਏ ਤੇ ਸ਼ਾਇਦ ਵਕਤ ਨੂੰ ਵੀ ਫੇਰ ਉਹ ਗਲਤੀ ਗਵਾਰਾ ਨਹੀਂ। ਹੁਣ ਸੂਰਜ ਰੋਜ਼ ਮੇਰੀ ਛਾਤੀ ਵਿੱਚ ਖੁੱਭ ਜਾਂਦਾ ਹੈ ਪਰ ਬੀਤੇ ਖਲੋਤੇ ਸ਼ਣਾ ਦਾ ਇੱਕ ਸੱਚ ਏ ਹੁਣ ਤੂੰ ਤੇ ਮੈਂ ਮੰਨਣਾ ਚਾਹੀਏ ਜਾਂ ਨਾ ਇਹ ਵੱਖਰੀ ਗੱਲ ਏ ਪਰ ਉਸ ਦਿਨ ਜਦ ਵਕਤ ਨੇ ਬਾਰੀ ਚੋਂ ਛਾਲ ਮਾਰੀ ਸੀ ਉਹਦੇ ਗੋਡਿਆਂ ਚੋਂ ਜੋ ਲਹੂ ਸਿਮਿਆ ਸੀ ਉਹ ਲਹੂ ਮੇਰੀ ਬਾਰੀ ਦੇ ਥੱਲੇ ਅਜੇ ਤੱਕ ਜੰਮਿਆ ਹੋਇਆ ਏ ਤੇ ਇੱਕ ਵਾਰ ਅਚਾਨਕ ਤੂੰ ਆਇਆ ਤਾਂ ਵਕਤ ਅਸਲੋਂ ਹੈਰਾਨ ਮੇਰੇ ਕਮਰੇ ਵਿੱਚ ਖਲੋਤਾ ਰਹਿ ਗਿਆ। ਉਹ ਮੇਰੇ ਦੋਸਤ ਮੇਰੇ ਅਜਨਬੀ ਉਹ ਮੇਰੇ ਦੋਸਤ ਮੇਰੇ ਅਜਨਬੀ।

0: set go Chadston Ford Dandenong Road te tuhanu udik rahe hai Ford Ranger Ranger Super Duty Everest te Sadabahar Mustang brand new demo te quality pre-owned vehicles trade in ate finance options we available aao te apni navi Ford da test drive karo business fleet lai gal karo vehicle experts Tim Forbes ya Corey Nal radio hanji de hawale nal pao 3 saal di free service Chadston Ford ready set
1: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
2: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
1: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ
4: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
5: ਸੂਰਜ ਦੇਵਤਾ
4: ਕੀ ਮਤਲਬ
5: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
4: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
6: ਐਕਸਪੀਰੀਅੰਸ Cook Studio

ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਇਹ ਖਬਰਾਂ ਨੇ ਜਿੱਥੇ ਸਭ ਤੋਂ ਪਹਿਲਾਂ ਖਬਰ ਦਿੱਲੀ ਦੰਗਿਆਂ ਦੇ ਨਾਲ ਜੁੜੀ ਹੋਈ ਦੱਸ ਦਈਏ ਕਿ ਸਾਲ 2020 ਚ ਉੱਤਰ ਪੂਰਬੀ ਦਿੱਲੀ ਦੇ ਵਿੱਚ ਹੋਏ ਦੰਗਿਆਂ ਦੇ ਮਾਮਲੇ ਚ ਹਾਲਾਂਕਿ ਦੁਨੀਆ ਭਰ ਦੇ ਵਿੱਚ ਇਹਨਾਂ ਦੰਗਿਆਂ ਨੇ ਚਰਚਾ ਬਟੋਰੀ ਸੀ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਅੰਕਿਤ ਸ਼ਰਮਾ ਦਾ ਹੱਤਿਆਕਾਂਡ ਵੀ 11 ਜੂਨ 2026 ਨੂੰ ਹੋਇਆ ਸੀ ਔਰ ਇਸ ਮਾਫ ਕਰਨਾ 11 ਜੂਨ 2020 ਦੇ ਵਿੱਚ ਹੋਇਆ ਸੀ ਔਰ ਅੱਜ ਯਾਨੀ ਕਿ 11 ਜੂਨ ਨੂੰ ਇਸ ਦੀ ਕੜਕੜਡੂਮਾ ਕੋਰਟ ਦੇ ਵਿੱਚ ਫੈਸਲਾ ਸੁਣਾਉਣ ਦੀ ਤਰੀਕ ਹੈ ਅਡੀਸ਼ਨਲ ਜੱਜ ਪ੍ਰਵੀਨ ਸਿੰਘ ਦੀ ਅਦਾਲਤ ਦੇ ਵਿੱਚ ਪ੍ਰਮੁੱਖ ਦੋਸ਼ੀ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਮਿਊਂਸੀਪਲ ਕੌਂਸਲਰ ਤਾਹਿਰ ਹੁਸੈਨ ਸਣੇ 11 ਦੋਸ਼ੀਆਂ ਦੀ ਕਿਸਮਤ ਦਾ ਫੈਸਲਾ ਅੱਜ ਦੇ ਦਿਨ ਅਦਾਲਤ ਦੀ ਤਰਫ ਤੋਂ ਕੀਤਾ ਜਾਣਾ ਹੈ ਉੱਥੇ ਨੀਟ ਪ੍ਰਬੰਧਨ ਦੇ ਉੱਤੇ ਸੰਸਦੀ ਕਮੇਟੀ ਦੀ ਮੀਟਿੰਗ ਵੀ ਹੈ ਨੀਟ ਦੀ ਪ੍ਰੀਖਿਆ ਤੇ ਉਸਦੇ ਸੰਚਾਲਨ ਦੇ ਨਾਲ ਜੁੜੇ ਹੋਏ ਵੱਖ ਵੱਖ ਮੁੱਦਿਆਂ ਦੇ ਉੱਤੇ ਸੰਸਦ ਦੀ ਨਿਗਰਾਨੀ ਲਗਾਤਾਰ ਵੱਧ ਰਹੀ ਹੈ ਇਸੇ ਕੜੀ ਦੇ ਵਿੱਚ ਸਿਹਤ ਤੇ ਪਰਿਵਾਰ ਭਲਾਈ ਸੰਬੰਧੀ ਸੰਸਦੀ ਸਥਾਈ ਕਮੇਟੀ ਨੇ ਜਿਹੜੀ ਇੱਕ ਪਰਮਾਨੈਂਟ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਅਹਿਮ ਮੀਟਿੰਗ ਕੀਤੀ ਸੀ ਕਮੇਟੀ ਦੀ ਪ੍ਰਧਾਨਗੀ ਸੀਨੀਅਰ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਨੇ ਕੀਤੀ ਸੀ ਮੀਟਿੰਗ ਦਾ ਵਿਸ਼ਾ ਨੈਸ਼ਨਲ ਮੈਡੀਕਲ ਕਮਿਸ਼ਨ ਯਾਨੀ NMC ਐਕਟ 2019 ਦੇ ਤਹਿਤ ਨੀਟ ਪ੍ਰੀਖਿਆਵਾਂ ਦਾ ਸੰਚਾਲਨ ਸੀ ਇਹ ਚਰਚਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਰੈਗੂਲੇਟਰੀ ਸੰਸਥਾਵਾਂ ਦੇ ਢਾਂਚੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਇਹਨਾਂ ਦੀ ਸਮੀਖਿਆ ਵਜੋਂ ਕੀਤੀ ਜਾ ਰਹੀ ਹੈ ਬਾਰ ਬਾਰ ਸਵਾਲ ਉੱਠ ਰਹੇ ਸੀ ਕਿ ਨੀਟ ਦਾ ਪੇਪਰ ਆਯੋਜਿਤ ਕਰਵਾਉਣ ਵਾਲੀ ਸੰਸਥਾ NTA ਯਾਨੀ ਕੌਮੀ ਪ੍ਰੀਖਿਆ ਏਜੰਸੀ ਦੇ ਜਿਹੜੇ ਅਧਿਕਾਰੀ ਨੇ ਉਹ ਇਸ ਵਕਤ ਅਸਫਲ ਨੇ ਇਸ ਕਿਸਮ ਦੀ ਕੌਮੀ ਪ੍ਰੀਖਿਆ ਨੂੰ ਕਰਵਾਉਣ ਦੇ ਲਈ ਔਰ ਇਸੇ ਨੂੰ ਲੈ ਕੇ ਜਿਹੜਾ ਭਾਰਤ ਭਰ ਦੇ ਵਿੱਚ ਇੱਕ ਵਿਰੋਧ ਸ਼ੁਰੂ ਹੋ ਗਿਆ ਸੀ ਨਾਲ ਲੱਗਦੇ ਹੀ ਹਾਲਾਂਕਿ CBSE ਦੇ ਵਿੱਚ ਵੀ ਖਾਮੀਆਂ ਨਜ਼ਰ ਆਈਆਂ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਣੀ ਕਾਕਰੇਚ ਜਨਤਾ ਪਾਰਟੀ ਨੇ ਦੇਸ਼ ਭਰ ਦੇ ਵਿੱਚ ਜਿਹੜੇ ਇੱਕ ਪ੍ਰਦਰਸ਼ਨ ਦਾ ਬਿਗੁਲ ਫੂਕਿਆ ਸੀ ਹਾਲਾਂਕਿ ਰਾਜਧਾਨੀ ਦਿੱਲੀ ਦੇ ਵਿੱਚ ਹੀ ਹੋਇਆ ਸੀ ਹੁਣ CJP ਯਾਨੀ ਕਾਕਰੇਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਆਪਣੀ ਮੰਗ ਦੁਹਰਾਈ ਉਹਨਾਂ ਦੋਸ਼ ਲਗਾਇਆ ਕਿ ਵਾਰ ਵਾਰ ਗੜਬੜੀਆਂ ਦੇਸ਼ ਦੇ ਵਿੱਚ ਹੋ ਰਹੀਆਂ ਨੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ ਉਹਨਾਂ ਕਿਹਾ ਕਿ ਹੁਣ ਇਹ ਗੱਲ ਤਾਂ ਸਾਬਤ ਹੋ ਗਈ ਹੈ ਕਿ ਨੌਜਵਾਨ ਦੇਸ਼ ਦੇ ਵਿੱਚ ਪਿੱਛੇ ਨਹੀਂ ਹਟਣਗੇ ਹੁਣ ਉਹ ਆਤਮ ਹੱਤਿਆਵਾਂ ਨਹੀਂ ਕਰਨਗੇ ਬਲਕਿ ਸਰਕਾਰ ਤੋਂ ਜਵਾਬਦੇਹੀ ਮੰਗਣਗੇ 6 ਜੂਨ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਕਿਹਾ ਕਿ ਹੁਣ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਹੋਏਗੀ ਜੇਕਰ ਜਲਦ ਹੀ ਬਲਕਿ ਤਰੀਕ ਵੀ ਦੇ ਦਿੱਤੀ ਗਈ ਹੈ ਕਿ 13 ਜੂਨ ਤੱਕ ਧਰਮਿੰਦਰ ਪ੍ਰਧਾਨ ਬਤੌਰ ਸਿੱਖਿਆ ਮੰਤਰੀ ਅਸਤੀਫਾ ਨਹੀਂ ਦਿੰਦੇ ਤਾਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਹੋ ਜਾਣਗੇ ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਸਿਆਸਤ ਦੇ ਨਾਲ ਜੁੜੀ ਹੋਈ ਕਾਂਗਰਸ ਨੇਤਾ ਮੀਨਾਕਸ਼ੀ ਨਟਰਾਜਨ ਨੇ ਰਾਜ ਸਭਾ ਚੋਣਾਂ ਦੇ ਲਈ ਆਪਣਾ ਨੋਮੀਨੇਸ਼ਨ ਰੱਦ ਕੀਤੇ ਜਾਣ ਦੇ ਫੈਸਲੇ ਤੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਮੱਧ ਪ੍ਰਦੇਸ਼ ਦੇ ਵਿੱਚ ਰਾਜ ਸਭਾ ਦੀਆਂ 3 ਸੀਟਾਂ ਦੇ ਲਈ ਚੋਣਾਂ ਹੋਣ ਵਾਲੀਆਂ ਨੇ ਇਹਨਾਂ ਚੋਣਾਂ ਦਾ ਨਤੀਜਾ ਕੁਝ ਦਿਨ ਪਹਿਲਾਂ ਲਗਭਗ ਤੈਅ ਮੰਨਿਆ ਜਾ ਰਿਹਾ ਸੀ ਵਿਧਾਨ ਸਭਾ ਦੇ ਵਿੱਚ ਗਿਣਤੀ ਦੇ ਹਿਸਾਬ ਦੇ ਨਾਲ ਭਾਜਪਾ ਨੂੰ 2 ਤੇ ਕਾਂਗਰਸ ਨੂੰ 1 ਸੀਟ ਮਿਲਦੀ ਦਿਖਾਈ ਦੇ ਰਹੀ ਸੀ ਪਰ ਰਿਟਰਨਿੰਗ ਆਫਿਸਰ ਨੇ ਕਾਂਗਰਸ ਉਮੀਦਵਾਰਾਂ ਮੀਨਾਕਸ਼ੀ ਨਟਰਾਜਨ ਦੀ ਨੋਮੀਨੇਸ਼ਨ ਰੱਦੀ ਕਰ ਦਿੱਤੀ ਭਾਜਪਾ ਨੇ ਇੱਕ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਮੀਨਾਕਸ਼ੀ ਨਟਰਾਜਨ ਨੇ ਆਪਣੇ ਨੋਮੀਨੇਸ਼ਨ ਦੇ ਵਿੱਚ ਦਾਖਲ ਹੋਏ ਫਾਰਮ 26 ਦੇ ਵਿੱਚ ਅਦਾਲਤ ਦੇ ਅੰਦਰ ਕਥਿਤ ਤੌਰ ਦੇ ਉੱਤੇ ਇੱਕ ਪੁਰਾਣੇ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ ਲੁਕੋ ਕੇ ਰੱਖੀ ਹੈ ਕਾਂਗਰਸ ਨੇ ਇਸ ਦੋਸ਼ ਨੂੰ ਗਲਤ ਦੱਸਿਆ ਤੇ ਰਿਟਰਨਿੰਗ ਆਫਿਸਰ ਦੇ ਫੈਸਲੇ ਨੂੰ ਕਾਨੂੰਨ ਦੇ ਖਿਲਾਫ ਦਿੱਤਾ ਗਿਆ ਫੈਸਲਾ ਕਿਹਾ ਬੁੱਧਵਾਰ ਦੇ ਦਿਨ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਤਰਫ ਤੋਂ ਇੱਕ ਵਫਦ ਗਿਆ ਸੀ ਜਿਨ੍ਹਾਂ ਨੇ ਚੋਣ ਕਮਿਸ਼ਨ ਦੇ ਰਾਜ ਸਭਾ ਚੋਣਾਂ ਦੇ ਲਈ ਦਿੱਤੀ ਗਈ ਉਮੀਦਵਾਰੀ ਮੀਨਾਕਸ਼ੀ ਨਟਰਾਜਨ ਦੇ ਨੋਮੀਨੇਸ਼ਨ ਨੂੰ ਰੱਦ ਕੀਤੇ ਜਾਣ ਦਾ ਵਿਰੋਧ ਵੀ ਕੀਤਾ ਸੀ ਦੱਸ ਦਈਏ ਕਿ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਮੀਨਾਕਸ਼ੀ ਨਟਰਾਜਨ ਦਾ ਨੋਮੀਨੇਸ਼ਨ ਰੱਦ ਕਰਦੇ ਰਿਟਰਨਿੰਗ ਅਫਸਰ ਨੇ 2 ਤੇ 2 5 ਨਹੀਂ ਬਲਕਿ 7 ਕਰ ਦਿੱਤੇ ਨੇ ਮਨੂ ਸਿੰਘਵੀ ਨੇ ਚੋਣ ਕਮਿਸ਼ਨ ਤੋਂ ਨਿਕਲਣ ਤੋਂ ਬਾਅਦ ਕਿਹਾ ਕਿ ਕੋਰਟ ਨੇ ਨਟਰਾਜਨ ਦੇ ਖਿਲਾਫ ਕੋਰਟ ਨੇ ਕੋਈ ਨੋਟਿਸ ਨਹੀਂ ਲਿਆ ਬਲਕਿ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਜਿਸ ਦੇ ਵਿੱਚ ਜਵਾਬ ਮੰਗਿਆ ਗਿਆ ਹਾਲਾਂਕਿ ਜਵਾਬ ਤਾਂ ਕਾਂਗਰਸ ਦੀ ਤਰਫ ਤੋਂ ਮੰਗੇ ਜਾ ਰਹੇ ਨੇ ਉੱਥੇ ਪੰਜਾਬ ਦੀ ਖਬਰ ਦੀ ਵੀ ਸਾਂਝ ਪਾਉਂਦੇ ਚੱਲੀਏ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਤਰਫ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਹੁਣ ਖਤਮ ਹੋ ਗਈ ਹੈ ਦੱਸ ਦਈਏ ਕਿ ਸਰਕਾਰ ਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ
ਜਿਸ ਤੋਂ ਬਾਅਦ ਸਾਰੇ ਕਾਮੇ ਵੀ ਆਪਣੀ ਹੁਣ ਡਿਊਟੀ ਤੇ ਪਰਤ ਗਏ ਨੇ। ਹੜਤਾਲ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਾਜ਼ਮਾਂ ਨੂੰ ਇੱਕ ਮਹੀਨੇ ਦੇ ਅੰਦਰ ਰਿਹਾਅ ਵੀ ਕਰ ਦਿੱਤਾ ਜਾਏਗਾ, ਇਹ ਵੀ ਫੈਸਲਾ ਲਿਆ ਗਿਆ ਤੇ ਕਿਲੋਮੀਟਰ ਸਕੀਮ ਦੇ ਤਹਿਤ ਵਿਭਾਗ ਦੇ ਵਿੱਚ ਕੋਈ ਵੀ ਨਵੀਂ ਬੱਸ ਸ਼ਾਮਲ ਨਹੀਂ ਕੀਤੀ ਜਾਏਗੀ। ਇਸ ਸਹਿਮਤੀ ਦੇ ਨਾਲ ਰੋਡਵੇਜ਼ ਸੇਵਾਵਾਂ ਮੁੜ ਬਹਾਲ ਹੋ ਗਈਆਂ ਨੇ, ਆਮ ਲੋਕਾਂ ਨੂੰ ਇਸ ਦੇ ਨਾਲ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਦੁਪਹਿਰ ਤੋਂ ਹੀ 12 ਵਜੇ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਸੀ, ਪਰ ਕੱਲ ਤੋਂ ਹੀ ਜਾਮ ਕਰ ਦਿੱਤਾ ਗਿਆ ਸੀ, ਪਰ ਅੱਜ ਦੇ ਦਿਨ ਹੁਣ ਪੰਜਾਬ ਰੋਡਵੇਜ਼ ਪਨਬੱਸ PRTC ਦੇ ਕੰਟਰੈਕਟ ਵਰਕਰ ਯੂਨੀਅਨ ਦੀ ਤਰਫ ਤੋਂ ਅਣਮਿੱਥੇ ਸਮੇਂ ਦੇ ਲਈ ਕੀਤੀ ਗਈ ਇਹ ਹੜਤਾਲ ਵੀ ਬੰਦ ਹੋ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਰਫ ਤੋਂ ਦੇਸ਼ ਦੀ ਆਰਥਿਕ ਹਾਲਤ ਦੇ ਉੱਤੇ ਚਿੰਤਾ ਜਤਾਈ ਗਈ ਹੈ। ਆਖਿਰਕਾਰ ਪ੍ਰਧਾਨ ਮੰਤਰੀ ਨੇ ਇਹ ਗੱਲ ਮੰਨੀ ਹੈ ਕਿ ਈਰਾਨ ਜੰਗ ਹੁਣ ਤੀਸਰੇ ਮਹੀਨੇ ਦੇ ਵਿੱਚ ਦਾਖਲ ਹੋਣ ਦੇ ਚੱਲਦਿਆਂ ਸਮੱਸਿਆਵਾਂ ਘਟੀਆਂ ਨਹੀਂ ਵੱਧ ਗਈਆਂ ਨੇ। ਉਹਨਾਂ ਕਿਹਾ ਕਿ ਅਮਰੀਕੀ ਸਦਰ ਡੋਨਲਡ ਟਰੰਪ ਜੇ ਚਾਹੁਣ ਤਾਂ ਇਸ ਸੰਘਰਸ਼ ਨੂੰ ਇੱਥੇ ਅਖੀਰ ਕਰ ਸਕਦੇ ਨੇ। ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਦੇ ਬਾਰੇ ਉਹਨਾਂ ਕਿਹਾ ਕਿ ਅਮਰੀਕੀ ਨੇਵੀ ਬੇਸਿਸ ਨੂੰ ਜਿਹੜਾ ਬਹਿਰੀਨ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਡਰੋਨ ਦੇ ਨਾਲ, ਇਹ ਕੋਈ ਚੰਗੀ ਗਤੀਵਿਧੀ ਨਹੀਂ ਹੈ, ਚੰਗੀ ਕਾਰਵਾਈ ਨਹੀਂ ਹੈ ਈਰਾਨ ਦੀ। ਅਜਿਹੇ ਦੇ ਵਿੱਚ ਉਹਨਾਂ ਪੀਸ ਡੀਲ ਦੀ ਇੱਕ ਵਾਰ ਫਿਰ ਤੋਂ ਗੱਲ ਕੀਤੀ। ਦੱਸ ਦਈਏ ਕਿ ਈਰਾਨ ਜੰਗ ਦੇ ਚੱਲਦਿਆਂ ਪਹਿਲਾਂ ਵੀ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਕਹਿ ਚੁੱਕੀ ਹੈ ਕਿ ਦੇਸ਼ ਦੇ ਵਿੱਚ ਹਾਲਾਤ ਈਰਾਨ ਜੰਗ ਦੇ ਚੱਲਦਿਆਂ ਖਰਾਬ ਹੁੰਦੇ ਨੇ। ਉੱਥੇ ਦੇਸ਼ ਦੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਹੁਣ ਔਕਸ ਸਮਝੌਤੇ ਦੇ ਤਹਿਤ ਬੇਸ਼ੱਕ ਹੌਲੀ ਸੀ ਪਰ ਗੱਲਬਾਤ ਨੂੰ ਅੱਗੇ ਵਧਣ ਦੇ ਉੱਤੇ ਤਸੱਲੀ ਜਤਾਈ ਹੈ। ਦੱਸ ਦਈਏ ਕਿ ਉਹਨਾਂ ਕਿਹਾ ਹੈ ਕਿ ਇਸ ਸਮਝੌਤੇ ਦੇ ਤਹਿਤ ਹਾਸਲ ਹੋਣ ਵਾਲੀਆਂ ਪਰਮਾਣੂ ਪਣਡੁੱਬੀਆਂ ਦੇ ਨਾਲ ਆਸਟ੍ਰੇਲੀਆ ਦੀ ਤਾਕਤ ਹੋਰ ਜ਼ਿਆਦਾ ਵਧੇਗੀ। ਵੈਸੇ ਇਸ ਦਰਮਿਆਨ ਉਹਨਾਂ ਦੇ ਨਾਲ ਵਿਦੇਸ਼ ਮੰਤਰੀ ਪੈਨੀ ਵੋਂਗ ਤੇ ਉਹਨਾਂ ਦੇ ਬਰਤਾਨਵੀ ਹਮਰੁਤਬਾ ਵਿਦੇਸ਼ ਮੰਤਰੀ ਉੱਥੋਂ ਦੇ ਯੁਵਿਤ ਕੂਪਰ ਤੇ ਰੱਖਿਆ ਸਕੱਤਰ ਜੌਨ ਹੀਲੀ ਵੀ ਸ਼ਾਮਲ ਸੀ। ਦੱਸ ਦਈਏ ਕਿ ਲੰਡਨ ਦੇ ਵਿੱਚ ਇਹ ਮੁਲਾਕਾਤ ਹੋ ਰਹੀ ਹੈ ਚਾਰਾਂ ਨੇਤਾਵਾਂ ਦੀ ਆਪਸ ਦੇ ਵਿੱਚ, ਔਰ ਔਕਸ ਸਮਝੌਤੇ ਨੂੰ ਅੱਗੇ ਤੋਰਨ ਦੇ ਉੱਤੇ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ। ਲੰਡਨ ਸੈਂਟਰਲ ਦੇ ਵਿੱਚ ਅੱਜ ਦੇ ਦਿਨ ਲੈਂਸੈਸਟਰ ਮੀਡੀਆ ਦੇ ਅੰਦਰ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਏਗੀ। ਕੱਲ੍ਹ ਦੇ ਦਿਨ ਹੋਈ ਮੁਲਾਕਾਤ ਤੋਂ ਬਾਅਦ ਇਸ ਕਿਸਮ ਦੇ ਬਿਆਨ ਦਿੱਤੇ ਗਏ ਕਿ ਆਸਟ੍ਰੇਲੀਆ ਨੂੰ ਵਰਜੀਨੀਆ ਕਲਾਸ ਸਬਮਰੀਨ ਹਾਸਲ ਹੋਣ ਦਾ ਪੂਰਾ ਪੂਰਾ ਭਰੋਸਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਲ 2030 ਤੱਕ ਅਮਰੀਕਾ ਇਹਨਾਂ ਵਰਜੀਨੀਆ ਕਲਾਸ ਸਬਮਰੀਨ ਨੂੰ ਆਸਟ੍ਰੇਲੀਆ ਨੂੰ ਸੌਂਪ ਦੇਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਇਹ ਗੱਲ ਮੰਨੀ ਜਾ ਰਹੀ ਸੀ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਔਕਸ ਸਮਝੌਤੇ ਦੀ ਟਾਈਮਲਾਈਨ ਥੋੜ੍ਹੀ ਦੇਰੀ ਦੇ ਨਾਲ ਯਾਨੀ ਲੇਟ ਹੋ ਕੇ ਚੱਲ ਰਹੀ ਹੈ। ਆਸਟ੍ਰੇਲੀਆ ਨੂੰ ਇਸ ਤੋਂ ਪਹਿਲਾਂ ਵਰਤੀਆਂ ਹੋਈਆਂ ਸਬਮਰੀਨ ਮਿਲ ਜਾਣੀਆਂ ਚਾਹੀਦੀਆਂ ਸੀ, ਜਦਕਿ ਹੁਣ ਨਵੀਆਂ ਸਬਮਰੀਨ ਔਰ ਉਹਨਾਂ ਦੀ ਤਕਨੀਕ ਦੇ ਉੱਤੇ ਕਾਫੀ ਕੰਮ ਹੋਣਾ ਹੈ। ਦੱਸ ਦਈਏ ਕਿ ਆਸਟ੍ਰੇਲੀਆ ਦੀ ਤਰਫ ਤੋਂ ਲਗਭਗ 6 ਬਿਲੀਅਨ ਪਾਉਂਡ ਯਾਨੀ ਕਿ ਲਗਭਗ 12.5-12.5 ਬਿਲੀਅਨ ਡਾਲਰ ਦੇ ਆਸ ਪਾਸ ਜਿਹੜੇ ਨੇ ਉਹ ਅਮਰੀਕਾ ਨੂੰ ਸਬਮਰੀਨ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਬਰਤਾਨੀਆ ਨੂੰ ਸਬਮਰੀਨ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਨੇ ਦੇਣੇ ਨੇ। ਰਾਜਧਾਨੀ ਆਸਟ੍ਰੇਲੀਆ ਤੋਂ ਵੱਡੀ ਖਬਰ ਜਿੱਥੇ ACT ਦੇਸ਼ ਦੀ ਪਹਿਲੀ ਜੁਰਿਸਡਿਕਸ਼ਨ ਬਣ ਗਈ ਹੈ ਜਿੱਥੇ ਹੁਣ ਸਟੈਂਪ ਡਿਊਟੀ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਤੋਂ ਫਸਟ ਹੋਮ ਬਾਇਰਸ ਤੋਂ ਨਹੀਂ ਲਈ ਜਾਏਗੀ, ਭਾਵੇਂ ਕਿ ਪ੍ਰੋਪਰਟੀ ਦੀ ਕੀਮਤ ਜਾਂ ਉਹਨਾਂ ਦੀ ਆਮਦਨ ਕੁਝ ਵੀ ਹੋਵੇ। ਇਹ ਤਰੀਕਾ ACT ਦੇ ਬਜਟ ਦੇ ਵਿੱਚ ਅਪਣਾ ਲਿਆ ਗਿਆ। ਦੱਸ ਦਈਏ ਕਿ ਚੀਫ ਮਿਨਿਸਟਰ ਐਂਡਰਿਊ ਬਾਰਡ ਨੇ ਕਿਹਾ ਕਿ ਇਸ ਹਰਡਲ ਦੇ ਨਾਲ ਜਾਂ ਇਸ ਰੁਕਾਵਟ ਨੂੰ ਦੂਰ ਕਰਨ ਦੇ ਨਾਲ ਕੈਨਬਰਾ ਖੇਤਰ ਦੇ ਵਿੱਚ ਹਾਊਸਿੰਗ ਦਾ ਜਿਹੜਾ ਇੱਕ ਮਸਲਾ ਹੈ ਉਹ ਕਾਫੀ ਹੱਦ ਤੱਕ ਦੂਰ ਹੋਏਗਾ। ਸਟੈਂਪ ਡਿਊਟੀ ਇੱਕ ਬਹੁਤ ਵੱਡੀ ਰਕਮ ਹੁੰਦੀ ਹੈ ਜੋ ਕਿ ਕਿਸੇ ਘਰ ਨੂੰ ਖਰੀਦਣ ਤੋਂ ਪਹਿਲਾਂ ਇੱਕ ਖਰੀਦਦਾਰ ਨੂੰ, ਇੱਕ ਗਾਹਕ ਨੂੰ ਜਾਂ ਫਿਰ ਇੱਕ ਕਰਜ਼ਦਾਤਾ ਨੂੰ ਦੇਣੀ ਪੈਂਦੀ ਹੈ, ਪਰ 1 ਜੁਲਾਈ 2026 ਦੇ ਨਾਲ ਤੁਰੰਤ ਪ੍ਰਭਾਵ ਤੋਂ ਹੀ ਇਹ ਫੈਸਲਾ ਲਾਗੂ ਕਰ ਦਿੱਤਾ ਜਾਏਗਾ। ਸਟੈਂਪ ਡਿਊਟੀ ਐਗਜ਼ੈਂਪਟ ਕਰਨ ਦੇ ਨਾਲ ਜਿਹੜੀ ਪੈਨਸ਼ਨਰਸ ਜਾਂ ਫਿਰ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ NDIS ਦੇ ਪਾਰਟੀਸਪੈਂਟਸ ਨੇ ਉਹਨਾਂ ਨੂੰ ਵੀ ਘਰ ਖਰੀਦਣ ਦੇ ਲਈ ਜਿਹੜੀਆਂ ਹੋਰ ਛੋਟਾਂ ਨੇ ਉਹ ਐਲਾਨ ਕਰ ਦਿੱਤੀਆਂ ਗਈਆਂ ਨੇ। ਉੱਥੇ ਲਿੰਕਡਇਨ ਨਾਮ ਦੀ ਜਿਹੜੀ ਲਿੰਕਡਇਨ ਨਹੀਂ ਬਲਕਿ ਲਿੰਕਡ ਨਾਮ ਦਾ ਜਿਹੜਾ ਅਦਾਰਾ ਹੈ ਜਿਨ੍ਹਾਂ ਦੀ ਤਰਫ ਤੋਂ ਤੁਹਾਡੀ ਗੱਡੀਆਂ ਦੇ ਵਿੱਚ ਲੱਗੇ ਈ-ਟੈਗ ਦੇ ਜ਼ਰੀਏ ਟੋਲ ਵਸੂਲਿਆ ਜਾਂਦਾ, ਹੁਣ ਇੱਕ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਦੀ ਟੋਲ ਸਹੂਲਤ ਦਾ ਇਸਤੇਮਾਲ ਕਰਨ ਵਾਲੇ ਲੋਕ ਜਿਹੜੇ 10 ਜਾਂ 10 ਤੋਂ ਵੱਧ ਟ੍ਰਿਪ 15 ਜੂਨ ਤੋਂ ਲੈ ਕੇ 15 ਜੁਲਾਈ ਦੇ ਦਰਮਿਆਨ ਕਰਨਗੇ ਉਹਨਾਂ ਨੂੰ ਇੱਕ 1-off ਡਿਸਕਾਊਂਟ ਦਿੱਤਾ ਜਾਏਗਾ, ਯਾਨੀ ਇੱਕ ਵਾਰ ਹੀ ਮਿਲਣ ਵਾਲਾ ਇੱਕ ਡਿਸਕਾਊਂਟ ਦਿੱਤਾ ਜਾਏਗਾ। ਡਿਸਕਾਊਂਟ ਕਾਹਦਾ? ਟੋਲ ਦੇ ਉੱਤੇ ਨਹੀਂ
ਬਲਕਿ ਕਿਸੇ ਵੀ 7-11 ਸਰਵਿਸ ਸਟੇਸ਼ਨ ਤੇ ਜਾਓਗੇ ਤਾਂ 26 ਸੈਂਟ ਪਰ ਲੀਟਰ ਤੁਹਾਨੂੰ ਤੇਲ ਦੇ ਵਿੱਚੋਂ ਬਚਤ ਕਰਕੇ ਦਿੱਤੀ ਜਾਏਗੀ। ਅਜੇ ਦੇ ਵਿੱਚ ਇਹ ਜਿਹੜੇ ਤੇਲ ਦੇ ਉੱਤੇ ਇੱਕ ਵੱਡੀ ਪੈਸੇ ਜਾਂ ਇੱਕ ਵੱਡੇ ਰਕਮ ਜਿਹੜੀ ਉਹ ਤੁਸੀਂ ਉਦਾਹਰਣ ਦੇ ਤੌਰ ਦੇ ਉੱਤੇ ਇੱਕ ਆਮ ਜੀ ਜਿਹੜੀ ਸੇਡਾਨ ਕਾਰ ਆ ਉਸਦੇ ਟੈਂਕ ਨੂੰ ਫੁੱਲ ਕਰਾਉਣ ਦੇ ਉੱਤੇ $15-30 ਦੇ ਦਰਮਿਆਨ ਤੁਸੀਂ ਆਪਣੇ ਵਹੀਕਲ ਦੇ ਵਿੱਚੋਂ ਤੇਲ ਦਾ ਬਚਾ ਸਕੋਗੇ। ਕੈਮਰੀ ਦੇ ਵਿੱਚ ਤੁਸੀਂ $20 ਦੀ ਸੇਵਿੰਗ ਕਰ ਸਕੋਗੇ। ਇਸੇ ਤਰੀਕੇ ਦੇ ਨਾਲ ਅਲੱਗ ਅਲੱਗ ਕਾਰਾਂ ਦੇ ਹਿਸਾਬ ਦੇ ਨਾਲ ਉਹ ਸੇਵਿੰਗ ਤੁਹਾਡੀ ਵੱਧ ਜਾਂ ਘੱਟ ਹੋ ਸਕਦੀ ਹੈ। ਉੱਥੇ ਹੀ ਅਗਲੀ ਖਬਰ NSW ਪੁਲਿਸ ਦੇ ਨਾਲ ਜੁੜੀ ਹੋਈ, ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਪੁਲਿਸ ਯੂਨਿਟ ਦੇ ਵਿੱਚ ਇੱਕ ਇੰਡੀਪੈਂਡੈਂਟ ਕਲਚਰ ਰਿਵਿਊ ਕੀਤਾ ਗਿਆ ਸੀ। ਇੱਕ ਸੁਤੰਤਰ ਕਿਸਮ ਦੇ ਨਾਲ ਜਿਹੜਾ ਸੱਭਿਆਚਾਰਕ ਰਿਵਿਊ ਕੀਤਾ ਗਿਆ ਸੀ, ਜਿਸ ਦੇ ਵਿੱਚ ਇਹ ਪੁੱਛਿਆ ਗਿਆ, ਇਹ ਸਵਾਲ ਕੀਤੇ ਗਏ ਅਲੱਗ ਅਲੱਗ ਲੋਕਾਂ ਤੋਂ, ਪੁਲਿਸ ਤੋਂ ਵੀ, ਕਿ ਆਖਿਰਕਾਰ ਉਹਨਾਂ ਦਾ ਕਲਚਰ ਕੀ ਹੈ, ਉਹ ਕਿਸ ਤਰੀਕੇ ਦੇ ਨਾਲ ਕਿਸੇ ਵਿਅਕਤੀ ਨੂੰ, ਹਾਲਾਂਕਿ ਉਸਨੂੰ ਅਪਰਾਧੀ ਕਹਿਣਾ ਗਲਤ ਹੋਏਗਾ, ਪਰ ਕਿਸੇ ਵਿਅਕਤੀ ਨੂੰ ਜਦ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦੇ ਉਦੋਂ ਤੱਕ ਕਿਸ ਤਰੀਕੇ ਦੇ ਨਾਲ ਉਸਨੂੰ ਹੈਂਡਲ ਕਰਦੇ ਨੇ। ਕਮਿਸ਼ਨਰ ਮੈਲਨੇਨਿਓਨ ਨੇ ਇਸ ਗੱਲ ਦੇ ਉੱਤੇ ਤਸੱਲੀ ਜ਼ਾਹਰ ਕੀਤੀ ਕਿ ਦੇਸ਼ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਹਾਲਾਂਕਿ ਸਹੀ ਢੰਗ ਦੇ ਨਾਲ ਕੰਮ ਕਰ ਰਹੀ ਹੈ, ਪਰ ਪੁਲਿਸ ਦੇ ਨਾਲ ਕਈ ਵਾਰ ਵਧੀਕੀਆਂ ਹੋ ਜਾਂਦੀਆਂ ਨੇ। ਰਿਪੋਰਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ NSW ਪੁਲਿਸ ਫੋਰਸ ਦੇ ਵਿੱਚ ਜਿਹੜੀਆਂ ਕੁਝ ਇੱਕ ਖਾਮੀਆਂ ਨੇ ਉਸਨੂੰ ਦੂਰ ਕਰਨ ਦੇ ਲਈ ਹੀ ਇਹ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀ। ਉੱਥੇ ਅਪਰਾਧ ਜਗਤ ਦੀ ਗੱਲ ਤੁਰੀ ਹੋ ਹੈ ਤਾਂ ਅਗਲੀ ਖਬਰ ਇੱਕ ਭੱਜੇ ਹੋਏ ਕੈਦੀ ਦੇ ਨਾਲ ਜੁੜੀ ਹੋਈ। ਦੱਸ ਦਈਏ ਕਿ ਆਪਣੇ ਭਰਾ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਕੈਦੀ ਓਰੀਜੋਲ ਰੁਕਾਜ ਨੂੰ ਫਿਰ ਤੋਂ ਉਹ ਫਰਾਰ ਹੋ ਗਿਆ ਪੁਲਿਸ ਨੂੰ ਚਕਮਾ ਦੇ ਕੇ। ਓਰੀਜੋਲ ਰੁਕਾਜ 47 ਸਾਲ ਦੀ ਉਮਰ ਦਾ ਸੀ। ਕੈਲਰ ਈਸਟ ਦੀ ਜਿਹੜੀ ਸ਼ਮਸ਼ਾਨ ਘਾਟ ਆ ਉੱਥੇ ਇਹ ਵਿਅਕਤੀ ਪਹੁੰਚਦਾ ਆਪਣੇ ਭਰਾ ਦੇ ਸੰਸਕਾਰ ਦੇ ਲਈ। 25 ਅਪ੍ਰੈਲ ਨੂੰ ਇਹ ਘਟਨਾ ਹੁੰਦੀ ਹੈ 1:30 ਵਜੇ ਦੇ ਆਸ ਪਾਸ, ਔਰ ਫਿਰ ਇਹ ਵਿਅਕਤੀ ਗਾਇਬ ਹੋ ਜਾਂਦਾ ਹੈ। ਅਜਿਹੇ ਦੇ ਵਿੱਚ ਇਸ ਸਮਿਟਰੀ ਇਸ ਸ਼ਮਸ਼ਾਨ ਘਾਟ ਜਾਂ ਇਸ ਦੇ ਆਲੇ ਦੁਆਲੇ ਜਿੰਨੇ ਵੀ CCTV ਕੈਮਰਾ ਲੱਗੇ ਹੋਏ ਨੇ ਉਹਨਾਂ ਦੀ ਮਦਦ ਲਈ ਜਾ ਰਹੀ ਹੈ ਔਰ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ। ਸੌਕੇ ਰੂਸ ਦੀ ਟੀਮ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। 17 ਆਸਟ੍ਰੇਲੀਅਨ ਫੀਫਾ ਵਿਸ਼ਵ ਕੱਪ ਦੇ ਵਿੱਚ ਆਪਣਾ ਡੈਬਿਊ ਕਰਨਗੇ, ਯਾਨੀ ਕਿ ਨਵੇਂ ਲੜਕਿਆਂ ਦੇ ਨਾਲ ਲਬਰੇਜ਼ ਇਹ ਟੀਮ ਕਿਸ ਕਿਸਮ ਦਾ ਪ੍ਰਦਰਸ਼ਨ ਕਰ ਸਕੇਗੀ ਸੌਕੇ ਰੂਸ ਦੇ ਵਿੱਚ, ਉਹ ਇੱਕ ਬਹੁਤ ਵੱਡਾ ਸਵਾਲ ਹੈ। ਵੈਸੇ 26 ਮੈਂਬਰੀ ਸਕੁਐਡ ਜਿਹੜਾ ਆਸਟ੍ਰੇਲੀਆ ਤੋਂ ਭੇਜਿਆ ਗਿਆ। ਵੈਨਕੂਵਰ ਦੇ ਵਿੱਚ ਪਹਿਲਾ ਮੈਚ 14 ਤਰੀਕ ਨੂੰ ਟਰਕੀਏ ਦੇ ਨਾਲ ਆਸਟ੍ਰੇਲੀਆ ਦਾ ਹੋਣਾ। ਗਰੁੱਪ ਸਟੇਜ ਦੀ ਇਹ ਪਹਿਲੀ ਖੇਡ ਹੋਏਗੀ। ਇਸ ਤੋਂ ਇਲਾਵਾ ਅਮਰੀਕਾ ਦਾ ਫਿਰ ਮੈਚ ਹੋਏਗਾ ਪੈਰਾਗੁਏ ਦੇ ਨਾਲ, ਕਾਫੀ ਵੱਡਾ ਮੈਚ ਮੰਨਿਆ ਜਾ ਰਿਹਾ। ਪੈਰਾਗੁਏ ਦੀ ਇੱਕ ਵਧੀਆ ਟੀਮ ਹੈ। ਤੇ ਫਿਰ ਇਸੇ ਤਰੀਕੇ ਦੇ ਨਾਲ ਗਰੁੱਪ ਡੀ ਦੇ ਬਾਕੀ ਦੇ ਮੈਚ ਖੇਡੇ ਜਾਣੇ ਨੇ। ਇਸ ਸੌਕੇ ਰੂਸ ਦੇ ਬਾਰੇ ਜਾਂ ਇਸ ਟੀਮ ਦੇ ਬਾਰੇ ਕਾਫੀ ਹੱਦ ਤੱਕ ਜਾਣਕਾਰੀ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ, ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਸਾਂਝੀ ਕਰ ਚੁੱਕੇ ਹਾਂ, ਪਰ ਦੱਸ ਦਈਏ ਕਿ ਇਹ 11 ਜੂਨ ਤੋਂ ਸ਼ੁਰੂ ਹੋ ਰਿਹਾ ਫੁੱਟਬਾਲ ਵਿਸ਼ਵ ਕੱਪ। ਇਸ ਵਕਤ ਜਿਹੜੇ 50 ਤੋਂ ਵਧੇਰੇ ਮੈਚ ਖੇਡੇ ਜਾਣੇ ਨੇ ਔਰ ਆਸਟ੍ਰੇਲੀਆ ਦੇ ਵਿੱਚ ਅਗਲੇ ਦਿਨ ਤੱਕ ਇਹ ਦਿਖ ਸਕਿਆ ਕਰੇਗਾ। ਆਸਟ੍ਰੇਲੀਆ ਨੇ ਜਿਹੜੇ ਆਪਣੇ ਸ਼ੁਰੂਆਤੀ ਮੈਚ ਨੇ, ਜੇਕਰ ਉਹਨਾਂ ਦੇ ਵਿੱਚੋਂ ਜਿੱਤ ਦਰਜ ਕਰਦਾ ਤਾਂ ਅਗਲੀ ਸਟੇਜ ਦੇ ਲਈ ਕੁਆਲੀਫਾਈ ਹੋਣ ਦਾ ਦਾਅਵੇਦਾਰ ਰਹਿੰਦਾ। ਪਰ ਇਸ ਦਰਮਿਆਨ ਆਸਟ੍ਰੇਲੀਆ ਦੇ ਮੈਚ ਕਾਫੀ ਜ਼ਿਆਦਾ ਮਜ਼ਬੂਤ ਟੀਮਾਂ ਦੇ ਨਾਲ ਹੋਣ ਦੀ ਸੰਭਾਵਨਾ ਇੱਕ ਦੱਸੀ ਗਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

स्वागत है दोस्तों तुहाडा अज दी कहानी अज दे विचार दे विच। अज दी कहानी उन्हां कम्मां दी गल करदी जिहड़े आपां हमेशा कल परसों ते पा दिंदे, कोई ना देखी जाऊगी, ये कल नूं कर लांगे, ये परसों नूं कर लांगे। वो शायद काम इन्ना जरूरी भी नहीं हुंदा, तां करके तुसीं अग्गे पाया हुंदा, पर जिहड़ी दिमाग वाली लिस्ट है ना उन्हें हमेशा उत्ते ही रख्या हुंदा, प्रायोरिटी ते। इदां ही अज दी कहानी है एक साधु दी, एक स्टूडेंट दी। दस दिन एक चेला अपने गुरु दे नाल आश्रम दे विच रहिंदा सीगा। चेला कहिंदे बड़ा आलसी सीगा, ओह अज दा काम कल ते, कल दा परसों ते, इदां करके वो टालदा रहिंदा काफी काम। इसे हद करके उहदे सारे काम हौली हौली या कह लो देरी नाल पूरे हुंदे, फिर वो पछताउंदा रहिंदा। जिहड़ा गुरु सी वो इस आदत तो जाणू सी, चिंतित भी सी। एक दिन गुरु ने सोचा कि इसनू सबक जरूर दिता जावे। हुण गुरुकुल दा समा उत्थे तरीके ही वक् वक् हुंदे सन। गुरु ने चेले नू अपने कोल बुलाया ते एक काला पत्थर दिता ते क्या पत्थर रख ला तू अपने कोल, मैं दो दिनां लई बाहर शहर चलिया किसे काम वास्ते, पर ये पत्थर कोई आम पत्थर नहीं है, ये बड़ा तलिस्मी पत्थर है, जादुई पत्थर कह लो। इस पत्थर की खासियत है कि जे किसे लोहे नाल रगड़ेगा ना इनू, ये सोना बन जू। मैं काला पत्थर तेनू दे रहा, तेदे नाल तू जिन्ना सोना बनाउणा हो बना ली, पर मैं कल शाम तक वापस आ जाणा, उदों तक तू इनू रख सकदा। जदों तक मैं वापस नहीं आउंदा उदों तक ते पत्थर तेरा, पर कल शाम नूं तेनू ये पत्थर मैनू वापस करना पऊगा। गुरु तो चलिया गया। हुण जिहदे कोल पत्थर आया करन नूं तां की नहीं कर सकता सी, पर सीगा आलसी, सोचणी लग गया, कहिंदा वी हुण स्टोन तां आ गया, वो पत्थर तां आ गया, जिन्ना मर्जी सोना बनाई जावांगे। फिर बह के हिसाब जिहा लाउंदा वी कल शामा तक दा ते समा ही समा आ, बड़ा सोना बन जू। फिर सोचण लग जांदा कि इन्ना सोना मैं बनाऊंगा किदां, सोचता कि किसी मार्केट जाके कबाड़ी कोलों मैं लोहा लै लूंगा, उन्हूं फिर सोने च बदल लांगे। इदां सोचदा सोचदा उहदा सारा दिन लंघ जांदा, शामां हुंदियां ने, सोचता कि हुण की ही मैं मार्केट जाऊंगा, शहर नूं जाऊंगा, दिन ते ढल गया। वो अपना रात दा भोजन छकदा, फिर उन्हां ही सोचां सपनियां च गवा जांदा ते सौं जांदा। सवेरे उठ तां जल्दी जांदा, पर फिर इहो सोचदा कि शाम तक दा समां हले वी हैगा, पहलो नाश्ता करदे आं फिर बाजार जावांगे, फिर सोना ही सोना। पर गल ये बनती कि नाश्ता करन तो बाद फिर उन्हूं नींद आ जांदी, सोचता थोड़ा सुस्ता लिए, गर्मियां दे दिन ने, हमें कित्थे मैं धुप्पा खज्जल हुंदा जाऊंगा, खराब हुंदा जाऊंगा, कोई ना थोड़ा सौने आ, शाम पई हले, दोपहर नूं उठूंगा, फिर बाजार जावांगे, आराम नाल लोहा खरीदांगे ते सोना ते झाटी बन जाणा। सोचदिआं सोचदिआं फिर सौं गया।
ਜਦੋਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਸੂਰਜ ਤਾਂ ਡੁੱਬਣ ਵਾਲਾ, ਹੁਣ ਸ਼ਾਮਾਂ ਪੈ ਚੁੱਕੀਆਂ ਨੇ। ਤੁਰੰਤ ਥਾਪੜਾ ਦਫੜੀ ਦੇ ਵਿੱਚ ਉੱਠਿਆ, ਮਾਰਕੀਟ ਜਾਣ ਲਈ ਤਿਆਰ ਹੋਇਆ। ਜਿਵੇਂ ਹੀ ਆਸ਼ਰਮ ਚੋਂ ਬਾਹਰ ਨਿਕਲਦਾ ਤੇ ਦੇਖਦਾ ਵੀ ਗੁਰੂ ਜੀ ਤਾਂ ਵਾਪਸ ਆ ਗਏ ਨੇ। ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੁਣ ਕੀ ਕਰਾਂ, ਮੈਂ ਤੇ ਹਾਲੇ ਗਿਆ ਵੀ ਨਹੀਂ ਇੱਕ ਵਾਰ ਵੀ, ਸੋਨਾ ਬਣਾ ਕੇ ਦੇਖਿਆ ਤੱਕ ਨਹੀਂ। ਪਰ ਗੁਰੂ ਨੇ ਆਉਂਦੇ ਪੱਥਰ ਲੈ ਲਿਆ ਵੀ ਪੁੱਤ ਤੇਰਾ ਸਮਾਂ ਮੁੱਕ ਗਿਆ, ਇਹ ਪੱਥਰ ਹੁਣ ਵਾਪਸ ਕਰਦੇ। ਬਥੇਰੀ ਉਹਨੇ ਬੇਨਤੀ ਕੀਤੀ ਚੇਲੇ ਨੇ ਵੀ ਗੁਰੂ ਜੀ ਥੋੜ੍ਹਾ ਸਮਾਂ ਹੋਰ ਦੇ ਦਿਓ, ਮੈਨੂੰ ਬਸ ਇੱਕ ਗੇੜਾ ਲਾ ਆਉਣ ਦਿਓ, ਮੈਂ ਹੁਣੇ ਗਿਆ ਹੁਣੇ ਆਇਆ। ਪਰ ਨਾ, ਗੁਰੂ ਜੀ ਨੇ ਕਿਹਾ ਕਿ ਤੇਰੇ ਵਰਗਾ ਆਲਸੀ ਤਾਂ ਕੁਝ ਨਹੀਂ ਕਰ ਸਕਦਾ, ਤੈਨੂੰ 24 ਘੰਟੇ ਮਿਲੇ ਸੀ, ਤੂੰ ਜਿੰਨਾ ਸੋਨਾ ਬਣਾਉਣਾ ਚਾਹੁੰਦਾ ਸੀ ਤੂੰ ਬਣਾ ਸਕਦਾ ਸੀ, ਤੂੰ ਕਰਨ ਨੂੰ ਤਾਂ ਕੁਝ ਵੀ ਕਰ ਸਕਦਾ ਸੀ, ਕਰਨ ਨੂੰ ਸ਼ਾਇਦ ਹੁਣ ਵੀ ਕੁਝ ਕਰਦੇ। ਪਰ ਇੱਕ ਗੱਲ ਚੇਤਾ ਰੱਖੀ ਵੀ ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਨਾ ਕਰਦਾ, ਉਹ ਜੀਵਨ ਚ ਕੁਝ ਨਹੀਂ ਕਰਦਾ। ਇਹ ਕਹਿ ਕੇ ਗੁਰੂ ਜੀ ਤਾਂ ਚਲੇ ਗਏ, ਪਰ ਉਹ ਸ਼ਰਮਿੰਦਾ ਖੜਾ ਸੀ। ਉਹਨੂੰ ਸ਼ਾਇਦ ਸਮਝ ਆ ਗਈ ਸੀ ਕਿ ਗੁਰੂ ਜੀ ਕੀ ਸਬਕ ਸਿਖਾਉਣਾ ਚਾਹੁੰਦੇ। ਇਹ ਤਾਂ ਰਹੀ ਉਹ ਚੇਲੇ ਦੀ ਗੱਲ, ਜੇ ਆਪਾਂ ਅੱਜ ਤੇ ਆ ਜਾਈਏ, ਕੋਈ ਪੱਥਰ ਨਹੀਂ ਹੈਗੇ ਆਪਣੇ ਕੋਲ ਜਿਹਨੂੰ ਕਸਾ ਕੇ ਸੋਨਾ ਬਣਾਉਣਾ, ਵੱਡੇ ਵੱਡੇ ਕੰਮ ਅਸੀਂ ਚਾਟੀ ਨੂੰ ਬੇੜ ਲੈਂਦੇ ਹਾਂ। ਇਹ ਮੇਰੀ ਜ਼ਿੰਦਗੀ ਦਾ ਵੱਡਾ ਗੋਲ ਹੈ, ਇਸ ਨੂੰ ਛੇਤੀ ਤੋਂ ਛੇਤੀ ਪੂਰਿਆ ਕੀਤਾ ਜਾਵੇ। ਪਰ ਕਈ ਵਾਰੀ ਅਸੀਂ ਛੋਟੇ ਛੋਟੇ ਕੰਮ ਟਾਲ ਜਾਂਦੇ ਹਾਂ, ਵੱਧਦੇ ਸਟ੍ਰੈਸ ਨਾਲ, ਤਣਾਅ ਦੇ ਨਾਲ, ਕੰਮਾਂ ਦੇ ਨਾਲ, ਕੁਝ ਹੋਰ ਪੋਟਲੀਆਂ ਬੰਨੀਆਂ ਹੁੰਦੀਆਂ ਆਪਾਂ ਛੋਟੇ ਛੋਟੇ ਕੰਮਾਂ ਦੀਆਂ, ਉਹ ਛੋਟੇ ਛੋਟੇ ਕੰਮ ਜਿਹੜੇ ਸਾਨੂੰ ਜ਼ਰੂਰੀ ਨਹੀਂ ਜਾਪਦੇ, ਅਤੇ ਹਾਂ ਕਈ ਵਾਰੀ ਉਹ ਜ਼ਰੂਰੀ ਹੁੰਦੇ ਵੀ ਨਹੀਂ, ਪਰ ਉਹਨੂੰ ਛੋਟਾ ਛੋਟੇ ਕੰਮ ਹੀ ਸਾਡੇ ਸਟ੍ਰੈਸ ਦਾ, ਸਾਡੀ ਚਿੰਤਾ ਦਾ, ਸਾਡੀ ਖਿੱਚ ਦਾ ਕਾਰਨ ਬਣਦੇ ਨੇ। ਕਦੀ ਆਪ ਮੁਹਾਰੇ ਨੋਟਿਸ ਕਰਨਾ ਕਿ ਖਿੱਚ ਕਈ ਵਾਰੀ ਵੱਧ ਆਉਂਦੀ ਹੈ, ਐਵੇਂ ਬਿਨਾਂ ਮਤਲਬ ਦਾ ਗੁੱਸਾ, ਉਹ ਸਾਡੀਆਂ ਛੋਟੀਆਂ ਛੋਟੀਆਂ ਪੋਟਲੀਆਂ ਜਿਹੜੀਆਂ ਅਸੀਂ ਬੰਨ ਕੇ ਰੱਖੀਆਂ, ਜਿਨ੍ਹਾਂ ਨੂੰ ਅਸੀਂ ਤਵੱਜੋ ਨਹੀਂ ਦਿੰਦੇ, ਖੋਲ੍ਹਣਾ ਹੀ ਨਹੀਂ ਚਾਹੁੰਦੇ, ਅਤੇ ਹਮੇਸ਼ਾ ਕਹਿੰਦੇ ਕੱਲ੍ਹ ਸਹੀ, ਪਰਸੋਂ ਸਹੀ, ਅਗਲੇ ਹਫ਼ਤੇ ਸਹੀ, ਇੰਨਾ ਜ਼ਰੂਰੀ ਨਹੀਂ। ਉਹ ਸ਼ਾਇਦ ਸਾਡੇ ਲਈ, ਸਾਡੇ ਕੰਮ ਲਈ, ਉਸ ਦਿਨ ਵਾਸਤੇ, ਉਸ ਜੌਬ ਲਈ ਜ਼ਰੂਰੀ ਨਹੀਂ ਹੁੰਦਾ, ਪਰ ਤੁਸੀਂ ਮਾਨਸਿਕ ਤਣਾਅ ਤੋਂ ਪਾਸੇ ਰਹਿ ਸਕੋ, ਉਸ ਲਈ ਬਹੁਤ ਜ਼ਰੂਰੀ ਹੁੰਦਾ। ਅਸੀਂ ਬਹੁਤ ਐਕਟਿਵ ਹਾਂ, ਹੋ ਗਏ ਹਾਂ ਕਹਿ ਲਓ ਸਮੇਂ ਨਾਲ, ਪਰ ਲੇਜ਼ੀ ਵੀ ਹੋ ਗਏ ਹਾਂ ਉਹਨਾਂ ਕੰਮਾਂ ਨੂੰ ਲੈ ਕੇ, ਉਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਨਿਤਮਾਰਾ ਦੀ ਜ਼ਿੰਦਗੀ ਦੀਆਂ ਹਿੱਸਾ ਸਨ, ਪਰ ਅਸੀਂ ਉਹ ਪੋਟਲੀ ਜਿਹੀ 'ਚ ਬੰਨ ਕੇ ਪਾਸੇ ਰੱਖ ਦਿੰਦੇ ਵੀ ਇਹ ਗੱਲਾਂ ਕਹਿਣ ਦੀ ਹਾਲੇ ਲੋੜ ਨਹੀਂ, ਇਹ ਕੰਮ ਕਰਨ ਦੀ ਹਾਲੇ ਲੋੜ ਨਹੀਂ, ਇਹ ਐਕਸਰਸਾਈਜ਼ ਹਾਲੇ ਕਰਨ ਦੀ ਲੋੜ ਨਹੀਂ। ਪਰ ਦਿਮਾਗ ਨੂੰ ਪਤਾ ਕਿ ਇਹਨੂੰ ਤੁਸੀਂ ਬੰਨ ਕੇ ਰੱਖਿਆ ਅਤੇ ਪੋਟਲੀ ਨੂੰ ਰੋਜ਼ ਪਾਸੇ ਕਰੀ ਜਾਂਦੇ ਹੋ, ਪਰ ਸਮੇਂ ਦਾ ਪਤਾ ਨਹੀਂ, ਜੋ ਮੁੱਕ ਸਕਦਾ ਉਹਨੂੰ ਮੁਕਾ ਲਈਏ। ਤੁਸੀਂ ਆਪਣੇ ਸਮੇਂ ਨਾਲ ਸਭ ਕੁਝ ਹਾਸਲ ਕਰ ਸਕਦੇ ਹੋ, ਪਰ ਆਪਣੇ ਸਭ ਕੁਝ ਦੇ ਕੇ ਵੀ ਸਮਾਂ ਵਾਪਸ ਨਹੀਂ ਲੈ ਸਕਦੇ। ਇਸ ਲਈ ਜੋ ਅੱਜ ਹੋ ਸਕਦਾ ਉਸਨੂੰ ਕੱਲ੍ਹ 'ਤੇ ਨਾ ਪਾਓ। ਜਿੱਦਾਂ ਛੋਟੇ ਹੁੰਦਿਆਂ ਹਿੰਦੀ ਦੀ ਕਿਤਾਬਾਂ 'ਚ ਨਹੀਂ ਪੜ੍ਹਿਆ, ਕੱਲ੍ਹ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋਏਗੀ ਫਿਰ ਕਰੇਗਾ ਕੱਪ।

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
1: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
2: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ

रेडियो हांजी 1674 AM आज तारीख 11 जून 2026 और वीरवार दे दिन भारत आस्ट्रेलिया दुनिया जहान दियां खबरां लेके आए हैं। न्यूज़ बुलेटिन दी शुरुआत सब तो पहला इंटरनेशनल न्यूज़ दे नाल और अमरीका दी तरफ तो छेड़ी हुई जंग दे नाल जुड़ियां हुई। पहला खबर आंदी है कि ईरान की तरफ तो अमरीका ते हमला किया गया जबकि ईरान की तरफ तो मीडिया दे विच दस्या गया कि अमरीका ने हमलों की शुरुआत की है। अजे दे विच हुण जवाब भी देना बंद है। कहा जा रहा है कि अमरीकी फौज की तरफ तो किते एयर स्ट्राइक हुण खत्म हो चुके ने ते हुण दूसरे दिन उही पैटर्न फिर तो देखने नूं मिल रहा है जिस दे विच ईरान दे द्वारा अमरीकी टिकाणियां नूं निशाना बनाया जा रहा सी। अमरीकी टिकाने अमरीका दे विच नहीं मध्य पूर्व दे विच अमरीका दे फौजी अड्डे हुण बहरीन दे विच अमरीकी नेवी दे पंजवें वड्डे ड्रोन बेड़े नूं ड्रोन दे नाल निशाना बनाया गया। दस दईए कि बहरीन दे विच वीरवार तड़के ही सायरन बज उठे। ईरान दे जंग प्रबंधन कर रहे खातम अल अनबिया दे हैडक्वार्टर दी तरफ तो जवाब दिता गया कि अमरीकी हवाई हमलों तो ठीक एक घंटे बाद ये हमले किए गए ने। फिलहाल खतरे की वजह के चलद हॉर्मुज स्ट्रेट तो तेल टैंकर ते मालवाहक जहाजा सने किसी भी प्रकार के बड़े बेड़िया लंघन तो रोक दिता गया। इतों गुजरन वाले किसी भी जहाज को निशाना बनाया जा सकता है। इस ही IRGC ने नेवी की जी एक उन्होंने यूनिट उन्हों की तरफ तो भी चेतावनी दी गई है कि फारस की खाड़ी तो ओमान सागर के कोई भी जहाज अपने लंगर तो बहर ना क्या जाए। फारस न्यूज़ के मुताबिक IRGC की नेवी यूनिट ने भी दावा किया है कि हॉर्मुज स्ट्रेट के दो जहाजा जेडे कि गलत तरीके दे नाल या फिर ईरान के तरीकों के मुताबिक नहीं से गुजर रहे उन्होंने निशाना बनाया गया। ईरान के राष्ट्रपति मसूद पेजिशकियन ने सोशल मीडिया से लिखा कि बड़े महत्वपूर्ण बुनियादी ढांचों नू जड़े आम जिंदगी की जीवन रेखा भी होंगे ने ट्रांसपोर्ट तो लैके बिजली पानी तक निशाना बनाए जाने दियां धमकियां बर्दाश्त हुण नहीं हुंदियां। किसी भी देश के सामने एक लिमिट हुंदी है। उन्होंने अगे भी लिखा है कि ईरान ने अपने माहरां दे नाल बैठ के अपनी काबिलियत दे दम दे उत्ते किसी भी धमकी का डट के जवाब देने का हुण फैसला लै लिया है। उधर बहरीन दे गृह मंत्रालय ने अपने नागरिकां नूं सुरक्षित स्थानां दे उत्ते चले जाण दी अपील की। बहरीन दे गृह मंत्रालय दे द्वारा सोशल मीडिया प्लेटफॉर्म एक्स दे उत्ते एक सुनेहा प्रकाशित किया गया जिस दे विच देश दी फौज दे हवाले दे नाल कहा गया कि बहरीन दे विच अमरीकी फौजी टिकाणियां दे उत्ते हमला होया। फौज दे ड्रोन हमलों दे विच अमरीका दे पंजवें वड्डे बेड़े पैट्रियट सिस्टम दे संचार एंटीना ते रडार नूं निशाना बनाया गया और रेवोल्यूशनरी गार्ड ने अधिकारक तौर उत्ते इसकी जिम्मेदारी लाई ली सी। नाल ही ये भी कहा सी कि एक होर हमला जिहड़ा कुवैत च किया गया उत्थे दो अलग अलग टिकाणियां दे उत्ते हमले किए गए ने। वैसे कुल मिला के बहरीन ते कुवैत दे विच 18 टिकाणियां दे उत्ते हमले करन दा दावा ईरान ने किया है। इधर ईरानी पार्लीमेंट दे विच सुरक्षा कौमी सुरक्षा कमीशन है जिहड़ा उसके प्रमुख इब्राहिम अजीजी ने कहा कि असी हारन वालियां चों नहीं हैगे। उन्होंने सोशल मीडिया दे उत्ते लिखा कि ट्रंप दे दसे अंकड़ियां दे मुताबक मारे गए ईरानी जां जख्मी होए अमरीकियां दी गिणती पहला तो किते ज़्यादा होएगी। इस बार इस जंग दे विच एक खाड़ी तक सीमित नहीं रखा जा सकता। यह ईरान की एक बड़ी धमकी भी कही जा सकती है। अमरीकी हमलों तो बाद ईरान की तरफ तो जड़े अमरीकी टिकाने ने मध्य पूर्व दे विच उन्हां नूं निशाना बना बना के विन्या जा रहा है। बहरहाल मध्य पूर्व दे विच हालात एक बार फिर तो खराब हो गए ने। इस किस्म की टिप्पणी भी इस वक्त गुरेज नहीं होएगी कि इस गल नूं मान लिया जाए। उथे अगली खबर की सांझ पाईए तो भारत दे नाल जुड़िया हुई भी यह खबर ने जिथे सब तो पहला खबर दिल्ली दंगियां दे नाल जुड़ी हुई। दस दईए कि साल 2020 उत्तर पूर्वी दिल्ली दे विच होए दंगियां दे मामले च हालांकि दुनिया भर दे विच इन्हां दंगियां ने चर्चा बटोरी सी। इंटैलीजेंस ब्यूरो दे अधिकारी अंकित शर्मा का हत्याकांड भी 11 जून 2026 नूं होया सी और इस माफ करना 11 जून 2020 दे विच होया सी और अज यानी कि 11 जून नूं इस दी कड़कड़डूमा कोर्ट दे विच फैसला सुनाण दी तरीक है। अडिशनल जज प्रवीण सिंह दी अदालत दे विच प्रमुख दोषी ते आम आदमी पार्टी दे साबका
ਮਿਊਂਸੀਪਲ ਕੌਂਸਲਰ ਤਾਹਿਰ ਹੁਸੈਨ ਸਣੇ 11 ਦੋਸ਼ੀਆਂ ਦੀ ਕਿਸਮਤ ਦਾ ਫੈਸਲਾ ਅੱਜ ਦੇ ਦਿਨ ਅਦਾਲਤ ਦੀ ਤਰਫ ਤੋਂ ਕੀਤਾ ਜਾਣਾ ਹੈ। ਉੱਥੇ ਨੀਟ ਪ੍ਰਬੰਧਨ ਦੇ ਉੱਤੇ ਸੰਸਦੀ ਕਮੇਟੀ ਦੀ ਮੀਟਿੰਗ ਵੀ ਹੈ। ਨੀਟ ਦੀ ਪ੍ਰੀਖਿਆ ਅਤੇ ਉਸਦੇ ਸੰਚਾਲਨ ਦੇ ਨਾਲ ਜੁੜੇ ਹੋਏ ਵੱਖ ਵੱਖ ਮੁੱਦਿਆਂ ਦੇ ਉੱਤੇ ਸੰਸਦ ਦੀ ਨਿਗਰਾਨੀ ਲਗਾਤਾਰ ਵੱਧ ਰਹੀ ਹੈ। ਇਸੇ ਕੜੀ ਦੇ ਵਿੱਚ ਸਿਹਤ ਤੇ ਪਰਿਵਾਰ ਭਲਾਈ ਸੰਬੰਧੀ ਸੰਸਦੀ ਸਥਾਈ ਕਮੇਟੀ ਨੇ, ਜਿਹੜੀ ਇੱਕ ਪਰਮਾਨੈਂਟ ਕਮੇਟੀ ਹੁੰਦੀ ਹੈ ਪਾਰਲੀਮੈਂਟ ਦੇ ਵਿੱਚ, ਉਹਨਾਂ ਨੇ ਅਹਿਮ ਮੀਟਿੰਗ ਕੀਤੀ ਸੀ। ਕਮੇਟੀ ਦੀ ਪ੍ਰਧਾਨਗੀ ਸੀਨੀਅਰ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਨੇ ਕੀਤੀ ਸੀ। ਮੀਟਿੰਗ ਦਾ ਵਿਸ਼ਾ ਨੈਸ਼ਨਲ ਮੈਡੀਕਲ ਕਮਿਸ਼ਨ ਯਾਨੀ NMC ਐਕਟ 2019 ਦੇ ਤਹਿਤ ਨੀਟ ਪ੍ਰੀਖਿਆਵਾਂ ਦਾ ਸੰਚਾਲਨ ਸੀ। ਇਹ ਚਰਚਾ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਰੈਗੂਲੇਟਰੀ ਸੰਸਥਾਵਾਂ ਦੇ ਢਾਂਚੇ, ਉਹਨਾਂ ਦੀਆਂ ਜ਼ਿੰਮੇਵਾਰੀਆਂ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ, ਇਹਨਾਂ ਦੀ ਸਮੀਖਿਆ ਵਜੋਂ ਕੀਤੀ ਜਾ ਰਹੀ ਹੈ। ਬਾਰ ਬਾਰ ਸਵਾਲ ਉੱਠ ਰਹੇ ਸੀ ਕਿ ਨੀਟ ਦਾ ਪੇਪਰ ਆਯੋਜਿਤ ਕਰਵਾਉਣ ਵਾਲੀ ਸੰਸਥਾ NTA ਯਾਨੀ ਕੌਮੀ ਪ੍ਰੀਖਿਆ ਏਜੰਸੀ ਦੇ ਜਿਹੜੇ ਅਧਿਕਾਰੀ ਨੇ ਉਹ ਇਸ ਵਕਤ ਅਸਫਲ ਨੇ ਇਸ ਕਿਸਮ ਦੀ ਕੌਮੀ ਪ੍ਰੀਖਿਆ ਨੂੰ ਕਰਵਾਉਣ ਦੇ ਲਈ, ਔਰ ਇਸੇ ਨੂੰ ਲੈ ਕੇ ਜਿਹੜਾ ਭਾਰਤ ਭਰ ਦੇ ਵਿੱਚ ਇੱਕ ਵਿਰੋਧ ਸ਼ੁਰੂ ਹੋ ਗਿਆ ਸੀ। ਨਾਲ ਲੱਗਦੇ ਹੀ ਹਾਲਾਂਕਿ CBSE ਦੇ ਵਿੱਚ ਵੀ ਖਾਮੀਆਂ ਨਜ਼ਰ ਆਈਆਂ ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਣੀ ਕਾਕਰੋਚ ਜਨਤਾ ਪਾਰਟੀ ਨੇ ਦੇਸ਼ ਭਰ ਦੇ ਵਿੱਚ ਜਿਹੜੇ ਇੱਕ ਪ੍ਰਦਰਸ਼ਨ ਦਾ ਬਿਗੁਲ ਫੁੱਕਿਆ ਸੀ। ਹਾਲਾਂਕਿ ਰਾਜਧਾਨੀ ਦਿੱਲੀ ਦੇ ਵਿੱਚ ਹੀ ਹੋਇਆ ਸੀ। ਹੁਣ CJP ਯਾਨੀ ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਆਪਣੀ ਮੰਗ ਦੁਹਰਾਈ। ਉਹਨਾਂ ਦੋਸ਼ ਲਗਾਇਆ ਕਿ ਵਾਰ ਵਾਰ ਗੜਬੜੀਆਂ ਦੇਸ਼ ਦੇ ਵਿੱਚ ਹੋ ਰਹੀਆਂ ਨੇ, ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਹੋ ਰਿਹਾ। ਉਹਨਾਂ ਕਿਹਾ ਕਿ ਹੁਣ ਇਹ ਗੱਲ ਤਾਂ ਸਾਬਤ ਹੋ ਗਈ ਹੈ ਕਿ ਨੌਜਵਾਨ ਦੇਸ਼ ਦੇ ਵਿੱਚ ਪਿੱਛੇ ਨਹੀਂ ਹਟਣਗੇ, ਹੁਣ ਉਹ ਆਤਮ ਹੱਤਿਆਵਾਂ ਨਹੀਂ ਕਰਨਗੇ ਬਲਕਿ ਸਰਕਾਰ ਤੋਂ ਜਵਾਬਦੇਹੀ ਮੰਗਣਗੇ। 6 ਜੂਨ ਨੂੰ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ ਸੀ, ਉਸ ਤੋਂ ਬਾਅਦ ਉਹਨਾਂ ਕਿਹਾ ਕਿ ਹੁਣ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਹੋਏਗੀ। ਜੇਕਰ ਜਲਦ ਹੀ, ਬਲਕਿ ਤਰੀਕ ਵੀ ਦੇ ਦਿੱਤੀ ਗਈ ਹੈ ਕਿ 13 ਜੂਨ ਤੱਕ ਧਰਮਿੰਦਰ ਪ੍ਰਧਾਨ ਬਤੌਰ ਸਿੱਖਿਆ ਮੰਤਰੀ ਅਸਤੀਫਾ ਨਹੀਂ ਦਿੰਦੇ ਤਾਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਹੋ ਜਾਣਗੇ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਸਿਆਸਤ ਦੇ ਨਾਲ ਜੁੜੀ ਹੋਈ ਕਾਂਗਰਸ ਨੇਤਾ ਮੀਨਾਕਸ਼ੀ ਨਟਰਾਜਨ ਨੇ ਰਾਜ ਸਭਾ ਚੋਣਾਂ ਦੇ ਲਈ ਆਪਣਾ ਨੋਮੀਨੇਸ਼ਨ ਰੱਦ ਕੀਤੇ ਜਾਣ ਦੇ ਫੈਸਲੇ ਤੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਰਾਜ ਸਭਾ ਦੀਆਂ 3 ਸੀਟਾਂ ਦੇ ਲਈ ਚੋਣਾਂ ਹੋਣ ਵਾਲੀਆਂ ਨੇ। ਇਹਨਾਂ ਚੋਣਾਂ ਦਾ ਨਤੀਜਾ ਕੁਝ ਦਿਨ ਪਹਿਲਾਂ ਲਗਭਗ ਤੈਅ ਮੰਨਿਆ ਜਾ ਰਿਹਾ ਸੀ। ਵਿਧਾਨ ਸਭਾ ਦੇ ਵਿੱਚ ਗਿਣਤੀ ਦੇ ਹਿਸਾਬ ਦੇ ਨਾਲ ਭਾਜਪਾ ਨੂੰ 2 ਤੇ ਕਾਂਗਰਸ ਨੂੰ 1 ਸੀਟ ਮਿਲਦੀ ਦਿਖਾਈ ਦੇ ਰਹੀ ਸੀ, ਪਰ ਰਿਟਰਨਿੰਗ ਆਫਿਸਰ ਨੇ ਕਾਂਗਰਸ ਉਮੀਦਵਾਰਾਂ ਮੀਨਾਕਸ਼ੀ ਨਟਰਾਜਨ ਦੀ ਨੋਮੀਨੇਸ਼ਨ ਰੱਦ ਕਰ ਦਿੱਤੀ। ਭਾਜਪਾ ਨੇ ਇੱਕ ਸ਼ਿਕਾਇਤ 'ਚ ਦੋਸ਼ ਲਗਾਇਆ ਸੀ ਕਿ ਮੀਨਾਕਸ਼ੀ ਨਟਰਾਜਨ ਨੇ ਆਪਣੇ ਨੋਮੀਨੇਸ਼ਨ ਦੇ ਵਿੱਚ ਦਾਖਲ ਹੋਏ ਫਾਰਮ 26 ਦੇ ਵਿੱਚ ਅਦਾਲਤ ਦੇ ਅੰਦਰ ਕਥਿਤ ਤੌਰ ਦੇ ਉੱਤੇ ਇੱਕ ਪੁਰਾਣੇ ਮਾਮਲੇ ਦੀ ਜਾਣਕਾਰੀ ਨਹੀਂ ਦਿੱਤੀ, ਲੁਕੋ ਕੇ ਰੱਖੀ ਹੈ। ਕਾਂਗਰਸ ਨੇ ਇਸ ਦੋਸ਼ ਨੂੰ ਗਲਤ ਦੱਸਿਆ ਤੇ ਰਿਟਰਨਿੰਗ ਆਫਿਸਰ ਦੇ ਫੈਸਲੇ ਨੂੰ ਕਾਨੂੰਨ ਦੇ ਖਿਲਾਫ਼ ਦਿੱਤਾ ਗਿਆ ਫੈਸਲਾ ਕਿਹਾ। ਬੁੱਧਵਾਰ ਦੇ ਦਿਨ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਤਰਫ ਤੋਂ ਇੱਕ ਵਫਦ ਗਿਆ ਸੀ ਜਿਨ੍ਹਾਂ ਨੇ ਚੋਣ ਕਮਿਸ਼ਨ ਦੇ ਰਾਜ ਸਭਾ ਚੋਣਾਂ ਦੇ ਲਈ ਦਿੱਤੀ ਗਈ ਉਮੀਦਵਾਰੀ ਮੀਨਾਕਸ਼ੀ ਨਟਰਾਜਨ ਦੇ ਨੋਮੀਨੇਸ਼ਨ ਨੂੰ ਰੱਦ ਕੀਤੇ ਜਾਣ ਦਾ ਵਿਰੋਧ ਵੀ ਕੀਤਾ ਸੀ। ਦੱਸ ਦਈਏ ਕਿ ਕਾਂਗਰਸ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਮੀਨਾਕਸ਼ੀ ਨਟਰਾਜਨ ਦਾ ਨੋਮੀਨੇਸ਼ਨ ਰੱਦ ਕਰਦੇ ਰਿਟਰਨਿੰਗ ਅਫਸਰ ਨੇ 2 ਤੇ 2 5 ਨਹੀਂ ਬਲਕਿ 7 ਕਰ ਦਿੱਤੇ ਨੇ। ਮਨੂ ਸਿੰਘਵੀ ਨੇ ਚੋਣ ਕਮਿਸ਼ਨ ਤੋਂ ਨਿਕਲਣ ਤੋਂ ਬਾਅਦ ਕਿਹਾ ਕਿ ਕੋਰਟ ਨੇ ਨਟਰਾਜਨ ਦੇ ਖਿਲਾਫ਼ ਕੋਰਟ ਨੇ ਕੋਈ ਨੋਟਿਸ ਨਹੀਂ ਲਿਆ ਬਲਕਿ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਜਿਸ ਦੇ ਵਿੱਚ ਜਵਾਬ ਮੰਗਿਆ ਗਿਆ। ਹਾਲਾਂਕਿ ਜਵਾਬ ਤਾਂ ਕਾਂਗਰਸ ਦੀ ਤਰਫ ਤੋਂ ਮੰਗੇ ਜਾ ਰਹੇ ਨੇ। ਉੱਥੇ ਪੰਜਾਬ ਦੀ ਖ਼ਬਰ ਦੀ ਵੀ ਸਾਂਝ ਪਾਉਂਦੇ ਚੱਲੀਏ। ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਤਰਫ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਹੁਣ ਖਤਮ ਹੋ ਗਈ ਹੈ। ਦੱਸ ਦਈਏ ਕਿ ਸਰਕਾਰ ਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ, ਜਿਸ ਤੋਂ ਬਾਅਦ ਸਾਰੇ ਕਾਮੇ ਵੀ ਆਪਣੀ ਹੁਣ ਡਿਊਟੀ ਤੇ ਪਰਤ ਗਏ ਨੇ। ਹੜਤਾਲ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਾਜ਼ਮਾਂ ਨੂੰ 1 ਮਹੀਨੇ ਦੇ ਅੰਦਰ ਰਿਹਾਅ ਵੀ ਕਰ ਦਿੱਤਾ ਜਾਏਗਾ, ਇਹ ਵੀ ਫੈਸਲਾ ਲਿਆ ਗਿਆ ਤੇ ਕਿਲੋਮੀਟਰ ਸਕੀਮ ਦੇ ਤਹਿਤ ਵਿਭਾਗ ਦੇ ਵਿੱਚ ਕੋਈ ਵੀ ਨਵੀਂ ਬੱਸ ਸ਼ਾਮਲ ਨਹੀਂ ਕੀਤੀ ਜਾਏਗੀ। ਇਹ ਸਹਿਮਤੀ ਦੇ ਨਾਲ ਰੋਡਵੇਜ਼ ਸੇਵਾਵਾਂ ਮੁੜ ਬਹਾਲ ਹੋ ਗਈਆਂ ਨੇ, ਆਮ ਲੋਕਾਂ ਨੂੰ ਇਸ ਦੇ ਨਾਲ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਪੰਜਾਬ ਦੇ ਵਿੱਚ ਅੱਜ ਦੁਪਹਿਰ ਤੋਂ ਹੀ 12 ਵਜੇ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਸੀ, ਪਰ ਕੱਲ੍ਹ ਤੋਂ ਹੀ ਜਾਮ ਕਰ ਦਿੱਤਾ ਗਿਆ ਸੀ, ਪਰ ਅੱਜ ਦੇ ਦਿਨ ਹੁਣ ਪੰਜਾਬ ਰੋਡਵੇਜ਼ ਪਨਬੱਸ PRTC ਦੇ ਕੰਟਰੈਕਟ ਵਰਕਰ ਯੂਨੀਅਨ ਦੀ ਤਰਫ ਤੋਂ ਅਣਮਿੱਥੇ ਸਮੇਂ ਦੇ ਲਈ ਕੀਤੀ ਗਈ ਇਹ ਹੜਤਾਲ ਵੀ ਬੰਦ ਹੋ ਗਈ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਰਫ ਤੋਂ ਦੇਸ਼ ਦੀ ਆਰਥਿਕ ਹਾਲਤ ਦੇ ਉੱਤੇ ਚਿੰਤਾ ਜਤਾਈ ਗਈ ਹੈ। ਆਖਿਰਕਾਰ ਪ੍ਰਧਾਨ ਮੰਤਰੀ ਨੇ ਇਹ ਗੱਲ ਮੰਨੀ ਹੈ ਕਿ ਈਰਾਨ ਜੰਗ ਹੁਣ 3ਵੇਂ ਮਹੀਨੇ ਦੇ ਵਿੱਚ ਦਾਖਲ ਹੋਣ ਦੇ ਚੱਲਦਿਆਂ ਸਮੱਸਿਆਵਾਂ ਘਟੀਆਂ ਨਹੀਂ ਵੱਧ ਗਈਆਂ ਨੇ। ਉਹਨਾਂ ਕਿਹਾ ਕਿ ਅਮਰੀਕੀ ਸਦਰ ਡੋਨਲਡ ਟਰੰਪ ਜੇ ਚਾਹੁਣ ਤਾਂ ਇਸ
ਸੰਘਰਸ਼ ਨੂੰ ਇੱਥੇ ਅਖੀਰ ਕਰ ਸਕਦੇ ਨੇ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦੇ ਬਾਰੇ ਉਹਨਾਂ ਕਿਹਾ ਕਿ ਅਮਰੀਕੀ ਨੇਵੀ ਬੇਸਿਸ ਨੂੰ ਜਿਹੜਾ ਬਹਿਰੀਨ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਡਰੋਨ ਦੇ ਨਾਲ, ਇਹ ਕੋਈ ਚੰਗੀ ਗਤੀਵਿਧੀ ਨਹੀਂ ਹੈ, ਚੰਗੀ ਕਾਰਵਾਈ ਨਹੀਂ ਹੈ ਈਰਾਨ ਦੀ। ਅਜਿਹੇ ਦੇ ਵਿੱਚ ਉਹਨਾਂ ਪੀਸ ਡੀਲ ਦੀ ਇੱਕ ਵਾਰ ਫਿਰ ਤੋਂ ਗੱਲ ਕੀਤੀ। ਦੱਸ ਦਈਏ ਕਿ ਈਰਾਨ ਜੰਗ ਦੇ ਚੱਲਦਿਆਂ ਪਹਿਲਾਂ ਵੀ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਕਹਿ ਚੁੱਕੀ ਹੈ ਕਿ ਦੇਸ਼ ਦੇ ਵਿੱਚ ਹਾਲਾਤ ਈਰਾਨ ਜੰਗ ਦੇ ਚੱਲਦਿਆਂ ਖਰਾਬ ਹੁੰਦੇ ਨੇ। ਉੱਥੇ ਦੇਸ਼ ਦੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਹੁਣ ਆਕਸ ਸਮਝੌਤੇ ਦੇ ਤਹਿਤ ਬੇਸ਼ੱਕ ਹੌਲੀ ਸੀ ਪਰ ਗੱਲਬਾਤ ਨੂੰ ਅੱਗੇ ਵਧਣ ਦੇ ਉੱਤੇ ਤਸੱਲੀ ਜਤਾਈ ਹੈ। ਦੱਸ ਦਈਏ ਕਿ ਉਹਨਾਂ ਕਿਹਾ ਹੈ ਕਿ ਇਸ ਸਮਝੌਤੇ ਦੇ ਤਹਿਤ ਹਾਸਲ ਹੋਣ ਵਾਲੀਆਂ ਪਰਮਾਣੂ ਪਣਡੁੱਬੀਆਂ ਦੇ ਨਾਲ ਆਸਟ੍ਰੇਲੀਆ ਦੀ ਤਾਕਤ ਹੋਰ ਜ਼ਿਆਦਾ ਵਧੇਗੀ। ਵੈਸੇ ਇਸ ਦਰਮਿਆਨ ਉਹਨਾਂ ਦੇ ਨਾਲ ਵਿਦੇਸ਼ ਮੰਤਰੀ ਪੈਨੀ ਵੋਂਗ ਤੇ ਉਹਨਾਂ ਦੇ ਬਰਤਾਨਵੀ ਹਮਰੁਤਬਾ ਵਿਦੇਸ਼ ਮੰਤਰੀ ਉੱਥੋਂ ਦੇ ਯੁਵਿਤ ਕੂਪਰ ਤੇ ਰੱਖਿਆ ਸਕੱਤਰ ਜੌਨ ਹੀਲੀ ਵੀ ਸ਼ਾਮਲ ਸੀ। ਦੱਸ ਦਈਏ ਕਿ ਲੰਡਨ ਦੇ ਵਿੱਚ ਇਹ ਮੁਲਾਕਾਤ ਹੋ ਰਹੀ ਹੈ ਚਾਰਾਂ ਨੇਤਾਵਾਂ ਦੀ ਆਪਸ ਦੇ ਵਿੱਚ, ਔਰ ਆਕਸ ਸਮਝੌਤੇ ਨੂੰ ਅੱਗੇ ਤੋਰਨ ਦੇ ਉੱਤੇ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ। ਲੰਡਨ ਸੈਂਟਰਲ ਦੇ ਵਿੱਚ ਅੱਜ ਦੇ ਦਿਨ ਲੈਂਸੈਸਟਰ ਮੀਡੀਆ ਦੇ ਅੰਦਰ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਏਗੀ। ਕੱਲ੍ਹ ਦੇ ਦਿਨ ਹੋਈ ਮੁਲਾਕਾਤ ਤੋਂ ਬਾਅਦ ਇਸ ਕਿਸਮ ਦੇ ਬਿਆਨ ਦਿੱਤੇ ਗਏ ਕਿ ਆਸਟ੍ਰੇਲੀਆ ਨੂੰ ਵਰਜੀਨੀਆ ਕਲਾਸ ਸਬਮਰੀਨ ਹਾਸਲ ਹੋਣ ਦਾ ਪੂਰਾ ਭਰੋਸਾ ਹੈ। ਦਾਅਵਾ ਕੀਤਾ ਜਾ ਰਿਹਾ ਕਿ ਸਾਲ 2030 ਤੱਕ ਅਮਰੀਕਾ ਇਹਨਾਂ ਵਰਜੀਨੀਆ ਕਲਾਸ ਸਬਮਰੀਨ ਨੂੰ ਆਸਟ੍ਰੇਲੀਆ ਨੂੰ ਸੌਂਪ ਦੇਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਇਹ ਗੱਲ ਮੰਨੀ ਜਾ ਰਹੀ ਸੀ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਆਕਸ ਸਮਝੌਤੇ ਦੀ ਟਾਈਮਲਾਈਨ ਥੋੜੀ ਦੇਰੀ ਦੇ ਨਾਲ ਯਾਨੀ ਲੇਟ ਹੋ ਕੇ ਚੱਲ ਰਹੀ ਹੈ। ਆਸਟ੍ਰੇਲੀਆ ਨੂੰ ਇਸ ਤੋਂ ਪਹਿਲਾਂ ਵਰਤੀਆਂ ਹੋਈਆਂ ਸਬਮਰੀਨ ਮਿਲ ਜਾਣੀਆਂ ਚਾਹੀਦੀਆਂ ਸੀ, ਜਦਕਿ ਹੁਣ ਨਵੀਆਂ ਸਬਮਰੀਨ ਔਰ ਉਹਨਾਂ ਦੀ ਤਕਨੀਕ ਦੇ ਉੱਤੇ ਕਾਫੀ ਕੰਮ ਹੋਣਾ। ਦੱਸ ਦਈਏ ਕਿ ਆਸਟ੍ਰੇਲੀਆ ਦੀ ਤਰਫ ਤੋਂ ਲਗਭਗ 6 ਬਿਲੀਅਨ ਪਾਉਂਡ ਯਾਨੀ ਕਿ ਲਗਭਗ 12.5-11.5 ਬਿਲੀਅਨ ਡਾਲਰ ਦੇ ਆਸ ਪਾਸ ਜਿਹੜੇ ਨੇ ਉਹ ਅਮਰੀਕਾ ਨੂੰ ਸਬਮਰੀਨ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਬਰਤਾਨੀਆ ਨੂੰ ਸਬਮਰੀਨ ਬਿਲਡਿੰਗ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਨੇ ਦੇਣੇ ਨੇ। ਰਾਜਧਾਨੀ ਆਸਟ੍ਰੇਲੀਆ ਤੋਂ ਵੱਡੀ ਖਬਰ ਜਿੱਥੇ ACT ਦੇਸ਼ ਦੀ ਪਹਿਲੀ ਜੁਰਿਸਡਿਕਸ਼ਨ ਬਣ ਗਈ ਹੈ ਜਿੱਥੇ ਹੁਣ ਸਟੈਂਪ ਡਿਊਟੀ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਤੋਂ ਯਾਨੀ ਫਸਟ ਹੋਮ ਬਾਇਰਸ ਤੋਂ ਨਹੀਂ ਲਈ ਜਾਏਗੀ, ਭਾਵੇਂ ਕਿ ਪ੍ਰੋਪਰਟੀ ਦੀ ਕੀਮਤ ਜਾਂ ਉਹਨਾਂ ਦੀ ਆਮਦਨ ਕੁਝ ਵੀ ਹੋਵੇ। ਇਹ ਤਰੀਕਾ ACT ਦੇ ਬਜਟ ਦੇ ਵਿੱਚ ਅਪਣਾ ਲਿਆ ਗਿਆ। ਦੱਸ ਦਈਏ ਕਿ ਚੀਫ ਮਿਨਿਸਟਰ ਐਂਡਰਿਊ ਬਾਰਡ ਨੇ ਕਿਹਾ ਕਿ ਇਸ ਹਰਡਲ ਦੇ ਨਾਲ ਜਾਂ ਇਸ ਰੁਕਾਵਟ ਨੂੰ ਦੂਰ ਕਰਨ ਦੇ ਨਾਲ ਕੈਨਬਰਾ ਖੇਤਰ ਦੇ ਵਿੱਚ ਹਾਊਸਿੰਗ ਦਾ ਜਿਹੜਾ ਇੱਕ ਮਸਲਾ ਹੈ ਉਹ ਕਾਫੀ ਹੱਦ ਤੱਕ ਦੂਰ ਹੋਏਗਾ। ਸਟੈਂਪ ਡਿਊਟੀ ਇੱਕ ਬਹੁਤ ਵੱਡੀ ਰਕਮ ਹੁੰਦੀ ਹੈ ਜੋ ਕਿ ਕਿਸੇ ਘਰ ਨੂੰ ਖਰੀਦਣ ਤੋਂ ਪਹਿਲਾਂ ਇੱਕ ਖਰੀਦਦਾਰ ਨੂੰ, ਇੱਕ ਗਾਹਕ ਨੂੰ ਜਾਂ ਫਿਰ ਇੱਕ ਕਰਜ਼ਦਾਤਾ ਨੂੰ ਦੇਣੀ ਪੈਂਦੀ ਹੈ। ਪਰ 1 ਜੁਲਾਈ 2026 ਦੇ ਨਾਲ ਤੁਰੰਤ ਪ੍ਰਭਾਵ ਤੋਂ ਹੀ ਇਹ ਫੈਸਲਾ ਲਾਗੂ ਕਰ ਦਿੱਤਾ ਜਾਏਗਾ। ਸਟੈਂਪ ਡਿਊਟੀ ਐਗਜ਼ੈਂਪਟ ਕਰਨ ਦੇ ਨਾਲ ਜਿਹੜੀ ਪੈਨਸ਼ਨਰਸ ਜਾਂ ਫਿਰ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ NDIS ਦੇ ਪਾਰਟੀਸਪੈਂਟਸ ਨੇ ਉਹਨਾਂ ਨੂੰ ਵੀ ਘਰ ਖਰੀਦਣ ਦੇ ਲਈ ਜਿਹੜੀਆਂ ਹੋਰ ਛੋਟਾਂ ਨੇ ਉਹ ਐਲਾਨ ਕਰ ਦਿੱਤੀਆਂ ਗਈਆਂ ਨੇ। ਉੱਥੇ ਲਿੰਕਡਇਨ ਨਾਮ ਦੀ ਜਿਹੜੀ ਲਿੰਕਡਇਨ ਨਹੀਂ ਬਲਕਿ ਲਿੰਕਡ ਨਾਮ ਦਾ ਜਿਹੜਾ ਅਦਾਰਾ ਹੈ ਜਿਨ੍ਹਾਂ ਦੀ ਤਰਫ ਤੋਂ ਤੁਹਾਡੀ ਗੱਡੀਆਂ ਦੇ ਵਿੱਚ ਲੱਗੇ ਈ-ਟੈਗ ਦੇ ਜ਼ਰੀਏ ਟੋਲ ਵਸੂਲਿਆ ਜਾਂਦਾ, ਹੁਣ ਇੱਕ ਐਲਾਨ ਕੀਤਾ ਗਿਆ ਹੈ ਕਿ ਇਹਨਾਂ ਦੀ ਟੋਲ ਸਹੂਲਤ ਦਾ ਇਸਤੇਮਾਲ ਕਰਨ ਵਾਲੇ ਲੋਕ ਜਿਹੜੇ 10 ਜਾਂ 10 ਤੋਂ ਵੱਧ ਟ੍ਰਿਪ 15 ਜੂਨ ਤੋਂ ਲੈ ਕੇ 15 ਜੁਲਾਈ ਦੇ ਦਰਮਿਆਨ ਕਰਨਗੇ ਉਹਨਾਂ ਨੂੰ ਇੱਕ 1-off ਡਿਸਕਾਊਂਟ ਦਿੱਤਾ ਜਾਏਗਾ, ਯਾਨੀ ਇੱਕ ਵਾਰ ਹੀ ਮਿਲਣ ਵਾਲਾ ਇੱਕ ਡਿਸਕਾਊਂਟ ਦਿੱਤਾ ਜਾਏਗਾ। ਡਿਸਕਾਊਂਟ ਕਾਹਦਾ? ਟੋਲ ਦੇ ਉੱਤੇ ਨਹੀਂ ਬਲਕਿ ਕਿਸੇ ਵੀ 7-11 ਸਰਵਿਸ ਸਟੇਸ਼ਨ ਤੇ ਜਾਓਗੇ ਤਾਂ 26 ਸੈਂਟ ਪਰ ਲੀਟਰ ਤੁਹਾਨੂੰ ਤੇਲ ਦੇ ਵਿੱਚੋਂ ਬਚਤ ਕਰਕੇ ਦਿੱਤੀ ਜਾਏਗੀ। ਅਜਿਹੇ ਦੇ ਵਿੱਚ ਇਹ ਜਿਹੜੇ ਤੇਲ ਦੇ ਉੱਤੇ ਇੱਕ ਵੱਡੇ ਪੈਸੇ ਜਾਂ ਇੱਕ ਵੱਡੇ ਰਕਮ ਜਿਹੜੀ ਉਹ ਤੁਸੀਂ ਉਦਾਹਰਣ ਦੇ ਤੌਰ ਦੇ ਉੱਤੇ ਇੱਕ ਆਮ ਜੀ ਜਿਹੜੀ ਸੇਡਾਨ ਕਾਰ ਆ ਉਸਦੇ ਟੈਂਕ ਨੂੰ ਫੁੱਲ ਕਰਾਉਣ ਦੇ ਉੱਤੇ $15-30 ਦੇ ਦਰਮਿਆਨ ਤੁਸੀਂ ਆਪਣੇ ਵਹੀਕਲ ਦੇ ਵਿੱਚੋਂ ਤੇਲ ਦਾ ਬਚਾ ਸਕੋਗੇ। ਕੈਮਰੀ ਦੇ ਵਿੱਚ ਤੁਸੀਂ $20 ਦੀ ਸੇਵਿੰਗ ਕਰ ਸਕੋਗੇ। ਇਸੇ ਤਰੀਕੇ ਦੇ ਨਾਲ ਅਲੱਗ ਅਲੱਗ ਕਾਰਾਂ ਦੇ ਹਿਸਾਬ ਦੇ ਨਾਲ ਉਹ ਸੇਵਿੰਗ ਤੁਹਾਡੀ ਵੱਧ ਜਾਂ ਘੱਟ ਹੋ ਸਕਦੀ ਹੈ। ਉੱਥੇ ਹੀ ਅਗਲੀ ਖਬਰ NSW ਪੁਲਿਸ ਦੇ ਨਾਲ ਜੁੜੀ ਹੋਈ ਜਿੱਥੇ ਦੇਸ਼ ਦੀ ਸਭ ਤੋਂ ਵੱਡੀ ਪੁਲਿਸ ਯੂਨਿਟ ਦੇ ਵਿੱਚ ਇੱਕ ਇੰਡੀਪੈਂਡੈਂਟ ਕਲਚਰ ਰਿਵਿਊ ਕੀਤਾ ਗਿਆ ਸੀ। ਇੱਕ ਸੁਤੰਤਰ ਕਿਸਮ ਦੇ ਨਾਲ ਜਿਹੜਾ

ਵਿਅਕਤੀ ਨੂੰ, ਹਾਲਾਂਕਿ ਉਸਨੂੰ ਅਪਰਾਧੀ ਕਹਿਣਾ ਗਲਤ ਹੋਏਗਾ, ਪਰ ਕਿਸੇ ਵਿਅਕਤੀ ਨੂੰ ਜਦ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦੇ ਉਦੋਂ ਤੱਕ ਕਿਸ ਤਰੀਕੇ ਦੇ ਨਾਲ ਉਸਨੂੰ ਹੈਂਡਲ ਕਰਦੇ ਨੇ। ਕਮਿਸ਼ਨਰ ਮੈਲਨੇਨਿਓਨ ਨੇ ਇਸ ਗੱਲ ਦੇ ਉੱਤੇ ਤਸੱਲੀ ਜ਼ਾਹਰ ਕੀਤੀ ਕਿ ਦੇਸ਼ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਹਾਲਾਂਕਿ ਸਹੀ ਢੰਗ ਦੇ ਨਾਲ ਕੰਮ ਕਰ ਰਹੀ ਹੈ, ਪਰ ਪੁਲਿਸ ਦੇ ਨਾਲ ਕਈ ਵਾਰ ਵਧੀਕੀਆਂ ਹੋ ਜਾਂਦੀਆਂ ਨੇ। ਰਿਪੋਰਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ NSW ਪੁਲਿਸ ਫੋਰਸ ਦੇ ਵਿੱਚ ਜਿਹੜੀਆਂ ਕੁਝ ਇੱਕ ਖਾਮੀਆਂ ਨੇ ਉਸਨੂੰ ਦੂਰ ਕਰਨ ਦੇ ਲਈ ਹੀ ਇਹ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀ। ਉੱਥੇ ਅਪਰਾਧ ਜਗਤ ਦੀ ਗੱਲ ਤੁਰੀ ਹੋ ਹੈ ਤਾਂ ਅਗਲੀ ਖਬਰ ਇੱਕ ਭੱਜੇ ਹੋਏ ਕੈਦੀ ਦੇ ਨਾਲ ਜੁੜੀ ਹੋਈ। ਦੱਸ ਦਈਏ ਕਿ ਆਪਣੇ ਭਰਾ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਕੈਦੀ ਓਰੀਜੋਲ ਰੁਕਾਜ ਨੂੰ ਫਿਰ ਤੋਂ ਉਹ ਫਰਾਰ ਹੋ ਗਿਆ ਪੁਲਿਸ ਨੂੰ ਚਕਮਾ ਦੇ ਕੇ। ਓਰੀਜੋਲ ਰੁਕਾਜ 47 ਸਾਲ ਦੀ ਉਮਰ ਦਾ ਸੀ। ਕੈਲਰ ਈਸਟ ਦੀ ਜਿਹੜੀ ਸ਼ਮਸ਼ਾਨ ਘਾਟ ਆ ਉੱਥੇ ਇਹ ਵਿਅਕਤੀ ਪਹੁੰਚਦਾ ਆਪਣੇ ਭਰਾ ਦੇ ਸੰਸਕਾਰ ਦੇ ਲਈ। 25 ਅਪ੍ਰੈਲ ਨੂੰ ਇਹ ਘਟਨਾ ਹੁੰਦੀ ਹੈ 1:30 ਵਜੇ ਦੇ ਆਸ ਪਾਸ, ਔਰ ਫਿਰ ਇਹ ਵਿਅਕਤੀ ਗਾਇਬ ਹੋ ਜਾਂਦਾ ਹੈ। ਅਜਿਹੇ ਦੇ ਵਿੱਚ ਇਸ ਸਮਿਟਰੀ ਇਸ ਸ਼ਮਸ਼ਾਨ ਘਾਟ ਜਾਂ ਇਸ ਦੇ ਆਲੇ ਦੁਆਲੇ ਜਿੰਨੇ ਵੀ CCTV ਕੈਮਰਾ ਲੱਗੇ ਹੋਏ ਨੇ ਉਹਨਾਂ ਦੀ ਮਦਦ ਲਈ ਜਾ ਰਹੀ ਹੈ ਔਰ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ। ਸੌਕੇ ਰੂਸ ਦੀ ਟੀਮ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ। 17 ਆਸਟ੍ਰੇਲੀਅਨ ਫੀਫਾ ਵਿਸ਼ਵ ਕੱਪ ਦੇ ਵਿੱਚ ਆਪਣਾ ਡੈਬਿਊ ਕਰਨਗੇ, ਯਾਨੀ ਕਿ ਨਵੇਂ ਲੜਕਿਆਂ ਦੇ ਨਾਲ ਲਬਰੇਜ਼ ਇਹ ਟੀਮ ਕਿਸ ਕਿਸਮ ਦਾ ਪ੍ਰਦਰਸ਼ਨ ਕਰ ਸਕੇਗੀ ਸੌਕੇ ਰੂਸ ਦੇ ਵਿੱਚ, ਉਹ ਇੱਕ ਬਹੁਤ ਵੱਡਾ ਸਵਾਲ ਹੈ। ਵੈਸੇ 26 ਮੈਂਬਰੀ ਸਕੁਐਡ ਜਿਹੜਾ ਆਸਟ੍ਰੇਲੀਆ ਤੋਂ ਭੇਜਿਆ ਗਿਆ। ਵੈਨਕੂਵਰ ਦੇ ਵਿੱਚ ਪਹਿਲਾ ਮੈਚ 14 ਤਰੀਕ ਨੂੰ ਟਰਕੀਏ ਦੇ ਨਾਲ ਆਸਟ੍ਰੇਲੀਆ ਦਾ ਹੋਣਾ। ਗਰੁੱਪ ਸਟੇਜ ਦੀ ਇਹ ਪਹਿਲੀ ਖੇਡ ਹੋਏਗੀ। ਇਸ ਤੋਂ ਇਲਾਵਾ ਅਮਰੀਕਾ ਦਾ ਫਿਰ ਮੈਚ ਹੋਏਗਾ ਪੈਰਾਗੁਏ ਦੇ ਨਾਲ, ਕਾਫੀ ਵੱਡਾ ਮੈਚ ਮੰਨਿਆ ਜਾ ਰਿਹਾ। ਪੈਰਾਗੁਏ ਦੀ ਇੱਕ ਵਧੀਆ ਟੀਮ ਹੈ। ਤੇ ਫਿਰ ਇਸੇ ਤਰੀਕੇ ਦੇ ਨਾਲ ਗਰੁੱਪ ਡੀ ਦੇ ਬਾਕੀ ਦੇ ਮੈਚ ਖੇਡੇ ਜਾਣੇ ਨੇ। ਇਸ ਸੌਕੇ ਰੂਸ ਦੇ ਬਾਰੇ ਜਾਂ ਇਸ ਟੀਮ ਦੇ ਬਾਰੇ ਕਾਫੀ ਹੱਦ ਤੱਕ ਜਾਣਕਾਰੀ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ, ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਸਾਂਝੀ ਕਰ ਚੁੱਕੇ ਹਾਂ, ਪਰ ਦੱਸ ਦਈਏ ਕਿ ਇਹ 11 ਜੂਨ ਤੋਂ ਸ਼ੁਰੂ ਹੋ ਰਿਹਾ ਫੁੱਟਬਾਲ ਵਿਸ਼ਵ ਕੱਪ। ਇਸ ਵਕਤ ਜਿਹੜੇ 50 ਤੋਂ ਵਧੇਰੇ ਮੈਚ ਖੇਡੇ ਜਾਣੇ ਨੇ ਔਰ ਆਸਟ੍ਰੇਲੀਆ ਦੇ ਵਿੱਚ ਅਗਲੇ ਦਿਨ ਤੱਕ ਇਹ ਦਿਖ ਸਕਿਆ ਕਰੇਗਾ। ਆਸਟ੍ਰੇਲੀਆ ਨੇ ਜਿਹੜੇ ਆਪਣੇ ਸ਼ੁਰੂਆਤੀ ਮੈਚ ਨੇ, ਜੇਕਰ ਉਹਨਾਂ ਦੇ ਵਿੱਚੋਂ ਜਿੱਤ ਦਰਜ ਕਰਦਾ ਤਾਂ ਅਗਲੀ ਸਟੇਜ ਦੇ ਲਈ ਕੁਆਲੀਫਾਈ ਹੋਣ ਦਾ ਦਾਅਵੇਦਾਰ ਰਹਿੰਦਾ। ਪਰ ਇਸ ਦਰਮਿਆਨ ਆਸਟ੍ਰੇਲੀਆ ਦੇ ਮੈਚ ਕਾਫੀ ਜ਼ਿਆਦਾ ਮਜ਼ਬੂਤ ਟੀਮਾਂ ਦੇ ਨਾਲ ਹੋਣ ਦੀ ਸੰਭਾਵਨਾ ਇੱਕ ਦੱਸੀ ਗਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383 85 77 48 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ

0: ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
3: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
4: ਭੋਲੇ ਨੇ ਕਸੂਤੇ ਫਸਾਤੇ।
3: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2 ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
6: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
5: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
7: ਟੈਨਸ਼ਨ ਨਿਰੀ ਟੈਨਸ਼ਨ
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
1: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐ। ਮੇਰੇ ਹੱਥਾਂ ਨੂੰ ਮਹਿੰਦੀ ਲੱਗੀ ਹੋਈ ਆ ਤੇ ਮੈਂ ਨੀ ਦਾਲ ਬਣਾਉਣੀ। ਬੜੀ ਗੱਲ, ਬੜੀ ਹੈ ਨਾ, ਸੋਹਣੀ ਗੱਲ ਆ, ਮੈਂ ਨੀ ਦਾਲ ਬਣਾਉਣੀ, ਮੇਰੇ ਹੱਥਾਂ ਨੂੰ ਮਹਿੰਦੀ ਲੱਗੀ ਆ।
11: ਤੁਸੀਂ ਕਹਿੰਦੇ ਬਹੁਤ ਜੱਚਦੇ ਪਏ ਆ, ਮੈਂ ਤਾਂ ਇਹ ਸੋਚ ਰਿਹਾ।
10: ਕਿੱਦਾਂ?
11: ਮੈਂ ਕਿਹਾ ਤੁਸੀਂ ਕਹਿੰਦੇ ਬਹੁਤ ਜੱਚਦੇ ਪਏ।
10: ਅੱਛਾ, ਨਹੀਂ ਸੋਹਣੀ, ਮਤਲਬ ਹਰਮਨ ਦੀ ਕਲਮ, ਮਤਲਬ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚੋਂ ਉਹ ਚੀਜ਼ ਕੱਢਣੀ ਹੈ ਨਾ। ਇੱਕੋ ਪਿਛਲਾ ਗਾਣਾ ਕਿਹੜਾ ਸੀ, ਮੋਰ, ਮੈਂ ਤਾਂ ਕੱਢਿਆ ਸੀ ਧਾਗੇ ਨਾਲ ਤੇ ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ।
11: ਅੱਛਾ,
10: ਕਿੱਡੀ ਸੋਹਣੀ ਗੱਲ ਆ।
11: ਹਾਂ ਨਹੀਂ, ਇਮੇਜਰੀ ਵਧੀਆ ਹੁੰਦੀ ਆ, ਮਹਿਮਾਨ ਵੀ ਬਹੁਤ ਵਧੀਆ ਲਿਖਿਆ ਹੋਇਆ ਗਾਣਾ। ਜਦਕਿ ਅੱਜ ਕੱਲ੍ਹ ਹੁੰਦਾ ਨੀ ਕਿ ਤੁਸੀਂ 10 ਮਿੰਟ ਤੱਕ ਇੰਨਾ ਲੰਮਾ ਚੌੜਾ ਗਾਣਾ ਸੁਣ ਲਓ। ਜਿਹੜਾ ਬੱਬੂ ਮਾਨ, ਉਸਤਾਦ ਬੱਬੂ ਮਾਨ ਜੀ ਨੇ ਗਾਇਆ ਜਿਹੜਾ।
10: ਹਾਂ ਨਹੀਂ, ਸਾਰੇ ਗਾਣੇ ਚਲੋ ਹਰਮਨਜੀਤ ਦੇ ਲਿਖੇ, ਪਰ ਵਧੀਆ, ਮਤਲਬ ਇੱਕ ਥੋਟ ਆ, ਵੇਖੋ ਕਿੱਡੀ ਵਧੀਆ ਤਰੀਕੇ ਦੇ ਨਾਲ ਉਹ ਚੀਜ਼ਾਂ ਆਪਣੇ ਗਾਣਿਆਂ 'ਚੋਂ ਮਿਸਿੰਗ ਹੀ ਹੈ ਨਾ ਬਿਗ ਟਾਈਮ।
11: ਭਾਈ ਰਾਈਟਿੰਗ ਇੰਨੀ ਵਧੀਆ, ਉਹ ਲਿਖਤ ਜਿਹੜੀ ਹੈਗੀ ਰਾਣੀ ਤੱਤ 'ਚ, ਖਾਸ ਕਰ ਮੈਂ ਦੇਖਿਆ ਫੈਮਿਨਨ ਸਾਈਡ ਬਹੁਤ ਵਧੀਆ ਇਮੇਜਰੀਜ਼ ਲੱਗਦਾ, ਕੁੜੀਆਂ ਕੇਸ ਵਾਹੁੰਦੀਆਂ ਨੇ।
10: ਹਾਂ, ਸੂਰਜ ਤੋਂ ਪਾ।
11: ਹਾਂ, ਕਿੰਨਾ, ਕਿੰਨੀ ਵਧੀਆ ਲਿਖਤ ਹੈ, ਕਿੰਨੀ ਵਧੀਆ ਇਮੇਜਰੀ ਹੈ।
10: ਹਾਂ, ਫਿਰ ਉਹ ਜਿਹੜਾ ਗਾਣਾ ਵਾ ਇੱਕ, ਜਿਹੜੀ ਉਹ ਬੱਚੇ ਵਾਲਾ, ਬੱਚੇ ਮਤਲਬ ਮਾਂ ਦੀ ਕੁੱਖ ਦੇ ਅੰਦਰ ਹੈ ਜਿਹੜਾ ਬੱਚਾ, ਮੈਨੂੰ ਚੇਤਾ ਭੁੱਲ ਗਿਆ ਅੱਗੇ ਆਪਾਂ ਸੁਣਦੇ ਹੁੰਦੇ ਆਪਾਂ ਕਾਫੀ, ਤੇ ਮਤਲਬ ਕਮਾਲ
11: ਚਾਨਣ ਦਾ ਬਸਤਾ, ਮਤਲਬ ਬਹੁਤ ਵੈਰੀ ਗੁੱਡ ਰਾਈਟਰ,
10: ਸੋਹਣੇ ਗਾਣੇ, ਵੈਰੀ ਨਾਈਸ। ਮਤਲਬ ਸਾਨੂੰ ਆਪਾਂ ਇੱਦਾਂ ਕਹਿ ਲਈਏ ਕਿ ਸਾਨੂੰ ਇੱਦਾਂ ਦੇ ਰਾਈਟਰ ਨੇ ਸਾਡੇ ਕੋਲ,
11: ਸਖ਼ਤ ਜ਼ਰੂਰਤ ਵੀ ਸੀ
10: ਜੀ ਇਸ ਚੀਜ਼ ਦੇ ਉੱਤੇ, ਸਾਨੂੰ ਮਾਣ ਆ ਕਿ ਇੱਦਾਂ ਦੇ ਰਾਈਟਰ ਨੇ ਸਾਡੇ ਕੋਲ ਜਿਹੜੇ ਏਡੇ ਸੋਹਣੇ ਰੰਗ ਪੇਸ਼ ਕਰ ਰਹੇ ਨੇ, ਜਿਹੜੇ ਕੁਦਰਤ ਦੇ ਰੰਗ ਏਡੇ ਸੋਹਣੇ ਪੇਸ਼ ਕੀਤੇ ਹਰਮਨ ਨੇ। ਫਿਰ ਜਿੱਦਾਂ ਬੱਚਿਆਂ ਦਾ ਹੈ ਨਾ, ਕੁੜੀਆਂ ਦਾ, ਫਿਰ ਆਪਾਂ ਜੇ ਧਾਰਮਿਕ ਰੰਗਤ ਵਾਲੇ ਪਾਸੇ ਆਈਏ ਤਾਂ ਉਹ ਵੀ ਬੜੀ ਕਮਾਲ ਦੀ,
11: ਆਰ ਨਾਨਕ ਪਾਰ ਨਾਨਕ ਦਿਲਜੀਤ ਦਾ ਗਾਇਆ ਹੋਇਆ,
10: ਉਹ ਤੇ ਮੈਂ ਕਹੂੰਗਾ ਵੀ ਉਹਦੇ ਤੋਂ ਤੇ ਬਹੁਤ ਹੋਰ ਲਿਰੀਕਲੀ ਤੇ ਬਹੁਤ ਸਟਰੋਂਗ ਸਟਰੋਂਗ ਗਾਣੇ ਨੇ। ਆਪਾਂ ਮਤਲਬ ਵਿਸ਼ਾ ਇੱਦਾਂ ਦਾ ਵਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਆ ਜ਼ਿਆਦਾ ਵਧੀਆ ਜਾਂ, ਪਰ ਆਪਾਂ ਵੇਖਿਆ ਵੀ ਲਗਭਗ ਸਾਰੇ ਗੁਰੂ ਸਾਹਿਬਾਨਾਂ ਦੇ ਉੱਤੇ ਜਿਹੜੀ ਇੱਕ ਸੀਰੀਜ਼ ਕੀਤੀ ਇਹਨਾਂ ਨੇ, ਕਮਾਲ ਮਤਲਬ। ਸੋ ਇਹ ਗਾਣਾ ਦੋਸਤੋ ਜਿਹੜਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ ਦੇ ਵਿੱਚੋਂ ਆ, ਅਤੇ ਇਹਦੀ ਕੁੜੀ ਦੀ ਆਵਾਜ਼ ਵੀ ਬਹੁਤ ਵਧੀਆ ਹੈ ਨਾ।
11: ਅੱਜ ਕੌਣ ਹੈ ਸਿੰਗਰ, ਕੌਣ ਆ?
10: ਇਹ ਜੋਤਿਕਾ ਟਾਂਗਰੀ।
11: ਹਾਂ ਮੈਂ ਲਾਈਵ ਸੁਣਿਆ ਹੋਇਆ।
10: ਅੱਛਾ,
11: ਹਾਂ
10: ਕਹਾਂ ਪੇ?
11: ਜਲੰਧਰ ਦੇ ਅੰਦਰ ਕਲੱਬ ਖੁੱਲਿਆ ਸੀਗਾ, ਉੱਥੇ ਸ਼ੀ ਕੇਮ।
10: ਓਕੇ, ਉੱਥੇ ਸ਼ੀ ਕੇਮ?
11: ਹਾਂ
10: ਵਾਹ,
11: ਦੇਖ ਲਓ ਉੱਥੇ
10: ਸ਼ੀ ਨੋਟ ਸ਼ੀ ਕੇਮ, ਉੱਥੇ
11: ਸ਼ੀ ਆ ਗਈ।
10: ਵਾਹ,
11: ਹਾਂ
10: ਇੱਥੇ ਸ਼ੀ ਨੈਵਰ ਕੇਮ ਔਨ ਤੀਆਂ,
11: ਤੀਆਂ ਤੇ ਨਹੀਂ ਆਈ,
10: ਨੋਟ ਤੀਆਂ ਕੇਮ,
11: ਮੈਨੂੰ ਨਹੀਂ ਪਤਾ ਇਸ ਬਾਰੇ, ਤੀਆਂ ਨੈਵਰ ਵੈਂਟ ਤੀਆਂ, ਯੂ ਓਨਲੀ ਟੇਕ ਮੀ ਕਬੱਡੀ, ਯੂ ਓਨਲੀ ਸੇ ਸ਼ੀਲੂ ਬੈਸਟ, ਸ਼ੀਲੂ ਬੈਸਟ, ਆਈ ਵਾਚ ਹੈ,
10: ਸ਼ੀ ਸ਼ੁੱਡ ਕੇਮ ਫੋਰ ਤੀਆਂ,
11: ਹਾਂ ਕਬੱਡੀ
10: ਮਾਈਟ ਹੈਵ ਕਮ ਫੋਰ ਤੀਆਂ,
11: ਹਾਂ ਪਤਾ ਨਹੀਂ ਲੱਗਾ ਹੋਣਾ ਸਾਨੂੰ, ਬਿਜ਼ੀ ਬਹੁਤ ਰਹਿੰਦੇ,
10: ਯੂ ਮੇ ਨੈਵਰ ਨੋ,
11: ਹਾਂ ਵੀ ਮੇ ਨੈਵਰ ਨੋ,
10: ਯੂ ਮੇ ਨੈਵਰ ਨੋ,
11: ਯਾ ਯਾ ਯਾ,
10: ਟੂ ਮੱਚ ਥਿੰਗਸ ਹੈਪਨ,
11: ਟੂ ਮੱਚ ਥਿੰਗ ਹੈਪਨ ਡੇ ਓਨਲੀ ਥੋੜੇ ਥੋੜੇ, ਟੂ ਮੱਚ ਥਿੰਗ ਹੈਪਨਿੰਗ ਇਨ ਲਾਈਫ, ਟੂ ਮੱਚ ਥਿੰਗ ਹੈਪਨਿੰਗ ਆਊਟਸਾਈਡ, ਟੂ ਮੱਚ ਥਿੰਗ ਹੈਪਨਿੰਗ ਇਨ ਫੋਨ,
10: ਟੂ ਮੱਚ 1 hour ਥਿੰਗਸ,
11: ਇਨ 8 hour
10: ਵੀ ਡੂ 5 hours ਥਿੰਗਸ,
11: ਯੈਸ ਐਂਡ ਸਮਟਾਈਮਸ 5 hours ਵੀ ਥਿੰਕ ਅਬਾਊਟ 1 hour ਥਿੰਗ ਦੈਟ ਵੀ ਸ਼ੁੱਡ ਡੂ, ਕਿਆ ਉਹ ਕਿਆ ਫਿਲਾਸਫੀ ਚਾੜੀ ਹੈ,
10: ਯੂ ਰਾਈਟ, ਸਮਟਾਈਮ ਸਾਰੇ ਦਿਨ ਵਾਲਾ ਕੰਮ ਯੂ ਫੀਲ ਲਾਈਕ 1 hour ਓਨਲੀ, you have right. to do what to do,
11: what to do,
10: can't
11: friends
10: do,
11: please tell us what to do,
10: can't
11: I
10: do
11: know
10: anything.
11: One thing that our friends listening would be saying, that one thing you guys do is go back to Punjabi because English di hathya ho rahi hai is waqt very bad.
10: English zindabad,
11: English zindabad. 6-7 bacche khush hai na, 6-7
10: nahi chalo hun eh mahol ja baneya, main vekha jadon apna aa wala aa janda na thode thanda ja mausam shuru hunda te naal di naal hi poster paine shuru ho jande ha, is time te main zyada vekhe aa ode ਯਾਰ ਇੱਕ ਨਾਮ ਭੁੱਲਣੇ ਸ਼ੁਰੂ ਹੋ ਗਿਆ,
11: ਇਹ ਵੀ ਤੁਹਾਡੇ ਮਾਈਂਡ ਦਾ ਡੀਕਲਟਰ,
10: ਨਰਿੰਦਰ ਸਿੰਘ ਕਪੂਰ ਹੋਰੀ ਲਿਖਦੇ ਨੇ ਵੀ ਜਦੋਂ ਇੱਦਾਂ ਭੁੱਲਣਾ ਭੁੱਲਣਾ ਸ਼ੁਰੂ ਹੋ ਜਾਏ ਜਾਂ ਫਿਰ ਬੰਦਾ ਨਾਲ ਗੱਲਬਾਤ ਦੇ ਜਿਹੜਾ ਸਨ ਕੋਟ ਕਰਨ ਲੱਗ ਪਏ ਇਹਦਾ ਮਤਲਬ ਵੀ ਫਿਰ ਉਮਰ ਹੋ ਗਈ ਹੈ,
11: ਉਮਰ ਹੋਣੀ ਸ਼ੁਰੂ ਹੋ ਗਈ ਹੈ,
10: ਹਾਂ ਭੁੱਲ ਤਾਂ ਬੰਦੇ ਨੂੰ ਕਿਸੇ ਉਮਰ 'ਚ ਵੀ ਸਕਦਾ, ਐਡੀ ਇੰਨਾ ਕੁਛ ਨਿਸ਼ਾ ਬਾਨੂ ਮੈਨੂੰ ਯਾਦ ਆ ਗਿਆ ਤਾਂ ਮਤਲਬ ਲਿਖੀ ਗਿਆ, ਨਿਸ਼ਾ ਬਾਨੂ ਦੇ ਕਾਫੀ ਵੇਖੇ ਮੈਂ ਪੋਸਟਰ, ਸੋ ਬੈਸਟ ਦੇ ਵਿੱਚ ਵੀ ਅਤੇ ਮੇਰੇ ਖਿਆਲ ਉੱਧਰ ਆਪਾਂ ਇੱਕ ਤਾਂ ਆਪਣੀ ਪਿੰਕੀ ਕਰਵਾ ਰਹੀ ਨਾ,
11: ਓਕੇ
10: ਸਾਊਥ ਈਸਟ ਵੱਲ, ਤੇ ਮਤਲਬ ਕਰੀ ਰੌਣਕ ਜਿਹੀ ਹੋ ਜਾਂਦੀ ਹੈ ਨਾ, ਮਤਲਬ ਜਦੋਂ ਥੋੜਾ ਜਿਹਾ ਆਸਟ੍ਰੇਲੀਆ 'ਚ ਠੰਡ ਜਿਹੀ ਹੋਣ ਲੱਗਦੀ ਆ, ਫਿਰ ਇੱਦਾਂ ਜਿਹਾ ਫੀਲ ਹੋਣ ਲੱਗ ਪੈਂਦਾ ਵਾ ਵੀ ਜਿੱਦਾਂ ਨੂਰ ਜ਼ੋਰਾ ਆਉਂਦਾ ਵੇ,
11: ਤੁਸੀਂ ਫੈਨ ਹੋ ਨੂਰ ਜ਼ੋਰਾ ਦੇ,
10: ਵਧੀਆ ਯਾਰ ਬੰਦਾ, ਮਤਲਬ ਆਪਣੀ ਕਲਾ, ਹਾਂ ਆਪਣੀ ਕਲਾ ਦੇ ਵਿੱਚ ਚਲੋ ਉੱਥੇ ਤੇ ਨਹੀਂ ਤੁਹਾਨੂੰ ਅਲਾਊਡ ਹੁੰਦਾ, ਪਰ ਤੁਸੀਂ ਕਿਤੇ ਉੱਦਾਂ ਪਰਫੋਰਮੈਂਸ ਵੇਖੋਗੇ ਨਾ, ਆਪਾਂ ਵਿਆਹ 'ਤੇ ਉਹਨੇ ਵੇਖਿਆ ਤਾਂ ਆਪਾਂ ਵਿਆਹ 'ਤੇ ਵੀ ਉੱਥੇ ਬੁਲਾਇਆ ਸੀ, ਪਰ ਮਤਲਬ ਕਿਆ ਕਮਾਲ ਦੀ ਪਰਫੋਰਮੈਂਸ ਹੈ ਯਾਰ, ਮਤਲਬ ਇਹ ਜਿਹੜਾ ਨਾ ਇਹ ਇੱਕ ਗੋਰੇ ਆ ਇੱਕ ਸਕਿੱਲ ਆ ਜਿਹੜਾ ਮਤਲਬ ਹੈ ਨਿੱਕੀ ਜਿਹੀ ਚੀਜ਼ ਆ, ਉਸੇ ਕੰਮ ਨੂੰ ਲੋਕ ਅਲੱਗ ਅਲੱਗ ਅਲੱਗ ਅਲੱਗ ਅਲੱਗ ਅਲੱਗ ਕਿੰਨੇ ਤਰੀਕਿਆਂ ਦੇ ਨਾਲ ਕਰਦੇ ਆ,
11: ਮਤਲਬ ਇਹ ਇਸ ਤਰ੍ਹਾਂ ਕੀਤਾ ਕਿ ਲੋਕ ਸ਼ਾਇਦ ਧਿਆਨ ਨਹੀਂ ਦਿੰਦੇ ਹੈ ਨਾ ਇਸ ਕੰਮ ਵੱਲ, ਅਤੇ ਉਹਨੂੰ ਇਸ ਹਾਈਟ 'ਤੇ ਅਤੇ ਇਸ ਪਰਫੈਕਸ਼ਨ 'ਤੇ ਲੈ ਗਏ ਆ ਕਿ ਅਨਟੱਚੇਬਲ ਹੈ ਨਾ, ਕੋਈ ਲਾਗੇ ਵੀ ਨਹੀਂ ਲੱਗ ਸਕਦਾ ਹੈ ਨਾ। ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਕਿ ਕੋਈ ਵੀ ਕੰਮ ਜੇ ਤੁਸੀਂ ਸ਼ੁਰੂ ਕਰ ਲਓ, ਕੋਈ ਵੀ ਕੰਮ ਫੜ ਲਓ, ਜੇ ਤੁਸੀਂ ਸੋਚਿਆ ਹੀ ਇਹ ਹੋਵੇ ਕਿ ਇਟ ਸ਼ੁੱਡ ਰੀਚ ਐਕਸਲੈਂਸ, ਹੋਰ ਇਹਦਾ ਕੋਈ ਮਿਡਲ ਵਾਲਾ ਕੋਈ ਮਿਆਰ ਨਹੀਂ ਹੈ ਮੇਰੇ ਲਈ, ਇਹ ਐਕਸਲੈਂਸ ਹੋਣੀ ਚਾਹੀਦੀ ਹੈ। ਅਤੇ ਉਸ ਚੀਜ਼ ਦੀ ਸ਼ੇਪ ਕੀ ਨਿਕਲ ਕੇ ਆਉਂਦੀ ਹੈ ਸਾਨੂੰ ਤਦ ਪਤਾ ਲੱਗਦਾ। ਕਈ ਵਾਰੀ ਕਈ ਚੀਜ਼ਾਂ ਛਿੜੀਆਂ ਹੀ ਨਹੀਂ ਹੁੰਦੀਆਂ, ਹਰ ਕੋਈ ਮੀਡੀਓਕਰ ਲੈਵਲ 'ਤੇ ਹੀ ਕਰ ਰਿਹਾ ਹੁੰਦਾ, ਅਤੇ ਵੀ ਅਸੀਂ ਵੀ ਬੈਂਚਮਾਰਕ ਉਹੀ ਸੋਚਿਆ ਹੁੰਦਾ ਚੀਜ਼ ਦਾ। ਕੋਈ ਕੋਈ ਵਿਰਲਾ ਬੰਦਾ ਆਉਂਦਾ ਕਿ ਨਹੀਂ ਯਾਰ ਇਹਨੂੰ ਤਾਂ ਇਸ ਤੋਂ ਵੀ 10 ਲੈਵਲ ਉੱਪਰ ਕੀਤਾ ਜਾ ਸਕਦਾ।
10: ਸੋ ਉਹਦੇ ਅੰਦਰ ਥੋੜ੍ਹੀ ਜਿਹੀ ਹੋਵੇ ਚਿਣਗ ਨਾ। ਬੇਸਿਕਲੀ ਆਪਾਂ ਜਿਹੜੀ ਪਹਿਲਾਂ ਗੱਲ ਕਰ ਰਹੇ ਹਾਂ ਅਤੇ ਇਹ ਵੀ ਲਗਭਗ ਉਸੇ ਦੇ ਇਰਦ ਗਿਰਦ ਘੁੰਮਦੀ ਆ ਕਿ ਜਦੋਂ ਆਪਾਂ ਬਹੁਤ ਚੀਜ਼ਾਂ ਕੈਰੀ ਕਰਕੇ ਚੱਲਦੇ ਹਾਂ ਨਾ, ਅਤੇ ਉੱਥੇ ਫਿਰ ਪਰਫੈਕਸ਼ਨ ਦੀ ਆਪਾਂ ਆਸ ਨਹੀਂ ਲਾ ਸਕਦੇ। ਕਿਸੇ ਇੱਕ ਚੀਜ਼ 'ਤੇ ਜਦੋਂ ਆਪਾਂ ਕੇਂਦਰਿਤ ਰਹਿੰਦੇ ਹਾਂ, ਆਪਾਂ ਥੋੜ੍ਹਾ ਕੈਰੀ ਕਰਦੇ ਹਾਂ, ਇੱਕੋ ਦੇ ਉੱਤੇ ਆਪਾਂ ਧਿਆਨ ਦਿੰਦੇ ਹਾਂ, ਅਤੇ ਫਿਰ ਉਹਦੇ ਵਿੱਚ ਪੋਸੀਬਿਲਿਟੀ ਹੁੰਦੀ ਹੈ ਵੀ ਤੁਸੀਂ ਉਹਦੇ 'ਚ ਬਹੁਤ ਉਹਦੇ ਐਂਗਲ ਸੋਚ ਕੇ ਅਤੇ ਉਹਨੂੰ ਫਿਰ ਤੁਸੀਂ ਵੱਧ ਪਰਫੈਕਸ਼ਨ ਦੇ ਨਾਲ ਕਰ ਲੈਂਦੇ, ਉਹਦੇ 'ਚੋਂ ਵੱਧ ਤੁਸੀਂ ਗੇਨ ਕਰਦੇ ਹੋ। ਜ਼ਿਆਦਾਤਰ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਕੰਮਾਂ ਕਾਰਾਂ ਦੇ ਵਿੱਚ ਇਹੀ ਪ੍ਰੋਬਲਮ ਹੈ ਕਿ ਆਪਾਂ ਇੱਕ ਚੀਜ਼ ਫੜਦੇ ਹਾਂ, ਆਪਾਂ ਉਹਦੇ ਇਰਦ ਗਿਰਦ ਬਹੁਤ ਸਾਰਾ ਕੁਛ ਜਿਹੜਾ ਸਾਰਾ ਦਾ ਸਾਰਾ ਹੀ ਇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਹਦੇ ਵਿੱਚ ਫਿਰ ਹਰ ਇੱਕ ਚੀਜ਼ ਨੂੰ ਤੁਸੀਂ ਜਸਟੀਫਾਈ ਨਹੀਂ ਕਰ ਪਾਉਂਦੇ। ਤਾਂ ਮੰਨ ਲਓ ਹੁਣ ਆਪਾਂ ਜੇ ਆਪਾਂ ਕਿਸੇ ਦੀ ਕੀ ਦੇਣੀ, ਆਪਣੀ ਐਗਜ਼ਾਮਪਲ ਦੇਈਏ, ਅਤੇ ਆਪਾਂ ਹੁਣ ਮੰਨ ਲਓ ਰੇਡੀਓ ਇੱਕ ਵੋਕਲ ਆ, ਹੈ ਨਾ, ਆਡੀਓ ਦੀ ਗੱਲ ਆ, ਆਪਾਂ ਆਡੀਓ 'ਤੇ ਕੰਮ ਕਰਦੇ ਹਾਂ, ਇੱਕ ਆ ਰੰਗ ਆ, ਸਮਾਂ ਬਦਲਿਆ, ਨਾਲ ਸੋਸ਼ਲ ਮੀਡੀਆ ਐਡ ਹੋ ਗਿਆ, ਹੈ ਨਾ, ਯੂ ਹੈਵ ਟੂ ਵਾਟ ਟੂ ਡੂ,
11: ਯੂ ਹੈਵ ਟੂ
10: ਨੋ ਆਪਸ਼ਨ, ਹੈ ਨਾ। ਫਿਰ ਸੋਸ਼ਲ ਮੀਡੀਆ ਦੇ ਵਿੱਚ ਅੱਗੇ ਕਿੰਨੇ ਕਿੰਨੇ ਰੰਗ ਆ ਗਏ,
9: ਵੀਡੀਓ ਪ੍ਰੋਡਕਸ਼ਨ
10: ਇੱਕ ਥੋੜ੍ਹੀ ਰਹਿ ਗਿਆ, ਕਿੰਨੇ ਸਾਰੇ ਰੰਗ ਹੋ ਗਏ, ਅਤੇ ਫਿਰ ਉਹਦੇ ਵਿੱਚ ਹੀ ਅੱਗੇ ਕਿੰਨਾ ਕੁਛ ਆ, ਰਿਟਰਨ ਵੱਖਰਾ ਪਾਉਣਾ ਪੈਂਦਾ ਤੁਹਾਨੂੰ, ਫੋਟੋਆਂ ਵੱਖਰੀਆਂ ਪਾਉਣੀਆਂ ਪੈਂਦੀਆਂ, ਹੈ ਨਾ, ਫਿਰ ਉਹ ਛੋਟੇ ਛੋਟੇ ਕਲਿੱਪ ਵੱਖਰੇ ਪਾਉਣੇ,
11: ਬਲੌਗ ਪੋਸਟ,
10: ਸੋ ਮੈਨੀ ਥਿੰਗਸ ਡਾਰਲਿੰਗ,
11: ਸੋ ਮੈਨੀ ਥਿੰਗਸ। ਅੱਛਾ, ਉਹਦੇ ਅੰਦਰ ਵੀ ਇੱਕ ਚੀਜ਼ ਹੋ ਗਈ, ਯੂ ਨੋ, ਲਾਸਟ ਟੁਮੋਰ ਯੈਸਟਰਡੇ, ਸੋਰੀ ਯਾਰ ਮੇਰੀ ਵੀ ਖਰਾਬ ਹੋ ਗਈ,
10: ਯੈਸਟਰਡੇ ਦਾ ਬੀਤਿਆ ਦਿਨ ਆਫ ਦਾ,
11: ਯੈਸ ਯੈਸ ਯੈਸ, ਯੈਸਟਰਡੇ ਵਨ ਸੈਲੀਬ੍ਰਿਟੀ ਕਮ ਹੇਅਰ, ਰਾਈਟ, ਹੀ ਟੁੱਕ ਫੋਟੋ, ਹੀ ਸੈਡ ਭਾਜੀ ਵਾਟ ਇਜ਼ ਦਾ ਸਨੈਪਚੈਟ। ਮੈਂ ਕਿਹਾ ਸਨੈਪਚੈਟ ਵੀ ਹੋਣੀ ਚਾਹੀਦੀ ਹੈ ਰੇਡੀਓ ਦੀ ਬਾਈ, ਮੈਂ ਕਿਹਾ ਅਸੀਂ ਥੋੜਾ ਨਾ ਬਾਈ ਕਿਸੇ ਨੂੰ ਸਨੈਪ ਭੇਜਦੇ ਆ,
10: ਜਿਹੜੇ ਇੰਡੀਆ ਤੋਂ ਆਉਂਦੇ ਆ ਨਾ
11: ਉਹਨੂੰ ਸਨੈਪ ਦਾ ਬੜਾ ਚਸਕਾ,
10: ਇੰਡੀਆ ਵਾਲਿਆਂ ਦਾ ਜ਼ਿਆਦਾ, ਸਪੈਸ਼ਲੀ ਜਿਹੜੇ ਮੈਂ ਨਾ ਫਿਲਮ ਲਾਈਨ ਵਾਲੇ ਬੰਦੇ ਤੇ ਇੰਡੀਆ ਤੋਂ ਆਉਂਦੇ ਆ, ਉਹ ਸਨੈਪਚੈਟ ਦੇ ਉੱਤੇ ਬਹੁਤ ਰਿਲਾਈ ਕਰਦੇ। ਉਹਦਾ ਇੱਕ ਰੀਜ਼ਨ ਵੀ ਆ
11: ਕਿ
10: ਜਿਹੜੀ ਸਨੈਪਚੈਟ ਆ ਨਾ, ਕਿੱਦਾਂ ਮੈਨੂੰ ਚੇਤਾ ਕਰ ਲੈਂਦੇ, ਹਾਂ, ਮਤਲਬ ਕਈ ਤਾਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਮਤਲਬ ਫੈਸ਼ਨ ਆ, ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਕਾਰੋਬਾਰ ਦੀ ਮੰਗ ਆ, ਕਈ ਚੀਜ਼ਾਂ ਸਾਡੀਆਂ ਸਮੇਂ ਦੀ ਮਜਬੂਰੀ ਆ। ਸਨੈਪਚੈਟ ਇਸ ਟਾਈਮ ਦੇ ਉੱਤੇ ਨਾ ਬੜਿਆਂ ਦੀ ਮਜਬੂਰੀ ਆ, ਉਹ ਕਿੱਦਾਂ ਵੀ ਜਿੱਦਾਂ ਮੰਨ ਲਓ ਤੁਹਾਡਾ ਵਟਸਐਪ ਆ ਜਾਂ ਹੋਰ ਜਿਹੜੇ ਸੋਰਸ ਆ, ਹੈ ਨਾ, ਉਹਦੇ ਉੱਤੇ ਮੰਨ ਲਓ ਮੈਂ ਲੱਭ ਕੇ ਤੁਹਾਨੂੰ ਕਾਲ ਕਰ ਸਕਦਾ
11: ਜੀ, ਬਿਲਕੁਲ
10: ਹੋ ਜਾਂਦੀ ਹੈ ਨਾ। ਸਨੈਪਚੈਟ 'ਚ ਸ਼ਾਇਦ ਇੱਦਾਂ ਵਾ, ਜੇ ਮੈਂ ਗਲਤ ਨਹੀਂ ਤਾਂ ਜੋ ਮੈਂ ਸੁਣਿਆ ਸੀ, ਵੀ ਜੇ ਤੁਸੀਂ ਐਡ ਹੋ ਮੇਰੇ 'ਚ ਤਾਂ ਫਿਰ ਹੀ ਕਰ ਸਕਦੇ ਹੋ, ਨਹੀਂ ਤਾਂ ਨਹੀਂ ਕਰ ਸਕਦੇ।
11: ਹਾਂ, ਆਈ ਐਮ ਪ੍ਰੀਟੀ ਮਚ ਸ਼ੋਰ ਹੈ ਇਸ ਤਰ੍ਹਾਂ ਦਾ, ਹਾਂ, ਮਤਲਬ ਜੇ ਮੇਰਾ ਲੌਗਡ ਹੈ ਅਕਾਊਂਟ ਵਗੈਰਾ, ਮੈਂ ਤੁਹਾਡੇ ਨਾਲ ਜੇ ਸ਼ੇਅਰ ਕੀਤਾ ਤਾਂ ਹੀ ਆਪਾਂ
10: ਉਹ 'ਚ ਕਹਿੰਦੇ ਵੀ ਤੁਸੀਂ ਜੇ ਨਹੀਂ ਹੋ, ਇਹ ਥੋੜ੍ਹੇ ਥੋੜ੍ਹੇ ਫਰਕ ਹੈਗੇ ਨਾ ਇਹਨਾਂ ਦੀ
11: ਵਿਜ਼ੀਬਿਲਿਟੀ ਦਾ, ਚੈਟ ਤੁਸੀਂ ਚਾਹੋ ਤਾਂ ਸੇਵ ਨਹੀਂ ਹੋ ਸਕਦੇ, ਡਿਸਅਪੀਅਰਿੰਗ ਚੈਟ, ਇਹ ਸਭ ਚੀਜ਼ਾਂ ਤਾਂ।
10: ਵਟਸਐਪ ਮੰਨ ਲਓ ਮੇਰੇ ਕੋਲ ਨੰਬਰ ਸੇਵ ਨਹੀਂ ਆ ਤੁਹਾਡਾ, ਅਤੇ ਤੁਸੀਂ ਫਿਰ ਵੀ ਮੈਨੂੰ ਮੈਸੇਜ ਭੇਜ ਸਕਦੇ ਹੋ, ਤੁਹਾਨੂੰ ਜੇ ਲੱਭ ਜੇ ਮੇਰਾ ਨੰਬਰ ਮੰਨ ਲਓ, ਤੁਸੀਂ ਮੈਨੂੰ ਭੇਜ ਸਕਦੇ। ਸ਼ਾਇਦ ਸਨੈਪਚੈਟ ਮੈਨੂੰ ਇਹਨਾਂ 'ਚੋਂ ਦੱਸਿਆ ਕਿ ਇਹਨੇ ਵੀ ਇਹ ਤਾਂ ਕਰਕੇ ਆਪਾਂ ਵਰਤਦੇ ਹਾਂ ਵੀ ਸਾਨੂੰ ਕੋਈ ਬਹੁਤਾ ਫਿਰ ਤੰਗ ਪਰੇਸ਼ਾਨ ਨਹੀਂ ਕਰਦਾ ਜੇ ਮੰਨ ਲਓ ਕਿਸੇ ਦੇ ਹੱਥ ਲੱਗ ਹੀ ਗਿਆ ਨੰਬਰ, ਕੋਈ ਪੁੱਠੀ ਸਿੱਧੀ ਕੋਈ ਕਾਲ ਅੱਜ ਕੱਲ੍ਹ ਜਿੱਦਾਂ ਦੀਆਂ ਆਉਂਦੀਆਂ ਨੇ, ਅਤੇ ਜਾਂ ਉੱਦਾਂ ਕੋਈ ਫੈਨ ਫੂਨ ਕਰਦਾ ਜਾਂ ਕਿੱਦਾਂ, ਇਸ ਕਰਕੇ ਵੀ ਜ਼ਿਆਦਾ, ਬਾਕੀ ਪ੍ਰਮੋਸ਼ਨ ਵਗੈਰਾ ਜਾਂ
11: ਪ੍ਰਮੋਸ਼ਨ ਵਗੈਰਾ ਵਾਸਤੇ
10: ਉਹ ਤਾਂ ਹੈ, ਨਾਲੇ ਇਹਨਾਂ ਨੂੰ ਇਹ ਵੀ ਆ ਵੀ ਉਹ ਚੀਜ਼ ਜਿਹੜੀ ਆ ਉਹ ਡਿਸਪੀਅਰ ਹੋ ਜਾਂਦੀ ਹੈ 24 ਘੰਟੇ ਬਾਅਦ, ਇਹ ਪੁਰਾਣੀ ਚੀਜ਼ ਹੋ ਗਈ ਵੈਸੇ, ਹਾਂ, ਪਰ ਇੱਦਾਂ, ਪਰ ਚਲੋ ਬਾਕੀ ਜਿਹੜਾ ਵਰਤਦਾ ਨਾ ਇਹ ਮੈਂ ਵੇਖਣਾ ਵੀ ਜਿਹੜੇ ਵਰਤਦੇ ਨੇ ਉਹ ਕਾਫੀ
11: ਬਹੁਤ ਰਿਲੀਜੀਅਸਲੀ ਵਰਤਦੇ,
10: ਹਾਂ, ਕਾਫੀ ਉਹਨਾਂ ਨੂੰ ਵਧੀਆ ਲੱਗਦੀ ਹੈ ਚੀਜ਼। ਜਿੱਦਾਂ ਮੈਂ ਇੰਡੀਆ, ਸਾਡਾ ਮਿੱਤਰ ਆ ਉਹ ਪਿੰਡ ਵਾਈ ਖੇਤੀ ਕਰਦਾ, ਕੋਈ ਉਹ ਨਹੀਂ ਮਤਲਬ, ਅਤੇ ਉਹ ਵੀ ਮੈਨੂੰ ਪੁੱਛਦਾ ਇਹ
11: ਸਨੈਪ ਯੂਜ਼ ਕਰਦੇ,
10: ਹਾਂ, ਵੀ ਸਨੈਪ ਕੀ ਆ, ਮੈਂ ਵੇਖਿਆ ਨਹੀਂ ਕਦੀ, ਅਤੇ ਮੈਂ ਯਾਰ ਮੈਂ ਨਹੀਂ ਵਰਤਦਾ।
11: ਉਹਦੇ ਅੰਦਰ ਇੱਕ ਹੋਰ ਚੀਜ਼ ਹੁੰਦੀ ਨਾ ਭਾਜੀ, ਪਤਾ ਕੀ ਹੁੰਦਾ ਕਿ ਸਮਝੋ ਆਪਾਂ ਦੋਨਾਂ ਨੇ ਅਸੀਂ ਦੋਨੋਂ ਐਡਿਡ ਹਾਂ ਇੱਕ ਦੂਸਰੇ ਨਾਲ, ਮੈਂ ਤੁਹਾਨੂੰ ਅੱਜ ਕੋਈ ਫੋਟੋ ਭੇਜੀ, ਤੁਸੀਂ ਮੈਨੂੰ ਅੱਗੋਂ ਭੇਜਤੀ ਫੋਟੋ, ਸਾਡੀ ਸਟ੍ਰੀਕ ਬਣ ਗਈ,
10: ਡੇ ਬਣ ਗਈ,
11: ਹਾਂ, ਸਾਡੀ ਇੱਕ ਦਿਨ ਦੀ ਸਟ੍ਰੀਕ ਹੋ ਗਈ, ਫਿਰ ਉਹ ਟੁੱਟਣੀ ਨਹੀਂ ਚਾਹੀਦੀ, ਹਰ ਰੋਜ਼ ਇੱਕ ਦੂਸਰੇ ਨੂੰ ਇੱਕ ਇੱਕ ਤਸਵੀਰ ਤਾਂ ਸ਼ੇਅਰ ਕਰਨੀ ਹੈ, ਇਟਸ ਅ ਗੁੱਡ ਵੇ ਟੂ ਕੀਪ ਕਨੈਕਟ ਆਲਸੋ। ਫਿਰ ਉਹ ਤੇ ਕਈ ਬੜਾ ਮਾਣ ਕਰਦੇ, ਸਕਰੀਨਸ਼ਾਟ ਪਾਉਂਦੇ ਵੱਖਰੇ ਵੱਖਰੇ ਥਾਵਾਂ 'ਤੇ ਕਿ ਸਾਡੇ 500 ਦਿਨ ਹੋ ਗਏ ਜੀ ਪੂਰੇ, ਆਹ ਫਲਾਨ ਬੰਦੇ ਦੇ ਨਾਲ 500 ਦਿਨ ਤੋਂ ਅਸੀਂ ਸਟ੍ਰੀਕ ਨਹੀਂ ਤੋੜੀ ਹੈ,
10: ਚੱਲਦਾ ਰਹਿੰਦਾ, ਹਾਂ, ਇਹ ਆ। ਸੋ ਆਪਾਂ ਜਿੱਥੇ ਗੱਲ ਕਰ ਰਹੇ ਹਾਂ ਕਿ ਟੂ ਮੱਚ ਥਿੰਗਸ ਹੈ ਨਾ ਨਾਲ ਹੋਰ ਫਿਰ ਆਪਾਂ ਸੋਸ਼ਲ ਮੀਡੀਆ ਆ ਗਿਆ, ਫਿਰ ਤੁਹਾਡਾ ਯੂਟਿਊਬ ਆ ਗਿਆ, ਫਿਰ ਮਤਲਬ ਹੈ ਨਾ, ਮਤਲਬ ਇਹ ਇਹ ਆ ਵੀ ਇਹਦੇ ਵਿੱਚੋਂ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਇੰਡੀਵਿਜੁਅਲੀ ਮੰਨ ਲਓ ਕੰਪਲੀਟ ਵੀ ਹੋ ਸਕਦੀਆਂ। ਮੰਨ ਲਓ ਤੁਸੀਂ ਬਾਹਰ ਜਾ ਕੇ ਆਊਟਡੋਰ ਕਵਰੇਜ ਕਰਨੀ ਆ, ਉਹ ਇੱਕ ਅਲੱਗ ਫੇਰ ਆ ਜਾਂਦੀ ਹੈ ਚੀਜ਼, ਹੈ ਨਾ, ਉਹ ਬਿਲਕੁਲ ਅਲੱਗ ਉਹ ਆ। ਅਤੇ ਤੁਸੀਂ ਇੱਥੇ ਸੱਦ ਕੇ ਕਿਸੇ ਨੂੰ ਕਰਨੀ ਆ, ਉਹ ਫੇਰ ਅਗੇਨ ਆ। ਮਤਲਬ ਸਰ ਨੂੰ ਫੋਨ ਤੇ ਵੀ ਸਰ ਸਕਦਾ ਕਿਉਂਕਿ ਤੁਸੀਂ ਆਡੀਓ ਦਾ ਕੰਮ ਹੈ ਤੁਹਾਡਾ, ਪਰ ਸਮੇਂ ਦੀ ਮੰਗ। ਸੋ ਹੋਰ ਬਹੁਤ ਸਾਰਾ ਕੁਛ ਜਿਹੜਾ ਆਪਾਂ ਨਹੀਂ ਮਤਲਬ ਕਈ ਚੀਜ਼ਾਂ ਨਹੀਂ ਵੀ ਮਤਲਬ ਦੱਸਣ ਵਾਲੀਆਂ ਹੁੰਦੀਆਂ, ਪਰ ਇੰਨਾ ਕੁ ਕੁਛ ਜਿਹੜਾ ਸ਼ਾਮਿਲ ਹੋ ਜਾਂਦਾ। ਆਪਾਂ ਕਹਿਣ ਦੀ ਗੱਲ ਇਹ ਕਿ ਇੱਕ ਚੀਜ਼ ਦੇ ਨਾਲ ਆਹ ਵੀ ਕਰ ਲਓ, ਆਹ ਵੀ ਕਰ ਲਓ, ਆਹ ਵੀ ਕਰ ਲਓ, ਆਹ ਵੀ ਕਰ ਲਓ, ਸੋ ਉੱਥੇ ਉਹ ਹੈਵੀਨੈਸ ਆ ਜਾਂਦੀ ਹੈ। ਅਸੀਂ ਇਸ ਕਰਕੇ ਥੋੜ੍ਹਾ ਜਿਹਾ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਹੇ, ਕਿਉਂਕਿ ਅੱਜ ਦਾ ਵਿਸ਼ਾ ਵੀ ਸਾਡਾ ਜਿਹੜਾ ਉਹ ਇੱਦਾਂ ਦਾ ਹੀ ਆ, ਕੁਛ ਹੌਲੀ ਹੌਲੀ ਆਪਾਂ ਅੱਗੇ ਚੱਲ ਕੇ ਅਤੇ ਤੁਹਾਡੇ ਨਾਲ ਖੋਲਾਂਗੇ। ਮੈਂ ਅਸਲ 'ਚ ਤਾਂ ਨਹੀਂ ਕਹਿੰਦਾ, ਮੈਨੂੰ ਉਹਨੂੰ ਕਹਿਣਾ ਨਹੀਂ ਆਉਂਦਾ,
11: ਹੁਣ ਮੈਂ ਕਹਿਣਾ ਹੀ ਨਹੀਂ, ਤੁਸੀਂ ਕਹੋਗੇ। ਨਹੀਂ ਨਹੀਂ ਨਹੀਂ, ਇਹ ਤੁਸੀਂ ਨਾ ਛੇੜਦੇ ਹੋ ਮੈਨੂੰ, ਮੈਂ ਦੇਖਿਆ ਹਿਸਾਬ ਜਿਹਾ।
10: ਨਹੀਂ ਨਹੀਂ, ਵੇਖੋ ਇੱਕ ਫਾਇਦਾ ਬੜਾ ਹੁੰਦਾ ਜਦੋਂ ਇੱਕ ਮਤਲਬ ਹੋਵੇ ਨਾ, ਇੱਕ ਯੰਗ ਬੰਦਾ ਹੋਵੇ ਨਾਲ, ਮਤਲਬ ਥੋੜ੍ਹੀ ਜਦੋਂ ਬੋਲ ਪਤਾ ਹੋਵੇ, ਹੈ ਨਾ, ਪ੍ਰੋਨਾਂਸੀਏਸ਼ਨ ਠੀਕ ਹੋਵੇ।
11: ਹਾਂ ਨਹੀਂ ਨਹੀਂ, ਸਹੀ ਗੱਲ ਹੈ, ਸਹੀ
10: ਪੜ੍ਹਿਆ ਲਿਖਿਆ ਮਤਲਬ।
11: ਹਾਂ, ਥੈਂਕ ਯੂ ਥੈਂਕ ਯੂ,
10: ਉਹਦੇ ਨਾਲ ਸੌਖਾ ਹੋ ਜਾਂਦਾ ਕੰਮ ਥੋੜ੍ਹਾ ਜਿਹਾ।
11: ਥੈਂਕ ਯੂ ਥੈਂਕ ਯੂ ਥੈਂਕ ਯੂ,
10: ਜਿੱਦਾਂ ਬੀਬੀਆਂ ਨਾਲ ਹੋਣ ਤਾਂ ਬੀਬੀਆਂ ਵਾਲੇ ਕੰਮ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਪਤਾ ਹੁੰਦੇ ਆ।
11: ਆਹ ਇਹ ਗੱਲ ਤਾਂ ਜੈਨੂਅਨਲੀ ਸਹੀ ਹੈ, ਆਈ ਅੰਡਰਸਟੈਂਡ ਯੂ ਬ੍ਰਦਰ।
10: ਤੁਸੀਂ ਜੋ ਮਰਜ਼ੀ ਕਰ ਲਓ, ਪਰ ਜਿਹੜਾ ਯੰਗਸਟਰ ਦਾ ਜਿਹੜਾ ਉਹ ਆ, ਜਿਹੜੇ ਉਹਨਾਂ ਨੇ ਅੱਜ ਕੱਲ੍ਹ ਨਵੇਂ ਨਵੇਂ ਕਿੰਨੇ ਵਰਡ ਆ ਗਏ, ਉਹਨਾਂ ਨੂੰ ਜੋ ਪਤਾ, ਬੱਚਿਆਂ ਨੂੰ ਜੋ ਪਤਾ, ਯੰਗਸਟਰ ਨੂੰ ਵੀ ਨਹੀਂ ਪਤਾ।
11: ਬਿਲਕੁਲ, ਅਸੀਂ ਸਰ ਵੈਸੇ ਜੈਨਜ਼ੀ ਦਾ ਬਹੁਤ ਰੌਲਾ ਪਾਉਂਦੇ ਹਾਂ, ਜਦਕਿ ਮੇਜਰਲੀ ਜਿਹੜੀਆਂ ਨਵੀਆਂ ਚੀਜ਼ਾਂ ਉਹ ਜੈਨ ਅਲਫਾ ਦੀਆਂ ਹੀ ਆ, 2011-12 ਵਾਲੀ ਜਨਰੇਸ਼ਨ ਦੀਆਂ ਚੀਜ਼ਾਂ ਨੇ ਆ ਸਰ। ਅਰਿਜ਼,
10: ਉਹਨਾਂ ਦੀ ਕਮਿਊਨੀਕੇਸ਼ਨ ਜ਼ਿਆਦਾ ਖਤਰਨਾਕ,
11: ਉਹ ਵਾਲੇ ਤਾਂ ਸਰ ਵਰਡ ਜਿਹੜੇ ਸੁਣੇ ਨਹੀਂ ਕਦੀ, ਹੈਨਾ, ਸਿੱਖ, ਦਿਸ ਇਜ਼ ਸਿੱਖ, ਵਧੀਆ ਚੀਜ਼ ਹੈ ਜੀ, ਸਿੱਖ ਹੋ ਗਈ, ਹੈਨਾ,
10: ਕੂਲ ਹੋ ਗਈ, ਕੂਲ ਤਾਂ ਸ਼ਾਇਦ ਚਲ
11: ਕੂਲ, ਹਾਂ ਕੂਲ ਤਾਂ ਸਾਡੇ ਤੱਕ ਹੀ ਸੀਗਾ, ਹੈਨਾ, ਤੇ ਮਤਲਬ ਇਹ ਹੈ ਗੱਲ ਤੇ ਸਹੀ ਹੈ, ਪਹਿਲੇ ਠੰਡਾ ਹੋ ਗਿਆ ਹੁਣ ਬਿਮਾਰ ਹੋ ਗਿਆ, ਵਧੀਆ ਚੀਜ਼ ਹੈ, ਅਸੀਂ ਕੂਲ ਕਰਦੇ, ਉਹਨਾਂ ਨੇ ਬਿਮਾਰੀ ਕਰਤੀ, ਅਗਲਿਆਂ ਨੇ ਡੈਡ ਕਹਿ ਦੇਣਾ ਮੈਨੂੰ ਲੱਗਦਾ, ਇਸ ਤੋਂ ਬਾਅਦ ਦਿਸ ਇਜ਼ ਡੈਡ ਬ੍ਰੋ ਡੈਡ। ਮੈਨੂੰ ਇਸ ਗੱਲ ਦਾ ਨਾ, ਵੈਸੇ ਸਹੀ ਗੱਲ ਆ, ਮੈਨੂੰ ਇਸ ਗੱਲ ਦਾ ਬੜਾ ਮਾਣ ਹੁੰਦਾ ਸੀ ਕਿ ਆਈ ਐਮ ਆਲਵੇਜ਼ ਅਪ ਟੂ ਡੇਟ, ਹੈ ਨਾ, ਸਭ ਕੁਛ ਸਹੀ ਕੁਛ। ਇਹ ਮੇਰੇ ਭਾਂਜੇ ਜਦੋਂ ਮੇਰੇ ਹੁਣ ਗੱਲ ਕਰਦੇ ਨਾ, ਮੈਨੂੰ ਖੁਦ ਨੂੰ ਇਸ ਲੱਗਦਾ ਕ੍ਰਿਸ਼ਨਾ 60 ਸਾਲ ਦਾ ਹੋ ਗਿਆ ਲੱਗਦਾ ਤੂੰ,
10: ਕਿੰਨੀ ਤੇਜ਼ੀ ਦੇ ਨਾਲ ਬਦਲਦੀ।
11: ਹਾਂ, ਹੈ ਨਾ,
10: ਸਪੈਸ਼ਲੀ ਜਦੋਂ ਆਪਾਂ, ਇਹ ਵੀ ਪ੍ਰਵਾਸ ਦੀ ਇੱਕ ਉਹ ਆ ਨਾ,
11: ਹਾਂ ਇਹ ਗੱਲ ਵੀ ਕਹਿ ਸਕਦੇ ਹਾਂ ਆਪਾਂ,
10: ਕਿ ਆਪਾਂ ਦੂਸਰੀ ਜਗ੍ਹਾ ਤੇ ਹੁਣ ਉਹਨਾਂ ਨੇ ਇਹਨਾਂ ਚੋਂ ਫੜਨੇ ਆ ਸ਼ਬਦ, ਤੇ ਆਪਾਂ ਵੱਧ ਤੋਂ ਵੱਧ ਜੋ ਪੜ੍ਹਾਈ ਲਿਖਾਈ ਚ ਹੀ ਉਹੀ ਫੜੇ ਹੋਣਗੇ ਤੁਸੀਂ, ਚਲੋ, ਤੇ ਇੱਥੋਂ ਵਾਲਾ ਜਿਹੜਾ ਵਾ ਉਹ ਸਿਰਫ ਤੁਸੀਂ ਵੱਡਿਆਂ ਚੋਂ ਪਿੱਕ ਕਰ ਸਕਦੇ ਹੋ, ਜਿਹੜਾ ਵਰਕ ਕਲਚਰ ਹੈ ਉਹਦੇ ਚੋਂ, ਪਰ ਇਹਨਾਂ ਨੇ ਸਕੂਲਾਂ ਚੋਂ ਲਿਆਉਣੇ ਪਿੱਕ ਕਰਕੇ।
11: ਹਾਂ, ਇੱਕ ਤਾਂ, ਹਾਂ ਇੱਕ ਤਾਂ ਇਹਨਾਂ ਲਈ ਨਵੇਂ, ਇੱਕ ਵੈਸੇ ਵੀ ਸਾਡੇ ਨਾਲ ਕਲਚਰਲੀ ਮੈਚ ਨਹੀਂ ਖਾਣਗੇ, ਕਿਉਂਕਿ ਆਪਾਂ ਇੱਥੋਂ ਦੇ, ਹੈ ਨਾ, ਬੋਰਨ ਐਂਡ ਬ੍ਰੈਡ।
10: ਕਿੰਨੀ ਮਜਬੂਰੀ ਹੋ ਗਈ ਨਾ, ਮਤਲਬ ਤੁਹਾਨੂੰ ਹਰ ਇੱਕ, ਇਹ ਵੀ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਤੁਹਾਨੂੰ ਹਰ ਇੱਕ ਜਿਹੜੇ ਏਜ ਗਰੁੱਪ ਦੇ ਨਾਲ ਡੀਪ ਕਨੈਕਸ਼ਨ ਬਣਾ ਕੇ ਰੱਖਣ ਦੀ ਲੋੜ ਹੈ, ਜੋ ਕਿ ਵੀਕ ਹੁੰਦਾ ਜਾ ਰਿਹਾ, ਪਰ ਤੁਹਾਨੂੰ ਹੋਰ ਜ਼ਿਆਦਾ ਡੀਪ ਬਣਾ ਕੇ ਰੱਖਣ ਦੀ ਲੋੜ ਹੈ, ਕਿਉਂਕਿ ਤੁਸੀਂ ਸਾਰਾ ਸਮਝ ਨਹੀਂ ਪਾਓਗੇ ਉਹਨਾਂ ਦਾ।
11: ਅੱਛਾ, ਇਹ ਵੈਸੇ ਹੈ ਵੀ ਜ਼ਰੂਰੀ ਹੈ, ਮਤਲਬ ਫੋਰ ਐਨੀ ਪਰਸਨ ਟੂ ਪ੍ਰੋਗਰੈਸ ਕਿਸੇ ਵੀ ਤਰੀਕੇ ਨਾਲ, ਹੈ ਨਾ, ਜੇ ਤੁਸੀਂ ਕਲਚਰਲੀ ਕਹਿੰਦੇ ਹੋ, ਆਪਣੀ ਫੈਮਿਲੀ 'ਚ ਕਹਿੰਦੇ ਹੋ, ਆਪਣੇ ਕੰਮ 'ਚ ਕਹਿੰਦੇ ਹੋ, ਜੇ ਤੁਸੀਂ ਇਸ ਨਿਗਾਹ ਨਾਲ ਦੇਖੋ ਨਾ ਆਪਣੇ ਤੋਂ ਯੰਗਰ ਜਨਰੇਸ਼ਨ ਨੂੰ, ਕਿ ਯਾਰ ਇਹਦੇ ਨਾਲ ਬੈਠ ਕੇ ਕੁਛ ਸਿੱਖਣ ਨੂੰ ਹੀ ਮਿਲੂਗਾ, ਕਿ ਕਿਉਂਕਿ ਆਪਾਂ ਕਈ ਵਾਰੀ ਜੱਜ ਬਹੁਤ ਕਰ ਲੈਂਦੇ ਹਾਂ ਆਪਣੇ ਤੋਂ 5-6 ਸਾਲ, ਇਹਨੂੰ ਕੀ ਪਤਾ ਹੋਣਾ ਕੀ ਨਹੀਂ, ਪਰ ਜਿੰਨਾ ਕੁ ਸਿੱਖੋ, ਓਬਵੀਅਸ ਜੀ ਗੱਲ ਆ, ਜਿਹੜਾ ਬੰਦਾ ਯੰਗ ਹੁੰਦਾ, ਹੈ ਨਾ, ਉਹ ਤਾਂ ਸਾਡੇ ਤੋਂ ਵੀ ਢੁੱਕਦੀ ਹੈ, ਸਾਡੇ ਤੋਂ ਕੋਈ 10 ਸਾਲ ਵੱਡਾ ਹੋਵੇ, ਆਪਾਂ ਕਹਿੰਦੇ ਇਹਨਾਂ ਨੂੰ ਕੀ ਪਤਾ ਯਾਰ, ਸਾਨੂੰ ਜ਼ਿਆਦਾ ਪਤਾ, ਉਹ ਤਾਂ ਉਹਨਾਂ ਦੇ ਮਾਇੰਡ 'ਚ ਰਹਿਣਾ, ਪਰ ਆਪਾਂ ਜੇ ਉਸ ਜਜਮੈਂਟ ਤੋਂ ਬਾਹਰ ਆ ਜਾਈਏ ਨਾ, ਕਾਫੀ ਕੁਛ ਨਵਾਂ ਸਿੱਖਣ ਨੂੰ ਮਿਲ ਸਕਦਾ, ਅਤੇ ਇੱਕ ਨਵਾਂ ਕਨਸੈਪਟ, ਨਵਾਂ ਨਹੀਂ ਹੈ ਵੈਸੇ, ਕਾਫੀ ਪੁਰਾਣਾ ਕਨਸੈਪਟ ਆ, ਗੌਤਮ ਬੁੱਧਾ ਜੀ ਦੇ ਟਾਈਮ ਦਾ ਵੀ ਕਨਸੈਪਟ,
10: ਹੁਣ
11: ਨਾਮ ਨਵੇਂ ਮਿਲ ਗਏ। ਅੱਜ ਅਸੀਂ ਗੱਲਬਾਤ ਕਰਾਂਗੇ ਅਬਾਊਟ ਮਿਨੀਮਲਿਜ਼ਮ, ਕਿ ਕਿਆ ਜੋ ਚੀਜ਼ਾਂ ਹਮ ਲੋਕ ਪੋਜੈਸ ਕਰਦੇ ਹਾਂ, ਦ ਥਿੰਗਸ ਦੈਟ ਵੀ ਪੋਜੈਸ, ਕਿ ਉਹ ਸਾਨੂੰ ਪੋਜੈਸ ਕਰਦੀਆਂ ਕਿ ਨਹੀਂ ਕਰਦੀਆਂ, ਆਰ ਵੀ ਦ ਥਿੰਗਸ ਦੈਟ ਵੀ ਬਾਏ, ਐਂਡ ਆਰ ਵੀ ਬਾਇੰਗ ਟੂ ਮੱਚ, ਆਰ ਵੀ ਵਾਚਿੰਗ ਟੂ ਮੱਚ। ਜਿਸ ਤਰ੍ਹਾਂ ਆਪਾਂ ਹੁਣੇ ਤੁਸੀਂ ਗੱਲ ਕੀਤੀ ਸੋਸ਼ਲ ਮੀਡੀਆ ਦੀ, ਹੈ ਨਾ, ਸੋਸ਼ਲ ਮੀਡੀਆ ਦੇ ਅੰਦਰ ਆਪਾਂ ਬਹੁਤ ਵਾਰੀ ਇਹ ਡਿਸਕਸ ਕਰ ਚੁੱਕੇ ਹਾਂ ਨਾ, ਥੋੜ੍ਹਾ ਬੇਈ ਜਿਹੀ ਗੱਲ ਹੋ ਗਈ ਹੈ, ਪਰ ਦੁਬਾਰਾ ਇਹਦੇ ਲਈ ਆਪਾਂ ਕਹਿ ਦਿੰਦੇ ਹਾਂ ਕਿ ਕਿੰਨੀਆਂ ਚੀਜ਼ਾਂ ਸਾਨੂੰ ਉਸ ਤੋਂ ਹੀ ਮਿਲ ਜਾਂਦੀਆਂ, ਕਿ ਯਾਰ ਓਕੇ ਆਹ ਵਾਲਾ, ਆਹ ਵਾਲੀ ਸ਼ੂਜ਼ ਦੇ ਬ੍ਰਾਂਡ ਦੀ, ਹੈ ਨਾ, ਸ਼ੂਜ਼ ਬਹੁਤ ਚੱਲਦੇ ਪਏ ਆ, ਆਈ ਨੀਡ ਟੂ ਹੈਵ ਨਾਈਕੀ ਏਅਰਫੋਰਸ, ਬੰਦੇ ਦਾ ਕੰਮ ਸਾਰਾ ਹੋਵੇ ਸੈਮੀ ਫਾਰਮਲ ਪਾਉਣ ਵਾਲਾ, ਪਰ ਕਿਉਂਕਿ ਹਰ ਕੋਈ ਪਾ ਰਿਹਾ, ਹਰ ਕੋਈ ਜੋਰਡਨ ਪਾ ਰਿਹਾ, ਹੈ ਨਾ, ਖਰੀਦ ਲਿਆ, ਦੋ ਗੱਡੀਆਂ ਹੈਗੀਆਂ, ਤੀਸਰੀ ਇੱਕ ਹੋਰ ਲੈ ਲਿੱਤੀ ਕਿਉਂਕਿ ਫਲਾਂ ਫਲਾਂ ਹੈਗਾ, ਮਤਲਬ ਇੱਕ ਕਲਚਰ, ਆਪਾਂ ਇੱਕ ਕਲਚਰ ਆਫ ਸ਼ੋਅ ਆਫ 'ਚ, ਆਪਾਂ ਇੱਕ ਕਲਚਰ ਆਫ ਬਿਗ ਬੋਸ 'ਚ, ਹੈ ਨਾ, ਬਿਗ ਬੋਸ ਦੇ ਅੰਦਰ ਜਿਸ ਤਰ੍ਹਾਂ ਲੋਕ ਦੇਖਦੇ ਹੁਣ ਹਰ ਕੋਈ ਦੇਖਦਾ ਸਾਨੂੰ, ਅਸੀਂ ਵੀ ਛੋਟੇ ਛੋਟੇ ਬਿਗ ਬੋਸ 'ਚ ਰਹਿੰਦੇ ਹਾਂ, ਆਪਣੇ ਆਪਣੇ ਬਾਰਾਂ ਬਾਰਾਂ ਤੇਰਾਂ ਤੇਰਾਂ ਲੋਕ, ਸਾਨੂੰ ਲੱਗਦਾ ਕਿ ਹਰ ਵਕਤ ਸਾਡੇ ਉੱਪਰ ਕੋਈ ਕੈਮਰਾ ਐਂਡ ਕੁਛ ਆ, ਐਂਡ ਆਪਾਂ ਚੀਜ਼ਾਂ ਖਰੀਦਦੇ ਵੀ ਰਹਿੰਦੇ ਹਾਂ ਯੂਜ਼ ਕਰਨ ਲਈ ਫਿਜ਼ੀਕਲ ਰੀਅਲ ਦੇ ਅੰਦਰ, ਤਾਂ ਮੈਂਟਲੀ ਆਪਾਂ ਆਪਣੇ ਆਪ ਨੂੰ ਇੰਨੀ ਜ਼ਿਆਦਾ ਇਨਫੋਰਮੇਸ਼ਨ ਨਾਲ ਭਰਦੇ ਰਹਿੰਦੇ ਕਿ ਪਤਾ ਨਹੀਂ ਕਿੱਥੇ ਇਸ ਚੀਜ਼ ਨਾਲ ਵਾਹ ਵਾਸਤਾ ਪੈ ਜਾਣਾ, ਲੋੜ ਪੈ ਜਾਣੀ ਇਹ ਗੱਲ ਡਿਸਕਸ ਕਰਨ ਦੀ, ਦ ਮੋਰ ਆਈ ਨੋ ਦ ਮੋਰ ਇਜ਼ ਬੈਟਰ, ਹੈ ਨਾ, ਉਹ ਸਭ ਚੀਜ਼ਾਂ। ਸੋ ਅੱਜ ਆਪਾਂ ਗੱਲ ਕਰਾਂ ਕਿ ਕਿੰਨਾ ਕੁ ਜ਼ਰੂਰੀ ਹੈ ਮਿਨੀਮਲਿਸਟਿਕ ਹੋਣਾ, ਜਿੰਨਾ ਕੁ ਹੋ ਸਕੋ ਓਨਾ ਕੁ ਮਿਨੀਮਲਿਸਟਿਕ ਹੋ ਪਾਉਣਾ, ਅਤੇ ਲੋੜ ਦੀਆਂ ਚੀਜ਼ਾਂ ਨੂੰ ਹੀ ਯੂਜ਼ ਕਰਨਾ, ਐਂਡ ਟੂ ਡੀ ਕੋਡ ਕਿ ਬਈ ਤੁਹਾਡੇ ਕੋਲ ਜਿਹੜਾ ਵੀ ਸਮਾਨ ਪਿਆ ਹੋਇਆ, ਭਾਵੇਂ ਉਹ ਤੁਹਾਡਾ ਫੋਨ ਦਾ ਹੋਵੇ, ਹੈ ਨਾ, ਉਹ ਭਾਵੇਂ ਤੁਹਾਡੇ ਅਲਮਾਰੀ 'ਚ ਹੋਵੇ, ਉਹ ਭਾਵੇਂ ਤੁਹਾਡੇ ਗੈਰੇਜ 'ਚ ਹੋਵੇ, ਉਹ ਭਾਵੇਂ ਤੁਹਾਡੀ ਕਿਚਨ 'ਚ ਹੋਵੇ, ਉਹ ਤੁਹਾਡੀ ਲੋੜ ਦਾ ਕਿ ਨਹੀਂ, ਸਾਇੰਟੀਫਿਕ ਕੁਛ ਪ੍ਰਿੰਸੀਪਲਸ ਨੇ ਕਿ ਜੇ ਤੁਸੀਂ ਉਹਨਾਂ 'ਤੇ ਅਪਲਾਈ ਕਰੋ ਤੁਹਾਨੂੰ ਪਤਾ ਲੱਗ ਜਾਏਗਾ। ਵੈਸੇ ਪਤਾ ਹਰ ਕਿਸੇ ਨੂੰ ਹੁੰਦਾ ਯਾਰ ਚੀਜ਼ਾਂ ਇਹ ਮੇਰੇ ਕੰਮ ਦੀਆਂ ਨਹੀਂ ਹੈਗੀਆਂ, ਪਰ ਇਹ ਸਭ ਆਪਾਂ ਡਿਸਕਸ ਕਰਾਂਗੇ,
10: ਅਤੇ ਤੁਸੀਂ ਵੀ ਸਾਨੂੰ ਜ਼ਰੂਰ ਦੱਸੋ ਇਹਦੇ 'ਤੇ ਸੋਚ ਕੇ ਵੀ ਜਿੱਦਾਂ ਆਪਣੇ ਮੰਨ ਲਓ ਗਰਾਜ ਨੇ ਧੂਆਂ 'ਚ ਸਮਾਨ ਆ, ਆਪਣੀਆਂ ਅਲਮਾਰੀਆਂ ਨੇ ਧੂਆਂ 'ਚ ਸਮਾਨ ਆ, ਸਾਡੇ ਟੈਚੀ ਨੇ ਧੂਆਂ 'ਚ ਸਮਾਨ ਆ, ਭਾਵੇਂ ਕਿ ਤੁਸੀਂ ਕਿਤੇ ਵੀ ਨਹੀਂ ਜਾਣਾ ਤਾਂ ਵੀ ਭਰੇ ਪਏ ਨੇ ਕਿਉਂਕਿ ਉਹਦੇ 'ਚ ਤੁਸੀਂ ਕੁਛ ਨਾ ਕੁਛ ਤਾਂ ਰੱਖਿਆ ਹੁੰਦਾ, ਹੈ ਨਾ, ਸਾਡੇ ਘਰ ਨੇ ਓਵਰਆਲ ਧੂਆਂ 'ਚ ਭਰੇ ਪਏ ਨੇ, ਗੱਡੀਆਂ ਗੱਡੀਆਂ ਦੇ ਬੂਟ ਕਿਸੇ ਦੇ ਵਿਹਲੇ ਨਹੀਂ ਹੋਣਗੇ, ਜੇ ਕਿਸੇ ਦੇ ਵਿਹਲੇ ਆ ਤਾਂ ਬਹੁਤ ਵਧੀਆ ਗੱਲ ਹੈ, ਮਤਲਬ ਉਹਦੇ ਵਿੱਚ ਵੀ ਆਪਾਂ ਕਿੰਨਾ ਕੁਛ ਰੱਖਿਆ ਹੁੰਦਾ, ਹੈ ਨਾ, ਗੱਡੀ ਦਾ ਤੁਸੀਂ ਅੱਗੋਂ ਖੋਲ੍ਹ ਲਓ ਉਹ ਕੀ ਹੁੰਦਾ
11: ਡੈਸ਼ਬੋਰਡ,
10: ਹਾਂ ਡੈਸ਼ਬੋਰਡ ਖੋਲ੍ਹ ਲਓ, ਉਹਦੇ ਵਿੱਚ ਤੁਸੀਂ ਵੇਖੋਗੇ ਵੀ ਕਿੰਨਾ ਕੁ ਕੁਛ ਉਹ, ਮਤਲਬ ਇਹ ਸਾਰੀਆਂ ਚੀਜ਼ਾਂ ਉਹਨੇ, ਜੇ ਉਹ ਸੈਂਟਰ ਵਾਲਾ ਕੀ ਹੁੰਦਾ ਉਹ
11: ਗਲਵ ਬੋਕਸ,
10: ਗਲਵ ਬੋਕਸ, ਹਾਂ ਉਹ ਖੋਲ੍ਹ ਲਓ, ਕੁਛ ਵੀ ਤੁਸੀਂ ਮਤਲਬ ਨਿੱਕੀ ਤੋਂ ਨਿੱਕੀ ਚੀਜ਼ ਤੁਸੀਂ ਹੋਰ ਅਤੇ ਕੀ, ਤੁਸੀਂ ਜਿਹੜੇ ਕਈ ਵਾਰੀ ਇੱਦਾਂ ਹੁੰਦਾ ਵਾ ਤੁਸੀਂ ਜਿਹੜੇ ਲੀੜੇ ਕੱਪੜੇ ਪਾਏ ਨਾ, ਤੁਸੀਂ ਮੰਨ ਲਓ ਪਿਛਲੇ ਸਾਲ ਕਿਸੇ ਫੰਕਸ਼ਨ 'ਤੇ ਪਾਏ, ਤੁਸੀਂ ਉਹ ਕਿਤੇ ਕੱਢ ਕੇ ਖੋਲ੍ਹ ਲਓ, ਉਹਦੇ ਜੇਬ 'ਚੋਂ ਵੀ ਕੁਛ ਨਿਕਲ ਆਉਂਦਾ,
11: ਹਾਂ ਅੱਛਾ ਨੋਟ ਨਿਕਲੇ ਬੜੀ ਖੁਸ਼ੀ ਹੁੰਦੀ ਹੈ ਕਿ ਯਾਰ ਪੈਸੇ ਮਿਲੇ ਆ,
10: ਅੱਛਾ
11: ਇੱਥੇ ਨਹੀਂ ਹੋ ਪਾਉਂਦਾ ਕਿਉਂਕਿ ਇੱਥੇ ਕੈਸ਼ਲੈਸ ਇਕੋਨਮੀ ਹੈ, ਇੰਡੀਆ ਬੜੀ ਖੁਸ਼ੀ ਹੋਣੀ ਜੇ ਮੇਰੇ ਮਾਤਾ ਜੀ ਸ਼ੋ ਸੁਣ ਰਹੇ ਨਾ, ਉਹਨਾਂ ਦੇ ਤਾਂ ਲੱਭਣਾ ਨੰਬਰ ਕਿਹੜਾ, ਕਿ ਇਹ ਮੁੰਡਾ ਇਹਦੀ ਹਰ ਜੀਨ 'ਚ ਪੈਸੇ ਪਏ ਹੁੰਦੇ, ਇਹਨੂੰ ਅਕਲ ਨਹੀਂ ਹੈ, ਇਹ ਨਹੀਂ ਹੋਣੀ, ਮੈਂ ਬਹੁਤ ਸੁਣ ਚੁੱਕਿਆ।
10: ਦੇਖੋ ਮਾਵਾਂ ਦਾ ਇੱਕ ਉਹ ਹੁੰਦਾ ਸੀ ਨਾ ਪੱਕਾ ਹੀ ਰੂਟੀਨ ਕਿ ਜਦੋਂ ਉਹਨਾਂ ਨੇ ਕੱਪੜੇ ਧੋਣੇ ਤਾਂ ਪਹਿਲਾਂ ਜੇਬਾਂ ਜ਼ਰੂਰ ਚੈੱਕ ਕਰਨੀਆਂ, ਅੱਜ ਕੱਲ੍ਹ ਭਾਵੇਂ ਇਹ ਰੂਟੀਨ ਸਾਡਾ ਹੋਵੇ ਭਾਵੇਂ ਨਾ ਹੋਵੇ, ਪਰ ਪਹਿਲੀਆਂ ਦੇ ਵਿੱਚ ਇਹ ਪੱਕਾ ਹੀ ਹੁੰਦਾ ਸੀ ਕਿਉਂਕਿ ਥਾਪੀ ਫਿਰ ਰਹੀ ਹੁੰਦੀ ਸੀ, ਨੋਟ ਦੇ ਪੱਲੇ ਬਚਦਾ ਕੁਛ ਨਹੀਂ ਹੈ,
11: ਕੁਛ ਨਹੀਂ ਸਹੀ,
10: ਮੁੜ ਕੇ ਇੱਕ ਵਾਰੀ ਧੁੱਪ ਗਈ ਤੇ ਫਿਰ ਨਹੀਂ ਪਤਾ ਲੱਗਦਾ ਗਾਂਧੀ ਕਿ ਚਾਂਦੀ,
11: ਗਾਂਧੀ ਦੀ ਖੁਸ਼ੀ ਨਹੀਂ ਦਿਸਦੀ ਸੀ, ਗਾਂਧੀ ਬੈਬੇ ਟਾਟਾ, ਗੱਲ ਬਿਲਕੁਲ ਸਹੀ,
10: ਗਾਂਧੀ ਬੱਲੇ ਬੱਲੇ,
11: ਗਾਂਧੀ ਸ਼ਾਵਾ ਸ਼ਾਵਾ ਜਾਂਦੀ,
10: ਫਿਰ ਪੂਰੀ ਥਾਪੀ ਫਿਰਦੀ, ਫਿਰ ਕੋਈ ਲਿਹਾਜ਼ ਨਹੀਂ, ਹੈ ਨਾ, ਉਹਦੇ ਵਿੱਚ ਬੜਾ ਕੁਛ, ਮਤਲਬ ਕਹਿਣ ਦਾ ਮਤਲਬ ਕਿ ਆਪਾਂ ਕਿਸੇ ਵੀ ਚੀਜ਼ ਨੂੰ ਆਪਾਂ ਹੱਥ ਪਾਈਏ ਡਿਜੀਟਲ ਵਾਲਾ ਆ ਜਾਈਏ ਅਤੇ ਹੋਰ ਵੀ ਜ਼ਿਆਦਾ ਟੂ ਮੱਚ, ਤੁਸੀਂ ਆਪਣਾ ਕੰਪਿਊਟਰ ਖੋਲ੍ਹ ਲਓ, ਆਪਣਾ ਮੋਬਾਈਲ ਖੋਲ੍ਹ ਲਓ, ਅਤੇ ਤੁਹਾਨੂੰ ਹਰ ਇੱਕ ਜਗ੍ਹਾ ਦੇ ਉੱਤੇ ਤੁਹਾਨੂੰ ਇੱਦਾਂ ਫੀਲ ਹੁੰਦਾ ਯਾਰ ਮੇਰੇ ਕੋਲ ਨਾ ਇੰਨਾ ਕੁ ਕੁਛ ਆ, ਮੈਂ ਕੀ ਕਰਾਂ, ਇਹਦਾ
11: ਗੈਲਰੀ
10: ਮੈਂ ਕਿੱਦਾਂ ਇਹਨੂੰ ਮੈਨੇਜ ਕਰਾਂ, ਮੈਂ ਕਿੱਦਾਂ ਇਹ ਚੀਜ਼ਾਂ ਸਾਰੀਆਂ ਮੈਂ ਸਾਫ਼ ਕਰਾਂ, ਮਤਲਬ ਇਹ ਅਸਲ ਦੇ ਵਿੱਚ ਇੱਕ ਸਮੱਸਿਆ ਹੋਰ ਵੀ ਆ, ਇਹ ਉਹ ਕਲਟਰ ਆ ਜਿਹੜਾ ਕੋਈ ਵੀ ਨਹੀਂ ਤੁਹਾਡੇ ਬਿਹਾਫ 'ਤੇ ਕਰ ਸਕਦਾ, ਕੋਈ ਇਹਦਾ ਸੈਂਸ ਵੀ ਮੰਨ ਲਓ ਤੁਸੀਂ ਆਪਣੇ ਘਰ 'ਚੋਂ ਉੱਦਾਂ ਕਹਿ ਦਿੰਦੇ ਹੋ ਨਾ ਵੀ ਮੰਮੀ ਕਰ ਦੂ ਜਾਂ ਵਾਈਫ ਕਰ ਦੂ ਜਾਂ, ਪਰ ਉਹਦੇ ਵਿੱਚ ਤੁਹਾਨੂੰ ਪੁੱਛ ਪੁੱਛ ਕੇ ਹੀ ਕਰਨ ਵਾਲੀਆਂ ਚੀਜ਼ਾਂ ਹੁੰਦੀਆਂ ਬਹੁਤੀਆਂ, ਵੀ ਫਿਰ ਤੁਸੀਂ ਉੱਥੇ ਗੱਲ ਆ ਜਾਂਦੀ ਹੈ ਵੀ ਆ ਕੇ ਸੁੱਟਿਆ ਆ ਕੇ ਰੱਖਿਆ, ਫਿਰ ਉਹ ਹੋਰ ਪਾਸੇ ਨੂੰ ਤੁਰ ਪੈਂਦੀ ਹੈ ਗੱਲ, ਜਾਂ ਫਿਰ ਇੱਦਾਂ ਕਹਿ ਲਓ ਵੀ ਹਰ ਇੱਕ ਬੰਦੇ ਦਾ ਇੰਡੀਵਿਜੁਅਲ ਲੈਵਲ ਦੇ ਉੱਤੇ ਹੀ ਆਪਣਾ ਇੰਨਾ ਕੁ ਜ਼ਿਆਦਾ ਖਲਾਰਾ ਵਾ ਵੀ ਉਹ ਆਪਣਾ ਸਾਂਭੇ ਕੇ ਕਿਸੇ ਦਾ ਸਾਂਭੇ। ਸੋ ਹਰ ਇੱਕ ਚੀਜ਼ ਦੇ ਵਿੱਚ ਆਪਾਂ ਇਹ ਚੀਜ਼ ਮਹਿਸੂਸ ਕਰ ਰਹੇ ਹਾਂ ਕਿ ਆਪਾਂ ਓਵਰ ਚੱਲ ਰਹੇ ਹਾਂ, ਓਵਰ ਬਾਇੰਗ, ਓਵਰ ਸਟੋਰੇਜ, ਓਵਰ ਨੌਲੇਜ। ਸੋ ਇਹ ਜਿਹੜਾ ਵਿਸ਼ਾ ਵਾ ਇਹ ਲਗਭਗ ਇਹਦੇ ਇਰਦ ਗਿਰਦ ਆ ਅਤੇ ਦਿਨੋਂ ਦਿਨ ਵੱਧ ਰਹੀ ਆ ਇਹ ਚੀਜ਼। ਮਤਲਬ ਆਪਾਂ ਅੱਜ ਤੁਹਾਡੇ ਕੋਲੋਂ ਇਹੋ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਵੀ ਇਸ ਚੀਜ਼ ਦਾ ਕਦੀ ਬੋਝ ਮਹਿਸੂਸ ਕਰਦੇ ਹੋ, ਜਾਂ ਤੁਸੀਂ ਕਦੀ ਸੋਚਿਆ ਵੀ ਸਾਨੂੰ ਜਿਹੜੀ ਇੱਕ ਤੰਗੀ ਪਰੇਸ਼ਾਨੀ ਜਿਹੀ ਰਹਿੰਦੀ ਆ, ਜਿਹੜਾ ਆਪਾਂ ਉਲਝੇ 'ਚ ਰਹਿੰਦੇ ਹਾਂ, ਸਾਨੂੰ ਆਲਵੇਜ਼ ਵਿਹਲੇ ਵੀ ਹੋ ਅਤੇ ਤਾਂ ਵੀ ਤੁਹਾਨੂੰ ਲੱਗਦਾ ਵੀ ਨਹੀਂ ਵੀ ਆਪਾਂ ਜਿੱਦਾਂ ਬੋਝ ਬੜਾ ਸਿਰ ਦੇ ਉੱਤੇ ਹੁੰਦਾ ਵਾ,
11: ਸਹੀ ਹੈ ਨਾ।
10: ਸੋ ਸ਼ਾਇਦ ਆਪਾਂ ਕਦੀ ਇਸ ਪਾਸੇ ਨਾ ਸੋਚਿਆ ਹੋਵੇ, ਪਰ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਸੋਚ ਕੇ ਵੇਖਦੇ ਹਾਂ ਕਿ ਜਿੱਦਾਂ ਮੰਨ ਲਓ ਤੁਸੀਂ ਕੋਈ ਦਿਨ ਦੇ ਵਿੱਚ ਤੁਹਾਡੇ ਕੋਲ ਪੰਜ ਟਾਸਕ ਨੇ, ਮੰਨ ਲਓ
11: ਜੀ
10: ਫੋਰ ਐਗਜ਼ਾਮਪਲ ਤੁਸੀਂ ਸਵੇਰੇ ਉੱਠੇ ਹੋ ਤੁਸੀਂ ਤੁਹਾਡੀ ਸਫਾਈ ਕਰਨ ਵਾਲੀ ਆ ਤੁਹਾਡੇ ਕੱਪੜੇ ਧੋਣ ਵਾਲੇ ਆ ਤੁਹਾਡੀ ਸਬਜ਼ੀ ਬਣਾਉਣ ਵਾਲੀ ਆ ਤੁਹਾਡੀ ਸ਼ੋਪਿੰਗ ਕਰਨ ਵਾਲੀ ਆ ਤੁਹਾਡੇ ਨਿਆਣੇ ਨਵਾਉਣ ਵਾਲੇ ਆ ਨਿਆਣੇ ਗੇਮ 'ਤੇ ਲੈ ਕੇ ਜਾਣ ਵਾਲੇ ਆ ਮਤਲਬ ਆਹ ਚਲੋ ਇੱਥੇ ਜੇ ਨਿਬੇੜ ਲੈਂਦੇ ਹਾਂ ਵੈਸੇ ਤਾਂ ਹੋਰ ਜਿੰਨੀਆਂ ਮਰਜ਼ੀ ਗਿਣੀ ਚੋ ਹੁਣ ਇਹਦੇ ਵਿੱਚੋਂ ਜਦੋਂ ਤੁਸੀਂ ਸਵੇਰੇ ਉੱਠੇ ਅਤੇ ਤੁਸੀਂ ਮੰਨ ਲਓ ਕੱਪੜੇ ਜਿਹੜੇ ਚੁੱਕੇ ਮਸ਼ੀਨ 'ਚ ਪਾ ਦਿੱਤੇ ਪਰ ਬਾਕੀ ਦੇ ਜਿਹੜੇ ਪੰਜ ਟਾਸਕ ਨੇ ਹੋਰ ਉਹ ਹਾਲੇ ਵੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਵੀ ਮੈਂ ਹੁਣ ਦਵਾ ਦਵ ਉੱਧਰਲੇ ਪਾਸਿਓ ਹਾਂ ਤੁਸੀਂ ਦੂਸਰੇ ਟਾਸਕਾਂ ਲਾ ਗਏ ਅਤੇ ਤੁਹਾਨੂੰ ਬਾਕੀ ਦੇ ਚਾਰ ਜਿਹੜੇ ਨੇ ਉਹ ਹਾਲੇ ਵੀ ਤੁਹਾਨੂੰ ਲਟਕ ਰਹੇ ਤੁਹਾਡੇ ਦਿਮਾਗ 'ਤੇ ਹੈ ਨਾ ਤੁਹਾਨੂੰ ਤੰਗ ਕਰ ਰਿਹਾ ਤੁਸੀਂ ਚੌਥੇ ਆ ਲਾ ਗਏ ਪੰਜਵੇਂ ਆ ਲਾ ਗਏ ਅੱਜ ਦੇ ਦਿਨ ਦਾ ਤੁਸੀਂ ਛੇਵਾਂ ਟਾਸਕ ਕਰ ਲਿਆ ਪਰ ਹਾਲੇ ਵੀ ਤੁਸੀਂ ਬੋਝ ਮਹਿਸੂਸ ਕਰ ਰਹੇ ਹੋ ਉਹ ਆਪਾਂ ਕਦੀ ਸੋਚਿਆ ਨਹੀਂ ਸ਼ਾਇਦ ਪਰ ਉਹ ਕਿਉਂ ਕਿਉਂਕਿ ਆਹ ਜਿਹੜੀਆਂ ਸੁੱਤੇ ਸਿੱਧ ਇਨ ਬਿਟਵੀਨ ਜਾ ਕੇ ਤੁਸੀਂ ਆਪਣੀ ਕਿਤੇ ਕਿਸੇ ਕੰਮ ਨੂੰ ਤੁਸੀਂ ਮੰਨ ਲਓ ਰਸੋਈ ਦਾ ਕੋਈ ਕਵਰ ਖੋਲਿਆ ਜਾਂ ਤੁਸੀਂ ਤੁਰੇ ਫਿਰਦੇ ਅਲਮਾਰੀ ਖੋਲ੍ਹੀ ਕਿਸੇ ਕੰਮ ਦੇ ਲਈ ਜਾਂ ਜਦੋਂ ਤੁਸੀਂ ਦਾਲ ਬਣਾਉਣ ਲੱਗੇ ਤਾਂ ਤੁਸੀਂ ਉਹ ਆਪਣਾ ਉਹ ਖੋਲ੍ਹੀ ਅਲਮਾਰੀ ਜਿਹ 'ਚ ਤੁਸੀਂ ਰੱਖਿਆ ਸਮਾਨ ਕਿਉਂਕਿ ਉਹਦੇ ਵਿੱਚ ਵੀ ਬਹੁਤ ਸਾਰਾ ਕੁਛ ਇੱਦਾਂ ਦਾ ਪਿਆ ਵਾ ਜਿਹੜਾ ਨਾ ਤੁਹਾਨੂੰ ਕਿਤੇ ਨਾ ਕਿਤੇ ਅਹਿਸਾਸ ਆ ਵੀ ਉਹ ਪਿੱਛੇ ਪਿਆ ਐਕਸਪਾਇਰ ਹੋਣ ਵਾਲਾ ਇਹਨੂੰ ਮੈਂ ਨਾ ਕਿਸੇ ਦਿਨ ਸਾਫ਼ ਕਰਦਾ ਉਸ ਸਾਰੇ ਕੁਛ ਦੇ ਦਰਮਿਆਨ ਤੁਹਾਨੂੰ ਇਸ ਚੀਜ਼ ਦਾ ਜਾਂ ਸਾਨੂੰ ਸਾਰਿਆਂ ਨੂੰ ਖਿਆਲ ਹੀ ਨਹੀਂ ਰਹਿੰਦਾ ਕਿ ਇਹ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਧਿਆਨ 'ਚ ਨਹੀਂ ਗਾ ਇਸ ਟਾਈਮ ਕੌਨਸ਼ੀਅਸ 'ਚ ਨਹੀਂ ਗਾ ਪਰ ਸਭ ਕੌਨਸ਼ੀਅਸ 'ਚ ਤੁਹਾਨੂੰ ਉਹ ਤੰਗ ਕਰ ਰਹੀਆਂ
11: ਤੁਹਾਨੂੰ ਇਰੀਟੇਟਿੰਗ ਨੇਚਰ ਹੋਣੀ ਸ਼ੁਰੂ ਹੋ ਜਾਂਦੀ
10: ਇਹ ਮੰਨ ਲਓ ਆਪਾਂ ਪੰਜ ਤੋਂ ਛੇ ਆਪਾਂ ਟਾਸਕਾਂ ਦੀ ਜਿੱਦਾਂ ਐਗਜ਼ਾਮਪਲ ਲਈ ਸੀ ਅਤੇ ਜੇ ਇੱਕ ਕਰਦੇ ਦਰਮਿਆਨ ਬਾਕੀ ਦੇ ਚਾਰ ਪੰਜ ਸਾਨੂੰ ਜਿੱਦਾਂ ਤੰਗ ਕਰਦੇ ਆ ਪਰ ਇਹ ਉਹ ਨੇ ਜਿਹੜੇ ਆਪਾਂ ਕਰ ਲੈਣੇ ਆ ਜਿਹੜੇ ਸਾਡੇ ਕਾਬੂ ਦੇ ਵਿੱਚ ਨੇ ਜਿਹੜੇ ਸਾਡੇ ਟਾਸਕ ਕਾਬੂ ਦੇ ਵਿੱਚ ਨੇ ਉਹ ਸਾਨੂੰ ਓਨਾ ਤੰਗ ਪਰੇਸ਼ਾਨ ਨਹੀਂ ਕਰਦੇ ਤੁਹਾਨੂੰ ਕੌਨਫੀਡੈਂਸ ਹੁੰਦਾ ਵਾ ਵੀ ਆਹ ਮੈਂ ਅੱਜ ਮੈਂ ਕਰ ਲੈਣੇ ਆ ਦਿਨ ਖਤਮ ਹੁੰਦਿਆਂ ਹੁੰਦਿਆਂ ਪਰ ਦੂਸਰੇ ਜਿਨ੍ਹਾਂ ਦਾ ਤੁਹਾਨੂੰ ਪਤਾ ਹੀ ਨਹੀਂ ਆ ਵੀ ਤੁਹਾਡੀ ਜ਼ਿੰਦਗੀ ਕਿਉਂ ਉਹਨਾਂ ਨੇ ਕੁਰਬਲ ਕੁਰਬਲ ਮਚਾ ਰੱਖੀ ਆ ਉਹ ਤੁਹਾਨੂੰ ਆਈਡੀਆ ਵੀ ਨਹੀਂ ਆ
11: ਕਿ ਉਹ ਤੁਹਾਨੂੰ ਕਿੰਨਾ
10: ਅਤੇ ਕੌਨਫੀਡੈਂਸ ਵੀ ਨਹੀਂ ਆ ਵੀ ਉਹ ਤੁਸੀਂ ਅੱਜ ਕਰ ਲੈਣੇ ਆ ਕਦੋਂ ਕਰ ਲੈਣੇ ਆ ਇਹ ਵੀ ਨਹੀਂ ਪਤਾ ਕਈ ਵਾਰੀ ਤੁਹਾਡੇ ਬਹੁਤਿਆਂ ਦੇ ਨਾਲ ਇੱਦਾਂ ਹੁੰਦਾ ਹੋਊਗਾ ਵੀ ਤੁਸੀਂ ਹੁਣ ਸਿਆਲਾ ਆ ਗਿਆ ਅਤੇ ਗਰਮੀਆਂ ਵਾਲੇ ਕੱਪੜੇ ਜਿਹੜੇ ਹਾਲੇ ਤੱਕ ਤੁਸੀਂ ਹੋ ਸਕਦਾ ਨਾ ਸਾਂਭੇ ਹੋਣ ਨਿੱਕਰਾਂ ਉੱਦਾਂ ਹੀ ਇੱਧਰ ਉੱਧਰ ਤੁਰੀਆਂ ਤੁਰੀਆਂ ਫਿਰਦੀਆਂ ਹੋਣ ਇਹ ਸਿਆਲ ਲੰਘ ਕੇ ਅੱਗੇ ਗਰਮੀ ਆ ਜਾਣੀ ਆ ਉਹ ਉੱਥੇ ਦੀਆਂ ਉੱਥੇ ਹੋਣੀਆਂ ਵਾ ਸ਼ਾਇਦ ਸੋ ਇਹ ਕਿਉਂਕਿ ਤੁਹਾਡੇ ਕੋਲ ਵਿੱਚ ਟਾਈਮ ਹੀ ਨਹੀਂ ਮਿਲਿਆ ਕਿਉਂਕਿ ਇੰਨਾ ਕੁ ਕੁਛ ਸਾਡੇ ਕੋਲ ਕਰਨ ਦੇ ਲਈ ਆ ਟਾਈਮ ਮਿਲ ਹੀ ਨਹੀਂ ਸਕਦਾ ਪਰ ਇਹ ਸਿਰਫ ਆਪਾਂ ਘਰ ਘਰ ਤੁਰੇ ਫਿਰਦੇ ਹਾਂ ਮੈਂ ਤਾਂ ਇਹ ਐਗਜ਼ਾਮਪਲ ਘਰ ਘਰ ਘਰ ਘਰ ਰੱਖੀ ਤੁਸੀਂ ਕਹੋਗੇ ਵੀ ਬੀਬੀਆਂ ਵਾਲੀ ਐਗਜ਼ਾਮਪਲ ਪਰ ਇਹ ਘਰ ਘਰ ਤਾਂ ਰੱਖੀ ਆ ਕਿਉਂਕਿ ਉਸ ਤੋਂ ਬਾਹਰ ਹੋਰ ਜ਼ਿਆਦਾ ਕਚਰਾ ਵਾ
11: ਬਿਲਕੁਲ ਬਿਲਕੁਲ
10: ਡਿਜੀਟਲ ਆਲਾ ਹਲੇ ਆਪਾਂ ਆਏ ਨਹੀਂ ਆ ਸੋ ਇਹ ਉਦੋਂ ਦੀਆਂ ਚੀਜ਼ਾਂ ਨੇ ਜਿਹੜਾ ਇਹ ਕਨਸੈਪਟ ਆ ਜਿੱਦਾਂ ਤੁਸੀਂ ਗੱਲ ਕੀਤੀ ਆ ਇਹ ਕਨਸੈਪਟ ਹੈਗਾ ਵਾ ਪੁਰਾਣਾ ਹੀ ਨਾ ਭਾਵੇਂ ਇਹਦੇ ਬਦਲ ਗਏ ਨੇ ਇਹ ਕਨਸੈਪਟ ਪੁਰਾਣਾ ਵਾ ਵੀ ਵੇਖੋ ਜ਼ਿੰਦਗੀ ਦੇ ਵਿੱਚ ਘੱਟ ਤੋਂ ਘੱਟ ਟਾਸਕ ਲੈ ਕੇ ਤੁਰਨਾ ਬੋਝ ਘੱਟ ਤੋਂ ਘੱਟ ਲੈ ਕੇ ਤੁਰਨਾ
11: ਭੱਜ
10: ਨੱਠ ਆਪਣੀ ਲਾਈਫ ਦੇ ਵਿੱਚੋਂ ਘੱਟ ਤਾਂ ਜਾ ਕੇ ਤੁਹਾਨੂੰ ਠਹਿਰਾ ਆਊਗਾ ਬਹੁਤੇ ਲੋਕ ਕਿਉਂ ਭੱਜਦੇ ਸੀ ਅਧਿਆਤਮ 'ਤੇ ਚੱਲੇ ਰਾਹ 'ਤੇ ਚੱਲੇ ਕਿਉਂ ਘਰਾਂ ਤੋਂ ਭੱਜਦੇ ਸੀ ਉਹ ਬੇਸਿਕਲੀ ਉਹ ਕਲਟਰ ਹੀ ਪਿੱਛੇ ਜ਼ਿੰਮੇਵਾਰੀਆਂ ਤੋਂ ਭੱਜਦੇ ਸੀ ਵੀ ਆਹ ਸਾਰਾ ਕੁਛ ਜਿਹੜਾ ਵਾ ਪੱਠੇ ਪਾਉਣ ਤੋਂ ਖਹਿੜਾ ਛੁੱਟੇ ਜਨਾਨੀ ਦੀ ਚਿਕ ਚਿਕ ਤੋਂ ਖਹਿੜਾ ਛੁੱਟੇ ਨਿਆਣਿਆਂ ਦੇ ਮੈਨੂੰ ਮੈਂ ਨਹੀਂ ਫਸਲਾਂ ਬੀਜਣੀਆਂ ਵੱਢਣੀਆਂ ਕਰਨੀਆਂ ਮੈਂ ਸਿਰਫ ਰੱਬ ਦਾ ਨਾਂ ਲੈਣਾ ਮੈਂ ਤਾਂ ਚੱਲ ਚੱਲਿਆ ਕਰੋ
11: ਸਹੀ ਹੈ
10: ਬੇਸਿਕਲੀ ਉਹ ਕੀ ਸੀ ਕਨਸੈਪਟ ਕਿ ਮੈਂ ਆਪਣਾ ਮਿਨੀਮਾਈਜ਼ ਕਰ ਲਿਆ ਪਰ ਅੱਜ ਦੇ ਦੌਰ ਦੇ ਵਿੱਚ ਉਹ ਚੀਜ਼ਾਂ ਆਪਾਂ ਸੋਚੀਏ ਵੀ ਹੋਰ ਕਿੰਨੀਆਂ ਜ਼ਿਆਦਾ ਐਡ ਹੋ ਗਈਆਂ
11: ਇਹਦੇ ਅੰਦਰ ਇੱਕ ਇਹ ਵੀ ਆ ਜਾਂਦਾ ਪੁਆਇੰਟ ਕਿ ਇਹ ਤਾਂ ਚਲੋ ਕੰਮ ਨੇ ਹੈ ਨਾ ਹੁਣ ਅਲਮਾਰੀ ਭਰੀ ਆ ਸਭ ਕੁਛ ਜਦੋਂ ਕੋਈ ਵੀ ਪ੍ਰੋਬਲਮ ਤੁਹਾਡੇ ਲੈਜਰ ਦੇ ਅੰਦਰ ਤੁਹਾਡੇ ਫਰੀ ਟਾਈਮ 'ਤੇ ਤੁਹਾਡੇ ਐਂਟਰਟੇਨਮੈਂਟ ਦੇ ਟਾਈਮ ਦੇ ਉੱਪਰ ਵੀ ਆ ਕੇ ਸ਼ਿਰਕਤ ਕਰਨੀ ਸ਼ੁਰੂ ਕਰ ਦੇਵੇ ਨਾ ਮਤਲਬ ਕਿ ਹਿਊਜ ਪ੍ਰੋਬਲਮ ਕਿੰਨੀ ਵਾਰੀ ਬਚਪਨ ਤੋਂ ਲੈ ਕੇ ਜਦ ਤੱਕ ਵੱਡੇ ਹੁੰਦੇ ਆਏ ਹਾਂ ਸੈੱਟ ਮੈਕਸ 'ਤੇ 4 ਘੰਟੇ ਲਗਾ ਕੇ ਸੂਰਿਆਵੰਸ਼ਮ ਦੇਖੀਏ ਕਿ ਨਹੀਂ ਦੇਖੀਏ ਕਿੰਨੀ ਵਾਰੀ ਵੇਖੀ ਆ ਤੇ ਹੁਣ ਨੈਟਫਲਿਕਸ ਦੇ ਉੱਪਰ ਤੁਸੀਂ ਬੈਠਦੇ ਹੋ ਇੰਨਾ ਕੁਛ ਆ ਵੇਖਣ ਲਈ ਕਿ ਉਹ ਵੀ ਤਾਂ ਇੱਕ ਕਲਟਰ ਆ ਨਾ ਪੂਰਾ
10: ਡਿਜੀਟਲ ਹੋਈ ਨਾ
11: ਹਾਂ ਕਿ ਇੰਨਾ ਕੁਛ ਆ ਤੁਸੀਂ ਘੰਟਾ ਆਪਾਂ ਆਹੀ ਦੇਖਦੇ ਰਹਿੰਦੇ ਹਾਂ ਯਾਰ ਹੈ ਨਹੀਂ ਫਿਰ ਓਨੇ ਹੀ ਅੱਜ ਕੱਲ੍ਹ ਜ਼ੁਬਾਨਾਂ ਤੁਸੀਂ ਫਿਰ ਵੇਖਦੇ ਹੋ ਇਹਦਾ ਯਾਰ IMDB ਰੇਟਿੰਗ ਕੀ ਹੈ ਇਹਦੀ ਰਿਵਿਊ ਕਿਸ ਤਰ੍ਹਾਂ ਦੇ ਨੇ ਇਹਦੇ 'ਤੇ ਮੈਂ ਆਪਣਾ 2 ਘੰਟੇ ਲਾਵਾਂ ਫਿਲਮ 'ਤੇ ਨਾ ਲਾਵਾਂ 2 ਘੰਟੇ ਲੱਗ ਜਾਂਦੇ ਸੋਚਣ 'ਚ ਫਿਲਮ 'ਤੇ ਲਾਵਾਂ ਨਾ ਲਾਵਾਂ ਨਾ ਪਹਿਲੇ ਮਤਲਬ ਦਾ ਆਰਟ ਆਫ ਨੋਟ ਨੋਇੰਗ ਵੀ ਕਿੰਨਾ ਵਧੀਆ ਹੁੰਦਾ ਸੀ ਨਾ ਕਿ ਸਾਹਮਣੇ ਇੱਕ ਚੀਜ਼ ਆਈ ਇੱਕ ਪੋਸਟਰ ਦੇਖਿਆ ਚਲੋ ਦੇਖ ਕੇ ਆਉਂਦੇ ਹਾਂ
10: ਤੁਸੀਂ ਕਿੱਦਾਂ ਦੀ ਆ ਤੁਸੀਂ ਮੰਨੋ ਨਾ ਮੰਨੋ ਪਰ ਇਹ ਸਮੱਸਿਆ ਇੰਨੀ ਕੁ ਵੱਡੀ ਆ ਵੀ ਬੰਦਾ ਲਗਭਗ ਨਾ ਅੰਦਰੋਂ ਅੰਦਰੀ ਹੱਥ ਖੜੇ ਕਰ ਚੁੱਕਾ ਹੁੰਦਾ, ਅੱਜ ਦਾ ਇਨਸਾਨ ਇਹਨਾਂ ਚੀਜ਼ਾਂ ਤੋਂ ਲਗਭਗ ਹੱਥ ਖੜੇ ਕਰ ਗਿਆ ਵਾ ਵੀ ਆਹ ਨਹੀਂ ਇੰਨਾ ਕੁਛ ਤਾਂ ਹੋ ਹੀ ਨਹੀਂ ਸਕਦਾ। ਹੁਣ ਸੁੱਤੇ ਸਿੱਧ ਕੁਛ ਚੀਜ਼ਾਂ ਜਿੱਦਾਂ ਤੁਸੀਂ ਨੈੱਟਫਲਿਕਸ ਦੀ ਗੱਲ ਕੀਤੀ ਜਾਂ ਹੋਰ ਕੋਈ ਵੀ ਤੁਸੀਂ ਸਬਸਕ੍ਰਿਪਸ਼ਨ ਲਈ ਆ, ਕਾਇਓ ਲਈ ਆ, ਜਾਂ ਤੁਸੀਂ ਮੰਨ ਲਓ ਐਮਾਜ਼ੋਨ ਲਈ ਆ, ਆਪਣੇ ਕਿੰਨੇ ਕਿਹੜੀ ਆ ਹੌਟ ਸਟਾਰ ਆ, ਮਤਲਬ ਅੱਜ ਕੱਲ੍ਹ ਕਿੰਨੀਆਂ ਨੇ
11: ਪੈਰਾਮਾਊਂਟ ਵਗੈਰਾ ਬਹੁਤ ਕੁਛ।
10: ਇਹ ਪਤਾ ਇਹ ਮਨੋਵਿਗਿਆਨੀ ਕਹਿੰਦੇ ਆ ਕਿ ਤਾਂ ਕਰਕੇ ਵੀ ਤੁਹਾਨੂੰ ਸਮੱਸਿਆ ਕਰਦੀ ਆ ਕਿਉਂਕਿ ਜਿੱਦਾਂ ਤੁਸੀਂ ਬਹੁਤ ਜ਼ਿਆਦਾ ਸਕਰੋਲਿੰਗ ਕਰਦੇ ਹੋ ਨਾ, ਤੁਸੀਂ ਫਿਲਮ ਲੱਭਦੇ ਹੋ ਲੱਭਦੇ ਲੱਭਦੇ, ਬੇਸਿਕਲੀ ਕਈ ਵਾਰੀ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ, ਤੁਹਾਡਾ ਮਨ ਵੀ ਨਹੀਂ ਹੁੰਦਾ, ਤੁਹਾਨੂੰ ਲੱਗਦਾ ਵੀ ਸਾਡਾ ਮਨ ਹੈ ਕੁਛ ਵੇਖਣ ਦਾ, ਬੇਸਿਕਲੀ ਤੁਸੀਂ ਆਪਣੇ ਪੈਸੇ ਨੂੰ ਯੂਟੀਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਕਿਉਂਕਿ ਤੁਸੀਂ ਮਹੀਨੇ ਦੇ ਪੈਸੇ ਦਿੱਤੇ ਆ, ਸਾਲ ਦੇ ਪੈਸੇ ਦਿੱਤੇ ਆ, ਬੰਦੇ ਨੂੰ ਅੰਦਰੋਂ ਅੰਦਰੀ ਇਹ ਵੀ ਚੀਜ਼ ਸਤਾਰੀ ਹੁੰਦੀ ਹੈ ਵੀ ਯਾਰ ਮੈਂ ਵਰਤੀ ਨਹੀਂ ਇਹ ਚੀਜ਼।
11: ਹਾਂ ਮੈਂ ਖੋਲ ਕੇ ਵੇਖਾਂ ਸਹੀ ਹੈ ਕੀ ਕੀ ਪ੍ਰੋਡਿਊਸ, ਵੈਰੀ ਗੁੱਡ ਯਾਰ, ਵੈਰੀ ਗੁੱਡ, ਅੱਛਾ ਇਹਦੀ ਵੀ ਫਿਲਮਾਂ ਆ ਗਈਆਂ, ਗੁੱਡ ਗੁੱਡ ਗੁੱਡ, ਦੇਖਣਾ ਨਹੀਂ ਹੈ, ਇੱਛਾ ਵੀ ਨਹੀਂ ਹੈ, ਸਮਾਂ ਵੀ ਨਹੀਂ ਹੈ, ਬਿਲਕੁਲ ਸਹੀ ਪੁਆਇੰਟ ਆ ਤੁਹਾਡਾ।
10: ਕਿੰਨੀਆਂ ਸਾਰੀਆਂ ਚੀਜ਼ਾਂ ਨੇ, ਮਤਲਬ ਉਹਦੇ ਪਿੱਛੇ ਇੱਕ ਆਪਣੇ ਆਪ ਨੂੰ ਦੌੜ 'ਚੋਂ ਪਿੱਛੇ ਮਹਿਸੂਸ ਕਰਨਾ ਉਹ ਵੀ ਇਹਦੇ ਵਿੱਚ ਸ਼ਾਮਿਲ ਆ। ਵੀ ਮੰਨ ਲਓ ਮੇਰੇ ਘਰ ਹੁਣ ਨੈੱਟਫਲਿਕਸ ਲੱਗਾ ਜਾਂ ਰੇਡੀਓ 'ਤੇ ਕਹਿ ਕੇ ਇਹਨੇ ਪੁੱਛਣਾ ਬੁਲਾਵੇ, ਪਿਛਲੀ ਵਾਰੀ ਉਹਨੇ ਪੁੱਛ ਲਿਆ ਰਣਜੋਤ ਸਿੰਘ ਨੇ ਵੀ ਤੂੰ ਫਲਾਣੀ ਵੇਖੀ ਆ, ਮੈਂ ਵੇਖੀ ਨਹੀਂ, ਮੇਰੇ ਘਰ ਆ ਯਾਰ ਨੈੱਟਫਲਿਕਸ, ਇਹ ਕਿੱਦਾਂ ਹੋ ਗਿਆ। ਮਤਲਬ ਕਈ ਵਾਰੀ ਬੰਦੇ ਨੂੰ ਆਹ ਵੀ ਚੀਜ਼ਾਂ ਤੰਗ ਪਰੇਸ਼ਾਨ ਕਰਦੀਆਂ ਵੀ ਯਾਰ ਮੈਨੂੰ ਕੋਈ ਇਹ ਕਹੂਗਾ ਵੀ ਇਹਨੂੰ ਪਤਾ ਹੀ ਨਹੀਂ ਹੈ ਇਸ ਚੀਜ਼ ਦਾ, ਇੱਦਾਂ ਕਿੱਦਾਂ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਹੌਲੀ ਨਿਕਾ ਨਿਕਾ ਨਿਕਾ ਨਿਕਾ ਕਰਕੇ ਕਿੰਨਾ ਸਾਰਾ ਇਜ਼ਾਫਾ ਕਰਦੀਆਂ ਨੇ, ਅਤੇ ਫਿਰ ਆਪਾਂ ਇਸ ਸਾਰੇ ਕੁਛ ਤੋਂ ਭੱਜ ਗਏ, ਕਹਿੰਦੇ ਦਫਾ ਹੋਵੇ, ਘੁੰਮਣ ਚੱਲੀਏ ਆਪਾਂ ਠੀਕ ਹੋ ਜਾਵਾਂਗੇ, ਪਰ ਉਹ ਤਾਂ ਉੱਥੇ ਪਿਆ ਨਾ। ਸੋ ਇਸ ਕਰਕੇ ਇਹ ਹਲੇ ਬਹੁਤ ਵੱਡਾ ਵੱਡਾ ਵੱਡਾ ਵੱਡਾ ਵੱਡਾ ਲੱਗ ਰਿਹਾ ਹੋਊਗਾ ਤੁਹਾਨੂੰ, ਇਹਨੂੰ ਆਪਾਂ ਹੋਰ ਵੱਡਾ ਕਰਾਂਗੇ, ਫਿਰ ਆਪਾਂ ਇਹਨੂੰ ਨਿੱਕਾ ਕਰਾਂਗੇ। ਬਹੁਤ ਸਾਰੇ ਢੰਗ ਤਰੀਕੇ ਅੱਜ ਕੱਲ੍ਹ ਵੀ ਦੱਸੇ ਜਾਂਦੇ ਆ ਵੀ ਕਿੱਦਾਂ ਤੁਸੀਂ ਇਹਦੇ ਤੋਂ ਨਿਜਾਤ ਪਾ ਸਕਦੇ ਹੋ, ਤੁਹਾਡੇ ਕੋਲ ਵੀ ਬਹੁਤ ਸਾਰੇ ਹੋਣਗੇ। ਤੁਸੀਂ ਸਾਨੂੰ ਬ੍ਰੇਕ ਤੋਂ ਬਾਅਦ ਆ ਕੇ ਅਗਲੇ ਹਿੱਸੇ 'ਚ ਹੁਣ ਤੁਸੀਂ ਕਾਲ ਕਰ ਸਕਦੇ ਹੋ, ਅਤੇ ਤੁਸੀਂ ਵੀ ਸਾਨੂੰ ਦੱਸਣਾ ਕਿ ਕੀ ਵਾਕਈ ਤੁਸੀਂ ਇਹ ਬੋਝ ਮਹਿਸੂਸ ਕਰਦੇ ਹੋ, ਕਦੀ ਸੋਚਿਆ ਤੁਸੀਂ ਇਸ ਚੀਜ਼ ਦੇ ਬਾਰੇ, ਕਿਹੜੀ ਦੇ ਬਾਰੇ,
11: ਮਿਨੀਮਲਿਜ਼ਮ, ਕਿ ਤੁਹਾਡੀ ਲਾਈਫ 'ਚ ਮਿਨੀਮਲਿਜ਼ਮ ਦੀ ਲੋੜ ਹੈ ਕਿ ਨਹੀਂ ਹੈ। ਡਿਗਰੀ ਉਹ ਤੁਹਾਨੂੰ ਪਤਾ ਹੋਏਗੀ ਕਿ ਹਾਈ ਕਿ ਲੋ, ਪਰ ਇਹ ਸਾਨੂੰ ਦੱਸੋ ਬਈ,
10: ਇਹ ਸਾਨੂੰ ਤੁਸੀਂ ਦੱਸਣਾ, ਤੁਸੀਂ ਆਪਣੇ ਤਜਰਬੇ ਤੋਂ ਵੀ ਦੱਸੋ, ਜਾਂ ਇਹ ਵੀ ਹੋ ਸਕਦਾ ਵੀ ਨਹੀਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਹੀਂ ਯਾਰ, ਮਤਲਬ ਹਾਲੇ ਵੀ ਹੋ ਸਕਦਾ ਵੀ ਬਹੁਤ ਸਾਰੇ ਇਸ ਕਹਾਣੀ 'ਚੋਂ ਬਾਹਰ ਹੋਣ।
11: ਹਾਂ ਹਾਂ ਬਿਲਕੁਲ
10: ਹੋ ਸਕਦੇ ਨੇ,
11: ਮੁਝ ਪਰ ਬੀਤੀ ਤੋਂ ਇਸਕਾ ਮਤਲਬ ਥੋੜ੍ਹਾ
10: ਥੋੜ੍ਹੀ ਆ ਵੀ ਹਰ ਇੱਕ ਦੇ ਉੱਤੇ ਹੀ ਇੱਦਾਂ ਦੇ ਹਾਲਾਤ ਨੇ, ਤੁਸੀਂ ਕਹਿ ਸਕਦੇ ਹੋ ਵੀ ਨਹੀਂ ਯਾਰ ਮਤਲਬ ਓਕੇ ਆ ਸਭ, ਆਪਾਂ ਉਨਾ ਕੀ ਰੱਖਦੇ ਹਾਂ ਜਿੰਨੇ ਕੁ ਦੀ ਸਾਨੂੰ ਲੋੜ ਆ, ਹੈ ਨਾ। ਇੱਕ ਆਪਾਂ ਦੋ ਕਮੀਜ਼ਾਂ ਲਿਆਉਂਦੇ ਹਾਂ ਅਤੇ ਦੋ ਆਪਾਂ ਦਾਨ ਕਰ ਦਿੰਦੇ ਹਾਂ,
11: ਉਹ ਸਾਨੂੰ ਫਿਰ ਸਿਖਾਓ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਇਹ
10: ਬੜੀਆਂ। ਹਾਂ ਕਿਉਂਕਿ ਬੜੇ ਸਾਰੇ ਸੈਕਟਰ ਨੇ ਨਾ ਸਾਡੇ ਕੋਲ, ਮੈਂ ਹਰ ਕੱਲ੍ਹ ਮੈਂ ਕ੍ਰਿਸ਼ਨ ਜੀ ਮੈਂ ਵੈਸੇ ਤਾਂ ਬਹੁਤ ਸਾਰੇ ਇੱਦਾਂ ਦੇ ਇਨਸਾਨ ਨੇ, ਕੱਲ੍ਹ ਹੀ ਮੇਰੇ ਨਾਲ ਇੱਦਾਂ ਹੋਇਆ, ਉਹਨਾਂ ਨੇ ਮਤਲਬ ਕੋਈ ਇੱਦਾਂ ਗੱਲਬਾਤ ਚੱਲੀ ਅਤੇ ਮੈਨੂੰ ਕਹਿੰਦੇ ਵੀ ਆਪਾਂ ਨਾ ਮਿਲੇ ਹਾਂ ਪਹਿਲਾਂ ਵੀ,
11: ਓਕੇ,
10: ਅਤੇ ਮੈਂ ਕਿਹਾ ਵੀ ਭਾਈ ਮਿਲੇ ਤਾਂ ਹੈਗੇ ਹਾਂ, ਮੈਨੂੰ ਸ਼ਕਲ ਵੀ ਯਾਦ ਆ ਪਰ ਮੈਨੂੰ ਇਹ ਨਹੀਂ ਪਤਾ। ਕਹਿੰਦੇ ਫਿਰ ਉਹ ਕਹਿੰਦੇ ਵੀ ਦੱਸੋ ਹਵਾਲਾ ਕਿੱਥੇ ਮਿਲੇ ਹਨ, ਅਤੇ ਇਹ ਮੇਰੇ ਲਈ ਅੱਜ ਕੱਲ੍ਹ ਬੜੀ ਖਤਰਨਾਕ ਹੁੰਦੀ ਚੀਜ਼, ਮੈਨੂੰ ਨਹੀਂ ਚੇਤਾ ਆਉਂਦਾ, ਅਤੇ ਮੈਂ ਹੈਰਾਨ ਹੋਇਆ। ਫਿਰ ਮੈਨੂੰ ਉਹਨਾਂ ਨੇ ਕਿਹਾ ਵੀ ਆਪਾਂ 2016 'ਚ ਸ਼ਾਇਦ ਮਿਲੇ ਹਾਂ, ਸ਼ਾਇਦ ਮਤਲਬ 15 ਜਾਂ 16 'ਚ, ਹੈ ਨਾ, ਜਾਂ 14 ਦੀ ਖੈਰ ਗੱਲ ਕਹੀ ਉਹਨਾਂ ਨੇ, ਉਦੋਂ ਕਹਿੰਦੇ ਰੈਸਟੋਰੈਂਟ ਹੁੰਦਾ ਸੀ ਤੁਹਾਡੇ ਕੋਲ, ਇਹਦਾ ਮਤਲਬ ਵੀ ਉਹ 16 ਤੋਂ 15 ਤੋਂ ਪਹਿਲਾਂ ਦੀ ਗੱਲ ਹੋਊਗੀ।
11: ਬਿਲਕੁਲ,
10: ਅਤੇ ਇੰਨੀਆਂ ਗੱਲਾਂ ਕਰਦਿਆਂ ਕਰਦਿਆਂ ਉਹਨਾਂ ਨੇ ਫੋਟੋਆਂ ਕੱਢ ਕੇ ਰੱਖਦੀਆਂ ਹੈਗੇ।
11: ਓ
10: ਯਾਰ ਮੈਂ ਬਹੁਤ ਇੰਪ੍ਰੈਸ ਹੋਇਆ, ਔਰ ਇੱਦਾਂ ਦੇ ਸਾਡੇ ਆਸ ਪਾਸ ਐਡੇ ਮਤਲਬ ਔਰਗਨਾਈਜ਼ਡ ਵੀ ਲੋਕ ਨੇ, ਕਹਿੰਦੇ ਵੀ ਮੈਂ ਹਰ ਇੱਕ ਮੂਵਮੈਂਟ ਦੀ ਫੋਟੋ ਮੈਂ ਜ਼ਰੂਰ, ਮੇਰੀ ਹੋਬੀ ਆ, ਸ਼ੌਂਕ ਆ, ਜਾਂ ਮੇਰੀ ਮਤਲਬ ਆਦਤ ਆ ਵੀ ਮੈਂ ਸਾਰੀਆਂ ਫੋਟੋਆਂ ਰੱਖੀਆਂ ਨੇ।
11: ਵਾਹ,
10: ਸ਼ਾਇਦ ਮੈਂ ਵੀ ਰੱਖੀਆਂ ਹੋਣ, ਤੁਸੀਂ ਵੀ ਰੱਖੀਆਂ ਹੋਣ, ਸਾਰੀ ਦੁਨੀਆਂ ਨੇ ਰੱਖੀਆਂ ਹੁੰਦੀਆਂ, ਪਰ ਉਹ ਮੌਕੇ 'ਤੇ ਤੁਹਾਨੂੰ ਪਤਾ ਹੋਣਾ ਵੀ ਉਹ ਕਿੱਥੇ ਨੇ, ਉਹ ਕਿੱਦਾਂ ਕੱਢਣੀਆਂ। ਹਾਲਾਂਕਿ ਸਾਡਾ ਸਰਚ ਵਾਲਾ ਕੰਮ ਸਾਡਾ ਬਹੁਤ ਇਨਵੋਲਵ ਆ ਨਾ, ਸਾਡੇ ਕੰਮ ਦੇ ਵਿੱਚ ਉਹ ਚੀਜ਼ਾਂ ਟਾਈਮ ਟੂ ਟਾਈਮ ਆਪਾਂ ਕੱਢਣੀਆਂ, ਲਾਉਣੀਆਂ, ਕਰਨੀਆਂ, ਅਤੇ ਡਾਟਾ ਮੈਨੇਜਮੈਂਟ ਕਰਨਾ ਸਾਡਾ ਇਹ ਕੰਮ ਹੈ ਬੇਸਿਕਲੀ। ਪਰ ਮੈਂ ਬਹੁਤ ਹੈਰਾਨ ਹੋਇਆ ਉਹਨਾਂ ਨੂੰ ਉਸ ਵੇਲੇ ਕੱਢ ਕੇ, ਅਤੇ ਨਾਲ ਦੀ ਨਾਲ ਹੀ ਚੇਤਾ ਆ ਗਿਆ ਹਾਂ ਵੀ ਕਿੱਥੇ ਮਿਲੇ ਹਾਂ, ਕਿਹਦੇ ਨਾਲ ਮਿਲੇ ਹਾਂ, ਕੌਣ ਸੀ, ਹੋਰ ਬੜੀਆਂ ਚੀਜ਼ਾਂ ਚੇਤਾ ਆ ਗਈਆਂ। ਅਤੇ ਮਤਲਬ ਇੱਦਾਂ ਤੁਹਾਨੂੰ ਮਿਲਦੀਆਂ ਨੇ ਐਗਜ਼ਾਮਪਲਾਂ ਤੁਹਾਨੂੰ ਆਸ ਪਾਸ, ਸਾਰੇ ਇੱਕੋ ਜਿਹੇ ਥੋੜ੍ਹੀ ਆ,
11: ਬਿਲਕੁਲ,
10: ਕੋਈ ਕਿਸੇ ਚੀਜ਼ 'ਚ ਵਧੀਆ ਵਾ, ਕੋਈ ਕਿਸੇ ਚੀਜ਼ 'ਚ ਵਧੀਆ ਵਾ।
11: ਸਭ ਤੋਂ ਵਧੀਆ ਗੱਲ ਮੈਨੂੰ ਇਹ ਉਹ ਸ਼ਖਸ ਤੋਂ ਇਹ ਪਤਾ ਲੱਗੀ ਕਿ ਸਾਡੇ ਸਾਰਿਆਂ ਦਾ ਮਾਇੰਡਸੈਟ ਇਹੀ ਹੁੰਦਾ ਤਸਵੀਰਾਂ ਖਿੱਚਦੇ ਵਕਤ, ਹੈ ਨਾ, ਕਿ ਯਾਰ ਇਹ ਮੈਮਰੀਜ਼ ਬਣਾਉਂਦੇ ਪਏ, ਬਾਅਦ 'ਚੋਂ ਵੇਖਣੀਆਂ। ਅੱਛਾ, ਜਦੋਂ ਆਪਾਂ ਫਿਰ ਇਹ ਵਾਲਾ ਕਲੱਟਰ ਵੀ ਖਾਲੀ ਕਰਨ ਲੱਗਦੇ ਹਾਂ ਨਾ, ਕਹਿੰਦੇ ਕਿ ਕੋਈ ਨਹੀਂ ਆ ਰਿਹਾ ਤਾਂ ਉਸ ਟ੍ਰਿਪ ਦੀ ਫੋਟੋ ਹੈ ਜਾਂ ਕੁਛ, ਡਬਲ ਵੀ ਕੋਈ ਗੱਲ ਨਹੀਂ, ਪਤਾ ਨਹੀਂ ਪਹਿਲੇ ਕਿੱਥੇ ਪਈ ਹੋਣੀ ਹੈ, ਸਾਡੀ ਗੈਲਰੀ 50-60 ਹਜ਼ਾਰ 'ਤੇ ਪਹੁੰਚ ਜਾਂਦੀ ਹੈ, ਪਰ ਜੇ ਮਿੰਟਾਂ ਦੇ ਅੰਦਰ ਉਹਨੇ ਕੱਢ ਕੇ ਤੁਹਾਨੂੰ ਫੜਾ ਦਿੱਤੀ ਹੈ, ਇਹਦਾ ਮਤਲਬ ਇਹ ਹੈ ਕਿ ਪ੍ਰੋਪਰ ਫੋਲਡਰ ਬਣਾਏ ਹੋਣੇ ਵੱਡੀ ਗੱਲ ਆ।
10: ਨਹੀਂ ਵੱਡੀ, ਮੈਂ ਤਾਂ ਬਹੁਤ ਇੰਪ੍ਰੈਸ ਹੋਇਆ ਯਾਰ, ਮਤਲਬ ਇੰਨੀ ਪੁਰਾਣੀ ਚੀਜ਼ ਜਿਹੜੀ ਆ ਉਸੇ ਵੇਲੇ ਬੰਦੇ ਨੇ ਲੱਭ ਲੈਣੀ। ਤੇ ਖੈਰ ਆਪਾਂ ਆ ਕੇ ਇਸੇ ਵਿਸ਼ੇ ਨੂੰ ਆਪਾਂ ਕੰਟੀਨਿਊ ਕਰਾਂਗੇ, ਤੇ ਤੁਸੀਂ ਵੀ ਜ਼ਰੂਰ ਸਾਂਝ ਪਾਇਓ ਤੁਹਾਡੇ ਕੀ ਵਿਚਾਰ ਨੇ, ਤੁਸੀਂ ਕਿੱਦਾਂ ਮੈਨੇਜ ਕਰਦੇ ਹੋ, ਕਿਵੇਂ ਕਰਦੇ ਹੋ। ਸੋ ਆ ਕੇ ਗੱਲਾਂ ਬਾਤਾਂ ਹੁੰਦੀਆਂ ਨੇ। ਫਿਲਹਾਲ ਆਪਾਂ ਇੱਥੋਂ ਵਾਲੇ ਮੈਸੇਜ ਇੱਥੇ ਕਲੀਅਰ ਕਰਕੇ ਤੇ ਫਿਰ ਆਪਾਂ ਅੱਗੇ ਵੱਧ ਜਾਂਦੇ ਹਾਂ। ਕਹਿੰਦੇ ਕਿ ਤੁਸੀਂ ਪਲੀਜ਼ ਪੋਸ਼ਾਕ ਸੌਂਗ ਪਲੇ ਕਰਨਾ। ਹਾਂਜੀ, ਮੇਰੇ ਖਿਆਲ ਕੱਲ੍ਹ ਕੀਤਾ ਸੀ ਸ਼ਾਇਦ, ਕੋਈ ਨਹੀਂ ਆਪਾਂ ਉਹ ਵੀ ਜ਼ਰੂਰ ਕਰ ਦਿਆਂਗੇ ਜੀ। ਅਤੇ ਸੇਖੂ ਸਾਹਿਬ ਕਹਿੰਦੇ ਕਿ ਇੱਥੇ ਹਾਂਜੀ ਫੈਮਿਲੀ 'ਚ ਆ ਕੇ ਸਕੂਨ ਮਿਲਦਾ, ਬਟ ਕਹਿੰਦੇ ਨੇ ਕਿ ਫਾਦਰ ਸਾਹਿਬ ਦੇ ਜਾਣ ਦਾ ਦੁੱਖ ਨਹੀਂ ਘੱਟ ਸਕਦਾ। ਗੁੱਡ ਮੋਰਨਿੰਗ, ਕਹਿੰਦੇ ਕਿ ਸੋਰੀ ਮੈਂ ਮੈਸੇਜ ਨਹੀਂ ਕਰ ਸਕਿਆ ਇੱਕ ਮੰਥ ਤੋਂ। ਅਤੇ ਕਹਿੰਦੇ ਨੇ ਕਿ ਹੁਣ ਮੈਨੂੰ ਇਹ ਨਹੀਂ ਜੀ ਸ਼ੋਰ, ਤੁਸੀਂ ਇਹ ਮੈਸੇਜ ਜਿਹੜਾ ਮੈਨੂੰ ਪਰਸਨਲੀ ਭੇਜਿਆ ਵਾ ਜਾਂ ਮੈਂ ਪੜ੍ਹ ਸਕਦਾ ਵਾਂ, ਮੈਨੂੰ ਥੋੜ੍ਹਾ ਜਿਹਾ ਪਲੀਜ਼ ਕਲੀਅਰ ਕਰ ਦਿਓ, ਫਿਰ ਮੈਂ ਅੱਗੇ ਮੈਂ ਮੋਟਾ ਜਿਹਾ ਅਤੇ ਮੈਂ ਘਟਾਲ ਕੱਢ ਲਿਆ ਆਪਣੀਆਂ ਨਜ਼ਰਾਂ 'ਚੋਂ। ਪਰ ਤੁਸੀਂ ਇਹ ਕਲੀਅਰ ਕਰਿਓ ਕਿ ਕੀ ਮੈਂ ਤੁਹਾਡੀ ਇਜਾਜ਼ਤ ਦੇ ਨਾਲ ਔਨਲਾਈਨ ਪੜ੍ਹ ਸਕਦਾ ਜਾਂ ਫਿਰ ਇਹ ਤੁਸੀਂ ਮੇਰੇ ਲਈ ਭੇਜਿਆ, ਫਿਰ ਮੈਂ ਪਰਸਨਲੀ ਤੁਹਾਨੂੰ ਇਹਦੇ 'ਤੇ ਰਿਪਲਾਈ ਕਰ ਦੂੰਗਾ। ਅਮਨਜੀਤ ਸਿੰਘ ਜੀ ਕਹਿੰਦੇ ਕਿ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵਧੀਆ ਕਹਾਣੀ ਸੀ ਅੱਜ ਦੀ, ਸਿਡਨੀ ਤੋਂ ਮੈਸੇਜ ਕਰਦੇ ਨੇ, ਧੰਨਵਾਦ ਤੁਹਾਡਾ। ਸੁਖਿੰਦਰ ਭੈਣ ਜੀ ਕਹਿੰਦੇ ਕਿ ਯੂ ਮਸਟ ਕੰਟੀਨਿਊ ਦਿਸ ਅੱਜ, ਇਟਸ ਵੈਰੀ ਵਧੀਆ। ਹਾਂਜੀ ਆਪਾਂ ਜ਼ਰੂਰ ਜੀ, ਆਪਾਂ ਜ਼ਰੂਰ ਕਰਾਂਗੇ ਕੰਟੀਨਿਊ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਫਿਰ ਵਾਪਸੀ ਕਰਾਂਗੇ, ਅਤੇ ਇਸੇ ਤਰ੍ਹਾਂ ਦੇ ਨਾਲ ਗੱਲਾਂ ਬਾਤਾਂ ਸਾਡੀਆਂ ਜਾਰੀ ਰਹਿਣਗੀਆਂ। ਰੇਡੀਓ ਹਾਂਜੀ 1674 AM।
9: ਜੀ ਕੀ ਹਾਲ ਹੈ ਪਿੱਠ ਦਰਦ ਦਾ?
12: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
13: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 46

0: ब्रोकर्स अपने इंश्योरेंस की हर लोड़ ले। याद रखो बस अमरिंदर गिद्दा, कॉल 0491-999-555। गिद्दा इंश्योरेंस। शर्ता लागू।
1: की होया, इनी टेंशन क्यों लेती हुई है
2: यार? की दसा, मॉर्गेज दा काम आज भी नहीं बनया।
1: आज सिमी पैन जी आए सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
2: अच्छा, असि भी उन्होंने कांटेक्ट कर दें फिर ता।
1: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8311 और विजिट uvfinancial.com.au।
3: यार तू इतने इनी चेती आके पक्का भी हो गया, की जुगाड़ लाया है?
4: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। इन्ना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालिया दा।
4: हां जी, अपॉइंटमेंट बुक करवाउन लई कॉल करो 0406-660-960 पे या फिर विजिट करो bansalimmigration.com.au।
5: ओह, मारे गए, दोबारा देर हो गई। गड्डी चलाउन विचों तनाव नूं बाहर कढ़ो अते करो पहला ही तुर पाओ। जे तुसी गति सीमा तो तेज गड्डी चलाउंदे हो तां तुसी कानून नूं तोड़ रहे हो अते तुहानूं महंगा जुर्माना हो सकता है जां अपना लाइसेंस गुआ सकते हो। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾ।
6: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
6: ਕੀ ਮਤਲਬ?
7: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
0: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
8: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮੈਂ ਗਾਣਾ ਤੁਸੀਂ ਪੁਸ਼ਾਕ ਸੁਣ ਰਹੇ ਸੀ ਜਿਹਦੀ ਫਰਮਾਇਸ਼ ਸਾਨੂੰ ਆਈ ਸੀ ਬ੍ਰੇਕ ਤੋਂ ਪਹਿਲਾਂ ਅਤੇ ਫਿਲਮ 40 ਦਿਨ ਦੇ ਵਿੱਚੋਂ ਇਹ ਗਾਣਾ ਅਤੇ ਵੈਸੇ ਫਿਲਮ ਓਏ ਭੋਲੇ ਓਏ 2 ਇਸ ਹਫ਼ਤੇ ਰਿਲੀਜ਼ ਹੋਣੀ ਆ, ਕੱਲ੍ਹ ਦੇ ਦਿਨ ਰਿਲੀਜ਼ ਹੋ ਜਾਣੀ ਆ ਫਿਲਮ ਅਤੇ ਆਪਣੇ ਲਾਗਲੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੁਸੀਂ ਵੇਖ ਸਕਦੇ ਹੋ ਅਤੇ ਉਸ ਤੋਂ ਅਗਲੇ ਹਫ਼ਤੇ ਫਿਰ ਹੋ ਜਾਣੀ ਆ
1: 40 ਦਿਨ। ਐਕਸਾਈਟਿੰਗ ਲਾਈਨਅਪ ਹੈ ਬੜੇ ਟਾਈਮ ਬਾਅਦ।
0: ਹਾਂਜੀ, ਇਹ ਆਹ ਜਿਹੜਾ ਸਮਾਂ ਹੈ ਨਾ, ਇਹ ਪੰਜਾਬੀ ਸਿਨੇਮੇ ਦੇ ਵਿੱਚ ਧੜਾ ਧੜ ਰਿਲੀਜ਼ਾਂ ਹੋ ਰਹੀਆਂ, ਮਤਲਬ ਇੱਕ ਤੋਂ ਬਾਅਦ ਇੱਕ ਫਿਲਮ ਇੱਕ
1: ਐਂਡ ਵਧੀਆ ਸਬਜੈਕਟ ਵੀ ਲੱਗਦੇ ਪਏ। ਇਹ ਨਹੀਂ ਕਿ ਹਨਾ, ਨਹੀਂ ਤਾਂ ਯੂਜੁਅਲੀ ਇਹ ਹੁੰਦਾ ਸਿਮਿਲਰ ਟੋਨ ਦੀਆਂ ਹੀ ਫਿਲਮਾਂ ਆਉਂਦੀਆਂ ਪਈਆਂ, ਬਿਲਕੁਲ ਵੱਖਰੇ ਵੱਖਰੇ
0: ਵੇਰੀਏਸ਼ਨ ਹੈ ਨਾ, ਜਦੋਂ ਚੜ੍ਹਦੀ ਕਲਾ ਫਿਰ ਉਸ ਤੋਂ ਬਾਅਦ 'ਚ ਆਪਣੇ ਓਏ ਭੋਲੇ ਹੋਏ ਬਿਲਕੁਲ ਡਿਫਰੈਂਟ ਜ਼ੋਨ ਚੱਲ ਗਿਆ, ਉਸ ਤੋਂ ਬਾਅਦ ਆ ਇਹ ਜਿਹੜੀ ਹੈ ਫਿਰ ਬਿਲਕੁਲ ਪੁਰਾਣੇ ਉਹਦੇ 'ਚ ਚੱਲ ਗਈ।
1: ਅਤੇ
0: ਅੱਜ ਵੈਸੇ ਮੈਂ ਵਾਪਸ ਆਊਂਗਾ, ਇਹ ਵੀ ਅੱਜ ਰਿਲੀਜ਼ ਹੋ ਜਾਣੀ।
1: ਅੱਛਾ,
0: ਸੋ ਇਹ ਦੋ ਫਿਲਮਾਂ ਇਕੱਠੀਆਂ ਰਿਲੀਜ਼ ਹੋਣੀਆਂ, ਅਤੇ ਤੁਸੀਂ ਜਿਹੜੀ ਇਹਨਾਂ ਦੀ ਟੀਮ ਦੇ ਨਾਲ ਗੱਲਬਾਤ ਹੋਈ ਆ ਇਮਤਿਆਜ਼ ਅਲੀ ਟੀਮ ਦੇ ਨਾਲ, ਉਹ ਤੁਸੀਂ ਜਾ ਕੇ ਅਤੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਯੂਟਿਊਬ ਚੈਨਲ ਦੇ ਉੱਤੇ ਤੁਸੀਂ ਸੁਣ ਸਕਦੇ ਹੋ। ਆਪਣੀ ਫੀਡਬੈਕ ਜ਼ਰੂਰ ਭੇਜਿਆ ਕਰੋ, ਅਤੇ ਜੇ ਕੁਛ ਤੁਹਾਡਾ ਵੀ ਮਨ ਹੋਵੇ ਕੋਈ ਵੀ ਯਾਰ ਆਹ ਬੰਦਾ ਨਾ ਇਹਨੂੰ ਗਾਂਹ ਆਊਗਾ ਅਤੇ ਇਹਨੂੰ ਆਹ ਚੀਜ਼ਾਂ ਇੱਦਾਂ ਦੀਆਂ ਪੁੱਛੋ ਜਾਂ ਕਰਿਓ।
1: ਹਾਂ, ਸਵਾਲ ਜ਼ਰੂਰ, ਹਾਂ ਇੱਕ ਸਵਾਲਾਂ ਦਾ ਨਾ, ਮੈਂ ਤਾਂ ਸਗੋਂ ਸੋਚਦਾ ਕਿ ਆਪਾਂ ਕਰਿਆ ਕਰੀਏ ਇਸ ਤਰ੍ਹਾਂ ਕਿ ਪੱਕਾ ਇੱਕ ਜੂਕ ਬਾਕਸ ਬਣਾ ਲਈਏ ਆਪਾਂ ਸਵਾਲਾਂ ਦਾ, ਕਿ ਜਦੋਂ ਵੀ ਕੋਈ ਆਇਆ ਕਰੇ ਸੈਲੀਬ੍ਰਿਟੀ ਆਪਾਂ ਜੂਕ ਬਾਕਸ ਤੋਂ ਕੱਢਿਆ ਕਰੀਏ, ਯਾਰ ਆਹ ਤੁਹਾਡੇ ਲਈ ਨਾ ਬੜੇ ਸਵਾਲ ਆਉਂਦੇ ਆ ਸਾਡੇ ਸੁਣਨ ਵਾਲਿਆਂ ਤੋਂ। ਹਨਾ,
0: ਬਿਲਕੁਲ, ਹਾਂ ਇਹ ਵੀ ਗੱਲ ਸਹੀ ਆ, ਤੁਸੀਂ ਆਪਣੇ ਭੇਜਿਆ ਕਰੋ ਕਿ ਕਿਹਦੇ ਲਈ ਕੀ ਤੁਹਾਡਾ ਸਵਾਲ, ਅਤੇ ਜਦੋਂ ਕਿਤੇ ਉਹ ਬੰਦਾ ਆਉਂਦਾ ਵਾ ਜਾਂ ਸਾਨੂੰ ਪਤਾ ਤਾਂ ਲੱਗ ਜਾਂਦਾ ਇਹਦੀ ਫਲਾਣੇ ਦੀ ਆਹ ਫਿਲਮ ਆਉਣ ਵਾਲੀ ਆ, ਅਤੇ ਪਤਾ ਆ ਵੀ ਇਹਨੇ ਹੁਣ ਆਉਣਾ ਹੀ ਆ ਜਾਂ ਇਹਦਾ ਆਹ ਸ਼ੋਅ ਆ ਅਤੇ ਪਤਾ ਹੀ ਆ ਵੀ ਇਹਨੇ ਹੁਣ ਆਉਣਾ ਹੀ ਆ ਪ੍ਰਮੋਸ਼ਨ ਦੇ ਲਈ, ਅਤੇ ਤੁਸੀਂ ਆਪਣੇ ਸਵਾਲ ਭੇਜ ਸਕਦੇ ਹੋ, ਤੁਹਾਨੂੰ ਇਹ ਲੱਗੂਗਾ ਵੀ ਯਾਰ ਆਹ ਮੈਂ ਪੁੱਛਿਆ ਹੈ, ਉਹ ਤੁਹਾਡੇ ਨਾਂ ਦੇ ਉੱਤੇ ਸਵਾਲ,
1: ਹਾਂ
0: ਉਹ ਤੁਹਾਡੇ ਨਾਂ ਦੇ ਉੱਤੇ ਸਵਾਲ ਉਹ ਆਪਾਂ ਪੁੱਛਿਆ ਕਰਾਂਗੇ। ਇਹ ਨਹੀਂ ਵੀ ਮਤਲਬ ਆਪਾਂ ਕਹਾਂਗੇ ਵੀ ਆਹ ਫਲਾਣੇ ਬੰਦੇ ਨੇ ਭੇਜਿਆ ਸੀ ਵੀ ਇਹਦਾ ਤੁਸੀਂ ਭਾਈ ਜਵਾਬ ਦੇ ਕੇ ਜਾਓ। ਅਤੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਮਤਲਬ ਇਹਦਾ ਮਤਲਬ ਇਹ ਵੀ ਨਹੀਂ ਵੀ ਹਰ ਇੱਕ ਸਵਾਲ ਹੀ ਆਪਾਂ ਪੁੱਛ ਲਾਂਗੇ, ਪਰ ਹਾਂ ਵਾਜਬ ਮਤਲਬ ਜਿਹੜੀ ਇੱਕ ਮਰਿਆਦਾ ਦੇ ਵਿੱਚ ਹੋਊਗਾ ਇਹ ਚੀਜ਼ ਜ਼ਰੂਰ ਧਿਆਨ ਦੇ ਵਿੱਚ ਰੱਖਣ ਵਾਲੀ ਆ। ਅਤੇ ਫਿਲਹਾਲ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਆਪਣਾ ਅੱਗੇ ਵਧਾਉਂਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਅੱਜ ਗੱਲਾਂ ਬਾਤਾਂ ਆਪਾਂ ਮਿਨੀਮਲਿਜ਼ਮ ਦੇ ਉੱਤੇ ਕਰ ਰਹੇ
1: ਹਾਂ ਜੀ,
0: ਤੇ ਨਾਮ ਨੂੰ ਲੈਣਾ ਆ ਗਿਆ,
1: ਵੈਰੀ ਗੁੱਡ,
0: ਤੇ ਆਪਾਂ ਕਚਰਾ ਵੀ ਆਪਾਂ ਕਲੀਅਰ ਕਰ ਦੇਣਾ।
1: ਆਈ ਐਮ ਸੋ ਪ੍ਰਾਊਡ ਆਫ ਯੂ।
0: ਓ ਥੈਂਕ ਯੂ। ਐਗਜ਼ੈਕਟਲੀ
1: ਐਗਜ਼ੈਕਟਲੀ।
0: ਸੋ ਮਿਨੀਮਲਿਜ਼ਮ ਜਦੋਂ ਆਪਾਂ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕਰ ਚੁੱਕੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਸਾਰੇ ਖਿਲਾਰੇ, ਅਤੇ ਉਹਨਾਂ ਖਿਲਾਰਿਆਂ ਦੇ ਵਿੱਚੋਂ ਆਪਾਂ ਕਿੰਨਾ ਕੁਛ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਵਿੱਚੋਂ ਐਟ ਏ ਟਾਈਮ ਬਹੁਤ ਥੋੜ੍ਹਾ ਜਿਹਾ ਹੁੰਦਾ ਜਿਹੜਾ ਸਾਡੇ ਕੰਮ ਦਾ ਹੁੰਦਾ, ਅਤੇ ਬਾਕੀ ਬਹੁਤ ਸਾਰਾ ਕੁਛ ਹੁੰਦਾ ਵਾ ਜਿਹੜਾ ਆਪਾਂ ਨਜਾਇਜ਼ ਸਾਂਭ ਕੇ ਰੱਖਿਆ ਹੁੰਦਾ, ਕਿਉਂਕਿ ਸਾਨੂੰ ਭਵਿੱਖ ਦੀ ਚਿੰਤਾ ਜਿਤਾਉਂਦੀ ਆ। ਕਿ ਭਵਿੱਖ ਦੀ ਚਿੰਤਾ ਕੀ ਹੁੰਦੀ ਆ ਵੀ ਆਹ ਮੇਰਾ ਕਿਤੇ ਨਾ ਕਿਤੇ ਕੰਮ ਆਊਗਾ, ਇਹ ਕੱਲ੍ਹ ਫੇਰ ਕੰਮ ਆ ਜਾਣਾ, ਇਹ ਆ ਜਾਣਾ। ਇਹ ਤਾਂ ਵਸਤਾਂ ਦੀ ਗੱਲ ਆਪਾਂ ਕੀਤੀ, ਫਿਰ ਆਪਾਂ ਹਲਕਾ ਜਿਹਾ ਹਿੰਟ ਆਪਾਂ ਡਿਜੀਟਲ ਦਾ ਦਿੱਤਾ, ਅਤੇ ਇਸੇ ਤਰ੍ਹਾਂ ਦੇ ਨਾਲ ਹੁਣ ਆਪਾਂ ਇਸ ਸੈਕਸ਼ਨ 'ਚ ਇੱਕ ਚੀਜ਼ ਹੋਰ ਐਡ ਕਰ ਦਿੰਦੇ ਹਾਂ। ਇਸੇ ਤਰ੍ਹਾਂ ਦੇ ਨਾਲ ਇਸੇ ਹੀ ਕੰਸੈਪਟ ਦੇ ਵਿੱਚ ਸਾਡੇ ਰਿਸ਼ਤੇ ਨਾਤੇ ਵੀ ਆਉਂਦੇ ਆ।
1: ਬਿਲਕੁਲ,
0: ਹੈ ਨਾ, ਬੜੇ ਰਿਸ਼ਤੇ ਨਾਤੇ, ਯਾਰੀਆਂ ਦੋਸਤੀਆਂ, ਰਿਸ਼ਤੇਦਾਰੀਆਂ, ਜਾਇਜ਼ ਰਿਸ਼ਤੇ, ਨਜਾਇਜ਼ ਰਿਸ਼ਤੇ,
1: ਨਜਾਇਜ਼ ਰਿਸ਼ਤੇ
0: ਬਹੁਤ ਸਾਰੇ ਜਿਹੜੇ ਆ ਉਹ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ। ਸਾਨੂੰ ਉਹ ਵੀ ਨਹੀਂ ਸਮਝ ਆਉਂਦੀ ਵੀ ਯਾਰ ਇੱਕੋ ਹੀ ਸਾਂਝ ਦੇ ਲਈ ਆਪਾਂ ਦੋ ਜਾਂ ਤਿੰਨ ਆਪਸ਼ਨਾਂ ਰੱਖੀਆਂ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਵੀ ਐਕਸਟਰਾ ਮੈਟਰ ਆਫ ਫਾਇਰ ਜਾਂ ਸਮਥਿੰਗ,
1: ਉਹ ਵੀ ਗਲਤ ਹੈ ਬਾਈ, ਨਾ ਕਰੋ ਜੇ ਮਤਲਬ ਹੈ ਤਾਂ ਵੀ ਠੀਕ ਹੀ ਹੈ ਬਾਈ। ਹਾਂ, ਇਹ ਵੀ ਗਲਤ ਹੈ, ਇਹਦੇ ਅੰਦਰ ਮਿਨੀਮਲਿਜ਼ਮ ਦਾ ਕੁਛ ਲੈਣਾ ਦੇਣਾ ਨਹੀਂ, ਵੈਸੇ ਹੀ ਗਲਤ ਕਰ ਰਹੇ ਹੋ ਯਾਰ।
0: ਨਹੀਂ ਮਤਲਬ ਐਕਸਟਰਾ ਤਾਂ ਹੈ ਨਾ,
1: ਐਕਸਟਰਾ, ਇਹਨੂੰ ਤਾਂ ਪਹਿਲੇ ਡੀਕਲਟਰ ਕਰੋ, ਬਾਕੀ ਬਾਅਦ ਚੋਂ ਕਰੇ,
0: ਲੋੜ ਤੋਂ ਤਾਂ ਐਕਸਟਰਾ ਹੈ,
1: ਕਮੀਜ਼ਾਂ ਸ਼ੇਵਾਂ ਤਾਂ ਕੋਈ ਗੱਲ ਨਹੀਂ।
0: ਸੋ ਸਾਡੀ ਜ਼ਿੰਦਗੀ ਦੇ ਵਿੱਚ ਐਕਸਟਰਾ ਸਾਂਝਾਂ, ਐਕਸਟਰਾ ਰਿਸ਼ਤੇ, ਮੁਲਾਜ਼ੇਦਾਰੀਆਂ, ਸਾਡੀ ਜਿਹੜੀ ਇੱਕ ਜਵਾਬਦੇਹੀ ਉਹਨਾਂ ਰਿਸ਼ਤਿਆਂ ਦੇ ਪ੍ਰਤੀ, ਉਹਨਾਂ ਦੇ ਨਾਲ ਨਿਭਣਾ ਅਤੇ ਔਖੇ ਸੌਖੇ ਹੋ ਕੇ ਆਊਟ ਆਫ ਦਾ ਵੇ ਜਾ ਕੇ ਵੀ ਨਿਭਣਾ। ਕਈ ਵਾਰੀ ਤੁਹਾਡੇ ਕੋਲ ਨਹੀਂ ਟਾਈਮ ਹੁੰਦਾ, ਤੁਸੀਂ ਤਾਂ ਵੀ ਮੰਨ ਲਓ ਆਪਣੇ ਕੰਮ ਤੋਂ ਬਾਅਦ ਵੀ ਤੁਹਾਨੂੰ ਇਸ ਕਰਕੇ ਜਾਣਾ ਪੈਂਦਾ ਹੋਊਗਾ ਕਿ ਯਾਰ ਉਹ ਕੱਲ੍ਹ ਆਇਆ ਹੈ।
1: ਹਾਂ, ਉਹ ਇੱਕ ਵਿਹਾਰ ਹੈ ਨਾ ਕਿ ਉਹ ਕਰਨਾ।
0: ਸੋ ਇਹ ਵੀ ਚੀਜ਼ਾਂ ਉਹਦੇ ਵਿੱਚ ਤੁਹਾਨੂੰ ਤੰਗ ਪਰੇਸ਼ਾਨ ਕਰਦੇ ਹਾਂ। ਜਦੋਂ ਆਪਾਂ ਮਿਨੀਮਲਿਜ਼ਮ ਦੀ ਗੱਲ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਵੀ ਆ ਕਿ ਇਹ ਨਹੀਂ ਵੀ ਤੁਸੀਂ ਮਤਲਬ ਐਵੇਂ,
1: ਹਾਂ ਮਤਲਬ ਇੱਕ ਵੇ ਆਫ ਲਾਈਫ ਹੈ ਨਾ ਕਿ ਉਹ ਤੁਹਾਡੇ ਹੋਲਿਸਟਿਕਲੀ ਹਰ ਪਾਸੇ ਤੁਸੀਂ ਵੇਖੋ ਕਿ ਤੁਹਾਡਾ ਕਲੈਟਰ ਕੀ ਹੈ। ਹੋ ਸਕਦਾ ਕਈ ਤੁਸੀਂ ਬਹੁਤ ਜ਼ਿਆਦਾ ਵਧੀਆ ਹੋਵੋ ਆਪਣਾ ਵਾਰਡਰੋਬ ਰੱਖਣ 'ਚ, ਕਾਰ ਤੁਹਾਡੀ ਇੱਕਦਮ ਸਾਫ਼ ਸੁਥਰੀ, ਕੋਈ ਇੱਦਾਂ ਦਾ ਪੰਗਾ ਨਹੀਂ ਹੈ, ਪਰ ਤੁਹਾਡੇ ਇੰਨੇ ਇਸ ਤਰ੍ਹਾਂ ਦੇ ਰਿਸ਼ਤੇ ਨਾਤੇ ਨੇ, ਇੰਨੀ ਤੁਹਾਡੀ ਉਹੀ ਕਿ ਹੈ ਨਾ ਇੰਨੀ ਮੁਲਾਜ਼ਮਦਾਰੀ ਆ ਕਿ ਤੁਹਾਨੂੰ ਪਤਾ ਨਹੀਂ ਕਿ ਹੁਣ ਮੈਂ ਕਰਾਂ ਕਿਸ ਤਰ੍ਹਾਂ, ਕਿ ਇੱਕੋ ਵਰਕਮੇਟ ਆ ਪਰ ਇੱਕੋ ਤਰ੍ਹਾਂ ਦੀ ਗੱਲ ਕਰਨੀ ਹੈ, ਪਰ ਸੇਮ 6-6, 7-7 ਲੋਕ ਨੇ, ਯੂ ਡੋਂਟ ਨੋ ਵੱਟ ਟੂ ਡੂ, ਹੈ ਨਾ, ਕਿ ਬੰਦੇ ਦਾ ਕੰਮ ਖਤਮ ਹੁੰਦਾ, ਉਸ ਤੋਂ ਬਾਅਦ ਨਵਾਂ ਕੰਮ ਸ਼ੁਰੂ ਹੋ ਕੇ ਬਈ ਮਿਲਣਾ ਹਰ ਸ਼ਾਮ ਨੂੰ, ਅੱਜ ਜੀ ਇਹਨਾਂ ਨਾਲ ਮੀਟਿੰਗ ਆ, ਕੱਲ੍ਹ ਨੂੰ ਇਹਨਾਂ ਨਾਲ ਮੀਟਿੰਗ ਹੈ, ਪਰਸੋਂ ਇਹਨਾਂ ਨਾਲ ਮੀਟਿੰਗ ਆ, ਐਂਡ ਇੱਛਾ ਹੈ ਨਹੀਂ, ਹੈ ਨਾ। ਸੋ ਕਲੈਟਰ ਕੋਈ ਵੀ ਹੋ ਸਕਦਾ, ਤੁਸੀਂ ਦੇਖ ਸਕਦੇ ਹੋ ਹੈ ਨਾ ਕਿ ਤੁਹਾਡਾ ਕਲੈਟਰ ਕੀ ਆ।
0: ਕੋਈ ਇੱਕ ਬੰਦਾ ਇੱਕ ਚੀਜ਼ 'ਚ ਪਰਫੈਕਟ ਹੋ ਸਕਦਾ, ਜਿੱਦਾਂ ਕ੍ਰਿਸ਼ਨਾ ਜੀ ਤੁਸੀਂ ਐਗਜ਼ਾਮਪਲ ਦਿੱਤੀ ਆ ਵੀ ਤੁਸੀਂ ਗੱਡੀ ਸਾਫ਼ ਰੱਖ ਸਕਦੇ ਹੋ ਆਪਣੀ, ਤੁਸੀਂ ਅਲਮਾਰੀ ਆਪਣੀ ਮੇਨਟੇਨ ਰੱਖੀ ਹੋਊਗੀ, ਕਿਸੇ ਨੇ ਆਪਣੇ ਰਿਸ਼ਤੇ ਮੇਨਟੇਨ ਰੱਖੇ ਹੋਣਗੇ, ਪਰ ਉਹ ਕਿਸੇ ਦੂਸਰੇ ਸੈਕਸ਼ਨ 'ਚ ਲੈਕ ਕਰਦਾ ਹੋਊਗਾ। ਮਤਲਬ ਕੀ ਤੁਸੀਂ ਇਹ ਚੀਜ਼ ਮਹਿਸੂਸ ਕਰਦੇ ਹੋ, ਜੇ ਕਰਦੇ ਹੋ ਤਾਂ ਕਿਹੜੇ ਸੈਕਸ਼ਨ 'ਚ ਵੱਧ ਤੋਂ ਵੱਧ ਕਰਦੇ ਹੋ, ਜਾਂ ਫਿਰ ਤੁਸੀਂ ਕਦੀ ਸੋਚਿਆ ਹੀ ਨਹੀਂ ਇਹਨਾਂ ਚੀਜ਼ਾਂ ਦੇ ਬਾਰੇ। ਜਾਂ ਆਪਾਂ ਜੇ ਮੰਨ ਲਓ ਆਪਾਂ ਬੱਚਿਆਂ ਦੇ ਖਿਡੌਣਿਆਂ ਦਾ ਹੀ ਲਾ ਦਈਏ, ਤਾਂ ਉਹ ਵੀ ਕਿੰਨੇ ਆਪਾਂ ਵੱਧ ਆਪਾਂ ਹੁਣ ਤੋਂ ਹੀ ਆਦਤ ਪਾ ਰਹੇ ਹਾਂ ਉਹਨਾਂ ਨੂੰ, ਆਪਾਂ ਹੁਣ ਤੋਂ ਹੀ ਉਹਨਾਂ ਨੂੰ ਕਿੰਨਾ ਕਚਰਾ ਦੇ ਰਹੇ ਹਾਂ ਆਪਾਂ। ਮਤਲਬ ਚਲੋ ਹੈ ਤਾਂ ਉਹ ਪਿਆਰ ਹੀ ਹੁੰਦਾ ਆਪਾਂ ਖੇਡਣ ਦੇ ਲਈ ਦਿੰਦੇ ਹਾਂ, ਪਰ ਫਿਰ ਵੀ ਉੱਥੇ ਆਪਾਂ ਵੀ ਤੁਸੀਂ ਵੀ ਬੱਚੇ ਤਾਂ ਚਲੋ ਹੈ ਹੀ ਬੱਚੇ ਨੇ, ਆਪਾਂ ਫੇਲ ਹੋ ਜਾਂਦੇ ਉੱਥੇ, ਉਸ ਚੀਜ਼ ਨੂੰ ਵੀ ਮੈਨੇਜ ਕਰਦੇ ਹਾਂ। ਉਹ ਵੀ ਆਪਾਂ ਇੱਦਾਂ ਹੀ ਸਾਂਭ ਸਾਂਭ ਕੇ ਰੱਖਦੇ ਹਾਂ ਵੀ ਕੋਈ ਨਹੀਂ, ਇਹ ਗਾਂਹ ਖੇਡ ਲੂ, ਗਾਂਹ ਖੇਡ ਲੂ, ਉਹਨੇ ਚਿਰ ਨੂੰ ਬੱਚਾ ਵੱਡਾ ਹੋ ਜਾਂਦਾ ਵਾ, ਅਤੇ ਚਲੋ ਗਾਂਹ ਉਹਦੇ ਖੇਡਣ ਵਾਲਾ ਰਹਿੰਦਾ ਨਹੀਂ, ਫਿਰ ਆਪਾਂ ਹੋਰ ਨਵੇਂ ਲੈ ਲੈਂਦੇ। ਸੋ ਬਹੁਤ ਸਾਰੀਆਂ ਚੀਜ਼ਾਂ, ਕਈ ਆਪਾਂ ਨੂੰ ਲੱਗਦਾ ਵਾ ਵੀ ਆਹ ਬਹੁਤ ਜ਼ਰੂਰੀ ਸਾਡੀ ਲਾਈਫ ਦੇ ਵਿੱਚ, ਇਹ ਤਾਂ ਹੋਣੀਆਂ ਚਾਹੀਦੀਆਂ, ਪਰ ਜ਼ਰੂਰੀ ਚੀਜ਼ਾਂ ਵੀ ਜਦੋਂ ਲੋੜ ਤੋਂ ਵਧੇਰੇ ਹੋ ਜਾਂਦੀਆਂ ਨੇ, ਉਹ ਵੀ ਤੁਹਾਨੂੰ ਖੱਜਲ ਖਰਾਬ ਕਰਨ ਲੱਗ ਪੈਂਦੀਆਂ। ਸੋ ਅੱਜ ਦੇ ਦਿਨ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਹੋ ਡਿਸਕਸ ਕਰ ਰਹੇ ਹਾਂ ਵੀ ਆਪਾਂ ਕਿੱਦਾਂ ਮਿਨੀਮਾਈਜ਼ ਕਰ ਸਕਦੇ ਹਾਂ, ਕਿੱਦਾਂ ਸਾਡਾ ਦਿਮਾਗ ਦੇ ਜਿਹੜੇ, ਬੰਦਾ ਤਾਂ ਉਹੀ ਹੈ ਨਾ, ਦਿਮਾਗ ਦੀ ਕਪੈਸਿਟੀ ਤਾਂ,
1: ਹਾਂ ਕਪੈਸਿਟੀ ਆ ਅਲਟੀਮੇਟਲੀ ਹਰ ਕਿਸੇ ਨੂੰ ਪਤਾ ਹੁੰਦਾ, ਪਰ ਆਪਾਂ ਜਦੋਂ ਉਹੀ ਹੈ ਨਾ, ਜੇ ਆਪਾਂ ਟਿਪਸ ਟ੍ਰਿਕਸ ਯੂਜ਼ ਕਰਨੀਆਂ ਸ਼ੁਰੂ ਕਰ ਦਈਏ ਕੁਛ ਇਸ ਤਰ੍ਹਾਂ ਦੀਆਂ, ਕਿਉਂਕਿ ਅਸੀਂ ਰੂਲਸ ਤੋਂ ਬਹੁਤ ਜ਼ਿਆਦਾ ਬੱਝੇ ਹੋਏ ਹਾਂ, ਬੰਨੇ ਹੋਏ ਹਾਂ। ਸਕੂਲ ਗਏ ਤਾਂ ਟਾਈਮ ਟੇਬਲ ਹੁੰਦਾ ਹੈਗਾ ਨਾ ਕਿ ਅੱਧੇ ਅੱਧੇ ਘੰਟੇ ਬਾਅਦ ਆਹ ਆਹ ਸਬਜੈਕਟ ਆ, ਫਿਰ ਇੰਨੇ ਵਜੇ ਖੇਡਣਾ ਆ ਕੁਛ ਆ। ਜਦੋਂ ਅਡਲਟ ਲਾਈਫ 'ਚ ਆ ਜਾਂਦੇ, ਇੱਦਾਂ ਦੇ ਟਾਈਮ ਟੇਬਲ ਖਤਮ ਹੋ ਜਾਂਦੇ, ਫਿਰ ਸਾਨੂੰ ਸਮਝ ਨਹੀਂ ਆਉਂਦਾ ਕਿ ਜਿੱਥੇ ਲੈਕ ਕਰਨਾ ਸ਼ੁਰੂ ਕਰ ਜਾਂਦਾ ਬੰਦਾ, ਉੱਥੇ ਲੈਕ ਹੋਰ ਦੇ ਹੋਰ ਉਹ ਕੰਪਾਊਂਡ ਹੋਣਾ ਸ਼ੁਰੂ ਹੋ ਜਾਂਦਾ, ਹੈ ਨਾ। ਸੋ ਆਪਾਂ 2-4 ਟਿਪਸ ਐਂਡ ਟ੍ਰਿਕਸ ਬਾਰੇ ਗੱਲਾਂ ਬਾਤਾਂ ਕਰਦੇ ਹਾਂ, ਹੈ ਨਾ। ਫਿਰ ਇਹ ਵੀ ਕਰਦੇ ਕਿ ਕਿਉਂ ਹੁੰਦਾ ਇਹ, ਜਿਸ ਤਰ੍ਹਾਂ ਆਪਾਂ ਜੇ ਰਿਸ਼ਤੇ ਨਾਤਿਆਂ ਦੀ ਗੱਲ ਕਰੀਏ, ਕਿੰਨੇ ਲੋਕਾਂ ਨਾਲ ਆਪਾਂ ਜੁੜੇ ਹਾਂ ਜਸਟ ਫੋਰ ਦਾ ਸੇਕ ਆਫ ਕਿ ਜੁੜੇ ਪਏ ਹਾਂ, ਕਿੰਨੇ ਇਸ ਤਰ੍ਹਾਂ ਦੇ ਆਪਾਂ ਕੰਮ ਕਰਦੇ ਹਾਂ ਅੱਜ ਵੀ ਜੋ ਅਸੀਂ ਕਰਨਾ ਨਹੀਂ ਚਾਹੁੰਦੇ ਪਰ ਆਪਾਂ ਸ਼ੁਰੂ ਕੀਤੇ ਸੀਗੇ। ਇਹਦੇ ਉੱਪਰ ਵੀ ਇੱਕ ਹੈ ਭਾਅ ਜੀ, ਸੰਕ ਕੋਸਟ ਫੈਲਸੀ ਕਹਿੰਦਾ। ਮੈਂ ਵੈਸੇ ਆਪਣਾ ਸੋਲੋ ਜਿਹੜਾ ਕੀਤਾ ਸੀਗਾ ਸ਼ੋ 2 ਹਫ਼ਤੇ ਪਹਿਲਾਂ ਜਿਹੜਾ ਸੀਗਾ, ਹੈ ਨਾ, ਉਹਦੇ ਅੰਦਰ ਆਪਾਂ ਇਹਦੇ ਉੱਪਰ ਪ੍ਰੋਪਰ ਗੱਲ ਕੀਤੀ ਸੀਗੀ, ਪਰ ਮੈਂ ਸ਼ਾਰਟ ਜਿਹਾ ਦੇ ਅੰਦਰ ਦੱਸ ਦਿੰਦਾ ਕਿ ਸੰਕ ਕੋਸਟ ਫੈਲਸੀ ਇਹ ਰਿਚਰਡ ਥੈਲਰ ਨੇ 1980 'ਚ ਨੋਬਲ ਪ੍ਰਾਈਜ਼ ਮਿਲਿਆ ਉਹਨਾਂ ਨੂੰ ਬਿਹੇਵੀਅਰਲ ਇਕਨੋਮਿਕਸ ਦੇ ਅੰਦਰ, ਅਤੇ ਉਹਨਾਂ ਨੇ ਇਹ ਵਾਲਾ ਕੰਸੈਪਟ ਕੋਇਨ ਕੀਤਾ ਸੀਗਾ, ਪੂਰਾ ਰਿਸਰਚ ਪੇਪਰ ਬਣਾਇਆ। ਅਤੇ ਉਹਦੇ ਅੰਦਰ ਬੇਸਿਕ ਪੁਆਇੰਟ ਉਹਦਾ ਕੀ ਹੈ ਕਿ ਅਸੀਂ ਕਾਫ਼ੀ ਚੀਜ਼ਾਂ ਆਪਣੀ ਲਾਈਫ ਦੇ ਅੰਦਰ ਇਸ ਕਰਕੇ ਕਰਦੇ ਰਹਿੰਦੇ ਹਾਂ ਕਿਉਂਕਿ ਆਪਾਂ ਐਫਰਟ, ਪੈਸਾ, ਹੈ ਨਾ, ਅਤੇ ਸਮਾਂ ਉਸ ਚੀਜ਼ ਨੂੰ ਪਹਿਲੇ ਦੇ ਚੁੱਕੇ ਹਾਂ। ਅਸੀਂ ਤਾਂ ਹੀ ਉਹਨੂੰ ਕਰਦੇ ਵੀ ਰਹਿੰਦੇ ਹਾਂ ਕਿਉਂਕਿ ਸਾਨੂੰ ਗਿਲਟ ਫੀਲ ਹੁੰਦਾ ਕਿ ਯਾਰ ਮੈਂ ਤਾਂ ਅੱਜ ਵੀ ਐਫਰਟ, ਮੈਂ ਇੰਨੇ ਸਾਲ ਐਫਰਟ ਕੀਤਾ ਇਸ ਰਿਲੇਸ਼ਨ ਨੂੰ ਬਚਾਉਣ ਲਈ, ਤਾਂ ਕਿ ਹੋਇਆ ਮੇਰੀ ਉਹ ਉਸ ਹਿਸਾਬ ਦੀ ਇੱਜ਼ਤ ਨਹੀਂ ਕਰਦਾ, ਮੈਨੂੰ ਉਸ ਹਿਸਾਬ ਦਾ ਪਿਆਰ ਨਹੀਂ ਮਿਲਦਾ, ਹੈ ਨਾ, ਅਤੇ ਮੈਂ ਫਿਰ ਵੀ ਇਸ ਔਰਗਨਾਈਜੇਸ਼ਨ ਨਾਲ, ਇਹ ਦੋਸਤਾਂ ਦੇ ਗਰੁੱਪ ਨਾਲ ਜਾਂ ਫਿਰ ਇਸ ਫੈਮਿਲੀ ਨਾਲ ਜੁੜਿਆ ਰਹਾਂਗਾ। ਯਾਰ ਮੈਂ ਤਾਂ ਇਨਵੈਸਟ ਕਰਨਾ ਸ਼ੁਰੂ ਕੀਤਾ ਸੀਗਾ, ਮੈਂ ਇੰਨੇ ਸਾਲ ਤੋਂ ਕਰਦੇ ਰਿਹਾ ਇਨਵੈਸਟ, ਮੈਂ ਨਹੀਂ ਰੁਕਾਂਗਾ, ਭਾਵੇਂ ਉਹ ਇਹ ਮੇਰਾ ਇੱਕ ਬਿਜ਼ਨਸ ਹੈ, ਪਤਾ ਡੈਡ ਬਿਜ਼ਨਸ ਹੈ, ਪਰ ਮੈਂ ਨਹੀਂ ਰੁਕਣਾ ਕਿਉਂਕਿ ਮੈਂ ਇੰਨੇ ਸਾਲ ਤੋਂ ਕਰਦਾ ਹਾਂ। ਫਿਰ ਆਪਾਂ ਇਹਦੇ ਅੰਦਰ ਉਹ ਓਪਰਚੁਨਿਟੀ ਨਹੀਂ ਦੇਖਦੇ, ਓਪਰਚੁਨਿਟੀ ਕੋਸਟ ਨਹੀਂ ਵੇਖਦੇ ਇਹਦੇ ਅੰਦਰ ਕਿ ਇਹਨੂੰ ਛੱਡਣ ਦਾ, ਅਤੇ ਉਹੀ ਸਾਡੀ ਸੈਂਸਿਸ, ਉਹੀ ਆਪਣਾ ਦਿਮਾਗ, ਉਹੀ ਆਪਣਾ ਇੰਟਲੈਕਟ ਅਤੇ ਆਪਣਾ ਪੈਸਾ ਕਾਫੀ ਕੇਸਿਸ ਦੇ ਅੰਦਰ ਜੇ ਕਿਤੇ ਹੋਰ ਲਾਉਣਾ ਸ਼ੁਰੂ ਕਰ ਦਿਉ, ਤੁਹਾਨੂੰ ਉਸ ਦਿਨ ਤੋਂ ਇੱਕ ਤਾਂ ਘਾਟਾ ਰੁਕ ਗਿਆ, ਦਿਮਾਗੀ ਜਿਹੜਾ ਹੈਗਾ ਬੋਝ ਉਹ ਵੀ ਘੱਟ ਗਿਆ, ਜੇ ਤੁਹਾਡਾ ਪੈਸੇ ਵੱਲੋਂ ਤਾਂ ਪੈਸੇ ਵੱਲੋਂ ਘੱਟ ਗਿਆ, ਅਤੇ ਕਿਤੇ ਹੋਰ ਜੇ ਤੁਸੀਂ ਕਰੋਗੇ ਤਾਂ ਯੂ, ਹੈ ਨਾ, ਯੂ ਫੀਲ ਬੈਟਰ ਇੱਕ ਤਾਂ, ਹੈ ਨਾ, ਕਿ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਕੋਈ ਨਵਾਂ ਰਿਸ਼ਤਾ ਜਾਂ ਫਿਰ ਇੱਕ ਰਿਸ਼ਤਾ ਜੇ ਖਤਮ ਵੀ ਹੋਇਆ ਤਾਂ ਆਪਣੇ ਆਪ ਨਾਲ ਪੀਸ 'ਚ ਰਹਿਣਾ, ਤੁਹਾਨੂੰ ਸਮਾਂ ਮਿਲਦਾ ਆਪਣੇ ਵਾਸਤੇ। ਸੋ ਇੱਕ ਇਹ ਗੱਲ ਆ ਜਾਂਦੀ, ਹੈ ਨਾ। ਫਿਰ ਇੱਕ ਆਉਂਦੀ ਹੈ ਜੀ, ਹੁਣ ਆਪਾਂ ਇਹਨਾਂ ਚੀਜ਼ਾਂ ਤੋਂ ਬੈਟਰ ਕਿਸ ਤਰ੍ਹਾਂ ਹੋਣਾ। ਮਿਨੀਮਲਿਸਟ ਲੋਕਾਂ ਨੇ ਦੋ ਚੀਜ਼ਾਂ ਬਹੁਤ ਵਧੀਆ ਦਿੱਤੀਆਂ, ਮੇਰਾ ਫੇਵਰੇਟ ਵਾਲਾ ਜੋ ਹੁਣ ਤੱਕ ਲੱਗਾ ਐਂਡ ਮੈਂ ਜਦੋਂ ਇਹ ਗੱਲ ਕਰ ਰਿਹਾ ਮੈਂ ਇਸ ਕਰਕੇ ਅੱਜ ਆਪਾਂ ਇਹ ਵਾਲਾ ਵਿਸ਼ਾ ਛੇੜਿਆ ਕਿਉਂਕਿ ਮੈਂ ਪ੍ਰੈਕਟੀਕਲੀ ਵੀ ਨਾ ਮਿਨੀਮਲਿਸਟ ਹੋਣ ਦਾ ਸੋਚ ਲਿੱਤਾ ਇਸ ਕਰਕੇ ਹਾਂ ਕਿਉਂਕਿ ਮੈਂ ਬਹੁਤ ਮੈਂ ਉਹੀ ਹੈ ਨਾ ਬੰਦਾ ਸ਼ਾਇਦ ਇੱਕ ਥਾਂ ਸਹੀ ਹੁੰਦਾ ਦੂਸਰੀ ਥਾਂ ਸਹੀ ਨਹੀਂ ਹੁੰਦਾ ਮੈਂ ਰਿਸ਼ਤੇ ਨਾਤਿਆਂ ਵੱਲੋਂ ਬਿਲਕੁਲ ਡੀਕਲਟਰਡ ਹਾਂ ਪਰ ਉੱਦਾਂ ਫਿਜ਼ੀਕਲ ਲਾਈਫ 'ਚ ਬਹੁਤ ਜ਼ਿਆਦਾ ਬੁਰੇ ਹਾਲਾਤ ਹੈ ਮੇਰੇ ਹੈ ਨਾ ਤੁਸੀਂ ਤਾਂ ਮੇਰੀ ਕਾਰ 'ਚ ਬੈਠੇ ਭਾਈ ਭਾਈ ਜਦੋਂ ਵੀ ਕਾਰ 'ਚ ਬੈਠਦੇ ਨਾ ਦੋ ਸੈਕਿੰਡ ਲਈ ਅੱਖਾਂ ਬੰਦ ਹੀ ਕਰ ਲੈਂਦੇ
0: ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਮੇਰੀ ਵੀ ਹੈਸ਼ਟੈਗ ਸੇਮ ਹੀ ਹੈ
1: ਹਾਂ ਸਹੀ ਗੱਲ ਹੈ ਵੀ ਗੱਲ ਸਹੀ ਹੈ ਬਹੁਤਾ ਫਰਕ ਨਹੀਂ ਹੈ ਨਾ ਇਹ ਕ੍ਰੀਏਟਿਵ ਬੰਦਿਆਂ ਦੀ ਸ਼ਾਇਦ ਪ੍ਰੋਬਲਮ ਹੈ
0: ਕ੍ਰੀਏਟਿਵ ਦੀ ਵੀ ਨਹੀਂ ਪ੍ਰੋਬਲਮ ਇਹ ਵੀ ਐਕਸਕਿਊਜ਼ ਆ ਸਾਡਾ ਅਸਲ 'ਚ ਆਪਾਂ ਇੰਨੇ ਕੁ ਕੁਛ ਸਹੇੜੇ ਹੁੰਦੇ ਨਾ ਕੰਮ ਉਹੀ ਆਪਾਂ ਅੱਜ ਦੇ ਵਿਸ਼ੇ 'ਚ ਰਹਿ ਕੇ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਸਾਨੂੰ ਇਹ ਲੱਗਦਾ ਵੀ ਆਹ ਲੈਸ ਇੰਪੋਰਟੈਂਟ ਹੈ ਆਪਾਂ ਪਹਿਲਾਂ ਇੰਪੋਰਟੈਂਟ ਕਰ ਲਈਏ ਆਹ ਤਾਂ ਹੋ ਜੂਗਾ ਕੋਈ ਨਹੀਂ ਇਸ ਚੱਕਰ 'ਚ ਹੀ ਆਪਾਂ ਉੱਦਾਂ ਹੀ ਛੱਡਦੇ ਹਾਂ ਉੱਦਾਂ ਹੀ ਆਪਾਂ ਵਧਾਈ ਜਾਂਦੇ ਹਾਂ ਇਹ ਤਾਂ ਕੋਈ ਦੱਸਦਾ ਤੁਹਾਨੂੰ ਆ ਕੇ ਵੀ ਯਾਰ ਤੇਰੀ ਕਾਰ ਇੰਨੀ ਗੰਦੀ ਆਪ ਨੂੰ ਤਾਂ ਲੱਗ ਨਹੀਂ ਰਹੀ ਹੁੰਦੀ
1: ਮੈਂ ਯਾਰ ਕਰਾ ਲਾਂਗਾ ਵਾਸ਼ ਥੈਂਕ ਯੂ ਮੈਨੂੰ ਔਨ ਏਅਰ ਦੱਸਣ ਲਈ ਥੈਂਕ ਯੂ ਸੋ ਮੱਚ ਹੁਣ ਜਾਂਦਾ ਹੀ ਕਰਾਊਂਗਾ ਖੈਰ ਸਭ ਤੋਂ ਵਧੀਆ ਜੋ ਮੈਨੂੰ ਪ੍ਰਿੰਸੀਪਲ ਲੱਗਾ ਉਹਨੂੰ ਇਹ ਕਹਿੰਦੇ 90-90 ਪ੍ਰਿੰਸੀਪਲ 90-90 ਐਂਡਾਊਮੈਂਟ ਇਫੈਕਟ ਵੀ ਕਹਿੰਦੇ ਉਹਨੂੰ ਕਹਿੰਦੇ ਕਿ ਬਈ ਆਪਣੀ ਅਲਮਾਰੀ ਖੋਲ੍ਹੋ ਆਪਣੀ ਸਬਸਕ੍ਰਿਪਸ਼ਨਾਂ ਖੋਲ੍ਹੋ ਫੋਨ ਦੀਆਂ ਹੈ ਨਾ ਜੋ ਮਰਜ਼ੀ ਜਿੱਥੇ ਲੱਗਦਾ ਬਹੁਤ ਜ਼ਿਆਦਾ ਕੰਮ ਖਰਾਬ ਹੈ ਗੈਰੇਜ ਹੈ ਤੁਹਾਡੀ ਕਿਚਨ ਹੈ ਵਟ ਐਵਰ ਉਹਨੂੰ ਵੇਖੋ ਕਿ ਬਈ ਪਿਛਲੇ 90 ਦਿਨ ਤੋਂ ਆ ਚੀਜ਼ਾਂ ਕਿਹੜੀਆਂ ਚੀਜ਼ਾਂ ਤੁਸੀਂ ਯੂਜ਼ ਨਹੀਂ ਕੀਤੀਆਂ ਜਸਟ ਪਈਆਂ ਨੇ ਠੀਕ ਹੈ ਫਿਰ ਤੁਸੀਂ ਅਗਲਾ ਸਵਾਲ ਆਪਣੇ ਆਪ ਨੂੰ ਇਹ ਪੁੱਛਣਾ ਕਿ ਮੈਂ ਅਗਲੇ 90 ਦਿਨ ਯੂਜ਼ ਕਰਾਂਗਾ ਤੇ ਜੇ ਦੋਨਾਂ ਚੀਜ਼ਾਂ ਦਾ ਜਵਾਬ ਹੈ ਨੈਗੇਟਿਵ ਤੇ ਯੂ ਸ਼ੁੱਡ ਗੈਟ ਰਿਡ ਆਫ ਇਟ ਹਾਂ ਇਹ ਹੈ ਕਿ ਤੁਹਾਡੇ ਲਈ ਉਹ ਚੀਜ਼ 125 ਦਿਨ ਹੋ ਸਕਦੀ ਕਿਸੇ ਲਈ 150 ਮਤਲਬ ਇਹ ਨਹੀਂ ਨਾ ਗੱਡੀ ਤੁਹਾਡੀ ਖੜੀ ਹੈ ਸਰ ਮੇਰੇ ਕਹੇ ਤੇ ਦੇ ਆ ਉਹ ਵਾਲੀ ਗੱਲ ਨਹੀਂ ਹੈ
0: ਪਰ ਇਹੋ ਹੀ ਤੇ ਔਖੀ ਆ ਕ੍ਰਿਸ਼ਨ ਦੀ ਚੀਜ਼ ਜਿੱਦਾਂ ਮੈਂ ਨਾ ਅਕਸਰ ਹੀ ਆਪਣੇ ਪਹਿਲਾਂ ਜਦੋਂ ਗ੍ਰਾਸ ਸਾਫ਼ ਕਰੀਦਾ ਨਾ ਤੇ ਉਹਦੇ ਵਿੱਚ ਇੱਕ ਅਕਸਰ ਹੀ ਸਾਡੇ ਡਾਇਲੋਗ ਹੁੰਦੇ ਆ ਤੇ ਉਹ ਜਦੋਂ ਆਪਾਂ ਗ੍ਰਾਸ ਸਾਫ਼ ਕਰਨਾ ਤੇ ਉਹ ਸਿਮਰ ਨੇ ਕਹਿਣਾ ਚਾਚਾ ਜੀ ਆ ਇਹ ਸੁੱਟਣਾ ਕਿ ਅਗਲੀ ਵਾਰੀ ਸੁੱਟੀਏ ਸਹੀ ਆਪਾਂ ਇਸ ਵਾਰੀ ਇਹੋ ਕਹਿ ਕੇ ਉਹ ਚੀਜ਼ ਰੱਖਦੇ ਹਾਂ ਵੀ ਨਹੀਂ ਯਾਰ ਇਹ ਕਿਤੇ ਕੰਮ ਆਣੀ ਆ ਤੇ ਆਪਾਂ ਜਦੋਂ ਅਗਲੀ ਵਾਰੀ ਸਾਫ਼ ਕਰਦੇ ਹਾਂ ਤਾਂ ਫਿਰ ਉਹੀ ਚੀਜ਼ ਬਿਨਾਂ ਵੀ ਇੱਕ ਵਾਰੀ ਵਰਤਿਆ ਆਪਾਂ ਫਿਰ ਉਹਨੂੰ ਸੁੱਟਦੇ ਹਾਂ ਪਰ
1: ਯੂਜੁਅਲ ਕਾਰਨ ਕੀ ਹੁੰਦਾ ਸੈਂਟੀਮੈਂਟਲ ਵੈਲਿਊ ਆ ਤਾਂ ਕਰਕੇ ਕੀ ਪਤਾ ਕੀ ਹੈ ਮੈਨੂੰ ਕਰਨਾ ਮਨ ਨਹੀਂ ਹੈ ਤਾਂ ਕਰਕੇ
0: ਬਹੁਤ ਸਾਰੇ ਕ੍ਰਿਸ਼ਨਾ ਜੀ ਰੀਜ਼ਨ ਆ ਮੈਨੂੰ ਇੱਕ ਜਿਹੜਾ ਉਹਦੇ ਵਿੱਚ ਵਨ ਆਫ ਦਾ ਉਹ ਲੱਗਦਾ ਉਹ ਇਹ ਆ ਕਿ ਅਸੀਂ ਨਾ ਚੀਜ਼ਾਂ ਬੜੀਆਂ ਬੜੀਆਂ ਥੋੜ੍ਹ ਥੋੜ੍ਹ ਕੇ ਲੱਭੀਆਂ ਅਸੀਂ ਜਿੱਥੋਂ ਜਿਹੜੇ ਪਿਛੋਕੜ 'ਚੋਂ ਆਪਾਂ ਆਏ ਹਾਂ ਨਾ ਹੁਣ ਤੁਸੀਂ ਗੋਰਿਆਂ ਨੂੰ ਵੇਖੋ ਅਤੇ ਉਹ ਝੱਟ ਚੀਜ਼ ਕੱਢ ਦੇਣਗੇ ਹੈ ਨਾ ਆਪਾਂ ਵੇਹਦੇ ਹਾਂ ਵੀ ਉਹ ਚੰਗੀ ਭਲੀ ਚੀਜ਼ ਕੱਢ ਕੇ ਅਤੇ ਸੜਕ 'ਤੇ ਰੱਖ ਦੇਣਗੇ ਵੀ ਹੁਣ ਸਾਨੂੰ ਇਹ ਲੋੜ ਨਹੀਂ ਆ ਭਾਵੇਂ ਇਹ ਵੈਲਿਊ ਹੈ ਇਹਦੀ ਪਰ ਇਹ ਹੁਣ ਸਾਡੇ ਕੰਮ ਦੀ ਨਹੀਂ ਹੈ ਜਦੋਂ ਹੋ ਗਈ ਫਿਰ ਵੇਖੀ ਜਾਊਗੀ ਘਰ ਦੇ ਵਿੱਚ ਸਪੇਸ ਚਾਹੀਦੀ ਤੁਹਾਨੂੰ ਜਾਂ ਫਿਰ ਉਹਦਾ ਰੀਜ਼ਨ ਇਹ ਵੀ ਹੋ ਸਕਦਾ ਵਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਉਹ ਵੀ ਇੱਦਾਂ ਦੇ ਆ ਬੰਦੇ ਸਾਰੇ ਇੱਕੋ ਜਿਹੇ ਹੁੰਦੇ ਆ ਇਨਸਾਨ ਦੀ ਸੋਚ ਇੱਕੋ ਜਿਹੀ ਆ ਉਹਨਾਂ ਦਾ ਜਾਂ ਤਾਂ ਇਹ ਕਨਸੈਪਟ ਆ ਵੀ ਉਹਨਾਂ ਦੇ ਘਰ 'ਚ ਜਿੱਦਾਂ ਮੰਨ ਲਓ ਕੋਈ ਛੋਟੇ ਘਰ 'ਚ ਰਹਿੰਦਾ ਜਾਂ ਅਪਾਰਟਮੈਂਟ 'ਚ ਰਹਿੰਦਾ ਅਤੇ ਉਹਦੀ ਮਜਬੂਰੀ ਹੋ ਜਾਂਦੀ ਆ ਵੀ ਯਾਰ ਹੁਣ ਮੈਂ ਆਹ ਨਹੀਂ ਰੱਖ ਸਕਦਾ ਉਹਨੇ ਉਹ ਬੰਦੇ ਨੇ ਚਲੋ ਅੱਜ ਕੱਲ੍ਹ ਹੁਣ ਮਾਰਕੀਟ ਪਲੇਸ ਦਿਸ ਦੈਟ ਚੱਲ ਪਿਆ ਪਰ ਨਹੀਂ ਤਾਂ ਉਹ ਬਾਹਰ ਕੱਢ ਦਿੰਦਾ
1: ਜੀ
0: ਅਸੀਂ ਸਾਡੇ ਲਈ ਇਹ ਚੀਜ਼ ਬਹੁਤ ਔਖੀ ਆ ਕਿਉਂਕਿ ਆਪਾਂ ਜਿਹੜੇ ਬੈਕਗਰਾਊਂਡ 'ਚੋਂ ਆਪਾਂ ਆਏ ਹਾਂ ਸਾਡੇ ਲਈ ਇਹ ਸਾਰੀਆਂ ਚੀਜ਼ਾਂ ਦੁਰਲੱਭ ਹੁੰਦੀਆਂ ਨੇ ਆਪਾਂ ਜ਼ਿੰਦਗੀ 'ਚ ਪਹਿਲੀ ਵਾਰ ਬਹੁਤ ਸਾਰੀਆਂ ਚੀਜ਼ਾਂ ਜ਼ਿੰਦਗੀ 'ਚ ਪਹਿਲੀ ਵਾਰ ਆਪਾਂ ਬਾਏ ਕੀਤੀਆਂ ਨੇ ਪਹਿਲੀ ਵਾਰ ਵੇਖੀਆਂ ਨੇ ਉਹਦੇ ਪਿੱਛੇ ਜਿਹੜੀ ਸਾਡੀ ਕਮਾਈ ਆ ਮਿਹਨਤ ਆ ਉਹ ਕਿਤੇ ਨਾ ਕਿਤੇ ਸੁੱਤੇ ਸਿੱਧ ਸਾਨੂੰ ਤੰਗ ਕਰਦੀ ਹੈ ਦੂਸਰੀ ਚੀਜ਼ ਆਪਾਂ ਜਿਹੜੇ ਪਿੰਡਾਂ ਵਾਲੇ ਕਲਚਰ 'ਚੋਂ ਆਪਾਂ ਆਏ ਹਾਂ ਅਤੇ ਉੱਥੇ ਪਰ ਇਹ ਚੀਜ਼ਾਂ ਤੰਗ ਨਹੀਂ ਕਰਦੀਆਂ ਹੁੰਦੀਆਂ ਉੱਥੇ ਤੁਸੀਂ ਇੱਕ ਚੀਜ਼ ਨੋਟ ਕਰਿਓ ਉੱਥੇ ਤਾਂ ਆਪਾਂ ਟੁੱਟਿਆ ਸੰਗਲ ਵੀ ਆਪਾਂ ਸਾਈਡ 'ਤੇ ਕਰਕੇ ਰੱਖ ਲੈਂਦੇ ਹਾਂ ਵੀ ਇਹ ਵੀ ਕੰਮ ਆਜੂਗਾ ਅਤੇ ਉਹ ਆ ਵੀ ਜਾਂਦਾ ਹੁੰਦਾ ਇਹ
1: ਹਾਂ ਹੋ ਸਕਦਾ ਹੈ
0: ਨਾ ਅਤੇ ਉਹ ਚੀਜ਼ਾਂ ਫਿਰ ਤੁਹਾਡੀ ਬੇਸਿਕਲੀ ਤੁਹਾਡੇ ਸੁਭਾਅ ਦਾ ਨਾ ਹਿੱਸਾ ਹੀ ਬਣੀਆਂ ਹੁੰਦੀਆਂ ਤੁਸੀਂ ਇਹ ਚੀਜ਼ ਸਾਡੇ ਨਾਲੋਂ ਵੱਧ ਸਾਡੇ ਬਜ਼ੁਰਗਾਂ 'ਚ ਆ ਤੁਸੀਂ ਕੋਈ ਵੀ ਚੀਜ਼ ਫੜ ਕੇ ਸੁੱਟਣ ਲੱਗੋ ਉਹਨਾਂ ਕਹਿਣਾ ਇੱਧਰ ਫੜਾ ਤੁਹਾਨੂੰ ਕੀ ਪਤਾ
1: ਰੁੱਖਾ ਸੁਭਾਅ ਬਜ਼ੁਰਗਾਂ ਦਾ

0: ਆ ਸੁੱਟਣ ਲੱਗਾ ਹੈ ਨਾ ਉਦਣ
1: ਇਹਦੀ ਐਡ ਤਾਂ ਹਫ਼ਤਾ ਚੱਲਣੀ ਹੈ ਇਹਨਾਂ ਨੂੰ ਹੈ ਹੀ ਨਹੀਂ ਯਾਰ ਇੱਜ਼ਤ ਨਹੀਂ ਹੈ ਚੀਜ਼ਾਂ ਦੀ ਸੌਖੀਆਂ ਬਣਦੀਆਂ ਚੀਜ਼ਾਂ
0: ਕਦਰ ਨਹੀਂ ਹੈਗੀ ਤੁਹਾਨੂੰ ਕਦਰ ਨਹੀਂ ਹੱਥੀਂ ਜਦੋਂ ਤੁਸੀਂ
1: ਕਮਾਓਗੇ ਨਾ ਫੇਰ ਪਤਾ ਲੱਗੂ
0: ਹੁਣ ਅਸਲ 'ਚ ਅਸੀਂ ਹੱਥੀਂ ਬਣਾਈਆਂ ਇਹ ਵਨ ਆਫ ਦਾ ਰੀਜ਼ਨ ਹੈ ਕਿ ਇਹ ਵੀ ਆ ਸਾਨੂੰ ਇਹ ਲੱਗਦਾ ਵੀ ਆਪਾਂ ਨਾ ਇੱਕ ਸਾਈਕੀ ਵੀ ਆ ਦੂਸਰੀ ਸਾਈਕੀ ਨੇ ਸਾਨੂੰ ਇਹ ਵੀ ਚੀਜ਼ ਮੈਂ ਕਿਹਾ ਤੰਗ ਕਰਦੀ ਹੈ ਵੀ ਸਾਡੇ ਨਹੀਂ ਤਾਂ ਕਿਸੇ ਹੋਰ ਦੇ ਕੰਮ ਆਜੂ
1: ਬੜੀਆਂ
0: ਚੀਜ਼ਾਂ ਘਰ ਦੇ ਵਿੱਚ ਇਸੇ ਕਰਕੇ ਸਾਂਭ ਕੇ ਰੱਖੀਆਂ ਹੁੰਦੀਆਂ ਵੀ ਇੱਥੇ ਤੇ ਆਉਂਦੇ ਰਹਿੰਦੇ ਸਟੂਡੈਂਟ ਉਹਨਾਂ ਨੂੰ ਲੋੜ ਹੁੰਦੀ ਹੈ ਹਨਾ ਆਹ ਭਾਂਡੇ ਜਿਹੜੇ ਉਹ ਫਲਾਣੇ ਦੇ ਕੰਮ ਆ ਜਾਣਗੇ ਹਨਾ ਆਹ ਚੀਜ਼ ਜਿਹੜੀ ਆ ਉਹ ਵੱਡਾ ਹੋ ਕੇ ਪਾਲੂਗਾ ਹੈਨਾ ਵੱਡੇ ਹੋ ਕੇ ਹੁਣ ਆਪਾਂ ਇੱਕ ਚੀਜ਼ ਜਿਹੜੀ ਆ ਉਹ ਆਪਾਂ ਭੁੱਲ ਜਾਂਦੇ ਹਾਂ ਵੀ ਆਪਾਂ ਨਾ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਹਾਂ ਜਿੱਥੇ ਤੇਜ਼ੀ ਦੇ ਨਾਲ ਫੈਸ਼ਨ ਚੇਂਜ ਹੋ ਰਹੇ ਆ
1: ਜੀ ਬਿਲਕੁਲ
0: ਅੱਜ ਕੱਲ੍ਹ ਛੋਟੇ ਬੱਚੇ ਵਾਲੇ ਜਿਹੜੇ ਵੱਡੇ ਬੱਚੇ ਵਾਲੇ ਕੱਪੜੇ ਆ ਉਹ ਛੋਟਾ ਬੱਚਾ ਨਹੀਂ ਪਾਉਂਦਾ ਇਸ ਕਰਕੇ ਨਹੀਂ ਵੀ ਉਹਨੂੰ ਆਉਂਦੇ ਨਹੀਂ ਆ ਅਸੀਂ ਆਪ ਹੀ ਨਹੀਂ ਪਾਉਂਦੇ ਕਿਉਂਕਿ ਆਊਟ ਆਫ ਫੈਸ਼ਨ ਹੋ ਜਾਂਦੇ ਆ ਨਹੀਂ ਜੀ ਉਦੋਂ ਤਾਂ ਇੱਦਾਂ ਦੇ ਚੱਲਦੇ ਹੁਣ ਆਪਾਂ ਇੱਦਾਂ ਕਿਉਂ ਪਾਉਂਦੇ ਹਾਂ ਕਿਉਂਕਿ ਬੱਚਿਆਂ 'ਚ ਗੈਪ ਵੀ ਥੋੜ੍ਹਾ ਬਥੇਰੇ ਆ ਪਰ ਉਹ ਆਪਾਂ ਸਾਂਭ ਕੇ ਜ਼ਰੂਰ ਰੱਖੇ ਹੁੰਦੇ ਉਹਨੇ ਅਲਮਾਰੀ ਇੱਕ ਜ਼ਰੂਰ ਘੇਰੀ ਹੁੰਦੀ
1: ਬੱਚੇ ਵੀ ਸੁਚੇਤ ਨੇ ਪੂਰੇ ਮਤਲਬ ਉਹ ਵੀ ਜੋ ਅੱਜ ਦਾ ਫੈਸ਼ਨ ਆ ਨਾ ਉਹੀ ਕਹਿਣਗੇ
0: ਹਾਂ ਬੱਚੇ ਕਹਿ ਦਿੰਦੇ ਨਹੀਂ ਆਪਾਂ ਇੱਦਾਂ ਦਾ ਨਹੀਂ ਪਾਉਣਾ ਕਿਉਂਕਿ ਉਹਨਾਂ ਨੇ ਬਾਹਰ ਅੰਦਰ ਵੇਖਿਆ ਹੁੰਦਾ ਵਾ ਉਹਨਾਂ ਨੇ ਉੱਦਾਂ ਦਾ ਉਹੀ ਚੀਜ਼ ਕਰਨੀ ਸੋ ਇਹ ਬੇਸਿਕ ਇੱਕ ਦੋ ਚੀਜ਼ਾਂ ਨੇ ਬਾਕੀ ਸਾਡੇ ਸਰੋਤੇ ਤੁਸੀਂ ਵੀ ਦੱਸੋ ਇਸੇ ਕਰਕੇ ਆਪਾਂ ਇਹ ਵਿਸ਼ਾ ਰੱਖਿਆ ਵੀ ਤੁਸੀਂ ਕੀ ਸੋਚਦੇ ਹੋ ਇਹਦੇ ਉੱਤੇ ਕੀ ਰੀਜ਼ਨ ਹੈ ਇਹਦੇ ਪਿੱਛੇ ਆਪਾਂ ਇੰਨਾ ਕੁਛ ਆਪਾਂ ਸਾਂਭ ਸਾਂਭ ਕੇ ਰੱਖੀ ਜਾਂਦੇ ਹਾਂ ਕੀ ਤੁਹਾਨੂੰ ਵੀ ਇਹ ਚੀਜ਼ ਤੰਗ ਪਰੇਸ਼ਾਨ ਕਰਦੀ ਹੈ ਜੇ ਕਰਦੀ ਹੈ ਤਾਂ ਕਿਹੜਾ ਸੈਕਟਰ ਤੁਹਾਨੂੰ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਫਿਰ ਜਿਹੜੇ ਤੁਸੀਂ ਫਾਰਮੂਲੇ ਕੋਈ ਲਾਉਂਦੇ ਜੇ ਉਸ ਚੀਜ਼ ਨੂੰ ਸੋਰਟ ਕਰਨ ਦੇ ਲਈ ਉਹ ਵੀ ਤੁਸੀਂ ਦੱਸੋ ਤਾਂ ਕਿ ਆਪਾਂ ਆਪਣੀ ਲਾਈਫ ਥੋੜ੍ਹੀ ਜਿਹੀ ਸੁਖਾਲੀ ਕਰੀਏ ਕਹਿੰਦੇ ਸਫ਼ਰ ਦੇ ਵਿੱਚ ਜਿੰਨਾ ਤੁਹਾਡੇ ਕੋਲ ਸਮਾਨ ਘੱਟ ਹੋਵੇ ਉਹਨਾਂ ਤੁਸੀਂ ਸੌਖਾ ਸਫ਼ਰ ਕਰਦੇ ਹੋ ਤੁਸੀਂ ਹੈ ਨਾ ਅਤੇ ਜ਼ਿੰਦਗੀ ਵੀ ਇੱਕ ਸਫ਼ਰ ਹੀ ਆ ਇਹ ਵੀ ਆਪਾਂ ਸੁਣਿਆ
1: ਵਾਹ ਵੈਰੀ ਨਾਈਸ
0: ਅਤੇ ਇਹਦੇ 'ਚ ਆਪਾਂ ਇੰਨਾ ਕੁਛ ਨਾਲ ਲਈ ਫਿਰਦੇ ਹਾਂ
1: ਸਹੀ ਗੱਲ
0: ਉਹ ਵੀ ਤਾਂ ਤੁਹਾਨੂੰ ਤੰਗ ਪਰੇਸ਼ਾਨ ਕਰਦੀ ਹੈ ਨਾ ਚੀਜ਼ ਅਤੇ ਮੈਂ ਬੜੀ ਵਾਰੀ ਵੇਖਿਆ ਜਦੋਂ ਲੋੜ ਹੁੰਦੀ ਹੈ ਨਾ ਉਦੋਂ ਉਹ ਚੀਜ਼ ਤੁਹਾਨੂੰ ਲੱਭਦੀ ਨਹੀਂ ਜਾਂ ਤੁਹਾਡੇ ਕੋਲ ਨਹੀਂ ਹੁੰਦੀ
1: ਫੈਕਟ
0: ਹੈ ਨਾ ਹੁਣ ਆਪਾਂ ਕਾਫ਼ੀ ਚੀਜ਼ਾਂ ਲੈ ਕੇ ਰੱਖੀਆਂ ਹੁੰਦੀਆਂ ਪਰ ਜਦੋਂ ਤੁਹਾਨੂੰ ਲੋੜ ਪੈਂਦੀ ਆ ਤੁਸੀਂ ਹੁਣ ਉਹ ਕਿਤਾਬ ਇੱਕ ਮੰਗ ਰਹੇ ਹੋ ਮੇਰੇ ਕੋਲ ਕਿੰਨੇ ਦਿਨਾਂ ਦੀ
1: ਹੋਇਆ ਇਹ
0: ਤੇ ਮੈਂ ਹੈਗੀ ਮੇਰੇ ਕੋਲ ਹੈਗੀ ਆ
1: ਅੱਛਾ ਇੱਥੇ ਰਹੀ ਇਸ ਡੈਸਕ ਤੇ ਕਿੰਨਾ ਟਾਈਮ ਰਹੀ ਆ
0: ਹਾਂ ਹੈਗੀ ਵੀ ਲੱਭ ਜਾਣੀ ਆ ਉਹ
1: ਲੱਭ ਜਾਣੀ
0: ਪਰ ਟਾਈਮ ਤੇ ਨਹੀਂ ਨਾ ਲੱਭੇ ਹੈ ਨਾ ਹੁਣ ਤੇ ਮੈਂ ਵੀ ਕਈ ਵਾਰੀ ਇਹ ਚੀਜ਼ ਜਿਹੜੀ ਉਹ ਰਿਲਾਈਜ਼ ਕਰਨੀ ਸ਼ੁਰੂ ਕਰਤੀ ਪਰ ਹਾਲੇ ਤੱਕ ਉਹ ਹਿੰਮਤ ਨਹੀਂ ਆਉਂਦੀ ਮੈਂ ਵੀ ਰਿਲਾਈਜ਼ ਕਰਨੀ ਸ਼ੁਰੂ ਕਰਤੀ ਆ ਕਿ ਯਾਰ ਵਰਤੀ ਆ ਚੀਜ਼ ਜਿਹੜੀ ਮਤਲਬ ਠੀਕ ਠਾਕ ਮਤਲਬ ਥੋੜ੍ਹੀ ਬਹੁਤੀ ਵੈਲਿਊ ਵਾਲੀ ਇਹ ਨਹੀਂ ਵੀ ਕੋਈ ਮਹਿੰਗੀ ਚੀਜ਼ ਉਹਨੂੰ ਸੁੱਟ ਦਿਉ ਯਾਰ ਫਿਰ ਤਾਂ ਲਿਆਉਣੀ ਪੈਂਦੀ ਆ ਜਦੋਂ ਲੋੜ ਪੈਂਦੀ ਆ ਹੈ ਨਾ ਕੋਈ ਨਿੱਕਾ ਮੋਟਾ ਕੋਈ ਕਬਜ਼ਾ ਕੋਈ ਕੁੰਡੀ ਕੋਈ ਆਪਾਂ ਇੱਦਾਂ ਦਾ ਸਾਰਾ ਕੁਛ ਹੀ ਸਾਂਭ ਸਾਂਭ ਰੱਖਦੇ ਰਹਿੰਦੇ ਹਾਂ ਪਰ ਫਿਰ ਉਦੋਂ ਲੈ ਕੇ ਆਉਂਦੇ ਹਾਂ
1: ਹਾਂ ਕਿਉਂਕਿ ਹਾਂ ਇਹ ਚੀਜ਼ਾਂ ਦਾ ਵੀ ਲੁਕਣ ਦਾ ਆਪਣਾ ਸਟਾਈਲ ਹੈ ਹੈ ਨਾ ਕਿਵੇਂ ਪਤਾ ਅੱਜ ਕੰਮ ਆਊਂਗੀ ਅੱਜ ਨਹੀਂ ਮਿਲਾਂਗੀ ਇਹਨਾਂ ਨੂੰ
0: ਨਹੀਂ ਆਪਾਂ ਉਹ ਹੌਲੀ ਹੌਲੀ ਉਹ ਚੀਜ਼ਾਂ ਇਹ ਨਾ ਤਾਂ ਚਲੋ ਇਹ ਆਪਾਂ ਅੱਗੇ ਹੱਲ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ ਚਲੋ ਆਪਾਂ ਇੱਥੇ ਕਲੀਅਰ ਕਰ ਹੀ ਜਾਂਦੇ ਹਾਂ ਵੀ ਇਹਦਾ ਨਾ ਇੱਕ ਬੇਸਿਕ ਜਿਹਾ ਇੱਕ ਫੰਡਾ ਇਹ ਆ ਸਭ ਤੋਂ ਵੱਡਾ ਜਿਹੜਾ ਹੱਲ ਆ ਉਹ ਇਹ ਆ ਕਿ ਆਪਾਂ ਚਾਰ ਚੁਫੇਰੇ ਨਾ ਹੱਥ ਮਾਰਦੇ ਰਹੀਏ ਮੰਨ ਲਓ ਜਿਹੜੀਆਂ ਚੀਜ਼ਾਂ ਤੁਸੀਂ ਨਹੀਂ ਵੀ ਸੋਰਟ ਪ੍ਰੋਪਰ ਕਰ ਪਾ ਰਹੇ ਪਰ ਇੱਕ ਇੱਕ ਸੈਕਸ਼ਨ ਦੇ ਵਿੱਚ ਤੁਸੀਂ ਹੱਥ ਮਾਰਦੇ ਰਹੋ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਤਾਂ ਤੁਹਾਨੂੰ ਨਾ ਰੀਕਾਲ ਹੁੰਦੀਆਂ ਰਹਿੰਦੀਆਂ ਚੀਜ਼ਾਂ ਵੀ ਇੱਥੇ ਆ ਪਿਆ ਸੀ ਨਹੀਂ ਤਾਂ ਤੁਸੀਂ ਭੁੱਲ ਹੀ ਚੁੱਕੇ ਹੁੰਦੇ ਹੋ
1: ਸਹੀ ਗੱਲ
0: ਤੁਹਾਡੇ ਤੋਂ ਕਿੰਨੇ ਕਿੰਨੀਆਂ ਚੀਜ਼ਾਂ ਪੁਰਾਣੀਆਂ ਵੀ ਤੁਹਾਡੇ ਨਿਕਲ ਆਉਂਦੀਆਂ ਸੋ ਖੈਰ ਤੁਸੀਂ ਵੀ ਸਾਂਝ ਪਾਇਓ ਮਿਨੀਮਲਿਜ਼ਮ ਦੇ ਉੱਤੇ ਕਿੱਦਾਂ ਤੁਸੀਂ ਵੀ ਇਹ ਤੋਂ ਪਰੇਸ਼ਾਨ ਹੋ ਇਸ ਚੀਜ਼ ਤੋਂ ਕਿ ਤੁਹਾਨੂੰ ਵੀ ਇਹ ਚੀਜ਼ ਤੰਗ ਕਰਦੀ ਹੈ ਜੇ ਕਰਦੀ ਹੈ ਤਾਂ ਕਿਹੜਾ ਸੈਕਟਰ ਤੁਹਾਨੂੰ ਸਭ ਤੋਂ ਵੱਧ ਤੰਗ ਕਰਦਾ ਅਤੇ ਇਸੇ ਦੇ ਉੱਤੇ ਗੱਲਾਂ ਬਾਤਾਂ ਸਾਡੀਆਂ ਚੱਲਣੀਆਂ ਸਾਡੇ ਨਾਲ ਅੰਮ੍ਰਿਤ ਭੈਣ ਜੀ ਨੇ ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਆਉਂਦੇ ਰਹੋ ਅਤੇ ਹਾਂ ਮੈਂ ਨਾਲ ਦੱਸਦੇ ਹਾਂ ਕਿ ਤੁਸੀਂ ਲੈਂਡਲਾਈਨ 'ਤੇ ਵੀ ਕਾਲ ਕਰ ਸਕਦੇ ਹੋ 9956030 ਸਾਡਾ ਨੰਬਰ ਹੁਣ ਚੱਲ ਪਿਆ ਅਤੇ ਇਹਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਜੇ ਕਰਨੀ ਹੋਵੇ 04477716674 ਅਤੇ 9956030344
2: ਸਤਿ ਸ਼੍ਰੀ ਅਕਾਲ ਕ੍ਰਿਸ਼ਨਾ
0: ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਤੁਹਾਡਾ
2: ਬਹੁਤ ਵਧੀਆ ਵੀਰ ਜੀ
0: ਮਤਲਬ ਕਿ ਸਾਡੇ ਸਬਕੌਂਸ਼ੀਅਸ ਚ ਉਹ ਚੀਜ਼ ਤੰਗ ਤੇ ਸਾਨੂੰ ਕਰ ਹੀ ਰਹੀ ਹੈ ਨਾ, ਭਾਵੇਂ ਅਸੀਂ ਉਹਦੇ ਤੇ ਪਰਦਾ ਪਾ ਕੇ

0: ਮਰ ਜੀ ਭਜੇ ਫਿਰੀਏ।
1: ਹੁਣ ਦੇਖੋ ਵੀਰ ਜੀ, ਜਿੱਦਾਂ ਜਦ ਆਏ ਸੀ ਇੰਡੀਆ, ਉਸ ਟਾਈਮ ਇੰਡੀਆ ਤੋਂ ਆਏ ਸੀ ਨਾ, ਉਸ ਟਾਈਮ ਕੁਛ ਮਤਲਬ ਸਰੀਰ ਦਾ ਸ਼ੇਪ ਕੁਛ ਹੋਰ ਸੀ, ਹੁਣ ਕੁਛ ਹੋਰ ਬਣ ਗਈ ਨਾ। ਉਸ ਟਾਈਮ ਦਾ ਮਤਲਬ ਚੌ ਦੀ ਪਹਿਲੀ ਵਾਰ ਪੈਂਟਾ ਮੁੰਡਾ ਕੁਛ ਟੋਪ ਉਦਾਂ ਦੇ ਲਿਆਏ ਸੀ ਕਿ ਮਨ ਦੇ ਬਹੁਤ ਪਿਆਰੇ ਸੀ ਕਿ ਨੇ ਖਰੀਦੇ ਨੇ, ਹਸਬੈਂਡ ਨਾਲ ਸ਼ੋਪਿੰਗ ਕੀਤੀਆਂ ਨੇ। ਹੁਣ ਉਹ ਆਉਂਦੀਆਂ ਨੀ, ਪਰ ਮੈਂ ਗੇਰੀਆਂ ਨੀ ਕਿ ਨਹੀਂ ਕਦੀ ਸਾਈਜ਼ ਸਹੀ ਮਤਲਬ ਆਪਣਾ ਪਤਲੇ ਹੋਣਗੇ ਜਦ ਆਪੇ ਆ ਜਾਣੀ
0: ਨਾ। ਉਹ ਤੁਸੀਂ ਨਾ ਉਹ ਇਹੋ ਜਿਹੀਆਂ ਤਾਂ ਕੱਢ ਦੋ, ਕਿਉਂਕਿ ਰਿਵਾਜ ਰੂਜ ਵੀ ਚੱਲ ਜਾਂਦੇ ਆ।
1: ਨਹੀਂ ਨਹੀਂ, ਰਿਵਾਜ ਦੇ ਨਾਲ ਵਧੀਆ ਵੀਰ ਜੀ, ਉਹ ਹਰੇਕ ਰਿਵਾਜ ਚ ਪਾ ਸਕਦੇ ਓਦਾਂ ਦੀ ਹੈ,
0: ਰਿਵਾਜ ਘੁੰਮ ਕੇ ਵੀ ਆ ਜਾਂਦੇ। ਚਲੋ ਏਦਾਂ ਕਹਿ ਦਿੰਦੇ, ਨਿਕਲਿਆ ਸੀ ਮੈਂ ਪਾਉਣਾ ਹੀ ਪਾਉਣਾ ਵਾ, ਬੁੱਢੀ ਹੋ
2: ਗਿਆ ਜ਼ਰੂਰ ਹੈ, ਬਿਲਕੁਲ ਸਹੀ।
0: ਫਿਰ ਉਹ ਮੇਰੇ ਵਰਗੇ ਬਹਿ ਕੇ ਤੇ ਇੱਕ ਦੂਜੇ ਗੱਲਾਂ ਕਰ ਰਹੇ ਹੁੰਦੇ ਆ ਨਾ, ਵੀ ਆਹ ਮਤਲਬ ਇਹ ਨਾ ਜਦੋਂ ਇਹ ਆਏ ਸੀ ਨਾ 10-15 ਸਾਲ ਪਹਿਲਾਂ, ਉਦੋਂ ਨਾਲ ਲੈ ਕੇ ਆਏ ਸੀ, ਇਹਨਾਂ ਦੀ ਅਟੈਚਮੈਂਟ ਇੰਨੀ ਆ ਵੀ ਇਹ ਅੱਜ ਇਹਨਾਂ ਨੇ ਤਾਂ ਪਾਇਆ,
2: ਪਤਾ ਕਿੰਨਾ ਕੁਛ ਬਣਾ ਲਿਆ। ਅੱਜ ਕੋਈ ਐਨਿਵਰਸਰੀ ਹੋਣੀ ਹੈ ਕੋਈ ਖਾਸ,
0: ਅਸੀਂ ਵਿਹਲੇ ਬੈਠੇ ਸੀ, ਵੇਖੋ ਕਿੰਨਾ ਕਲਟਰ ਅਸੀਂ ਭਰਿਆ ਆਪਣੇ ਦਿਮਾਗ ਚ, ਕਿੰਨੀਆਂ ਗੱਲਾਂ ਆਪਾਂ ਕੀਤੀਆਂ,
2: ਕੰਟੈਂਟ ਕਿੱਥੋਂ ਕਿੱਥੋਂ ਲੱਭਦਾ, ਲਾਈਨ ਚ ਕਿਹੜੇ ਵੀ ਆ ਗਿਆ।
0: ਰੱਬ ਤੁਹਾਨੂੰ ਖੁੱਲੇ ਪੈਸੇ ਦੇਵੇ, ਜਦੋਂ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਉਦੋਂ ਤੁਸੀਂ ਬਾਏ ਕਰਕੇ ਅਪ ਟੂ ਡੇਟ ਤੁਸੀਂ ਫੈਸ਼ਨ ਵਾਲੀਆਂ ਪਾਓ, ਤੇ ਉਹ ਉਹ ਆਪਾਂ ਇਸੇ ਕਰਕੇ ਰੱਖ ਰੱਖ ਰੱਖ ਰੱਖ ਰੱਖ ਛੱਡਦੇ ਆ, ਇਹੋ ਹੀ ਤਾਂ ਪ੍ਰੋਬਲਮ ਆ।
1: ਨਹੀਂ ਵੀਰ ਜੀ, ਮੈਂ ਹੁਣ ਏਦਾਂ ਕਰਦੀ, ਜਿੱਦਾਂ ਹੁਣ ਬੱਚਿਆਂ ਦੇ ਟੋਇਜ਼ ਨੇ, ਹੁਣ ਜਿੱਦਾਂ ਘਰ ਸ਼ਿਫਟ ਕੀਤਾ ਸੀ ਨਾ, ਉਸ ਟਾਈਮ ਮਤਲਬ ਕਾਰਾਂ ਏਦਾਂ ਨਵੀਂ ਨਵੀਂ ਆ, ਬਸ ਸੈੱਲ ਚੇਂਜ ਕਰਨ ਵਾਲੇ ਆ, ਤੇ ਉਹ ਮੈਂ ਗੇਰੀਆ ਨੀ, ਮੈਂ ਇੱਕ ਪਲਾਸਟਿਕ ਦੇ ਬਾਕਸ ਚ ਇਕੱਠੀਆਂ ਕਰ ਲਈਆਂ ਨਾ, ਤੇ ਮੈਂ ਵੀ ਮਹਾ ਕਦੀ ਕੋਈ ਬੱਚਾ ਆਇਆ, ਜਿੱਦਾਂ ਘਰੇ ਬੱਚੇ ਆਉਂਦੇ ਆ ਤਾਂ ਖੇਲਣ ਵਾਸਤੇ ਕੰਮ ਆਜੂਗਾ, ਪਰ ਨਹੀਂ, ਹੁਣ ਉਹ ਵੀ ਕੰਮ ਨੀ ਆ, ਉਹ ਬਾਕਸ ਏਦਾਂ ਹੀ ਬੰਦ ਪਿਆ। ਤੇ ਜਿੱਦਾਂ ਬਰਥਡੇ ਤੇ ਗਿਫਟ ਆਉਂਦੇ, ਗਨਸ ਵਗੈਰਾ ਮਿਲ ਗਈਆਂ ਬੱਚਿਆਂ ਨੂੰ, ਉਹ ਵੀ ਨਵੀਆਂ, ਮਤਲਬ ਕਿੰਨੀ ਕੁ ਗੰਨਾਂ ਖੋਲਾਂਗੇ ਆਪਾਂ, ਕਿੰਨੇ ਕੁ ਟੋਏ ਖੋਲਾਂਗੇ ਨਾ। ਤੇ ਮੈਂ ਉਹਦੇ ਚ ਕੀ ਕਰਦੀ, ਜਿੱਦਾਂ ਕਈ ਟੋਇਜ਼ ਮੈਂ ਏਦਾਂ ਦੇ ਰੱਖਦੀ ਆ ਕਿ ਜਿੱਦਾਂ ਯੂਜ਼ ਵੀ ਨੀ ਕੀਤਾ, ਕਹੇ ਇਹਦੇ ਨਾਲ ਦੇ ਸੇਮ ਪਏ ਆ, ਤੇ ਮੈਂ ਉਹਨਾਂ ਨੂੰ ਇੰਡੀਆ ਲੈ ਜਾਂਦੀ ਹਾਂ ਬੱਚਿਆਂ ਨੂੰ, ਜਿੱਥੇ ਉਹਦੇ ਆਸ ਪੜੋਸ ਹੋ ਜਾਂ ਕੰਮ ਵਾਲੀ ਦੇ ਬੱਚੇ ਵੀ ਆਏ, ਜੇ ਉਹਨਾਂ ਨੂੰ ਵੀ ਹੈ ਨਾ, ਉਹਨਾਂ ਨੂੰ ਦੇ ਦੇਣਾ।
0: ਪਰ ਉਹ ਹੀ ਫਿਰ ਭਾਰ ਵੀ ਭੈਣ ਜੀ, ਭਾਰ ਵੀ ਤੇ ਜਿਹੜਾ ਵਾ ਉਹ ਵੀ ਪੈਸਿਆਂ ਦਾ ਹੀ ਮਿਲਦਾ ਸਾਨੂੰ ਹਨਾ, ਜਦੋਂ ਆਪਾਂ ਜਾਂਦੇ ਹਾਂ ਤੇ ਉਹ ਫਿਰ ਚੀਜ਼ ਆਪਾਂ ਨੂੰ।
1: ਪਰ ਵੀਰ ਜੀ, ਮੇਰਾ ਜ਼ਿਆਦਾਤਰ ਮੈਂ ਹੁੰਦਾ ਕਿ ਮੇਰਾ ਵੇਟ ਵਗੈਰਾ ਮੈਂ ਇੰਨਾ ਇੱਧਰੋਂ ਨਹੀਂ ਲਿਜਾਂਦੀ, ਉੱਧਰੋਂ ਹੁੰਦਾ ਕਿ ਚਲੋ ਇੱਧਰ ਸਮਾਨ ਘਰ ਦਾ ਲੈ ਕੇ ਆਉਣਾ, ਤਾਂ ਮੈਂ ਜ਼ਿਆਦਾ ਸਮਾਨ ਨਹੀਂ ਲੈ ਕੇ ਜਾਂਦੀ ਉੱਥੇ ਨਾ।
0: ਤੁਸੀਂ ਮੈਨੇਜ ਕਰ ਲੈਂਦੇ ਹੋ ਤੇ?
1: ਹਾਂਜੀ,
2: ਇਸ ਗੱਲੋਂ ਡੀਕਲਟਰ ਨੇ।
1: ਹਾਂਜੀ, ਤੇ ਮਤਲਬ ਉਹ ਚੀਜ਼ ਹੁਣ ਗਰਾਜ ਚ ਦੇਖਿਆ ਜਾਏ ਤੇ ਮੇਰੀ ਹੁਣ ਕਾਰ ਦੇ ਟਾਇਰ ਚੇਂਜ ਕਰਾਏ, ਮੈਂ ਟਾਇਰ ਨੀ ਗੇਰੇ, ਮੈਂ ਉਹ ਆਪਣੇ ਇਹਦੇ ਚ ਦਿਖਾਉਂਦੇ ਨਾ ਟਾਇਰ ਨਾਲ ਤੁਸੀਂ ਗਾਰਡਨ ਦੀ ਡੈਕੋਰੇਸ਼ਨ ਕਰ ਲੋ, ਇਹ ਕਰ ਲੋ, ਉਹ ਦਿਮਾਗ ਚ ਚੱਲਣ ਵਾਸਤੇ ਮੈਂ ਟਾਇਰ ਰੱਖੇ ਹੋਏ ਨੇ, ਪਰ ਹਲੇ ਤੱਕ ਯੂਜ਼ ਕੋਈ ਨੀ ਕੀਤਾ, ਸਾਲ ਹੋ ਗਿਆ ਰੱਖਿਆ।
0: ਵਾਹ, ਤੁਸੀਂ ਉਹਦੇ ਚ ਮਤਲਬ ਟਾਇਰ ਚ ਪੱਠੇ ਪਾਉਣੇ ਗਾਈਆਂ ਨੂੰ?
1: ਕੈਨੀਆਂ ਹੁੰਦੀਆਂ, ਬਾਲਟੀਆਂ ਹੁੰਦੀਆਂ ਬੜੀ ਵਾਲੀਆਂ, ਕਿ ਹਾਂ ਵੀ ਵੱਡੀਆਂ ਬਾਲਟੀਆਂ ਚ ਨਾ ਪੌਦੇ ਲੱਗ ਜਾਣਗੇ, ਉਹ ਵੀ ਏਦਾਂ ਇਕੱਠੇ, ਮਤਲਬ ਇੰਨਾ ਕੁਛ ਰੱਖਿਆ ਹੋਇਆ ਕਰਨੇ, ਮਤਲਬ ਟਾਈਮ ਨੀ ਲੱਗਦਾ ਪਿਆ, ਹਾਂ ਨਹੀਂ ਜਿੱਦਣ ਟਾਈਮ ਲੱਗੂਗਾ ਕਰੂੰਗੀ। ਤੇ ਮਤਲਬ 2 ਸਾਲ ਤੋਂ ਘਰ ਚ ਵੀ ਹੋ ਗਿਆ ਆਉਂਦੇ ਰਹਿੰਦੇ ਹੋਏ, ਪਰ ਹੁਣ ਤੱਕ ਉਹ ਯੂਜ਼ ਨੀ ਆਈ ਆ।
0: ਅਸੀਂ ਨਾ ਸਾਰੇ ਲਗਭਗ ਭੈਣ ਜੀ ਸਿਮਿਲਰ ਸੇਮ ਹੀ ਆ, ਥੋੜੇ ਥੋੜੇ ਜਿਹੇ ਫਰਕ ਦੇ ਨਾਲ। ਉਹੀ ਮੈਨੂੰ ਵੀ ਉਹ ਹੁਣ ਤੁਹਾਡੀ ਗੱਲਾਂ ਤੋਂ ਚੇਤੇ ਆਈ ਜਾਂਦਾ ਵੀ ਬਾਹਰ ਨਾ ਉਹ ਬਾਲਟੀਆਂ ਬੁਲਟੀਆਂ ਜਿਹੀਆਂ ਇੱਧਰ ਉੱਧਰ, ਪਤਾ ਨਹੀਂ ਉਹ ਕਿੰਨਾ ਕੁ ਕੁਛ ਮੈਂ ਵੀ ਗਾਰਡਨਿੰਗ ਦਾ ਰੱਖਿਆ ਵੀ ਪਿੱਛੇ, ਟਾਈਮ ਨੀ ਲੱਗਾ 2-3 ਸਾਲ, ਤੇ ਉਹ ਫਿਰ ਵੀ ਇਹ ਵੀ ਆਪਾਂ ਨਾ ਉਹਦੇ ਚ ਬੀਜਣਾ ਬੀਜਣਾ ਉਹ ਬੀਜਣਾ ਜਿਹੜੀ ਕੋਈ ਬਾਜ਼ਾਰੋਂ ਵੀ ਲਿਆਈਦਾ ਵਾ ਕੋਈ ਨਾ ਕੁਛ ਜਾਂ ਕੋਈ ਦੇ ਜਾਂਦਾ, ਉਹ ਵੀ ਪੋਟ ਪੂਟ ਜੇ ਉਹ ਸਾਰੇ ਦੇ ਸਾਰੇ ਸਾਂਭ ਸਾਂਭ ਸਾਂਭ ਸਾਂਭ ਰੱਖੀ ਜਾਈਦੇ ਆ ਹਨਾ, ਤੇ ਪਿੱਛੇ ਜੇ ਮੈਂ ਚੁੱਕਣ ਲੱਗਾ ਤਾਂ ਚੁੱਕੇ ਟੁੱਟ ਗਏ, ਮਤਲਬ ਉਹ ਇੱਕ ਉਹਦੀ ਵੀ ਹੁੰਦੀ ਨਾ ਉਹ ਗਲ ਜਾਂਦੇ। ਹਾਂ, ਪਰ ਫਿਰ ਮੈਂ ਸੋਚਿਆ ਇੰਨਾ ਚਿਰ ਮੈਂ ਸਾਂਭ ਕੇ ਰੱਖ ਛੱਡੇ ਤੇ ਹੁਣ ਉਦਾਂ ਹੀ ਗਲ ਗਏ ਹਨਾ, ਫਿਰ ਉਹ ਚੀਜ਼ ਤਾਂ ਤੰਗ ਕਰਨ ਲੱਗ ਪੈਂਦੀ।
2: ਸਹੀ ਗੱਲ।
1: ਹੋਰ ਦੱਸਦੇ ਵੀਰ ਜੀ ਤੁਹਾਨੂੰ, ਮੈਂ ਨਾ ਉੱਥੇ ਇੰਡੀਆ ਕਿਸੇ ਨੇ ਦੱਸਿਆ ਕਿ ਜਿੱਦਾਂ ਤੁਹਾਡੇ ਨਾ ਮਤਲਬ ਆਪਣੇ ਪੈਟਰੋਲ ਚ ਤੁਸੀਂ ਥਰਮਾਕੋਲ ਪਾਓ ਤਾਂ ਲਿਕੁਇਡ ਜਾਂ ਹਾਰਡ ਜਾਂ ਬਣ ਜਾਂਦਾ ਹੈ, ਕਿ ਜਿੱਦਾਂ ਤੁਸੀਂ ਮਤਲਬ ਜਿੱਦਾਂ ਸਤਰੇੜਾ ਵਗੈਰਾ ਹੈ ਜਾਂ ਕਿਸੇ ਚੀਜ਼ ਵਾਸਤੇ, ਹੁਣ ਨਾ ਜਿੱਦਾਂ ਪੌਦਿਆਂ ਦੇ ਥੱਲੇ ਪੱਥਰ ਦੇ ਥੱਲੇ ਉਹ ਨਿਕਲ ਜਾਂਦੇ ਬੁੱਟੀਆਂ ਜੀਆਂ, ਮੈਂ ਉਹ ਵੀ ਥਰਮਾਕੋਲ ਵੀ ਸਾਂਭ ਕੇ ਰੱਖਿਆ ਹੋਇਆ ਕਿ ਮੈਂ ਕਿਹਾ ਉਹਨੂੰ ਮੈਲਟ ਕਰਾਂਗੀ ਤੇ ਅਗਲੇ ਪਾਸੇ ਮੈਂ ਡੈਕੋਰੇਸ਼ਨ ਹੈ ਨਾ ਪੱਥਰ ਕੱਢ ਕੇ ਉੱਥੇ ਵਿਛਾ ਕੇ ਫਿਰ ਉੱਪਰ ਪੱਥਰ ਲਾਉਂਗੀ ਕਿ ਉਹ ਪਿੱਛੇ ਗਰਾਸ ਚ ਵੀਰ ਜੀ ਸਾਹ ਨੀ ਆਉਂਦਾ ਪਿਆ, ਪੂਰਾ ਚਾਰ ਪੰਜ ਲਿਫਾਫੇ ਵੱਡੇ ਭਰੇ ਪਏ ਨੇ। ਮੇਰਾ ਬੇਟਾ ਜਦ ਵੀ ਜਾਂਦਾ ਮੰਮੀ ਆ ਕਦ ਕਾ ਟਾਈਮ ਕਦ ਆਣਾ, ਮੈਂ ਬੁੱਤ ਮੰਮਾ ਨੂੰ ਟਾਈਮ ਨੀ ਲੱਗਦਾ ਫਿਰ ਤਾਂ ਨੀ ਹੁੰਦਾ।
0: ਨਹੀਂ ਉਹਨਾਂ ਨੂੰ ਲਾਓ ਨਾ, ਅਸਲ ਚ ਉਹੀ ਫੇਰ ਸਮੱਸਿਆ ਆ ਜਾਂਦੀ ਹੈ ਨਾ ਵੀ ਕੋਈ ਇਹ ਕੰਮ ਉਹ ਆ ਜਿਹੜਾ ਕੋਈ ਵੀ ਤੁਹਾਡੇ ਬਿਹਾਫ ਤੇ ਨੀ ਕਰ ਪਾਉਂਦਾ ਵੀ ਹੁਣ ਤੁਸੀਂ ਦੱਸਣਾ ਵਾ ਵੀ ਆ ਇੱਕ ਇੱਕ ਇਹਦਾ ਤਰੀਕਾ ਹੈਗਾ ਜੇ।
1: ਹਾਂਜੀ
0: ਇਹਦੇ ਵਿੱਚ ਇੱਕ ਇੱਕ ਹੱਲ ਹੈਗਾ ਵਾ। ਮੰਨ ਲਓ ਜੇ ਤੁਹਾਡੇ ਬੱਚਿਆਂ ਦਾ ਸਮਾਨ ਹੈ ਨਾ ਜਾਂ ਤੁਹਾਡੇ ਤੋਂ ਬਲਹਿਦਾ ਕਿਸੇ ਦਾ ਵੀ ਸਮਾਨ ਆ ਤੇ ਉਹ ਜਦੋਂ ਘਰ ਨਹੀਂ ਆ ਉਦੋਂ ਕਾਚੂ ਕਰ ਦੋ ਤੇ ਜਿਹੜਾ ਤੁਹਾਡਾ ਸਮਾਨ ਆ ਉਹਨਾਂ ਨੇ ਖਿੱਚ ਕੇ ਕਰ ਦੇਣਾ ਜਦੋਂ ਤੁਸੀਂ ਕਰਨਾ।
2: ਕਿਆ ਬਾਤ ਹੈ,
1: ਚੈੱਕਮੇਟ। ਮੈਨੂੰ ਤਾਂ ਇਹ ਕਰਕੇ ਲੱਗਦਾ ਬੱਚੇ ਸਾਰਾ ਹੀ ਕਲੀਅਰ ਕਰ ਦੂੰਗੇ, ਬੱਚਿਆਂ ਦਾ ਤਾਂ ਉਹਦੇ ਚ ਹੈ ਹੀ ਨਹੀਂ।
2: ਅੱਛਾ ਇਹ ਪ੍ਰੋਬਲਮ ਹੈ ਨਾ,
0: ਇਹ ਬੜਾ ਬਲੰਟ ਜਾ ਉਹ ਆ ਪਰ ਇਹ ਬੜਾ ਕਾਰਗਰ ਆ ਇਹ ਵਾਲਾ ਫਾਰਮੂਲਾ ਹੈ ਨਾ। ਮਤਲਬ ਜਿੰਨਾ ਤੁਸੀਂ ਵੱਧ ਬਲੰਟਲੀ ਤੁਸੀਂ ਸਮਾਨ ਸੁੱਟੋਗੇ ਕਿਉਂਕਿ ਤੁਹਾਨੂੰ ਵੀ ਪਤਾ ਆ ਵੀ ਕਿਹੜਾ ਕਿਹੜਾ ਨਹੀਂ ਚਾਹੀਦਾ, ਉਹਨਾਂ ਬਲੰਟਲੀ ਉਹਨਾਂ ਨੇ ਸੁੱਟਣਾ ਕ੍ਰਿਸ਼ਨਾ ਜੀ ਵਾਲਾ ਫਾਰਮੂਲਾ ਲਾਉਣਾ ਨਾ ਵੀ 90 ਉਹਨਾਂ ਨੇ ਵੇਖਣਾ ਵੀ ਆਹ ਚੀਜ਼ ਮੰਮਾ ਨੇ 90 ਦਿਨ ਤੋਂ ਨਹੀਂ ਯੂਜ਼ ਕੀਤੀ, ਚੱਲ
2: ਚੱਕ
0: ਛੋਟੇ ਉਹ ਵੀ ਚੌਕਾ ਵੱਡੇ ਆ ਵੀ ਬਾੜ ਹੈ।
2: ਇਹਨਾਂ ਨੇ ਹੁਣ ਜੇ ਆਪਾਂ ਸੁੱਟਤੀ ਆ ਤੇ ਅਗਲੇ 90 ਦਿਨ ਤੱਕ ਕਰਨਗੇ ਵੀ ਨੀ, ਦੋਨੋਂ ਚੀਜ਼ਾਂ ਸੈੱਟ ਹੋ ਗਈਆਂ।
0: ਮੈਂ ਨਾ ਉਹਨਾਂ ਨੇ ਤੁਹਾਡਾ ਝਾੜੂ ਤੱਕ ਵੀ ਸੁੱਟ ਦੇਣਾ ਵੀ ਮੰਮੀ ਨੇ 90 ਦਿਨ ਹੋਏ ਆ ਮਾਰਿਆ ਨੀ, ਚੱਲਣ ਦੋ।
2: ਲੈ ਦੇਖੋ ਇਤਨਾ ਬੜਾ ਆਰੋਪ
0: ਨਹੀਂ ਕਿਉਂਕਿ ਰੋਬੋ ਆ ਗਏ ਨਾ,
2: ਰੋਬੋ ਵਾਲੇ ਆ
0: ਗਏ, ਰੋਬੋ ਰੋਬੋ ਬੰਦਾ ਚਲਾ ਲੈਂਦਾ।
1: ਨਹੀਂ ਵੀਰ ਜੀ ਬੱਚੇ ਨੇ ਤਾਂ ਇਹ ਵੀ ਕਰਦੇ, ਉਹ ਤਾਂ 2 ਮਿੰਟ ਪਹਿਲਾਂ ਜੇ ਗਰੋਸਰੀ ਲਈ ਹੁੰਦੀ ਤੇ ਮੈਂ ਫਰਿੱਜ ਪੂਰਾ ਕਹਿਣ ਤੋਂ ਬੈਗ ਭਰ ਕੇ ਲੈਂਦੀ, ਬੱਚੇ ਕਹਿੰਦੇ ਸਾਡੇ ਮਤਲਬ ਦਾ ਲਈ ਮੈਂ ਇਕੱਲੀ ਨਹੀਂ ਖਾਣਾ ਸਾਰਾ ਕੁਛ।
0: ਬਿਲਕੁਲ ਬੜਾ ਔਖਾ ਵਾ, ਏਡਾ ਸੌਖਾ ਨੀ ਆ ਇਹ ਕੰਮ, ਪਰ ਫਿਰ ਵੀ ਹਾਂ ਸਾਨੂੰ ਕਰਨਾ ਪੈਣਾ।
2: ਭਾਜੀ ਜਿਹੜੇ ਆ ਇੱਥੇ ਡੋਨੇਸ਼ਨ ਬੋਕਸਿਸ ਵਗੈਰਾ ਹਨਾ ਬਣੇ ਹੁੰਦੇ ਆ, ਬਰਨ ਸਾਈਡ ਵਾਲੇ ਪਾਸੇ ਵੀ ਬਣਿਆ ਪਿਆ, ਆਈ ਗੈਸ ਜੇ ਆਪਾਂ ਉੱਥੇ ਵੀ ਟੋਇਜ਼ ਵਗੈਰਾ ਉੱਥੇ ਵੀ ਦੇ ਆਇਆ ਕਰੀਏ ਉਹ ਵੀ ਗਾਂ ਕਿਤੇ ਲੋੜ ਨਹੀਂ।
0: ਉਹ ਤਾਂ ਬਿਲਕੁਲ ਕਿਸੇ ਨੂੰ ਪਹਿਲੀ ਗੱਲ ਪਹਿਲਾਂ ਜਿਹੜਾ ਨਾ ਉਸ ਤੋਂ ਹਰਡਲ ਹੋ ਇਹ ਹੁੰਦਾ ਵਾ ਕਿ ਆਪਾਂ ਉਸ ਪਹਿਲਾਂ ਇਹ ਤਾਂ ਡਿਸਾਈਡ ਕਰੀਏ ਵੀ ਉੱਥੇ ਦੇਣਾ ਕੀ ਸੁੱਟਣਾ ਕੀ ਹੈ।
2: ਹਾਂਜੀ ਜੇ ਡਿਸਾਈਡ ਹੋ ਗਿਆ
0: ਹੋ ਜਾਂਦਾ ਨਾ। ਹਾਂ
2: ਮੈਂ ਇਸ ਤਰ੍ਹਾਂ ਸੋਚ ਰਿਹਾ ਕਿ ਇੰਡੀਆ ਵੀ ਲੈ ਕੇ ਜਾਣਾ, ਇੱਥੇ ਵੀ ਤਾਂ ਕਿੰਨੇ ਹੀ ਲੋਕ ਹੈਗੇ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਹਨਾ, ਉਹਦੇ ਵਾਸਤੇ ਬਣੇ ਹੋਏ ਵੱਖਰੇ ਵੱਖਰੇ ਸੈਲਵੋਸ ਹੋ ਗਿਆ ਜਾਂ
0: ਨਹੀਂ। ਚਲੋ ਇਹ ਸਾਨੂੰ ਨਾ ਉਹ ਆਈਡੀਆ ਹੁੰਦਾ ਵਾ ਵੀ ਇੰਡੀਆ ਫਲਾਣਾ ਜਿਹੜਾ ਇਹਨੂੰ ਵਧੀਆ ਜਿਹਦੇ ਕੰਮ ਆ ਜਾਣਾ ਬੇਸਿਕਲੀ ਜਿਹਨੂੰ ਕਦਰ ਆ ਹਨਾ। ਹੁਣ ਤੁਸੀਂ ਉੱਥੇ ਵੀ ਇਹ ਚੀਜ਼ ਸੋਰਟ ਕਰਦੇ ਹੋ ਨਾ ਵੀ ਕਿਹੜਾ ਬੰਦਾ ਵਾ ਜਿਹੜਾ ਖੁਸ਼ੀ ਹੋ ਜਾਂਦਾ ਜਿਹਦਾ ਚਿਹਰਾ ਹੀ ਖਿੜ ਜਾਂਦਾ। ਅਦਰਵਾਈਜ਼ ਵੇਖਿਆ ਜਾਵੇ ਤੇ ਜਿੱਦਾਂ ਆਪਾਂ ਚੁੱਕ ਕੇ ਲੈ ਕੇ ਜਾਂਦੇ ਹਾਂ ਉਹ ਵੀ ਚੀਜ਼ ਤੇ ਸਾਨੂੰ ਕੋਸਟ ਕਰਦੀ ਹੈ ਤੇ ਉਨੇ ਕੁ ਦੀ ਤੇ ਉੱਥੋਂ ਵੀ ਮਿਲ ਜਾਂਦੀ ਕਈ ਵਾਰੀ ਜਿੰਨੀ ਆਪਾਂ। ਪਰ ਜੇ ਕਿਸੇ ਕੋਲ ਵੇਲ ਹੁੰਦਾ ਮੰਨ ਲਓ ਭਾਰ ਗੁੰਜਾਇਸ਼ ਹੁੰਦੀ ਆ ਤੇ ਫਿਰ ਬੰਦਾ ਲੈ ਕੇ ਜਾ ਸਕਦਾ। ਹੁਣ ਇਹ ਥੋੜ੍ਹੀ ਆ ਵੀ ਤੁਸੀਂ ਸਕੂਟ ਦੀ ਟਿਕਟ ਕਰਾਈ ਆ ਤੇ ਨਾਲ ਚੇਚਾ ਤੁਸੀਂ ਭਾਰ ਬਾਏ ਕਰਕੇ ਲੈ ਕੇ ਜਾਓਗੇ ਬਈ ਐਲਈਡੀ ਜੈਟਾਂ ਲੈ ਕੇ ਜਾਣੀਆਂ ਫਿਰ ਨਹੀਂ ਨਾ ਫਿਰ ਨਹੀਂ ਨਾ ਜਾ ਪਾਉਣੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਂਦੇ ਰਹੋ 6 9 6।
3: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਖੰਗਾਰ ਵੀ ਸੋਚ ਕੇ ਸੁੱਟਦੇ ਆ ਸਮਾਨ ਤੇ ਬੜੀ ਦੂਰ ਦੀ ਗੱਲ ਆ।
2: ਠੀਕ ਹੈ
3: ਮੈਂ ਉਹ ਬੈਗ ਗਰੋਸਰੀ ਵਾਲੇ ਹੁੰਦੇ ਆ ਨਾ ਆਪਣੇ ਆ ਪੇਪਰ ਬੈਗ ਇੰਨੇ ਪਏ ਹੁੰਦੇ ਆ ਦੂਸਰੇ ਉਹ ਹੁਣ ਕੁਛ ਮੈਂ ਚੋਂ ਕੱਢਿਆ ਸੀ ਮੈਂ ਸੋਚਿਆ ਇਹਨੂੰ ਰੱਖਾਂ ਜਾਂ
0: ਲਿਫਾਫਿਆਂ ਨਾ ਭਰ ਲਈ ਸੀ ਲੋਕਾਂ ਨੇ ਇਨਕਲੂਡਿੰਗ ਹੱਸ ਹੈ ਨਾ, ਮਤਲਬ ਉਹ ਹੀ ਲਿਫਾਫੇ ਹਾਲੇ ਤੱਕ ਨਿਕਲੀ ਆਉਂਦੇ ਪਤਾ ਨੀ ਕਿੱਥੋਂ ਕਿੱਥੋਂ
3: ਇੰਨੇ ਬੈਗ ਪਏ ਨੇ ਇੰਨੇ ਬੈਗ ਫਿਰ ਵੀ ਆਪਾਂ ਰੱਖੀ ਰਹਿੰਦੇ ਵੀ ਕੋਈ ਗੱਲ ਨੀ ਕੰਮ ਆ ਜੂਗਾ।
0: ਬੈਗ ਸਾਂਭਣ ਦਾ ਜਿਹੜਾ ਨਾ ਉਹ ਬੀਬੀਆਂ ਦਾ ਬੜਾ ਉਹ ਆ ਫੇਵਰੇਟ
4: ਅੱਛਾ ਇਹਦੇ ਅੰਦਰ ਹੁੰਦਾ ਇਹ ਹੈ ਬੰਦਾ ਰੱਖਦਾ ਇਸ ਕਰਕੇ ਬੈਗ ਕਿ ਜਦੋਂ ਨੈਕਸਟ ਟਾਈਮ ਜਾਣਾ ਨਾ ਤਦ ਨਹੀਂ ਮੈਂ 25 ਸੈਂਟ ਦੇਣੇ ਇਹਨਾਂ ਨੂੰ ਤੇ ਲੈ ਕੇ ਫੇਰ ਵੀ ਨਹੀਂ ਜਾਂਦੇ ਆਪਾਂ
0: ਫੇਰ ਜੇ ਤਾਂ ਸਾਡੇ ਸਾਡੇ ਜਿੱਦਾਂ ਹੁਣ ਆਪਾਂ ਡਿਫਰੈਂਟ ਅੱਜ ਕੱਲ੍ਹ ਜਿੱਦਾਂ ਡਿਫਰੈਂਟ ਆ ਹੁਣ ਮੰਨ ਲਓ ਜਿਹੜੀ ਅਗਲੀ ਪੀੜ੍ਹੀ ਆ ਨਾ ਤੇ ਉਹ ਤੁਸੀਂ ਵੀ ਜਿੱਦਾਂ ਭੈਣ ਜੀ ਹੋ ਸਕਦਾ ਤੁਸੀਂ ਆਪਣਾ ਕੋਈ ਲਾਇਆ ਹੋਵੇ ਕੋਈ ਟੱਬ ਟੁੱਬ ਜਾਂ ਉਹ 'ਚ ਰੱਖੀ ਜਾਂਦੇ ਹੋ ਹੈ ਨਾ ਜਾਂ ਕਿਤੇ ਰੱਖਦੇ ਹੋ ਜਿਹੜੇ ਪੁਰਾਣੇ ਸਾਡੀਆਂ ਮੰਮੀਆਂ ਸੀ ਨਾ ਉਹ ਬੈੱਡ ਥੱਲੇ ਰੱਖਦੀਆਂ ਹੁੰਦੀਆਂ ਜਿੱਦਾਂ ਉਹਨਾਂ ਨੇ ਉਹ ਰੱਖ ਚੁੱਕੇ ਨਾ ਆਪਣੀ ਗੱਦਾ ਚੁੱਕ ਕੇ ਥੱਲੇ ਰੱਖ ਦੇਣਾ
4: ਬੋਰਡ ਦੇ ਉੱਤੇ
0: ਉਹ ਜਿੱਦਣ ਕਿਤੇ 5-4 ਮਹੀਨੇ ਕਿਤੇ ਲੋੜ ਪੈਂਦੀ ਨਾ ਉਹ ਤੋਂ ਲੋਗੋ ਲਾਗੋ ਮਿਟਿਆ ਹੁੰਦਾ ਉੱਤੋਂ ਸਾਰਾ ਉਹ ਬੰਦੇ ਦਾ ਉਦਾਂ ਨੀ ਜੀ ਕਰਦਾ ਫੜ ਕੇ ਲੈ ਕੇ ਜਾਣ ਟੈਂਪਰੇਚਰ ਵੀ ਵਧਿਆ ਹੁੰਦਾ ਥੱਲੇ ਪਏ ਬੈਗਾਂ ਦਾ
3: ਬਕੇਟਸ ਬਹੁਤ ਬਸ ਰੱਖ ਲੈਣੇ ਆਹੀ ਵੀ ਕੋਈ ਗੁੜ ਵਾਲਾ ਖਾਲੀ ਹੋਇਆ ਨਹੀਂ ਕੰਮ ਕਿਸੇ ਨੀ ਆਉਣੇ ਇਹਨਾਂ ਨੇ ਨਹੀਂ ਇਹਦੇ ਚਾਹ ਪਾ ਲਾਂਗੇ ਨਹੀਂ ਇਹਦੇ ਚਾਹ ਪਾ
4: ਲਾਂਗੇ
3: ਮੈਂ ਅੱਜ ਸਾਰੇ ਸੁੱਟ ਦੇਣੇ ਹੁਣ ਮੈਂ ਗੱਲਾਂ ਸੁਣ ਲਈ
0: ਇਹੋ ਹੀ ਆ ਬੜਾ ਨਾ ਵੇਖੋ ਬਲੰਟਲੀ ਸਾਨੂੰ ਕਈ ਸਟੈਪ ਲੈਣੇ ਪੈਂਦੇ ਆ ਪ੍ਰੋਬਲਮ ਇਹੋ ਹੀ ਆ ਸਭ ਤੋਂ ਵੱਡੀ ਕਿ ਆਪਾਂ ਨਾ ਡਿਸੀਜ਼ਨ ਨਹੀਂ ਲੈ ਪਾਉਂਦੇ ਕਿਉਂਕਿ ਡਿਸੀਜ਼ਨ ਲੈਣ ਦਾ ਨਾ ਸਾਡੇ ਕੋਲ ਵੈਸੇ ਟਾਈਮ ਵੀ ਨਹੀਂ ਹੁਣ ਬਚਿਆ ਪਹਿਲਾਂ ਇਹ ਹੁੰਦਾ ਸੀ ਇਹ ਵੀ ਹੁਣ ਚੀਜ਼ ਜਿਹੜੀ ਪਿੱਛੇ ਰਹਿ ਗਈ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਵੀ ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਵੀ ਯਾਰ ਇਹ ਸਾਡੇ ਆਜੂ ਕਿਤੇ ਕੰਮ
4: ਹੈ ਨਾ
0: ਪਰ ਤੁਸੀਂ ਸ਼ਾਇਦ ਭੈਣ ਜੀ ਰਿਅਲਾਈਜ਼ ਕੀਤਾ ਹੋਵੇ ਹੁਣ ਅਸੀਂ ਅਗਲੀ ਸਟੇਜ 'ਤੇ ਆ ਗਏ ਹਾਂ ਉਹ ਸਟੇਜ ਕੀ ਆ ਵੀ ਆਹ ਵੀ ਸੋਚਣ ਦਾ ਟਾਈਮ ਨਹੀਂ ਹੈਗਾ ਯਾਰ ਸੋਚ ਕੇ ਕਰ ਲਾਂਗੇ ਫਿਲਹਾਲ ਇਹਨੂੰ ਨਾ ਨੁੱਕਰੇ ਕਰ ਦਿਉ ਇਹਨੂੰ ਚੱਕ ਦਿਉ ਇੱਧਰ ਧਾ ਦਿਉ ਮਤਲਬ ਇਹ ਹੌਲੀ ਹੌਲੀ ਤੁਸੀਂ ਵੇਖੋ ਪਿਛਲੇ 5-7 ਸਾਲਾਂ 'ਚ ਆਪਾਂ ਹੋਰ ਜ਼ਿਆਦਾ ਆਓ ਅਗਲੀ ਸਟੇਜ 'ਤੇ ਚੱਲ ਗਏ ਆਪਾਂ ਗਾਂਹ ਪਤਾ ਨਹੀਂ ਹੁਣ ਕਿੱਥੇ ਜਾਣਾ
3: ਬਿਲਕੁਲ ਐਗਰੀ ਆ ਵੀ ਤੁਹਾਡੀ ਗੱਲ ਤੋਂ ਮੈਂ ਐਗਰੀ ਹਾਂ ਵੀ ਜਿਹਦਾ ਡਰਾਅ ਖਾਲੀ ਕਰਨਾ ਮੈਂ ਅਸੀਸ ਨੂੰ ਨਾ ਉਹਨੇ ਇੰਨੇ ਪੇਪਰ ਬਣਾ ਬਣਾ ਕੇ ਡਰਾਅ ਭਰ ਕੇ ਮੈਂ ਕਿਹਾ ਤੂੰ ਨਾ ਕਿਸੇ ਦਿਨ ਅਸੀਸ ਸਾਹਿਬ ਦਾ ਡਰਾਅ ਸਾਫ਼ ਕਰੀ ਉਹ ਮੈਨੂੰ ਇਹ ਕਹਿਣ ਲੱਗੇ ਨਾ ਪਾਪਾ ਕਹਿੰਦੇ ਇਹਨੇ ਕੀ ਸਾਫ਼ ਮੈਂ ਤਾਂ ਕਰਨਾ ਤਾਂ ਮੈਂ ਹੀ ਸੀ ਮੈਨੂੰ ਵੀ ਹਜੇ ਮੈਂ ਇੱਕ ਦੋ ਚੀਜ਼ਾਂ ਨੂੰ ਇਹ ਮੈਨੂੰ ਇਹ ਛੇਤੀ ਸੁੱਟਦੇ ਨੇ ਜੇ ਸੁੱਟਣ ਲੱਗ ਜਾਣ ਮੈਂ ਉਹਦੇ ਕਈ ਚੀਜ਼ਾਂ ਨੇ ਬਣਾਈ ਮੈਂ ਕਿਹਾ ਨਹੀਂ ਆਇਆ ਤਾਂ ਉਹਨੇ ਉਹ ਕਹਿ ਰਹੀ ਸੀ ਮੈਂ ਇਹ ਕਰਨਾ ਮੈਂ ਇਹ ਕਰਨਾ ਕਹਿੰਦੇ ਨਹੀਂ ਉਹਨੇ ਕੁਛ ਨੀ ਕਰਨਾ ਤੂੰ ਸੁੱਟ
0: ਮੈਂ ਤੁਹਾਨੂੰ ਕੀ ਲੱਗਦਾ ਭੈਣ ਜੀ ਆਪਾਂ ਕਿਉਂ ਰੱਖਦੇ ਹਾਂ ਸਮਾਨ ਜਦੋਂ ਸਾਨੂੰ ਪਤਾ ਵਾ ਵੀ ਨਹੀਂ ਕੰਮ ਨਜਾਇਜ਼ ਆਪਣਾ ਬੋਝ ਵਧਾਉਂਦਾ ਵਾ ਇੰਨਾ ਸਟ੍ਰੈਸ ਆ ਤੁਹਾਡੇ ਮੁਤਾਬਿਕ ਕਿਉਂ ਆਪਾਂ ਚਲੋ ਇੱਕ ਦੋ ਰੀਜ਼ਨ ਤੇ ਆਪਾਂ ਕੀਤੇ ਡਿਸਕਸ ਹੋਰ ਕੀ ਰੀਜ਼ਨ ਹੋ ਸਕਦਾ
3: ਬਹੁਤ ਇੱਕ ਜਿੱਦਾਂ ਤੁਸੀਂ ਉਹ ਗੱਲ ਤੋਂ ਮੈਂ ਐਗਰੀ ਹਾਂ ਤੁਸੀਂ ਕਹਿ ਰਹੇ ਵੀ ਆਪਾਂ ਹਰ ਉਸ ਉਹਦੇ ਚੋਂ ਆਏ ਆ ਚੀਜ਼ਾਂ ਆਪਾਂ ਸੁੱਟਣ ਤੋਂ ਨਾ ਗੁਰੇਜ਼ ਕਰਦੇ ਆ ਥੋੜਾ ਛੇਤੀ ਵੀ ਨਹੀਂ ਇਹ ਕੰਮ ਆਜੂ ਅੱਗੇ ਤੇ ਹੁਣ ਜਿੱਦਾਂ ਮੈਂ ਐਗਜ਼ਾਮਪਲ ਦੇਵਾਂ ਮੰਮੀ ਆਏ ਸੀ ਆਹ ਬੇਟੇ ਦੇ ਟਾਈਮ ਉਦੋਂ 15-17 ਸਾਲ ਪਹਿਲਾਂ 17 ਤੇ ਆ ਬਕੇਟਸ ਨੀ ਆਪਾਂ ਬਾਲਟੀ ਜਿਹੜੀਆਂ ਆਪਣੀਆਂ ਦਹੀਂ ਵਾਲੀਆਂ ਤੇ ਉਦੋਂ ਆਪਾਂ ਨੂੰ ਇਹ ਲੱਗਦਾ ਵੀ ਬੜੀ ਇਹ ਚੀਜ਼ ਆ ਨਾ ਇਹ ਚ ਦਹੀਂ ਵੀ ਬਾਲਟੀ ਕੋਈ ਕੰਮ ਆਜੂ ਉਹ ਇੱਕ ਦੋ ਲੈ ਕੇ ਵੀ ਗਏ ਕੁਛ ਪਾ ਕੇ ਉਦੋਂ ਆਪਦੇ ਸੂਟਕੇਸ ਚ ਤੇ ਮੈਂ ਬਾਅਦ ਚ ਉੱਥੇ ਇੰਡੀਆ ਤੱਕ ਕਈ ਵਾਰੀ ਮੈਂ 10-12 ਸਾਲ ਬਾਅਦ ਵੀ ਦੇਖੀ ਵੀ ਪਈ ਆ ਉੱਥੇ ਬਾਲਟੀ ਤੇ ਉਹ ਚੀਜ਼ਾਂ ਸਾਡੇ ਕਲਚਰ ਚ ਨਹੀਂ ਹੈ ਨਾ ਸੁੱਟਣੀਆਂ ਏਦਾਂ
0: ਸੁੱਟਣ ਸਾਡਾ ਮਤਲਬ ਇੱਕ ਨਾ ਏਦਾਂ ਫੀਲ ਜਾਂਦਾ ਵੀ ਇਹ ਕੰਮ ਜਿਹੜੀ ਚੀਜ਼ ਵੀ ਆ ਕੰਮ ਆ ਸਕਦੀ ਆ ਹਾਏ ਆਪਾਂ ਕਿਉਂ ਸੁੱਟੀਏ ਹੈ ਨਾ ਜਦੋਂ ਸਾਡਾ ਇੱਕ ਦੋਸਤ ਹੈ ਉਦੋਂ ਉਹ ਦੱਸੇ ਨਵੇਂ ਨਵੇਂ ਆਏ ਤੇ ਉਹਦੇ ਮੰਮੀ ਆਏ ਉਦੋਂ ਕਹਿੰਦਾ ਮੰਮੀ ਨੇ ਸੈਰ ਕਰਦਿਆਂ ਕਿਤੇ ਬਿੰਨ ਵੇਖ ਲਿਆ ਤੇ ਉਹ ਚ ਦੁੱਧ ਵਾਲੀਆਂ ਬੋਤਲਾਂ ਹਾਏ ਵੇ ਬੋਤਲਾਂ ਸੁੱਟੀ ਜਾਂਦੇ ਤੁਸੀਂ ਉਹ ਆਂਡੋ ਗਵਾਂਡੋ ਵੀ ਕੱਢ ਕੇ ਕਹਿੰਦਾ ਮੰਮੀ ਨੇ 15-20 ਗੱਡੀਆਂ ਕਰਕੇ ਰੱਖ ਲਈਆਂ ਕਿਤੇ ਕੰਮ ਹੋਣਗੀਆਂ ਹੁਣ ਉਹਨਾਂ ਨੂੰ ਨਹੀਂ ਨਾ ਪਤਾ ਵੀ ਇੱਥੇ ਨਹੀਂ ਕੰਮ ਆਉਣੀਆਂ ਉੱਥੇ ਤੇ 3600 ਕੰਮ ਆ ਜਾਂਦੇ ਆ ਉੱਥੇ ਆਪਣੀ ਜਿਹੜੀ ਆਪਾਂ ਕੋਕਾ ਕੋਲਾ ਲਿਮਕੇ ਲੁਮਕੇ ਵਾਲੀਆਂ ਬੋਤਲਾਂ
4: ਪਾਣੀ ਭਰਨ ਵਾਸਤੇ ਕਿੰਨਾ ਕੰਮ ਆਉਂਦੀ
0: ਉਹ ਵੀ ਨਹੀਂ ਸੁੱਟਦੇ ਉਹ ਵੀ ਕਿੰਨਾ ਹੁਣ ਚਲੋ ਲੱਗ ਪਏ ਉੱਥੇ ਵੀ ਪਰ ਉਹ ਵੀ ਕਿੰਨਾ ਚਿਰ ਫਰਿੱਜਾਂ ਚ ਚੱਲਦੀਆਂ ਰਹੀਆਂ
4: ਸ਼ਾਇਦ ਸਮੇਂ ਦੇ ਨਾਲ ਕਮਰਸ਼ਲਾਈਜੇਸ਼ਨ ਵੀ ਇੰਨੀ ਜ਼ਿਆਦਾ ਆ ਚੁੱਕੀ ਕਿ ਹੁਣ ਚੀਜ਼ਾਂ ਅਵੇਲੇਬਲ ਵੀ ਬਹੁਤ ਈਜ਼ੀਲੀ ਨੇ ਅਫੋਰਡੇਬਲ ਵੀ ਹੈ ਪਰ ਸਾਡੀ ਆਦਤ ਤੋਂ ਅਸੀਂ ਮਜਬੂਰ ਹਾਂ ਕਿ ਕਿਉਂਕਿ ਆਦਤ ਹੈ ਕਿ ਯਾਰ ਰੱਖਣਾ ਇੱਕ ਨਾ ਮੈਨੂੰ ਇਹ ਵੀ ਲੱਗਦਾ ਆਪਾਂ ਸਬਕੋਨਸ਼ੀਅਸਲੀ ਨਾ ਬੜੇ ਕ੍ਰੀਏਟਿਵ ਲੋਕ ਹੁੰਦੇ ਨਾ ਬੰਦੇ ਨੂੰ ਹੁੰਦਾ ਕਿ ਯਾਰ ਮੈਂ ਕਦੀ ਨਾ ਕਦੀ ਇਹਦਾ ਕੁਛ ਕਰੂੰਗਾ ਹਨਾ ਕਿ ਕੋਈ ਨਹੀਂ ਮੈਂ ਫਿਲਹਾਲ ਨੂੰ ਠੰਡੇ ਬਸਤੇ ਸਾਈਡ ਤੇ ਕਿਤੇ ਰੱਖ ਦਿੰਦਾ ਇਹਦਾ ਕੋਈ ਮੈਂ ਜਿਸ ਤਰ੍ਹਾਂ ਤੁਸੀਂ ਗਾਰਡਨਿੰਗ ਦੀ ਗੱਲ ਕੀਤੀ ਹੈ ਹਨਾ ਕਿ ਉਹ ਹੈ ਤਾਂ ਆਊਟ ਆਫ ਇਹ ਹੈ ਨਾ ਕਿ ਮੈਂ ਕੁਛ ਕ੍ਰੀਏਟ ਕਰੂੰਗਾ ਕਿ ਲੈ ਬਾਈ ਬਾਲਟੀ ਚੋ ਕਿਆ ਬਾਤ ਹੈ ਵਧੀਆ
0: ਬੜੀ ਗੱਲ
4: ਪੂਰੀ ਗਾਰਡਨਿੰਗ ਦੀ ਕਿਆ ਗੱਲ
3: ਆਪਣੇ
0: ਕੋਲ ਰੱਖ ਛੱਡਦੇ ਇਹੋ ਹੀ ਸਮੱਸਿਆ ਭੈਣ ਜੀ ਟਾਈਮ ਨਹੀਂ ਆ ਆਪਾਂ ਐਵੇਂ ਹੀ ਰੱਖੀ ਜਾਂਦੇ ਹਾਂ ਪਰ ਇਹ ਆ ਵੀ ਉਹ ਚੀਜ਼ ਲਿਆਉਣੀ ਬੜੀ ਔਖੀ ਆਪਣੇ ਚ ਵੀ ਚਲੋ
3: ਨਹੀਂ ਪਰ ਮੈਂ ਅਸੀਂ ਕੋਸ਼ਿਸ਼ ਸੁਣ ਕੇ ਮੈਂ ਕੋਸ਼ਿਸ਼ ਉਹ ਹੈ ਨਾ ਅਸੀਂ ਜਦੋਂ ਤੁਸੀਂ ਕੁਛ ਸੁਣ ਲੈਂਦੇ ਹੋ ਫਿਰ ਤੁਸੀਂ ਕਰਦੇ ਹੋ ਕੋਸ਼ਿਸ਼ ਕਰਦੇ ਹੋ ਉਹਦੇ ਤੇ ਵੀ ਹੋਵੇ ਇੰਪਲੀਮੈਂਟ ਹੋ ਪਰ ਉਹ ਫਿਰ ਥੋੜੀ ਦੇਰ ਬਾਅਦ ਫਿਰ ਉਹ
0: ਫਿਰ ਉੱਥੇ ਆ ਜਾਂਦਾ
3: ਚੱਲਣ ਲੱਗ ਜਾਂਦਾ ਉੱਥੇ ਹੀ ਆ ਜਾਂਦਾ ਘੁੰਮ ਫਿਰ ਕੇ
0: ਥੈਂਕ ਯੂ ਭੈਣ ਜੀ ਥੈਂਕ ਯੂ
3: ਤੇ ਅਸੀਂ ਸੱਜ ਹੈਪੀ ਸੀਗੀ ਥੈਂਕ ਯੂ ਵੀਰ ਜੀ ਉਹ ਮੈਂ ਤਾਂ ਵੈਸੇ ਮੈਸੇਜ ਕਰਤਾ ਉਹ ਰੋਜ਼ ਉੱਥੇ ਜਾ ਕੇ ਰੁੱਸ ਜਾਂਦੀ ਹੈ ਗੱਡੀ 'ਚ
0: ਹਾਂਜੀ
3: ਮੈਂ ਫਿਰ ਕਹਿੰਦੀ ਮੈਂ ਤੁਸੀਂ ਮੈਸੇਜ ਕਰੋ ਕੱਲ ਪਰਸੋਂ ਦੀ ਮੈਨੂੰ ਕਹਿ ਰਹੀ ਸੀ ਮੈਂ ਕਿਹਾ ਤੂੰ ਰੈਡੀ ਹੋ ਜਾ ਮੈਂ ਕਿਹਾ ਅੱਜ ਜੇ ਤੇਰੀ ਪਹਿਲਾਂ ਆ ਗਈ ਤੈਨੂੰ ਬੋਲਣਾ ਪੈਣਾ
0: ਹਾਂਜੀ
3: ਥੈਂਕ ਯੂ
0: ਚਲ ਕੋਈ ਨੀ ਵੰਡ ਵਰਤ ਕੇ ਕਦੀ ਕੋਈ ਵੱਧ ਕਦੀ ਕੋਈ ਪਹਿਲਾਂ ਕੋਈ ਬਾਅਦ 'ਚ ਇਹ ਨਾ ਇੱਕ ਚੀਜ਼ ਹੋਰ ਇਹਦੇ ਨਾਲ ਇਸ ਕੰਸੈਪਟ ਦੇ ਨਾਲ ਜੁੜ ਜਾਂਦੀ ਹੈ ਅਸਲ 'ਚ ਜਦੋਂ ਆਪਾਂ ਇੱਦਾਂ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੇ ਨਾ ਵੀ ਰੱਖ ਲਾ ਵੀ ਰੱਖ ਲਾ ਡਿਸੀਜ਼ਨ ਨਹੀਂ ਲੈ ਪਾਉਂਦੇ ਕੀ ਸੁੱਟਣਾ ਕੀ ਨਹੀਂ ਸੁੱਟਣਾ ਉਸ ਤੋਂ ਬਾਅਦ 'ਚ ਫਿਰ ਜਿਹੜਾ ਉਹ ਬੇਸਿਕਲੀ ਕੀ ਆ ਇਹ ਸਾਡੇ ਥੋਟਸ ਨੇ ਸਾਡੇ ਅੰਦਰ ਜੋ ਚੱਲ ਰਹੇ ਆ ਉਹ ਵਿਚਾਰ ਨੇ ਅਤੇ ਬੇਸਿਕਲੀ ਸਾਡੇ ਫਿਰ ਥੋਟਸ ਬਾਕੀ ਦੇ ਜਿਹੜੇ ਨੇ ਵਿਚਾਰ ਨੇ ਇਨਫੋਰਮੇਸ਼ਨ ਆ ਉਹਦੇ ਨਾਲ ਵੀ ਇੱਦਾਂ ਹੋਣਾ ਸ਼ੁਰੂ ਹੋ ਜਾਂਦਾ ਇੱਕ ਚੀਜ਼ ਦਾ ਅਸਰ
4: ਸਹੀ ਗੱਲ
0: ਬਾਕੀਆਂ ਚੀਜ਼ਾਂ ਦੇ ਉੱਤੇ ਵੀ ਪੈਣਾ ਸ਼ੁਰੂ ਹੋ ਜਾਂਦਾ ਕੋਈ ਪਹਿਲੀਆਂ 'ਚ ਤੁਸੀਂ ਵੇਖੋ ਆਪਾਂ ਕਈ ਵਾਰੀ ਸੋਚਦੇ ਹਾਂ ਵੀ ਪਹਿਲਾਂ ਨਹੀਂ ਯਾਰ ਫਰਕ ਪੈਂਦਾ ਪਹਿਲਾਂ ਇੰਨਾ ਥੋੜ੍ਹੀ ਸੋਚੀਦਾ ਸੀ ਵੀ ਯਾਰ ਇੰਨਾ ਸਮਾਨ ਪਿਆ ਵਾ ਆਪਾਂ ਸੁੱਟਣਾ ਵਾ ਘਰਾਂ 'ਚ ਆਪਾਂ ਇੰਡੀਆ ਕਿੱਥੇ ਇੰਨਾ ਵਿਚਾਰ ਕਰਦੇ ਹਾਂ
4: ਸਹੀ ਗੱਲ
0: ਸ਼ਾਇਦ ਇਸ ਕਰਕੇ ਨਹੀਂ ਕਰਦੇ ਕਿਉਂਕਿ ਉਦੋਂ ਨੌਲੇਜ ਵਾਲਾ ਟੋਕਰਾ ਜਿਹੜਾ ਉਹ ਇੰਨਾ ਨਹੀਂ ਭਰਿਆ ਹੁਣ ਉਹ ਕਿਉਂਕਿ ਬੇਸਿਕਲੀ ਆਪਾਂ ਇਹ ਸਟੋਰ ਕਿੱਥੇ ਕਰ ਰਹੇ ਹਾਂ ਦਿਮਾਗ 'ਚ ਹੀ ਕਰ ਰਹੇ ਹੈ ਨਾ ਇਨਫੋਰਮੇਸ਼ਨ ਤਾਂ ਉੱਥੇ ਸਟੋਰ ਹੋ ਰਹੀ ਹੈ ਉੱਥੇ ਹੁਣ ਇੰਨਾ ਕੁਛ ਪਹਿਲਾਂ ਹੀ ਸਟੋਰ ਹੋਇਆ ਵਾ ਅਤੇ ਉੱਤੋਂ ਆਪਾਂ ਇਹ ਵੀ ਨਾਲ ਚੀਜ਼ਾਂ ਤੁਹਾਨੂੰ ਤੰਗ ਪਰੇਸ਼ਾਨ ਕਰਦੀਆਂ ਸ਼ਾਇਦ ਇਹੋ ਹੀ ਰੀਜ਼ਨ ਹੈ ਕਿ ਹੌਲੀ ਹੌਲੀ ਆਹ ਯਾਦਾਸ਼ਤ ਦੀ ਪ੍ਰੋਬਲਮ
4: ਬਿਲਕੁਲ
0: ਹੈ ਨਾ ਹੋਰ ਬੜੀਆਂ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ ਨਿਗਾਹ ਦੀ ਪ੍ਰੋਬਲਮ ਇਹਦੇ ਨਾਲ ਅਟੈਚ ਨੇ
4: ਅੱਜ ਕੱਲ
0: ਐਂਗਜ਼ਾਇਟੀ
4: ਹਾਂ ਇਹ ਸਾਰਾ ਕੁਛ ਉਹ ਪ੍ਰਿੰਸਟਨ ਯੂਨੀਵਰਸਿਟੀ ਦਾ ਆਹੀ ਤਾਂ ਆਇਆ ਉਹ ਰਿਸਰਚ ਪੇਪਰ ਦੇ ਅੰਦਰ ਕਿ ਆਮ ਬੰਦਾ ਜੋ ਆਪਣੀ ਰੈਮ ਹੁੰਦੀ ਹੈ ਨਾ ਦਿਮਾਗ ਦੀ ਉਹ ਖਤਮ ਕਰ ਚੁੱਕਾ ਹੁੰਦਾ ਸਵੇਰ ਦੀ ਕੌਫੀ ਤੋਂ ਪਹਿਲਾਂ ਵੀ ਕਈ ਲੋਕ ਕਿਉਂਕਿ ਇੰਨੀ ਜ਼ਿਆਦਾ ਸਟੋਰਡ ਇਨਫੋਰਮੇਸ਼ਨ ਇੰਨੇ ਜ਼ਿਆਦਾ ਸਟੋਰਡ ਟਾਸਕ ਇਕੱਠੇ ਕੀਤੇ ਹੋਏ ਆ ਆਪਾਂ ਪਹਿਲਾਂ ਹੀ ਕਿ ਅਸੀਂ ਆਪਾਂ ਤਾਂ ਕਹਿੰਦੇ ਹਾਂ ਕਿ ਫੁੱਲ ਬ੍ਰੇਨ ਫੰਕਸ਼ਨ ਉਹ ਛੱਡੋ ਜੋ ਸਾਡਾ ਇੱਕ ਯੂਜੁਅਲ ਬ੍ਰੇਨ ਫੰਕਸ਼ਨ ਹੈ ਨਾ ਜੋ ਸਾਡਾ ਖੁਦ ਦਾ ਪਰਸਨਲ ਬੈਂਚ ਮਾਰਕ ਹੈ ਆਪਾਂ ਉਹ ਵੀ ਨਹੀਂ ਅੱਜ ਕੱਲ੍ਹ ਪਾਰ ਕਰ ਪਾ ਰਹੇ ਬਿਕੋਜ਼ ਅਸੀਂ ਬਹੁਤ ਕਲੱਟਰ ਕੀਤਾ ਹੋਇਆ ਦਿਮਾਗ ਦੇ ਅੰਦਰ ਦਿਮਾਗ 'ਚ ਕਲੱਟਰ ਤਾਂ ਕਰਕੇ ਹੀ ਹੈ ਕਿਉਂਕਿ ਸਾਡੇ ਆਸੇ ਪਾਸੇ ਬਹੁਤ ਕਲੱਟਰ ਆ ਓਨੇ ਟਾਸਕ ਨੇ ਮੈਨੂੰ ਲੱਗਦਾ ਭਾਅ ਜੀ ਇਹਦੇ ਅੰਦਰ ਨਾ ਇੱਕ ਥੰਬ ਰੂਲ ਵੀ ਜੇ ਬੰਦਾ ਬਣਾ ਲਵੇ ਜਿਸ ਤਰ੍ਹਾਂ ਮੈਂ ਹੁਣ ਜਿਸ ਤਰ੍ਹਾਂ ਆਪਾਂ ਗੱਲਾਂ ਕਰਦੇ ਮੈਂ ਆਪ ਸੋਚ ਰਿਹਾ ਕਿ ਆਹ ਇੱਕ ਦੋ ਤਿੰਨ ਚੀਜ਼ਾਂ ਹੈਗੀਆਂ ਜੋ ਮੈਨੂੰ ਪਤਾ ਕਿ ਮੈਂ ਨਾ ਬਹੁਤ ਬਾਏ ਕਰ ਲੈਂਦਾ ਜਾਂ ਫਿਰ ਪਈਆਂ ਹੁੰਦੀਆਂ ਮੈਂ ਛੇੜਦਾ ਨਹੀਂ ਬੰਦਾ ਥੰਬ ਰੂਲ ਬਣਾ ਲਏ ਕਿ ਯਾਰ ਜਿਹੜਾ ਸ਼ੋਪਿੰਗ ਬੈਗ ਹੈ ਨਾ ਜਾਂ ਤਾਂ ਪੱਕਾ ਕਾਰ 'ਚ ਰੱਖਿਆ ਜੇ ਨਹੀਂ ਹੈ ਜੇ ਆਇਆ ਮੇਰੇ ਨਾਲ 25 ਸੈਂਟ ਵਾਲਾ ਤਾਂ ਮੈਨੂੰ ਸੁੱਟਣਾ ਬੈਂਚ ਸੁੱਟਣਾ ਹੀ ਸੁੱਟਣਾ ਆਹ ਜੇ ਛੋਟੀ ਮੋਟੀਆਂ ਹਾਂ ਦਹੀਂ ਵਗੈਰਾ ਵਾਲੀਆਂ ਬਾਲਟੀਆਂ ਹੋ ਗਈਆਂ ਹੈ ਨਾ ਵਟ ਐਵਰ ਹੈ ਨਾ ਕਿ ਇਹ ਜਾਣਗੀਆਂ ਹੀ ਜਾਣਗੀਆਂ ਮੇਰੇ ਯੈਲੋ ਬਿਨ ਦੇ ਅੰਦਰ ਮੈਂ ਨਹੀਂ ਕਰਨਾ ਕੁਛ ਮੈਂ ਬੰਦਾ ਆਪਣੇ ਆਪ ਨਾਲ ਇੱਕ ਵਾਰੀ ਗੱਲ ਕਰਦਾ ਤਾਂ ਕਰਨਾ ਤੂੰ ਕੁਛ ਨਹੀਂ ਇਹਨਾਂ ਚੀਜ਼ਾਂ ਦਾ ਮੈਂ ਤੂੰ ਇਕੱਠੀਆਂ ਕਰੀ ਜਾਂਦਾ ਪਿਆ ਹੈ ਨਾ ਜਿਵੇਂ ਕੋਲ ਲੈਟ ਸਪੋਜ਼ ਜਿੰਨੇ ਕੁ 7-8-10 ਜੋੜੇ ਜਿੰਨੇ ਵੀ ਹੈ ਨਾ ਜੇ ਹੈਗੇ ਆ ਅਤੇ ਮੈਂ ਜੇ ਇਹਨਾਂ 'ਚੋਂ 2 ਖਤਮ ਹੋਣਗੇ ਬਾਏ ਬਾਏ ਟਾਟਾ ਹੋਣਗੇ ਤਾਂ ਹੀ 2 ਐਡ ਕਰਨੇ ਆ ਇੱਦਾਂ ਦੇ ਜੇ ਬੰਦਾ ਰੂਲ ਆਪਣੇ ਲਈ ਵੈਸੇ ਪੁਰਾਣੇ ਲੋਕਾਂ 'ਚ ਇਹ ਹੁੰਦਾ ਸੀਗਾ
0: ਪੈਰਲਰ ਨਾ 2 ਤਰ੍ਹਾਂ ਦੇ ਕ੍ਰਿਸ਼ਨਾ ਥੋਟ ਸਾਡੇ ਚੱਲਦੇ ਆ ਦਿਮਾਗ ਦੇ ਵਿੱਚ ਇੱਕ ਤਾਂ ਇਹ ਆ ਵੀ ਜਿੱਦਾਂ ਆਪਾਂ ਮੰਨ ਲਓ ਤੁਸੀਂ ਦਹੀਂ ਵਾਲੀਆਂ ਬਾਲਟੀਆਂ ਕਹੀਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਕਿਸੇ ਦੇ ਨਾਲ ਆਉਂਦੀਆਂ ਪੈਕਿੰਗ ਦੇ ਵਿੱਚ ਤਾਂ ਆਪਾਂ ਉਹ ਰੱਖ ਲੈਂਦੇ ਹਾਂ ਪਰ ਉਹਦੇ ਪੈਰਲਰ ਤੁਸੀਂ ਵੇਖੋ ਇੱਕ ਚੀਜ਼ ਹੋਰ ਆ ਨਾਲ ਵੀ ਸਾਡੇ ਕੋਲ ਚੀਜ਼ਾਂ ਸੋਹਣੀਆਂ ਹੋਣੀਆਂ ਚਾਹੀਦੀਆਂ ਨੇ ਨਵੀਆਂ ਹੋਣੀਆਂ ਚਾਹੀਦੀਆਂ ਨੇ ਫੈਂਸੀ ਹੋਣੀਆਂ ਚਾਹੀਦੀਆਂ ਉਹਦੇ ਵਿੱਚ ਤੁਸੀਂ ਜੇ ਰੱਖ ਵੀ ਲਓ ਤਾਂ ਤੁਹਾਨੂੰ ਨਾ ਇੱਕ ਸਟੇਜ 'ਤੇ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਮੰਨ ਲਓ ਉੱਥੇ ਤੁਸੀਂ ਬੜੇ ਸੋਹਣੇ ਡੱਬੇ ਵੇਹਦੇ ਹੋ ਤੁਸੀਂ ਹੈ ਨਾ ਭੈਣ ਜੀ ਕਿੱਥੋਂ ਆਏ ਉਹ ਕਹਿੰਦੇ ਉਹ ਲੈ ਉੱਥੇ ਸਪੈਸ਼ਲ ਲੱਗਿਆ ਫਿਰ ਤੁਹਾਨੂੰ ਉਸ ਟਾਈਮ ਤੋਂ ਇਹ ਚੀਜ਼ ਤੰਗ ਕਰਦੀ ਹੈ ਵੀ ਸਾਡੇ ਘਰ 'ਤੇ ਐਵੇਂ ਨਿਕੰਮਾ ਜਿਹਾ ਪਿਆ ਬੁਰਾ ਲੱਗੂਗਾ ਸਾਹਮਣੇ ਪਿਆ
4: ਹਾਂ ਉਹ ਤਾਂ ਚਲੋ
0: ਫਿਰ ਆਪਾਂ ਉਹ ਵੀ ਸੋ ਇਹਦੇ ਵਿੱਚ ਵੀ ਆਪਾਂ ਕੰਫਿਊਜ਼ ਹਾਂ ਜਾਂ ਤਾਂ ਆਪਾਂ ਮੰਨ ਲਓ ਜੇ ਉਹ ਹਿੱਡਨ ਨਹੀਂ ਰਹਿਣਾ ਵਾ ਤਾਂ ਫਿਰ ਉਹ ਪਿਆ ਰਹਿਣਾ ਤਾਂ ਫਿਰ ਠੀਕ ਆ ਪਰ ਸਾਨੂੰ ਉਹਦੇ ਦਰਮਿਆਨ ਇਹ ਵੀ ਚੀਜ਼ ਤੰਗ ਕਰੀ ਜਾਂਦੀ ਆ ਵੀ ਆਪਾਂ ਉਹ ਨਵਾਂ ਰੱਖਣਾ ਜਾਂ ਪੁਰਾਣਾ ਕਈ ਵਾਰੀ ਇੱਦਾਂ ਹੁੰਦਾ ਵਾ ਵੀ ਉਹ ਨਵੇਂ ਵੀ ਲੈ ਆਉਂਦੇ ਆਪਾਂ ਪਰ ਉਹਨਾਂ ਨੂੰ ਸ਼ਿਫਟ ਕਰਨ ਦਾ ਹੀ ਸਾਡੇ ਕੋਲ ਟਾਈਮ ਨਹੀਂ ਮਿਲਦਾ ਨਵੇਂ ਗਰਾਜ 'ਚ ਪਏ ਰਹਿੰਦੇ ਆ ਉਹ ਉੱਥੇ ਪਏ ਰਹਿੰਦੇ ਆ ਸੋ ਇਹ ਵੀ ਚੀਜ਼ ਅੱਜ ਕੱਲ੍ਹ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ ਕਿ ਆਪਾਂ ਕੋਈ ਬੋਤਲਾਂ ਹੋ ਗਈਆਂ ਡੱਬੇ ਹੋ ਗਏ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਚੀਜ਼ਾਂ ਸਟੋਰ ਕਰਦੇ ਹਾਂ ਆਪਣੀਆਂ ਪਰ ਹੁਣ ਹੁਣ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਾਹਰੋਂ ਉਹ ਦੂਸਰੀਆਂ ਲਿਆ ਕੇ ਮਰਦਬਾਨ ਵਗੈਰਾ ਉਹ 'ਚ ਰੱਖਣਾ ਆਪਾਂ ਜ਼ਿਆਦਾ ਪਸੰਦ ਕਰਦੇ ਹਾਂ ਅਤੇ ਇਹ ਵੀ ਚੀਜ਼ ਨਾਲ ਕਿਉਂਕਿ ਬਾਇੰਗ ਪਾਵਰ ਜਦੋਂ ਆਉਂਦੀ ਬੰਦੇ ਦੀ ਉਦੋਂ ਆ ਵੀ ਨਾਲ ਇੱਕ ਤਾਂ ਇਹੀ ਮਜ਼ਬੂਰੀ ਪਰ ਜਿੱਦਾਂ ਜਿੱਦਾਂ ਬਾਇੰਗ ਪਾਵਰ ਆਈ ਅਤੇ ਫਿਰ ਇੱਥੇ ਸਾਡੀ ਜਿਹੜੀ ਕੰਫਿਊਜ਼ਨ ਹੋਰ ਵੱਧ ਗਈ ਵੀ ਹਾਏ ਹੁਣ ਆਹ ਲਈਏ ਜਾਂ ਉਹ ਰੱਖੀਏ ਪੈਸਾ ਤੁਹਾਨੂੰ ਹੋਰ ਵੀ ਖੱਜਲ ਕਰਦਾ
4: ਫਿਰ ਇਹਦੇ ਅੰਦਰ, ਕਿਉਂਕਿ ਜਿਹੜੇ ਲੋਕ ਆਹ ਇੰਨੇ ਤਕੜਾ ਕਮਰਸ਼ਲਾਈਜੇਸ਼ਨ ਆਇਆ ਨਾ, ਇਹ ਕਮੋਡਿਟੀ ਜਾਂ ਪ੍ਰੋਡਕਸ਼ਨ ਇਹਦੇ ਉੱਪਰ ਨਹੀਂ ਇੰਨਾ ਸਮਾਂ ਲਗਾਉਂਦੇ ਜਿੰਨਾ ਸਬਕੌਂਸ਼ੀਅਸਲੀ ਤੁਹਾਨੂੰ ਕਿਸ ਤਰੀਕੇ ਨਾਲ ਵੇਚਣਾ ਉਹਦੇ 'ਤੇ ਲਗਾਉਂਦੇ, ਹੈ ਨਾ, ਕਿ ਕਿੰਨੀ ਨੋਰਮਲ ਜਿਹੀ ਗੱਲ ਆ। ਜਿਸ ਤਰ੍ਹਾਂ ਹੁਣ ਇੱਦਾਂ ਦਾ ਹੀ ਆਹ ਕੋਈ ਬਕਸਿਆਂ ਦਾ ਸੈੱਟ ਹੈ, ਲੈਟ ਸਪੋਜ਼ ਉਹ 30 ਦਾ 40 ਦਾ 50 ਦਾ ਬੰਦਾ ਲੈ ਆਇਆ, ਹੈ ਨਾ, ਮਹਿੰਗਾ ਕਿਤੇ ਕੁਛ ਲੈ ਆਇਆ, ਹੈ ਨਾ, ਤੁਹਾਨੂੰ ਉਹ ਸਿਮਿਲਰ ਚੀਜ਼ ਜਦੋਂ ਕਦੀ ਤੁਹਾਡੇ ਤੁਸੀਂ ਇੰਟਰਨੈਟ ਸਕਰੋਲ ਕਰ ਰਹੇ ਹੋ, ਤੁਹਾਨੂੰ ਉਹ ਸਿਮਿਲਰ ਉੱਦਾਂ ਦੀ ਚੀਜ਼ ਨਾ ਹਾਫ ਤੋਂ ਵੀ ਘੱਟ ਪ੍ਰਾਈਸ 'ਤੇ ਮਿਲਦੀ ਹੋਵੇ, ਬੰਦਾ ਕਹਿੰਦਾ ਚੱਲ ਆ ਵੀ ਮੰਗਾ ਲੈਣਾ, ਉਹ ਕਦੀ ਵਧੀਆ ਵਧੀਆ ਕੋਈ ਚੀਜ਼ ਹੋਵੇ, ਜਾਂ ਫਿਰ ਜਿਸ ਤਰ੍ਹਾਂ ਕੋਈ ਆਹ ਕਰੋਕਰੀ ਸੈੱਟ ਹੁੰਦਾ ਕੋਈ ਆਏ ਗਏ 'ਤੇ ਬੰਦਾ ਯੂਜ਼ ਕਰ ਲੈਂਦਾ, ਇਹ ਵਾਲਾ ਮੈਂ ਨੋਰਮਲ ਯੂਜ਼ ਕਰ ਲੈਂਦਾ, ਹੈ ਨਾ। ਤੁਹਾਡਾ ਜਿਹੜਾ ਫਿਲਹਾਲ ਹੈ ਜੋ ਤੁਸੀਂ ਯੂਜ਼ ਕਰ ਰਹੇ ਹੋ ਉਹ ਚੀਜ਼, ਹੈ ਨਾ, ਉਹ ਤਾਂ ਤੁਹਾਡੇ ਕੋਲ ਪਈ ਹੋਈ ਹੈ, ਐਕਸਟਰਾ ਤੁਸੀਂ ਲੈ ਕੇ ਆਏ ਹੋ, ਪਰ ਕਿਉਂਕਿ ਪ੍ਰਾਈਸ ਕੰਪੀਟੀਸ਼ਨ ਤੁਹਾਨੂੰ ਨਾ ਤਕੜਾ ਮਿਲ ਗਿਆ, ਤੁਸੀਂ ਕਹਿੰਦੇ ਯਾਰ ਆਈ ਸ਼ੁੱਡ ਨਾਟ ਮਿਸ ਆਊਟ ਔਨ ਦਿਸ ਡੀਲ, ਇੱਕ ਹੋਰ ਚੀਜ਼ ਐਡ ਹੋ ਜਾਂਦੀ ਹੈ, ਸਿਮਿਲਰ ਤਿੰਨ ਤਿੰਨ ਚਾਰ ਚਾਰ ਚੀਜ਼ਾਂ ਆਪਾਂ ਐਡ ਕਰ ਲੈਂਦੇ ਹਾਂ।
0: ਇਹੋ ਕੁਛ ਤੇ ਹੋ ਰਿਹਾ ਸਾਡੇ ਨਾਲ। ਇੱਕ ਕਾਲਰ ਲੈ ਕੇ ਫਿਰ ਆਪਾਂ ਬ੍ਰੇਕ ਤੇ ਜਾ ਕੇ ਫਿਰ ਆ ਕੇ ਗੱਲ ਕਰਦੇ ਹਾਂ। 421 ਤੁਸੀਂ ਆਉਂਦੇ ਹੋ, 421 ਤੁਸੀਂ ਆਉਂਦੇ ਰਹੋ ਜੀ।
4: ਹੈਲੋ
0: ਹੈਲੋ, ਮੈਨੂੰ ਲੱਗਦਾ ਵਾ ਵੀ ਇਹ
4: ਫੋਨ ਲਾਈਨ ਚ ਕਲਟਰ ਹੋ ਗਿਆ।
0: ਹਾਂਜੀ, ਛੁੱਟੀ ਕਰ ਗਏ ਨੇ, ਚਲੋ ਤੁਸੀਂ ਦੁਬਾਰਾ ਕਰ ਲਿਓ ਤੇ ਆਪਾਂ ਇੱਕ
4: ਛੋਟੀ ਸੀ ਬ੍ਰੇਕ
0: ਲੈ ਕੇ ਤੇ ਫਿਰ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ ਤੁਸੀਂ ਸੁਣ ਰਹੇ ਹੋ ਤੇ ਗੱਲਾਂ ਬਾਤਾਂ ਸਾਡੀਆਂ ਆ ਕੇ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਇੱਕ ਨਿੱਕੀ ਜਿਹੀ ਬ੍ਰੇਕ।

0: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
2: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ, 0433-280-252 ਤੇ।
4: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
0: ready set go Chadston Ford, Dandenong road te tuhanu udik reya hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business fleet lai gal karo, vehicle experts Tim Forbes ya Corey Nal, radio hanji de hawale nal pao 3 saal di free service। Chadston Ford, ready set Ford।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
6: ਕਿਆ ਆਪ ਜਾਣਤੇ ਹੈਂ ਕਿ ਬੱਚੋਂ ਕੀ ਉਮਰ 5 ਸਾਲ ਕੇ ਹੋਣੇ ਸੇ ਪਹਿਲੇ ਉਨਕਾ ਦਿਮਾਗ ਲਗਭਗ 90% ਵਿਕਸਿਤ ਹੋ ਜਾਤਾ ਹੈ। ਨਿਸ਼ੁਲਕ ਕਿੰਡਰ 3 ਔਰ 4 ਸਾਲ ਕੇ ਬੱਚੋਂ ਕੋ ਪ੍ਰਾਥਮਿਕ ਸਕੂਲ ਜਾਣਾ ਸ਼ੁਰੂ ਕਰਨੇ ਸੇ ਪਹਿਲੇ 2 ਸਾਲ ਕੀ ਉਪਯੋਗੀ ਸ਼ਿਕਸ਼ਾ ਉਪਲਬਧ ਕਰਵਾਤਾ ਹੈ ਔਰ ਪਰਿਵਾਰੋਂ ਕੇ ਪੈਸੋਂ ਕੀ ਬਚਤ ਕਰਾਤਾ ਹੈ। ਕਿੰਡਰ ਮੇ ਬੱਚੇ ਖੇਲ ਕੇ ਮਾਧਿਅਮ ਸੇ ਸਿੱਖਤੇ ਹੈ, ਜਿਸ ਸੇ ਉਨਕੋ ਮਹੱਤਵਪੂਰਨ ਸਮਾਜਿਕ, ਭਾਵਾਤਮਕ ਔਰ ਬੌਧਿਕ ਕੌਸ਼ਲ ਵਿਕਸਿਤ ਕਰਨੇ ਮੇ ਔਰ ਆਪਣੇ ਦੋਸਤ ਬਣਾਨੇ ਮੇ ਮਦਦ ਮਿਲਤੀ ਹੈ। wic.gov.au/kinder ਪਰ ਔਰ ਅਧਿਕ ਜਾਣਕਾਰੀ ਪ੍ਰਾਪਤ।
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ।
0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
9: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
10: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
11: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਡੇਅਰੀ ਸਟੋਰ ਤੋਂ ਵਿਜ਼ਿਟ goldleafdairy.com।
1: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
8: Authorized by the Victorian Government, Melbourne.
12: Lao ji, tuhadi nazar hai. Bola.
13: Oye, bole oye di. Zabardast kaamyabi to baad. Geet MP3 te Jagjeet Sandhu Films. Le aaye ne haase, masti te emotion naal bharpoor film.
14: Bole ne kasoote basate.
13: Oye, bole oye 2. Comedy, drama te entertainment da pura tadka. 12 June nu puri family de naal. Nazdeeki cinema kalan vich dekhna na bhulyo. Oye, bole oye 2.
15: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
16: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
15: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
16: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
15: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
17: ਹਾਂਜੀ ਰੇਡੀਓ
18: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
19: ਦੇਖੋ ਸੱਚ ਬਤਾ ਦੋ।
20: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
18: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
21: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਬਿਲਕੁਲ ਜੀ, ਛੱਡਦੀ ਨਾ ਗਮਰੂ ਜਵਾਨ ਨਸ਼ਾ ਪਾਪਾ ਛੱਡਦਾ। ਫਿਲਮ ਓਏ ਭੋਲੇ ਓਏ ਟੂ ਰਿਲੀਜ਼ ਹੋਣ ਜਾ ਰਹੀ ਆ ਕੱਲ ਦੇ ਦਿਨ, ਵੀਤ ਬਲਜੀਤ ਦੀ ਕਲਮ ਅਤੇ ਉਹਨਾਂ ਦਾ ਹੀ ਬੋਲਿਆ ਮੇਰਾ ਖਿਆਲ, ਹਾਂਜੀ ਉਹਨਾਂ ਦੀ ਆਵਾਜ਼ ਹੈ। ਜਗਜੀਤ ਸੰਧੂ ਦੀ ਅਦਾਕਾਰੀ ਕਮਾਲ, ਮਤਲਬ ਆਪਾਂ ਕਹਿ ਲਈਏ ਜੇ ਹੁਣ ਦੇ ਜੋ ਕਿ ਆਪਾਂ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਅਤੇ ਅਦਾਕਾਰੀ ਪੱਖੋਂ ਤਾਂ ਬੰਦਾ ਕਮਾਲ ਹੈ,
1: ਵੈਰੀ ਗੁੱਡ ਐਕਟਰ,
0: ਆਪਾਂ ਬਹੁਤ ਕੋਈ ਰੇਅਰ ਹੀ ਕੋਈ ਬੰਦਾ ਕੰਪੇਅਰ ਕਰ ਸਕਦੇ ਉਹਨਾਂ ਦੀ ਅਦਾਕਾਰੀ ਦੇ ਪੱਖੋਂ। ਅਤੇ ਬਾਕੀ ਫਿਲਮ ਕੱਲ੍ਹ ਆ ਜਾਣੀ ਆ ਵੇਖ ਕੇ, ਅਤੇ ਤੁਸੀਂ ਵੀ ਦੱਸੋ ਵੀ ਕਿੱਦਾਂ ਦੀ ਲੱਗੀ ਤੁਹਾਨੂੰ। ਵੈਸੇ ਆਹ ਚੀਜ਼ ਮੈਨੂੰ ਵਧੀਆ ਲੱਗੀ ਜਿਹੜੀ ਆ ਹੁਣ ਮੇਜਰ ਰਾਜਸਥਾਨੀ ਟਾਈਪ ਟ੍ਰੈਂਡ ਚ ਨਹੀਂ ਆ ਉਹ ਟਰਾਈ ਕਰਕੇ ਵੇਖਣੀ ਆ। ਤੇ ਲਗਭਗ ਉਹਦਾ ਵੀ ਤੇ ਏਦਾਂ ਹੀ ਆ, ਉਹ ਜਿਹੜਾ ਪੰਛੀ ਵਾਲਾ ਵਾ ਮੁੰਡਾ, ਪੰਛੀ ਵਾਲਾ ਵਾ ਪੱਪਾ,
1: ਨਹੀਂ ਮੈਨੂੰ ਨਹੀਂ ਖਿਆਲ,
0: ਵਾਰਨਿੰਗ ਵਾਲਾ, ਖੈਰ ਪ੍ਰੋਗਰਾਮ। ਹਾਂਜੀ ਮੈਲਬਨ, ਤੇ ਕਰੀ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਪ੍ਰੋਗਰਾਮ ਦੇ ਵਿੱਚ। ਅੱਜ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਆਪਣੀ ਜ਼ਿੰਦਗੀ ਦੇ ਖਲਾਰਿਆਂ ਦੇ ਬਾਰੇ, ਥੋਟਸ ਦੇ ਖਲਾਰਿਆਂ ਦੇ ਬਾਰੇ, ਵਸਤਾਂ ਥੋਟਸ ਡਿਜੀਟਲ ਖਿਲਾਰਿਆਂ ਦੇ ਬਾਰੇ, ਕਿੱਦਾਂ ਆਪਾਂ ਇਹਨਾਂ ਚੀਜ਼ਾਂ ਨੂੰ ਮਿਨੀਮਾਈਜ਼ ਕਰ ਸਕਦੇ ਹਾਂ, ਕਿੱਦਾਂ ਸੁਖੀ ਰਹਿ ਸਕਦੇ ਹਾਂ। ਸੋ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ, ਤੁਸੀਂ ਵੀ ਦੱਸਿਓ ਕਿਉਂ ਅਤੇ ਕਿੱਦਾਂ, ਕਿਉਂ ਆਪਾਂ ਇੰਨਾ ਜ਼ਿਆਦਾ ਇਕੱਠਾ ਕਰੀ ਜਾਂਦੇ ਹਾਂ। ਬੜੀਆਂ ਚੀਜ਼ਾਂ 'ਤੇ ਤਾਂ ਸ਼ਾਇਦ ਸਾਡੇ ਕੋਲ ਆਨਸਰ ਹੀ ਨੇ, ਮਜਬੂਰੀ ਵੀ ਆ, ਅਤੇ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਇਦ ਤੁਹਾਡੇ ਤੁਸੀਂ ਕਦੀ ਸੋਚੀਆਂ ਹੋਣ, ਕਿਉਂਕਿ ਜਦੋਂ ਆਨਸਰ ਤੁਹਾਨੂੰ ਉਦੋਂ ਲੱਭਦੇ ਜਦੋਂ ਤੁਸੀਂ ਸੋਚਣਾ ਸ਼ੁਰੂ ਕਰੋ, ਜਦੋਂ ਤੁਸੀਂ ਡਿਸਕਸ ਕਰਨਾ ਸ਼ੁਰੂ ਕਰੋ, ਅਤੇ ਕਿਉਂ ਅਤੇ ਫਿਰ ਲੱਭ ਜੇ ਅਤੇ ਫਿਰ ਆਪਾਂ ਉਹ ਆਪਣੀ ਆਦਤ ਜਿਹੜੀ ਉਹਨੂੰ ਉਹਦੇ ਵਿੱਚ ਵੀ ਸ਼ਾਇਦ ਕਦੇ ਕਦੇ ਥੋੜ੍ਹਾ ਥੋੜ੍ਹਾ ਜਿਹਾ ਆਪਾਂ ਫੇਰ ਬਦਲ ਕਰ ਸਕਦੇ ਹੁੰਦੇ ਹਾਂ, ਥੋੜ੍ਹਾ ਬਹੁਤਾ ਆਪਾਂ ਚੇਂਜ ਕਰ ਸਕਦੇ ਹੁੰਦੇ, ਕੋਸ਼ਿਸ਼ ਹਰ ਕੋਈ ਕਰਦਾ ਵੀ ਮੈਂ ਘੱਟ ਤੋਂ ਘੱਟ ਘੱਟ ਤੋਂ ਘੱਟ। ਅੱਛਾ, ਇਹ ਕਿੱਡੀ ਵੱਡੀ ਬਿਮਾਰੀ ਆ ਅਤੇ ਕਿੰਨਾ ਵੱਡਾ ਸਾਈਕੋਲੋਜੀਕਲੀ ਸਾਡੇ ਉੱਤੇ ਅਸਰ ਆ, ਇਹਦੀ ਇੱਕ ਨਾ ਇਹਦੀ ਇੱਕ ਐਗਜ਼ਾਮਪਲ ਆਪਾਂ ਵੇਖ ਸਕਦੇ ਹਾਂ ਵੀ ਜਦੋਂ ਆਪਾਂ ਘੁੰਮਣ ਜਾਂਦੇ ਹਾਂ ਨਾ
1: ਜੀ,
0: ਤੁਸੀਂ ਕਿਸੇ ਹੋਟਲ ਦੇ ਵਿੱਚ ਸਟੇਅ ਕਰਦੇ ਹੋ ਜਾਂ ਤੁਸੀਂ ਏਅਰਬੀਐਨਬੀ ਦੇ ਸਟੇਅ ਕਰਦੇ ਹੋ, ਜਾਂ ਫਿਰ ਤੁਹਾਡਾ ਕੋਈ ਇੱਦਾਂ ਦਾ ਕੋਈ ਰਿਸ਼ਤੇਦਾਰ ਜਾਂ ਠਾਰ ਜਿਹਨੇ ਉਹ ਚੀਜ਼ ਮਤਲਬ ਮੈਨੇਜ ਤੇ ਸਾਡੇ ਮਤਲਬ ਜਿਹੜੀ ਜਿਹਦੇ ਨਾਲ ਸਾਡੀ ਠਾਰ ਹੈ ਉਹ ਸਾਡੇ ਵਰਗੇ ਹੋਣਾ, ਪਰ ਇਹ ਆ ਵੀ ਜਿਹਨੇ ਕਿਸੇ ਨੇ ਨਵਾਂ ਨਵਾਂ ਜਿਹਾ ਲਿਆ ਘਰ, ਹਾਲੇ ਉਹ ਸ਼ਿਫਟਿੰਗ ਪ੍ਰੋਪਰ ਕਰ ਨਹੀਂ ਰਿਹਾ, ਤੁਸੀਂ ਇਹ ਵੇਖੋ, ਜਾਂ ਫਿਰ ਜਿਹੜੇ ਵਾਕਈ ਜਿਹੜੇ ਕਰ ਲੈਂਦੇ ਨੇ ਮੈਨੇਜ, ਅਤੇ ਤੁਸੀਂ ਇਹ ਵੇਖਿਓ ਵੀ ਆਪਾਂ ਨੂੰ ਉੱਥੇ ਸਕੂਨ ਮਿਲਦਾ ਆਪਣੇ ਘਰ 'ਚ, ਜਿੱਦਾਂ ਆਪਾਂ ਅੱਗੇ ਗੱਡੀ ਦੀ ਗੱਲ ਕੀਤੀ ਸੀ, ਆਪਣੇ ਘਰ ਆਪਣੀ ਅਲਮਾਰੀ ਆਪਣੀ ਕਾਰ ਆਪਣੇ ਗੂਗਲ ਆਪਣਾ ਫੋਨ ਆਪਣੇ ਜਿਹੜੀ ਚੀਜ਼ ਜਿਹਦੇ ਵਿੱਚ ਆਪਾਂ ਰੋਜ਼ ਰਹਿੰਦੇ ਹਾਂ ਉੱਥੇ ਸਾਨੂੰ ਉਹ ਚੀਜ਼ ਦੇਖਣੋਂ ਹੀ ਹਟ ਜਾਂਦੀ, ਸਾਨੂੰ ਲੱਗਦਾ ਵੀ ਇਹ ਇੱਦਾਂ ਹੀ ਇਹ ਐਜ਼ ਇਟ ਇਜ਼ ਹੀ, ਪਰ ਜਦੋਂ ਆਪਾਂ ਉਹ ਚੀਜ਼ ਕਿਸੇ ਦੇ ਜਾ ਕੇ ਆਪਾਂ ਵੇਖਦੇ ਹਾਂ, ਸਾਨੂੰ ਹੁਣ ਛੁੱਟੀਆਂ ਜਾਂ ਕਿਤੇ ਜਾ ਕੇ ਰਹਿਣਾ ਆਪਾਂ ਕਹਿੰਦੇ ਹਾਂ ਜਗ੍ਹਾ ਹੀ ਬਦਲੀ ਅਤੇ ਆਪਾਂ ਮਤਲਬ ਫਰੈਸ਼ ਫੀਲ ਕਰ ਰਹੇ ਉਹਦਾ ਇੱਕ ਰੀਜ਼ਨ ਇਹ ਵੀ ਆ, ਤੁਸੀਂ ਤਾਂ ਫਰੈਸ਼ ਫੀਲ ਕਰ ਰਹੇ ਹੋ ਵੀ ਉੱਥੇ ਵਿਹਲ ਆ। ਈਵਨ ਇੱਥੋਂ ਤੱਕ ਵੀ ਕਿਹਾ ਜਾਂਦਾ ਨਾ ਵੀ ਜਿਹੜਾ ਮੰਨ ਲਓ ਆਪਾਂ ਹੁਣ ਚੀਜ਼ਾਂ ਦੇ ਨਾਂ ਰੱਖੇ ਆ, ਮੰਨ ਲਓ ਆਪਾਂ ਰੱਖਿਆ ਵਾ ਬੈਡਰੂਮ, ਬੈਡਰੂਮ ਦਾ ਮਤਲਬ ਜਿੱਥੇ ਤੁਸੀਂ ਸੌਣਾ, ਹੁਣ ਜਿੱਥੇ ਤੁਸੀਂ ਸੌਣਾ ਵਾ ਉੱਥੇ ਕੀ ਚਾਹੀਦਾ ਤੁਹਾਨੂੰ, ਬੈੱਡ,
1: ਬੈੱਡ, ਸਹੀ ਗੱਲ, ਬਿਲਕੁਲ ਸਹੀ,
0: ਹੋਰ ਕੋਈ ਚੀਜ਼ ਦੀ ਤਾਂ ਲੋੜ ਨਹੀਂ ਆ ਉੱਥੇ, ਪਰ ਤੁਸੀਂ ਸੋਚ ਕੇ ਵੇਖੋ ਵੀ ਤੁਸੀਂ ਕੀ ਭਰਿਆ ਵਾ ਉਸ ਕਮਰੇ ਦੇ ਵਿੱਚ। ਸੋ ਜਿੱਥੇ ਤੁਸੀਂ ਕਹਿੰਦੇ ਹੋ ਸਟੋਰ ਰੂਮ, ਉਹਦੇ ਵਿੱਚ ਸਮਾਨ ਪਿਆ ਵਾ ਉਹ ਤਾਂ ਸਮਝ ਆਉਂਦਾ ਕਿਉਂਕਿ ਉਹਦਾ ਨਾਂ ਸਟੋਰ ਰੂਮ ਆ, ਹੈ ਨਾ। ਹੁਣ ਆਪਾਂ ਕਹਿੰਦੇ ਬਾਥਰੂਮ, ਉੱਥੇ ਆਪਾਂ ਨਹਾਉਣਾ ਹੀ ਆ
1: ਜੀ, ਬਿਲਕੁਲ,
0: ਹੈ ਨਾ। ਅਤੇ ਉੱਥੇ ਵੀ ਆਪਾਂ ਜੇ ਵੇਖੀਏ ਤਾਂ ਪੋਸੀਬਲੀ ਜੇ ਕਿਤੇ ਖੂਨ ਜਾਂ ਖਾਂਜਾ ਬਚਦਾ ਹੋਵੇ ਤਾਂ ਉੱਥੇ ਵੀ ਆਪਾਂ ਸਾਰਾ ਕੁਛ ਹੀ ਧੁੰਨਿਆਂ ਦਾ, ਹੋਰ ਤਾਂ ਹੋਰ ਸਾਡੇ ਮਤਲਬ ਮੈਂ ਵੇਖਣਾ ਵੀ ਬਹੁਤਿਆਂ ਦੇ ਬਾਥਰੂਮ ਦੇ ਵਿੱਚ ਮਤਲਬ ਸ਼ੀਸ਼ੀਆਂ ਹੀ ਇੰਨੀਆਂ ਗਜਾਦੀਆਂ ਹੁੰਦੀਆਂ ਵਾ।
1: ਫਿਰ ਅਗੇਨ ਉਹੀ ਕਮਰਸ਼ਲਾਈਜੇਸ਼ਨ ਨਾ, ਸਾਨੂੰ ਹੁਣ ਅਚਾਨਕ ਸਾਨੂੰ ਪਤਾ ਲੱਗਾ ਕਿ ਬਈ ਫੇਸ ਵਾਸ਼ ਦੀ ਵੀ ਜ਼ਰੂਰਤ ਹੈ, ਅਤੇ ਫੇਸ ਵਾਸ਼ ਤੋਂ ਬਾਅਦ ਜੀ ਆਹ ਮੋਇਸਚਰਾਈਜ਼ਰ ਸਿਰਮ, ਪਤਾ ਨਹੀਂ ਫਿਰ ਹੋਰ ਕੀ ਹੁੰਦਾ, 6-7 ਸਟੈਪ ਹੁੰਦੇ ਨਾ ਕਿ ਹਰ ਤਰ੍ਹਾਂ ਚੀਜ਼ਾਂ ਦੀ, ਸਾਰਿਆਂ ਦੀ ਜ਼ਰੂਰਤ,
0: ਸਾਡੇ ਕੌੜਾ ਤੇਲ ਵੀ ਚਾਹੀਦਾ, ਮਤਲਬ ਉੱਥੇ ਫਿਰ ਉਹ ਵੀ ਵੱਧ ਜਾਣੀ ਹੈ ਕਸ਼ੀਸ਼ੀ, ਕਿਉਂਕਿ ਅੱਜ ਕੱਲ੍ਹ ਇਹ ਵੀ ਆ ਨਾ ਇੱਕ ਮਤਲਬ ਜਿੰਨੇ ਪਰਿਵਾਰ ਦੇ ਜੀ, ਹਰ ਇੱਕ ਦੇ ਲਈ ਵੱਖਰਾ ਪ੍ਰੋਡਕਟ,
1: ਯੈਸ,
0: ਬੱਚਿਆਂ ਦੇ ਲਈ ਬੇਬੀ ਪ੍ਰੋਡਕਟ ਵੱਖਰੇ, ਉਹ ਸਾਡੇ ਸ਼ੈਂਪੂ ਨਾਲ ਨਹੀਂ ਨਹਾ ਸਕਦੇ, ਅਸੀਂ ਉਹਨਾਂ ਦੇ ਸ਼ੈਂਪੂ ਨਾਲ ਨਹੀਂ ਨਹਾ ਸਕਦੇ,
1: ਬਿਲਕੁਲ
0: ਠੀਕ ਆ, ਉਹਨਾਂ ਦੇ ਫੇਸ ਦੇ ਉੱਤੇ ਲਾਉਣ ਦੇ ਲਈ ਕੁਛ ਹੋਰ ਆ, ਤੁਸੀਂ ਆਪਣੇ ਫੇਸ 'ਤੇ ਲਾਉਣਾ ਕੁਛ ਹੋਰ, ਤੁਹਾਡੇ ਵਾਲਾਂ ਨੂੰ ਲੱਗਣ ਵਾਲਾ ਕੁਛ ਹੋਰ ਆ ਕਿਉਂਕਿ ਤੁਸੀਂ ਰੰਗ ਕਰਾਇਆ।
1: ਹਾਂ ਹਾਂ ਹਾਂ, ਆਹ ਵੀ ਹੁੰਦਾ ਇੱਕ,
0: ਨੋਰਮਲ ਬੰਦਾ ਜਿਹੜਾ ਬੱਚੇ ਆ ਉਹਨਾਂ ਨੇ ਕੁਛ ਹੋਰ ਲਾਉਣਾ ਜਾਂ ਦੂਸਰਾ ਕੋਈ ਜੀ ਜਿਹਨੇ ਨਹੀਂ ਹਲੇ ਰੰਗ ਕਰਾਇਆ ਉਹਦਾ ਹਿਸਾਬ ਕਿਤਾਬ ਹੋਰ ਆ, ਉਹਨੂੰ ਸ਼ੈਂਪੂ ਇਹ ਵਾਲਾ ਨਹੀਂ, ਉਹਨੇ ਦੂਸਰਾ ਲਾਉਣਾ। ਨਿੱਕੇ ਨਿੱਕੇ ਨਿੱਕੇ ਨਿੱਕਾ ਤੁਸੀਂ ਸੋਚ ਕੇ ਵੇਖੋ ਵੀ ਇੰਨੀਆਂ ਕੁ ਜ਼ਿਆਦਾ ਉਹ ਚੀਜ਼ਾਂ ਹਰ ਇੱਕ ਥਾਂ ਦੇ ਉੱਤੇ, ਪਰ ਜਿੱਥੇ ਜਿੰਨੀਆਂ ਵੱਧ ਚੀਜ਼ਾਂ ਉਨਾ ਵੱਧ ਤੁਹਾਨੂੰ ਤੰਗ ਕਰਨਗੀਆਂ। ਤੁਸੀਂ ਸੋਚੋ ਆਪਾਂ ਜਦੋਂ ਜਾਂਦੇ ਹਾਂ ਹੋਟਲਾਂ ਦੇ ਵਿੱਚ ਜਾਂ ਆਪਾਂ ਏਅਰਬੀਐਨਬੀ ਜਾਂਦੇ ਹਾਂ, ਉੱਥੇ ਸਿਰਫ ਗਿਣਤੀ ਦੀਆਂ ਦੋ ਤਿੰਨ ਸ਼ੀਸ਼ੀਆਂ ਪਈਆਂ ਹੁੰਦੀਆਂ।
1: ਐਗਜੈਕਟਲੀ।
0: ਅਤੇ ਆਪਾਂ ਇਹ ਸੋਚਦੇ ਹਾਂ ਵੀ ਗੁਜ਼ਾਰਾ ਤਾਂ ਇੰਨੇ ਨਾਲ ਹੀ ਆ, ਬਸ ਹੋ ਗਿਆ ਨਾ,
1: ਫੈਕਟ ਤਾਂ ਇਹੀ ਹੈ ਨਾ।
0: ਜਾਂ ਆਪਾਂ ਮੰਨ ਲਓ ਜੇ ਆਪਾਂ ਤੁਸੀਂ ਉਹ ਵਰਤਣੇ ਵੀ ਆਪਣੇ ਪ੍ਰੋਡਕਟ, ਅਤੇ ਇੱਕ ਨਿਕਾ ਜਿਹਾ ਪਾਊਚ ਜਿਹਾ ਵਾ, ਤੁਸੀਂ ਸਾਰਾ ਕੁਛ ਇਕੱਠਾ ਕਰਕੇ ਉਹ 'ਚ ਪਾ ਕੇ ਲੈ ਜਾਂਦੇ ਹੋ, ਇੰਨੇ ਨਾ ਸਰ ਜਾਂਦਾ ਤੁਹਾਡਾ, ਕਹਾਣੀ ਤਾਂ ਸਿਰਫ ਇੰਨੀ ਆ।
1: ਉਹ ਕਿਉਂਕਿ ਉਹ ਫਿਰ ਇਹ ਨਾ ਉਹੀ ਪ੍ਰੋਡਕਟ ਦੇ ਵੀ ਗਾਂ ਕੰਪੀਟੀਸ਼ਨ ਵਾਲੇ ਬ੍ਰਾਂਡਸ ਨੇ, ਤੁਸੀਂ ਫਿਰ ਉਹੀ ਸੇਮ ਪ੍ਰੋਡਕਟ ਦੇ ਵੀ ਦੋ ਦੋ ਰੱਖੇ ਹੋਏ ਕਿ ਆਹ ਵੀ ਟਰਾਈ ਕਰਦੇ ਹਾਂ, ਆਹ ਵੀ ਟਰਾਈ ਕਰਦੇ ਹਾਂ, ਇਫ ਦਿਸ ਇਜ਼ ਗੁੱਡ ਔਰ ਦਿਸ ਇਜ਼ ਨੋਟ ਗੁੱਡ।
0: ਸੋਚ ਆਪਾਂ ਮਤਲਬ ਸੋਚੀਏ ਤਾਂ ਆਪਾਂ ਕਰਦਾ ਚਾਹੀਦਾ ਤਾਂ ਇੰਨਾ ਕੀ ਹੁੰਦਾ ਸਾਨੂੰ ਬਸ,
1: ਹਾਂ ਹਾਂ ਹਾਂ,
0: ਅਤੇ ਜਿੰਨਾ ਕੁ ਚਾਹੀਦਾ ਲਾਈਫ ਦੇ ਵਿੱਚ ਸਿਰਫ ਓਨਾ ਕੀ ਆਪਾਂ ਰੱਖੀਏ
1: ਜੀ,
0: ਇਹ ਬੜਾ ਔਖਾ ਹੋਇਆ ਪਿਆ। ਅਤੇ ਇਸੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ, ਕਿਸੇ ਵੀ ਪਾਸੇ ਤੁਸੀਂ ਚੱਲ ਜਾਓ। ਸੋ ਹੁਣ ਤੁਸੀਂ ਜੇ ਲੱਗਦਾ ਤੁਹਾਨੂੰ ਵੀ ਤੁਹਾਨੂੰ ਜਗ੍ਹਾ ਬਦਲ ਕੇ ਜਾਂ ਘੁੰਮਣ ਫਿਰਨ ਗਿਆ ਤੁਹਾਨੂੰ ਬੜਾ ਸਕੂਨ ਮਿਲਦਾ, ਘੁੰਮਣ ਫਿਰਨ ਮਤਲਬ ਵੀ ਬਾਹਰ ਤੁਸੀਂ ਘੁੰਮਣ ਫਿਰਨ ਗਏ, ਉਹ ਗੱਲ ਅਲੱਗ ਆ, ਪਰ ਕਿਤੇ ਆਪਣੇ ਘਰੋਂ ਉੱਠ ਕੇ ਤੁਸੀਂ ਕਿਤੇ, ਅੱਜ ਕੱਲ੍ਹ ਇਹ ਵੀ ਰਿਵਾਜ਼ ਹੈ ਨਾ ਵੀ ਸ਼ਹਿਰ ਜਾ ਕੇ ਰਹਿਣਾ ਰਾਤ ਦੇ
1: ਉੱਤੇ,
0: ਹਾਂ ਨਾ ਸਟੇਕੇਸ਼ਨ, ਹਾਂ ਅਤੇ ਉੱਥੇ ਵਨ ਆਫ ਰੀਜ਼ਨ ਇਹ ਵੀ ਆ ਕਿ ਉੱਥੇ ਵਿਹਲ ਆ।
1: ਯੂ ਆਰ ਰਾਈਟ, ਹੈ ਨਾ, ਬੰਦਾ ਸ਼ਾਇਦ ਸਾਨੂੰ ਪਤਾ ਨਹੀਂ ਲੱਗਦਾ ਪਰ ਆਪਾਂ ਆਪਣੇ ਡੀਕਲੇਟਰ ਤੋਂ ਨਿਕਲ ਕੇ ਜਾਂਦੇ ਹਾਂ, ਹੈ ਨਾ।
0: ਮਤਲਬ ਇਹ ਚੀਜ਼ ਇੱਦਾਂ ਵੀ ਤੁਸੀਂ ਸੋਚੋ ਵੀ ਕਿੱਦਾਂ ਤੰਗ ਕਰਦੀ ਹੈ ਵੀ ਜਦੋਂ ਕਈ ਵਾਰੀ ਤੁਸੀਂ ਵੇਖਿਆ ਤੁਹਾਡੀ ਰਸੋਈ ਦੇ ਵਿੱਚ ਵਾਹਵਾ ਖਲਾਰਾ ਜਿਹਾ ਪਿਆ ਹੋਵੇ ਅਤੇ ਤੁਸੀਂ ਵੇਖੋ ਤੁਹਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ, ਤੁਸੀਂ ਪੈਂਦੇ ਆ ਕਹਿੰਦੇ ਹੋ ਵੀ ਯਾਰ ਮਤਲਬ ਮੂਡ ਹੀ ਔਫ ਹੋ ਗਿਆ, ਤੁਸੀਂ ਅੰਦਰੋਂ ਅੰਦਰ ਹੀ ਨਾ ਟੁੱਟ ਜਾਂਦੇ। ਤੁਸੀਂ ਸਭ ਤੋਂ ਪਹਿਲਾਂ ਤੁਸੀਂ ਵੇਖਿਆ ਹੋਊਗਾ ਵੀ ਬੀਬੀਆਂ ਜਿਹੜਾ ਰਾਤ ਦਾ ਬੰਦਿਆਂ ਨੇ ਖਲਾਰਾ ਪਾਇਆ ਹੁੰਦਾ ਜਾਂ ਮਤਲਬ ਆਪੇ ਪਿਆ ਹੁੰਦਾ ਜਾਂ ਬੱਚਿਆਂ ਦਾ, ਉਹ ਸਾਰਾ ਪਹਿਲਾਂ ਉਹਨਾਂ ਨੂੰ ਇਹਦਾ ਵੀ ਸਾਫ਼ ਸੂਫ ਕਰਕੇ ਕਰੇ, ਉਹ ਕਹਿਣਗੀਆਂ ਹੁਣ ਸਾਡਾ ਜੀ ਕਰਦਾ ਹੁਣ ਅਸੀਂ ਚਾਹ ਧਰਾਂਗੇ ਹਾਂ। ਇਹਦਾ ਮਤਲਬ ਵੀ ਇਹ ਜਿਹੜੀ ਕਲਟਰਿੰਗ ਆ ਇਹ ਸਾਨੂੰ ਕਿੰਨੀ ਨੈਗੇਟਿਵਿਟੀ ਦਿੰਦੀ ਹੈ ਸਾਨੂੰ
1: ਜੀ, ਬਿਲਕੁਲ,
0: ਪਰ
1: ਗੱਲ ਤਾਂ ਸਹੀ ਹੈ,
0: ਮਤਲਬ ਚੱਲ ਰਿਹਾ ਵਾ ਬਸ, ਹੈ ਨਾ।
1: ਛੋਟੇ ਬਹੁਤ ਸਿੰਪਲ ਐਗਜ਼ਾਮਪਲ ਆ, ਅਸੀਂ ਜਿਹੜੇ ਮੁਲਕਾਂ 'ਚ ਹੁਣ ਰਹਿੰਦੇ ਪਏ ਹਾਂ ਉਹਨਾਂ ਨੂੰ ਜਦੋਂ ਆਪਾਂ ਇੰਡੀਆ ਨਾਲ ਕੰਪੇਅਰ ਕਰਦੇ ਹਾਂ, ਬੇਸਿਕ ਪੁਆਇੰਟ ਤਾਂ ਇਹੀ ਹੈ ਨਾ ਕਿ ਇੱਥੇ ਇੱਕ ਪ੍ਰੋਪਰ ਢਾਂਚਾ, ਇਨਫਰਾਸਟ੍ਰਕਚਰ ਆ, ਸਫਾਈ ਹੈ, ਕਿ ਜਿੱਥੇ ਜਿਹੜੀ ਚੀਜ਼ ਹੋਣੀ ਚਾਹੀਦੀ ਉਹੀ ਹੈ। ਇੰਡੀਆ 'ਚ ਓਨਾ ਹੀ ਕਲਟਰ ਆ, ਹੈ ਨਾ, ਤੁਸੀਂ ਕਿਸੇ ਗੌਰਮੈਂਟ ਅਦਾਰੇ 'ਚ ਚਲੇ ਜਾਓ ਤਾਂ ਉੱਥੇ ਵੀ ਕਲਟਰ ਆ, ਪਤਾ ਨਹੀਂ ਕੌਣ ਕਿੱਥੇ ਬੈਠਾ ਪਿਆ, ਉਹ ਬੰਦਾ ਗਾਂ ਲੰਚ 'ਤੇ ਗਿਆ ਹੋਇਆ, ਗਾਰਬੇਜ ਸਟਰੀਟਸ 'ਤੇ ਪਿਆ ਹੋਇਆ, ਸਭ ਕੁਛ, ਹੈ ਨਾ, ਉਹੀ ਹੈ ਨਾ, ਮਿਸਮੈਨੇਜਮੈਂਟ ਆ, ਤੁਹਾਡਾ ਮੂਡ ਔਫ ਕਰਦੀਆਂ। ਇਹ ਸਭ ਤੋਂ ਪਹਿਲੇ ਕਮਾਈ ਨੂੰ ਜੇ ਆਪਾਂ ਸਾਈਡ ਕਰ ਦਈਏ, ਮੇਜਰ ਪਲੱਸ ਪੁਆਇੰਟ ਹਰ ਬੰਦਾ ਜਾ ਕੇ ਇਹੀ ਕਹਿੰਦਾ ਨਾ ਕਿ ਆਹ ਸਫਾਈ ਬੜੀ ਹੈ ਸਾਡੇ ਉੱਥੇ, ਹੈ ਨਾ, ਉਹਦਾ ਤੁਹਾਡੇ ਰਿਸ਼ਤੇਦਾਰ ਦੋਸਤ ਸਭ ਕੁਛ ਹੀ ਤੁਹਾਡੀਆਂ ਜੜ੍ਹਾਂ ਉੱਥੇ ਆ। ਇੰਡੀਆ ਤਾਂ ਜਿੱਥੋਂ ਵੀ ਹੋ ਤੁਸੀਂ, ਹੈ ਨਾ, ਉਹ ਤਾਂ ਹਮੇਸ਼ਾ ਵਿਨ ਕਰੇਗਾ, ਪਰ ਉਹ ਹਾਰਦਾ ਇਸ ਕਰਕੇ ਹੈ ਐਜ਼ ਅ ਕਨਸੈਪਟ ਗੋਇੰਗ ਬੈਕ ਜਾਂ ਫਿਰ ਲਿਵਿੰਗ ਦੇਅਰ, ਇਹ ਮੇਜਰ ਪੁਆਇੰਟ ਆ ਜਾਂਦਾ ਕਮਾਈ ਤੋਂ ਇਲਾਵਾ। ਸੋ ਇਹ ਤਾਂ ਸਮਾਜਿਕ ਲੈਵਲ 'ਤੇ ਵੀ ਇਸ਼ੂ ਆ,
0: ਉੱਥੇ ਪੰਗਾ ਪੈਂਦਾ। ਹੁਣ ਤੁਸੀਂ ਵੇਖੋ ਵੀ ਕੀ ਚੀਜ਼ ਹੋਊਗੀ ਵੀ ਜਿਹੜਾ ਬੰਦਾ ਇੱਥੋਂ ਨਿਕਲ ਹੀ ਨਹੀਂ ਪਾਉਂਦਾ,
1: ਬਿਲਕੁਲ,
0: ਅਤੇ ਇਹ ਕਿੱਡਾ ਖਤਰਨਾਕ ਕੰਸੈਪਟ ਹੈ ਕਿ ਆਪਾਂ ਵੇਖੀਏ ਵੀ ਬੰਦਾ ਨਾ ਕਿਸੇ ਵੇਲੇ ਸਾਰਾ ਕੁਛ ਛੱਡ ਕੇ, ਮਤਲਬ ਜੇ ਤੁਸੀਂ ਪਾਸੇ ਹੋ ਜਾਓ ਤਾਂ ਹੋ ਜਾਓ, ਪਰ ਅਦਰਵਾਈਜ਼ ਜੇ ਤੁਸੀਂ ਇਹ ਕਹੋ ਵੀ ਆਪਾਂ ਇਹਨੂੰ ਸੋਰਟ ਕਰਨਾ ਵਾ, ਅਤੇ ਉੱਥੇ ਉਹ ਚੀਜ਼ ਹੋਰ ਵੀ ਜ਼ਿਆਦਾ ਔਖੀ ਹੋ ਜਾਂਦੀ ਹੈ। ਜੇ ਤਾਂ ਆਪਾਂ ਹੁਣ ਉਹਦੀ ਕਿਤਾਬ ਦੀ 40 ਦਿਨ ਦੀ ਜਾਂ ਫਿਲਮ ਦੀ ਗੱਲ ਕਰ ਰਹੇ ਹਾਂ, ਅਤੇ ਉਹਦੇ ਵਿੱਚ ਵੀ ਆਪਾਂ ਇਹੋ ਚੀਜ਼ ਇੱਕ ਚੀਜ਼ 'ਤੇ ਵੀ ਸੰਕੇਤਕ ਆਪਾਂ ਮਹਿਸੂਸ ਕਰਦੇ ਨਾ ਵੀ ਤੁਸੀਂ ਮਤਲਬ ਹੱਥ ਖੜੇ ਕਰਤੇ, ਤੁਸੀਂ ਮਤਲਬ ਛੱਡ ਕੇ ਪਾਸੇ ਹੋ ਗਏ ਤੁਸੀਂ। ਹਾਂ,
1: ਸਹੀ ਗੱਲ,
0: ਪਿਆ ਪਿਆ ਸਾਰਾ ਕੁਛ, ਮੈਂ ਮਤਲਬ ਖਾਲੀ ਹੱਥ ਜੋ ਚਾਹੀਦੀਆਂ ਦੋ ਚੀਜ਼ਾਂ ਮੈਂ ਲੈ ਕੇ ਜੁੱਤੀ ਝੋਲਾ ਲੈ ਕੇ ਅਤੇ ਆਪਾਂ ਚੱਲੇ ਹਾਂ।
1: ਯੈਸ,
0: ਬੇਸਿਕਲੀ ਉਹ ਤੋਂ ਭੱਜਣਾ ਜ਼ਿੰਮੇਵਾਰੀਆਂ ਤੋਂ। ਇੱਕ ਆ ਵੀ ਇੱਥੇ ਡਟ ਕੇ, ਕਿਉਂਕਿ ਸਾਡੇ ਤਾਂ ਧਰਮ ਦਾ ਵੀ ਕੰਸੈਪਟ ਇਹ ਹੋਈ ਹੈ ਨਾ, ਵੀ ਡਟ ਕੇ ਗ੍ਰਿਸ਼ਤੀ ਦੇ ਵਿੱਚ ਰਹਿ ਕੇ,
1: ਹਾਂ ਬਿਲਕੁਲ,
0: ਉੱਥੇ ਸੋਰਟ ਕਰੋ ਉਹਨਾਂ ਨੂੰ ਜਿੱਦਾਂ ਵੀ ਹੁੰਦਾ ਵਾ, ਤੁਸੀਂ ਆਪਣਾ ਟਿਕਾਓ ਲਿਆਓ, ਉਹਨਾਂ ਕੀ ਖਾਓ, ਜਿੰਨੇ ਕੁ ਦੀ ਲੋੜ ਹੈ ਉਹਨਾਂ ਕੀ ਪਹਿਨੋ, ਜਿੰਨੇ ਕੁ ਦੀ ਤੁਹਾਨੂੰ ਜ਼ਰੂਰਤ, ਜਿੰਨੇ ਕੁ ਤੁਹਾਨੂੰ ਜ਼ਰੂਰੀ ਕੱਪੜੇ ਚਾਹੀਦੇ ਉਹਨੇ ਕੀ ਕੋਲ ਰੱਖੋ। ਜਿੰਨੇ ਵੱਧ ਚੀਜ਼ਾਂ ਆਪਾਂ ਕੈਰੀ ਕਰਦੇ ਹਾਂ ਉਨੀ ਵੱਧ ਆਪਾਂ ਉਹਨਾਂ ਜ਼ਿਆਦਾ ਤੰਗ ਹੋਵਾਂਗੇ। ਅਤੇ ਹੁਣ 421 ਤੁਸੀਂ ਆਉਂਦੇ ਹੋ ਜੀ, ਸਤਿ ਸ਼੍ਰੀ ਅਕਾਲ ਜੀ।
1: ਹੈਲੋ,
0: ਹਾਂਜੀ ਹਾਂਜੀ ਮਨਿੰਦਰ ਜੀ,
2: ਜਿਹੜੀ 1 ਕਰੋੜ ਤੋਂ ਵੱਧ ਬੁੱਕ ਵਿਕੀ ਹੈ ਜੀ, ਆਰਟ ਆਫ ਟਾਈਡਿੰਗ ਹੋਮ, ਮੈਰੀ ਕੌਂਡੋ ਨੇ ਲਿਖੀ ਹੈ
0: ਜੀ,
2: ਇਹਦੇ ਵਿੱਚ ਇਹਨੇ ਨਾ ਕੌਨ ਮੈਰੀ ਮੈਥਡ ਦੱਸਿਆ ਹੈ, ਇਹਨੇ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਰੱਖਣ ਯੋਗ ਹੈ, ਪਹਿਲਾਂ ਤੁਸੀਂ ਉਹ ਦੇਖਣੀ ਹੈ, ਘਰ ਵਿੱਚ, ਮਨ ਵਿੱਚ, ਰਿਸ਼ਤਿਆਂ 'ਚ, ਜਾਂ ਤੁਹਾਡੇ ਆਸੇ ਪਾਸੇ ਜਿਹੜੀ ਜੋ ਵੀ ਹੈ ਉਹਦੇ ਵਿੱਚ ਕਿਹੜੀ ਚੀਜ਼ ਤੁਸੀਂ ਰੱਖਣੀ ਹੈ, ਤੇ ਜਿਹੜੀ ਚੀਜ਼ ਤੁਸੀਂ ਰੱਖਣੀ ਹੈ ਉਸ ਤੋਂ ਇਲਾਵਾ ਜਿਹੜੀ ਵੀ ਕੋਈ ਚੀਜ਼ ਹੈ ਤੁਹਾਨੂੰ ਲੱਗਦਾ ਤੁਸੀਂ ਉਸ ਨੂੰ ਟੱਚ ਵੀ ਨਹੀਂ ਕੀਤਾ ਕਦੀ ਪਿਛਲੇ ਕੁਛ ਸਮੇਂ ਤੋਂ, ਉਸ ਚੀਜ਼ ਨੂੰ ਸੁੱਟ ਦਿਓ, ਚਾਹੇ ਉਹ ਤੁਹਾਡੇ ਮਨ ਦੇ ਵਿੱਚ ਪਈ ਹੈ, ਕੋਈ ਕਿਸੇ ਨਾਲ ਨਾਰਾਜ਼ਗੀ ਪਈ ਹੈ, ਜਿਹੜਾ ਤੁਹਾਨੂੰ ਪਤਾ ਕਿ ਸਿਰਫ ਤੁਹਾਡੇ ਮਨ 'ਚ ਹੀ ਨਾਰਾਜ਼ਗੀ ਹੈ ਕਿਸੇ ਲਈ, ਉਹਨੂੰ ਭਾਵੇਂ ਪਤਾ ਵੀ ਨਾ ਹੋਵੇ, ਜੇ ਤੁਸੀਂ ਉਹ ਨਹੀਂ ਸੁੱਟੋਗੇ ਉਹ ਤੁਹਾਡੇ ਹੀ ਸਟ੍ਰੈਸ ਦਾ ਕਾਰਨ ਬਣੇਗੀ, ਸੇਮ ਘਰ ਦੇ ਵਿੱਚ ਹੈ ਤੁਹਾਡੇ ਕੋਲ ਕੋਈ ਸਮਾਨ ਪਿਆ ਜਾਂ ਕੋਈ ਏਦਾਂ ਦੀ ਚੀਜ਼ ਪਈ ਹੈ ਜਿਹੜੀ ਸਿਰਫ ਤੁਹਾਨੂੰ ਹੀ ਪਤਾ ਕਿ ਇੱਥੇ ਪਈ ਹੈ, ਬਾਕੀ ਕਿਸੇ ਘਰ ਦੇ ਮੈਂਬਰ ਨੂੰ ਪਤਾ ਵੀ ਨਹੀਂ, ਕਿਤੇ ਕੰਮ ਆਉਣੀ ਵੀ ਹੈ ਕਿ ਨਹੀਂ, ਉਹਨੂੰ ਸੁੱਟ ਦਿਓ,
0: ਏਦਾਂ ਨਾ ਕਹੋ ਕੋਈ ਗਹਿਣਾ ਗੱਟਾ ਪਿਆ ਹੁੰਦਾ ਬੰਦੇ ਨੂੰ, ਇਹਦਾ ਖੂਬ ਹੂ ਥੋੜੀ ਫਾਰਮੂਲੇ ਸਾਰੇ ਲੱਗ ਜਾਂਦੇ
2: ਆਪਣੇ ਦਿਮਾਗ ਚ ਕੀਪ ਕਰਕੇ ਰੱਖੀ ਵੀ ਹੈ, ਤੇ ਕਿਸੇ ਦਾ ਕੋਈ ਨਾਮ ਸੀ ਕਹਿੰਦੇ ਉਹਦਾ ਨਾਮ ਦਾ ਚੇਤਾ ਕੀ ਰੱਖਣਾ ਜਿਹੜੇ ਮੈਨੂੰ ਕੋਈ ਅੱਗੇ ਕਿਸੇ ਦਾ ਕੰਮ ਹੀ ਨਾ ਆਵੇ, ਹੁਣ ਮੈਨੂੰ ਕੋਈ ਪੁੱਛ ਵੀ ਲੈਂਦਾ ਨਾ ਜੇ ਕੋਈ ਮੈਨੂੰ ਪਤਾ ਹੋਵੇ ਕਿ ਵੀ ਹਾਂ ਠੀਕ ਹੈ ਇਹਨੇ ਕਿਤੇ ਕੰਮ ਨੀ ਆਉਣਾ, ਉਹ ਪਿੱਛੇ ਜੇ ਮੈਂ ਸਮਾਨ ਮੰਗਾਇਆ ਮੇਰਾ ਕੰਟੇਨਰ ਆਇਆ ਪਿੱਛੋਂ, ਤਾਂ ਉਹ ਮੇਰੇ ਬ੍ਰਦਰ ਇਨ ਲਾ ਤੇ ਵਾਈਫ ਨੇ ਦੋਨਾਂ ਨੇ ਅਰੇਂਜ ਕਰਕੇ ਸਾਰਾ ਸਮਾਨ ਮੰਗਾਇਆ, ਤੇ ਬ੍ਰਦਰ ਇਨ ਲਾ ਕਹਿਣ ਲੱਗ ਗਿਆ ਭਾਜੀ ਤੁਹਾਨੂੰ ਮੈਂ ਦੱਸਦਾ ਕਿੱਦਾਂ ਆਇਆ, ਮੈਂ ਕਿਹਾ ਮੈਂ ਲੋਡ ਲੈ ਕੇ ਕੀ ਕਰਨਾ, ਜੇ ਕੋਈ ਮੈਨੂੰ ਪੁੱਛੂਗਾ ਮੈਂ ਤੇਰਾ ਨੰਬਰ ਦੇ ਦੂੰਗਾ,
1: ਐਗਜੈਕਟਲੀ
0: ਪਰਫੈਕਟ, ਤੁਸੀਂ ਇਹ ਨਾ ਮਨ ਸਭ ਇੰਟੈਂਸ਼ਨਲੀ ਨਹੀਂ ਹੁੰਦਾ, ਇੱਕ ਨਾ ਤੁਹਾਡੇ ਤੇ ਸਟੇਜ ਆ ਜਾਂਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਸੀਂ ਕਹਿੰਦੇ ਹੋ ਯਾਰ ਮਤਲਬ ਰਹਿਣ ਦਿਓ ਸਰ ਜਾਣਾ ਵਾ, ਲੋੜ ਪਊਗੀ ਪੁੱਛ ਲਾਂਗੇ,
2: ਪੁੱਛ ਲਾਂਗੇ ਕੀ ਕਰਨਾ ਆ, ਜੇ ਕਿਸੇ ਚੀਜ਼ ਦੀ ਲੋੜ ਆ ਕਿਸੇ ਦਾ, ਹੁਣ ਸਾਰੀ ਸਟ੍ਰੈਸ ਮੈਂ ਪਹਿਲਾਂ ਬਹੁਤ ਚੱਕ ਕੇ ਦੇਖ ਲਈ ਜੀ, ਹੁਣ ਮੈਨੂੰ ਪਤਾ ਜਿਹਦਾ ਜਿਹਦੇ ਕੋਲ ਕੰਮ ਆ ਨਾ ਜੇ ਮੈਂ ਉਹਨੂੰ ਦੇ ਰੱਖਾਂ ਮੇਰੇ ਲਈ ਈਜ਼ੀ ਹੈ,
0: ਮੈਂ ਨਾ ਇੱਕ ਇਹ ਤੋਂ ਮੈਨੂੰ ਯਾਦ ਆ ਗਈ, ਮੈਂ ਇੱਕ ਦਿਨ ਵੈਸੇ ਰੀਕਾਲ ਕਰ ਰਿਹਾ ਚੀਜ਼ ਹੈ ਨਾ, ਵੀ ਮੇਰੇ ਨਾ ਵੀਰ ਜੀ ਉਹਨਾਂ ਨੇ ਗੱਡੀ ਲਿਆਂਦੀ, ਉਦੋਂ ਮਰੂਤੀ ਦੀ ਬੜੀ ਗੱਲ ਹੁੰਦੀ ਹੈ ਨਾ, ਤੋ ਚ ਬੱਚੇ ਤੇ ਉਹ ਧੋਈ ਜਾਣ ਨਾ ਮਾੜਾ ਮੋਟਾ, ਇੱਧਰੋਂ ਪਾਣੀ ਮਾਰਿਆ ਉੱਧਰੋਂ ਮਾਰਿਆ ਹਨਾ, ਤੇ ਮੈਂ ਲਾਗੇ ਵੇਖੀ ਜਾਵਾਂ ਤੇ ਮੈਂ ਕਿਹਾ ਵੀ ਆਹ ਨਾ ਚੰਗੀ ਤਰ੍ਹਾਂ ਨਹੀਂ ਸਾਫ਼ ਹੋਇਆ, ਆਹ ਰਿਮ ਨਹੀਂ ਚੰਗੀ ਤਰ੍ਹਾਂ ਸਾਫ਼ ਹੋਇਆ, ਤੇ ਉਹ ਕਹਿੰਦੇ ਚੱਲ ਕਰਦੇ ਫਿਰ ਹਨਾ, ਮੈਂ ਬੜੀ ਰੀਝ ਨਾਲ ਰਿਮ ਰੁਮ ਜੇ ਉਹ ਸਾਰਾ ਕੁਛ ਹੈ ਨਾ, ਅਤੇ ਉਹਨਾਂ ਚੁੱਪ ਕਰਕੇ ਆਰਾਮ ਦੇ ਨਾਲ ਉਹ ਸਾਈਡ ਦੇ ਉੱਤੇ ਖਲੋ ਗਏ, ਅਤੇ ਮਤਲਬ ਜੋ ਵੀ ਆਪਣਾ ਅਖਬਾਰ ਹੋਰ ਪੜ੍ਹਨੀ ਉਹ ਕਰ ਲਈ ਆਪਾਂ, ਬੜੀ ਰੀਝ ਦੇ ਨਾਲ ਸਾਰਾ ਕੁਛ ਉਹ ਕਰ ਕੁਰਕੇ ਜਿੱਦਾਂ ਕਹਿੰਦਾ ਹੈ ਨਾ, ਅਤੇ ਉਦੋਂ ਸ਼ਾਇਦ ਮੈਨੂੰ ਇਹ ਲੱਗਦਾ ਵੀ ਇਹ ਐਡੇ ਰੀਝ ਨਾਲ ਇਹਨਾਂ ਚੰਗੀ ਤਰ੍ਹਾਂ ਗੱਡੀ ਨਹੀਂ ਧੋਤੀ ਹੈ ਨਾ, ਅਤੇ ਹੁਣ ਮੈਂ ਇੱਕ ਦਿਨ ਰਿਲਾਈਜ਼ ਕੀਤਾ ਵੀ ਹੁਣ ਜਦੋਂ ਸਾਨੂੰ ਕੋਈ ਕਹਿੰਦਾ ਨਾ ਵੀ ਲਿਆਓ ਮੈਂ ਕਰਦਾ, ਮੈਂ ਵੀ ਇੱਦਾਂ ਹੀ ਸੋਚਦਾ ਵੀ ਯਾਰ ਚੁੱਪ ਕਰਕੇ ਪਾਸੇ ਹੋ ਕੇ ਖਲੋ ਜੀ ਦਾ, ਚੱਲ ਕਰ ਲਾ ਫਿਰ
1: ਕਰ ਲੈ ਯਾਰ ਤੂੰ ਖੁਸ਼,
0: ਤੂੰ ਵਧੀਆ ਕਰ ਲੈਣਾ ਨਾਲੇ ਕਰ ਲਾ,
2: ਆਪਣੀਆਂ ਜ਼ਿੰਮੇਵਾਰੀਆਂ ਤੁਹਾਨੂੰ ਥੋੜੀ ਜੀ ਸਮੇਂ 'ਚ ਆ ਕੇ ਉਹ ਆਪਣੇ ਆਪ ਨੂੰ ਤੁਹਾਨੂੰ ਪਿੱਛੇ ਕਰਨਾ ਪੈਂਦਾ ਆ ਤੁਹਾਡੀ ਆਪਣੀ ਮਾਨਸਿਕ ਸੰਤੁਲਨ ਨੂੰ ਸਹੀ ਰੱਖਣ ਲਈ, ਜੇ ਤੁਸੀਂ ਸਾਰਾ ਲੋਡ ਆਪਣੇ ਤੇ ਹੀ ਲਈ ਰੱਖੋਗੇ ਸਾਰੀਆਂ ਚੀਜ਼ਾਂ ਲਈ, ਠੀਕ ਹੈ, ਤੇ ਉਹ ਫਿਰ ਤੁਸੀਂ ਐਂਡ ਤੱਕ ਬੋਝ ਢੋਣ ਵਾਲੀ ਬਣਦੇ ਫਿਰ ਹੋਗੇ, ਹੌਲੀ ਹੌਲੀ ਆਪਣੇ ਦਿਮਾਗ ਚੋਂ ਕਲਚਰ ਰਿਮੂਵ ਕਰਨਾ ਪੈਣਾ, ਤੇ ਸੇਮ ਚੀਜ਼ ਏਦਾਂ ਹੀ ਭਾਜੀ ਉਹ ਕਮਰੇ ਚੋਂ ਨਾ ਮੈਂ ਜਦੋਂ ਨਵਾਂ ਸਮਾਨ ਆਇਆ ਕਮਰੇ ਚੋਂ ਸਾਰਾ ਸਮਾਨ ਕੱਢਤਾ, ਇੱਕ ਬੈੱਡ ਲਾਇਆ ਤੇ ਬੈੱਡ ਦੇ ਸਾਹਮਣੇ ਦੋ ਕੁਰਸੀਆਂ, ਕੋਈ ਪਿੱਛੇ ਜੇ ਅਸੀਂ ਕਿਤੇ ਘੁੰਮਣ ਗਏ ਸੀ ਉੱਥੇ ਨਾ ਹੋਟਲ 'ਚ ਜਿੱਦਾਂ ਦਾ ਰੂਮ ਸੀਗਾ, ਤੇ ਮੈਂ ਜਦੋਂ ਹੁਣ ਦੁਬਾਰਾ ਆਪਣੇ ਰੂਮ 'ਚ ਜਾਂਦਾ ਸੀ ਨਾ ਮੈਨੂੰ ਏਦਾਂ ਲੱਗਦਾ ਸੀ ਮੈਂ ਹਰ ਰੋਜ਼ ਹੋਟਲ 'ਚ ਜਾ ਰਿਹਾ, ਮੈਨੂੰ ਕਮਰੇ 'ਚ ਕੁਛ ਨੀ ਰੱਖਿਆ, ਮੈਂ ਇੱਕ ਬੈੱਡ ਹੈ, ਬੈੱਡ ਸਾਈਡ 'ਤੇ, ਸਾਹਮਣੇ ਦੋ ਕੁਰਸੀਆਂ, ਵਿੱਚ ਇੱਕ ਫਲਾਵਰ ਪੋਟ ਹੈ, ਬਸ ਮੈਨੂੰ ਖੁਸ਼ੀ ਹੁੰਦੀ ਹਰ ਰੋਜ਼ ਕਿ ਮੈਂ ਹੋਟਲ 'ਚ ਜਾ ਰਿਹਾ,
0: ਹੌਲੀ ਹੌਲੀ ਭਰੂਗਾ ਨਾ, ਹੌਲੀ ਹੌਲੀ ਏਦਾਂ ਆਪਾਂ ਵੇਖੋ, ਤੁਸੀਂ ਵੇਖੋ ਵੀ ਆਪਾਂ ਸ਼ੁਰੂ ਏਦਾਂ ਹੀ ਕਰਦੇ ਹਾਂ ਮਨ ਸਾਹਿਬ, ਆਪਾਂ ਵੀ ਸ਼ੁਰੂਆਤੀ ਸਮਾਂ ਸੋਚ ਕੇ ਵੇਖੋ ਤੁਸੀਂ, ਜਦੋਂ ਆਪਾਂ ਨਾ ਮਤਲਬ ਫਨੀ ਥਿੰਗ ਇਜ਼ ਵੀ ਜਦੋਂ ਆਪਾਂ ਨਵਾਂ ਘਰ ਲੈਂਦੇ ਹਾਂ ਜਾਂ ਆਪਾਂ ਸ਼ਿਫਟ ਕਰਦੇ ਹਾਂ ਤੇ ਆਪਾਂ ਨਾ ਇਸ ਕਨਵਰਸੇਸ਼ਨ ਤੋਂ ਸ਼ੁਰੂ ਕਰਦੇ ਹਾਂ, ਇੱਥੇ ਨਹੀਂ ਆਪਾਂ ਗੰਦ ਪਾਉਣਾ, ਇੱਥੇ ਆਪਾਂ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਰੱਖੀ,
2: ਗੱਲ ਦੇਖੋ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ, ਮਹੀਨਾ ਪਹਿਲਾਂ ਮੈਂ ਇੱਦਾਂ ਕੀਤਾ, ਉਸ ਤੋਂ ਬਾਅਦ ਨਾ ਵਾਈਫ ਨੇ ਮੈਂ ਕਿਹਾ ਮੈਂ ਨਾ ਨਿਹਾਲ ਨੂੰ ਨਾ ਆਪਣੇ ਵਿੱਚ ਸਵਾਲਿਆ ਕਰਨਾ ਜਾਂ ਉਹਦਾ ਸਾਹਮਣੇ ਕਮਰਾ ਉੱਥੇ ਸਵਾਲਿਆ ਕਰਨਾ, ਮੈਂ ਤਾਂ ਬੈੱਡ ਨਹੀਂ ਲਾਉਣਾ ਆਪਣੇ ਕਮਰੇ 'ਚ, ਮਹੀਨੇ ਬਾਅਦ ਤੁਹਾਡੀ ਗੱਲ ਮੁਤਾਬਕ ਬੈੱਡ ਆ ਗਿਆ, ਮੇਰੀ ਚੱਲੀ ਨਹੀਂ ਹੈ,
0: ਨਹੀਂ ਹੌਲੀ ਹੌਲੀ ਹੋਣਾ ਵੇਖੋ ਸਾਰਾ ਕੁਛ, ਹੌਲੀ ਹੌਲੀ ਤੁਹਾਨੂੰ ਇਹ ਲੱਗਣਾ ਵੀ ਬਾਕੀ ਸਾਰਾ ਘਰ ਹੋਟਲ ਆ ਮੇਰਾ ਹੀ ਘਰ, ਥੈਂਕ ਯੂ ਜੀ, ਥੈਂਕ ਯੂ, ਹਾਂਜੀ ਰਿਤੂ ਜੀ ਤੁਸੀਂ ਆਉਂਦੇ ਰਹੋ। ਹੈਲੋ
3: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ
3: ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਨੂੰ ਵੀ ਆਵਾਜ਼ ਮਾਰੀ ਨਾ
0: ਹਾਂਜੀ
1: ਹਾਂਜੀ
3: ਨਹੀਂ ਮੈਂ ਨਾ ਮਨ ਜੀ ਦੀ ਗੱਲਾਂ ਸੁਣ ਕੇ ਨਾ ਹੱਸ ਰਹੇ ਨਾ ਉਹ ਕਹਿੰਦੇ ਨਾ ਰੂਮ ਦੇ ਵਿੱਚ ਰੱਖਿਆ ਹੋਇਆ ਫਿਟਿੰਗ ਆਉਂਦੀਆਂ ਸਾਡੇ ਕਮਰੇ ਚ ਸਾਰਾ ਕੁਛ ਬਹੁਤ ਵਧੀਆ ਪਿਆ ਪਰ ਮੈਂ ਨਾ ਸਾਈਡ ਟੇਬਲ ਇਹਨਾਂ ਨੇ ਢੋਲ ਰੱਖਿਆ ਹੋਇਆ ਉਹ ਮੈਂ ਕਿੰਨੇ ਵਾਰੀ ਚੱਕ ਕੇ ਉਹਨੂੰ ਫੇਰ ਨੀਚੇ ਰੱਖ ਦਿੰਦੀ ਹੈਗੀ ਆ ਤੇ ਫੇਰ ਚੱਕ ਕੇ ਉੱਪਰ ਰੱਖ ਲੈਂਦੇ ਨੇ ਕਦੀ ਕਦੀ ਕਦੇ ਜਪਣ ਵੀ ਪ੍ਰੈਕਟਿਸ ਕਰਨ ਲਾ ਜਾਂਦਾ ਨਾ ਹੁਣ ਸਾਰੀਆਂ ਚੀਜ਼ਾਂ ਇੰਨੀਆਂ ਪਈਆਂ ਹੁਣ ਉਹ ਕੱਲਾ ਢੋਲ ਏਡਾ ਵੱਡਾ ਪਿਆ ਹੋਇਆ ਵਧੀਆ ਲੱਗਦਾ ਕਿਉਂਕਿ ਇਹਨਾਂ ਨੂੰ ਈਜ਼ੀ ਲੱਗਦਾ ਨਾ ਕਿ ਮੈਂ ਪ੍ਰੈਕਟਿਸ ਕਰਨਾ ਰੂਮ ਦੇ ਵਿੱਚ ਹੀ ਰੱਖਣਾ
0: ਢੋਲ ਨਾ ਥੋੜਾ ਜਿਹਾ ਹੋਰ ਕਲੀਅਰ ਕਰਿਓ ਕਿਉਂਕਿ ਆਪਣੀ ਨਾ ਸੰਸਕ੍ਰਿਤੀ ਚ ਘਰ ਵਾਲੇ ਨੂੰ ਵੀ ਢੋਲ ਕਹਿੰਦੇ ਆ ਥੋੜਾ ਕਲੀਅਰ ਕਰਿਓ ਥੋੜਾ
3: ਨਹੀਂ ਵਜਾਣ ਵਾਲੇ ਢੋਲ ਦੀ ਹੀ ਗੱਲ ਕਰ ਰਹੀ
0: ਹਾਂ ਉਹ ਵੀ ਹੁੰਦਾ ਉਹ ਵੀ ਵਜਾਉਣ ਵਾਲਾ ਹੀ ਆ
3: ਝਗੜਾ ਨਾ ਹੁੰਦੀ ਕਦੇ ਲੜਾਈ ਫਿਰ ਵੀ ਰੋਜ਼ ਹੁੰਦੀ ਪਟਾਈ ਉਹ ਦਿਮਾਗ ਉੱਥੇ ਹੀ ਜਾਂਦਾ
0: ਹਾਂ ਮਤਲਬ ਢੋਲ ਹੀ ਨਾ
1: ਢੋਲ ਰੱਖਣਾ ਸਾਈਡ ਤੇ ਯੂਨੀਕ ਆ ਯੂਨੀਕ ਸਾਈਡ ਟੇਬਲ ਤੁਸੀਂ ਸਾਈਡ ਟੇਬਲ ਚੱਕ ਦੋ ਦੂਸਰੇ ਪਾਸੇ ਵੀ ਢੋਲ ਲੈ ਆਓ ਦੋ
0: ਪਾਸੇ ਨਹੀਂ ਅਸਲ ਚ ਨਾ ਕਈ ਜਿਹੜੀ ਇਹਨਾਂ ਦੀ ਹੁਣ ਸਮੱਸਿਆ ਵਾ ਉਹਦਾ ਹੁਣ ਕੋਈ ਮਤਲਬ ਸਾਡੀ ਜੋ ਇਨਪੁੱਟ ਉਹਦੇ ਚ ਰਹੂਗੀ ਵੀ ਵੇਖੋ ਕਈ ਨਾ ਘਰ ਦੇ ਵਿੱਚ ਜਦੋਂ ਆਪਾਂ ਡੀ ਕਲਟਰਿੰਗ ਕਰਨੀ ਆਪਾਂ ਤੇ ਉੱਥੇ ਕਈ ਚੀਜ਼ਾਂ ਇਸ ਕਰਕੇ ਵੀ ਨਹੀਂ ਆਪਾਂ ਕੱਢ ਪਾਉਂਦੇ ਕਿਉਂਕਿ ਉਹ ਕਿਸੇ ਦੂਸਰੇ ਦੇ ਨਾਲ ਕੰਬਾਈਂਡ ਹੁੰਦੀਆਂ ਜੁੜੀਆਂ ਹੁੰਦੀਆਂ ਪਰੁੱਚੀਆਂ ਹੁੰਦੀਆਂ ਹਨਾ ਹੁਣ ਮੰਨ ਲਓ ਤੁਹਾਡੇ ਜਿੱਦਾਂ ਢੋਲ ਨੇ ਤੇ ਤੁਹਾਡੇ ਢੋਲ ਨੇ ਹਨਾ ਸਾਜ ਨੇ ਤੇ ਤੁਹਾਡੇ ਮਤਲਬ ਢੋਲ ਨੇ ਉਹ ਦੋਵੇਂ ਇੱਕ ਦੂਸਰੇ ਦੇ ਨਾਲ ਦੋਵਾਂ ਦਾ ਪ੍ਰੇਮ ਆ ਹਨਾ ਮਤਲਬ ਕਈ ਵੇਲੇ ਬੰਦਾ ਕਹਿੰਦਾ ਨੀ ਵੀ ਜੇ ਆਹ ਕੱਢਣਾ ਤੇ ਬੁਲਾਇਆ ਫਿਰ ਮੈਂ ਵੀ ਜਾਂਦਾ ਮਤਲਬ ਇਹ ਆ ਵੀ ਉਹ ਤੁਹਾਨੂੰ ਦੋਵੇਂ ਰੱਖਣੇ ਪੈਣੇ ਆ
3: ਚੱਕ ਕੇ ਵੀ ਪ੍ਰੈਕਟਿਸ ਕਰਨ ਲੱਗ ਜਾਂਦਾ ਵਜਾਉਣ ਲੱਗਦਾ ਦੇਖ ਦੇਖ ਕੇ ਰੂਹਾਨੀ ਵੀ ਕਰਨ ਲੱਗ ਜਾਂਦੀ ਹੈ ਤੇ ਫਿਰ ਜਦੋਂ ਕੋਈ ਲੱਗਦਾ ਆਉਂਦਾ ਫਿਰ ਅਸੀਂ ਫੇਰ ਨੀਚੇ ਰੱਖ ਦਿੰਦੇ ਹਾਂ ਕਿਉਂਕਿ ਆਉਣਾ ਤਾਂ ਕਦੇ ਕਦੇ ਕਿਸੇ ਨੇ ਹੁੰਦਾ ਨਾ ਸਾਨੂੰ ਕਨਵੀਨੀਅੰਟ ਲੱਗਦਾ ਇਹਨਾਂ ਨੂੰ ਲੱਗਦਾ ਹੈਗਾ ਨਾ
0: ਲਾਗੋਂ ਫੜ ਕੇ ਦਵਾ ਦਾ ਵਜਾ ਲਿਆ ਤੇ
3: ਵਜਾ ਲਿਆ
0: ਉੱਥੇ ਹੀ ਸੌਂਗੇ
3: ਨਹੀਂ ਨਹੀਂ ਹੈ ਤੁਸੀਂ ਆਏ ਨਹੀਂ ਨਹੀਂ ਐਕਚੁਅਲੀ ਨਾ ਇਹ ਮੇਰੇ ਹਸਬੈਂਡ ਦਾ ਤੁਸੀਂ ਆਏ ਨਹੀਂ ਕਦੀ ਵਾਹਿਗੁਰੂ ਕਰਕੇ ਉਹ ਦਿਨ ਜਲਦੀ ਜਲਦੀ ਆਉਣ ਕਿ ਤੁਸੀਂ ਵੀ ਆਉਣਾ
0: ਵਾਹਿਗੁਰੂ ਕਰਕੇ
3: ਪਿਛਲੇ
0: ਪੰਜ ਸੱਤ ਬੰਦੇ ਸੱਦ ਲਏ ਸੀ ਇਹ ਕਹਿ ਕੇ ਅਸੀਂ ਮੱਛੀ ਖਵਾਉਂਦੇ ਹੁੰਦੇ ਜਿਹੜਾ ਆਵੇ ਮੱਛੀ ਵਾਲਾ ਮੂੰਹ ਬਣਾ ਕੇ ਗਏ ਉੱਥੇ ਜਾ ਕੇ ਕੈਪਸੂਲ ਲੈ ਕੇ ਖਾਧੇ
1: ਉਹਨੇ ਚਲੋ ਦੇਖੋ ਗੱਲ ਸਹੀ ਹੈ ਫਿਸ਼ ਦੀ ਗੱਲ ਤਾਂ ਹੋਈ ਸੀ ਨਾ
0: ਭਟੂਰੇ ਖਾ ਕੇ ਤੇ ਬਾਅਦ ਚੋਂ ਕੈਪਸੂਲ ਲਏ ਉੱਥੋਂ ਮੈਂ ਕੀ ਕਹਿੰਦੇ ਇਹਦੀ ਵੀਕਨੈਸ ਕਰਾ ਕੇ ਆਏ ਮੱਛੀ
1: ਦੇਖੋ ਇਹ ਵੀ ਡੀਕਲਟਰ ਹੀ ਹੈ ਨਾ ਇਹ ਵੀ ਤਾਂ ਕਲਟਰ ਡੀਕਲਟਰ ਹੀ ਹੈ
3: ਖਾਣੇ ਸ਼ੁਰੂ
1: ਕੀਤੇ ਆ ਫਿਸ਼ ਆਇਲ
0: ਕੈਪਸੂਲ ਵਾਕੀ ਵਧੀਆ ਹੁੰਦੇ ਆ ਖਾਣੇ ਚਾਹੀਦੇ ਹਨ ਇਟਸ ਵੈਰੀ ਗੁੱਡ ਵਿਸਾਲ ਚ ਵਹਿ ਵੀ ਠੀਕ ਹੈ ਨਾ ਉਹਦਾ ਓਮੇਗਾ 3 ਹੁੰਦਾ ਵਾ
1: ਓਮੇਗਾ 3 ਤੇ ਵੀਗਨ ਵੀ ਮਿਲ ਜਾਂਦੇ ਜਿਨ੍ਹਾਂ ਨੂੰ ਗੁਰੇਜ਼ ਹੋਵੇ ਕਿ ਫਿਸ਼ ਆਇਲ ਨਹੀਂ ਖਾਣਾ ਵੀਗਨ ਵੀ ਆਣੇ ਸ਼ੁਰੂ ਹੋ ਗਏ ਹੁੰਦੇ
0: ਜੀ ਜੀ
1: ਦੇਖੋ ਸਾਡੇ ਥੋਟ ਕਲਟਰ ਆਪਾਂ ਸਾਈਡ ਤੇ ਪ੍ਰਿਸਕ੍ਰਿਪਸ਼ਨਾਂ ਵੀ ਦੇ ਦਿੱਤੀਆਂ
0: ਉਹ ਵੀ ਕਲਾਕਾਰ ਨੇ ਨਾ ਅੱਗੋਂ ਉਹ ਕਹਿੰਦੇ ਆਹੋ ਫਿਸ਼ ਮੈਂ ਖਾਣੇ ਸ਼ੁਰੂ ਕੀਤੇ ਕਲਾਕਾਰ ਨੂੰ ਕਲਾਕਾਰ ਟੱਕਰੇ ਹਾਂਜੀ
3: ਅੱਛਾ ਪਹਿਲੇ ਵੀ ਗੱਲ ਸੁਣੋ ਅੱਜ ਜਦੋਂ ਨਾ ਮੈਂ ਗ੍ਰੋਸਰੀ ਕਰਨ ਗਈ ਸੀਗੀ ਜਦੋਂ ਕੁਦਰਤੀ ਨਾ ਮੈਂ ਥੋੜਾ ਲੇਟ ਹੋ ਗਈ ਤੇ ਮੈਂ ਜਦੋਂ ਤੁਹਾਨੂੰ ਓਨ ਕੀਤਾ ਨਾ ਰੇਡੀਓ ਤੇ ਉਹ ਗੱਲ ਚੱਲੀ ਤੇ ਮੈਂ ਸੋਚਿਆ ਕਿ ਜਿਹੜਾ ਤੁਸੀਂ ਟੌਪਿਕ ਚੱਲ ਰਿਹਾ ਤੁਸੀਂ ਤਾਂ ਮੈਨੂੰ ਲੱਗਦਾ ਸਾਡੇ ਘਰ ਹੀ ਕੈਮਰਾ ਲਗਾਇਆ ਹੋਇਆ
0: ਕਿ ਸਾਰੇ ਥਾਂ ਇਹੋ ਕੁਛ ਨੇ
3: ਹਾਂਜੀ ਪਤਾ ਹੀ ਕੀ ਆ ਮੈਂ ਸਫਾਈ ਚੱਲ ਰਹੀ ਨਾ ਗੱਡੀ ਦੀ ਸਫਾਈ ਦੀ ਉਹ ਮੈਂ ਜਸਟ ਹਜੇ ਨਾ ਮਤਲਬ ਦੇਖ ਕੇ ਤੇ ਇਹਨਾਂ ਨੂੰ ਕਹਿ ਹੀ ਰਹੀ ਹਾਂ ਮੈਂ ਕਿਹਾ ਹਾਏ ਰੱਬਾ ਇੰਨੀ ਗੱਡੀ ਗੰਦੀ ਮੈਂ ਕਿਹਾ ਕੋਈ ਬੈਠਾ ਹੀ ਨਾ ਆਪਣੇ ਨਾਲ ਮੈਂ ਕਿਹਾ ਪਲੀਜ਼ ਮਿਠਾਈ ਹੋ ਮੈਂ ਇੱਕ ਵਾਰੀ ਮੈਨੂੰ ਸਾਫ਼ ਕਰ ਲਈ ਫਿਰ ਮਿਠਾਈ ਹੋ ਗਈ ਤੇਰੇ ਨਾਲ ਬੱਚਾ ਦੀ ਟੋਆਏ ਵੀ ਸਾਰੀਆਂ ਚੀਜ਼ਾਂ ਨਾ ਉੱਤੋਂ ਦੀ ਫਿਰ ਤੁਸੀਂ ਇਹ ਗੱਲ ਬੋਲ ਰਹੇ ਹੋ ਨਾ ਫਿਰ ਤੁਸੀਂ ਕਿਹਾ ਨਾ ਕਿ ਸਾਡੀ
0: ਫਿਰ ਜਦੋਂ ਉਹਨਾਂ ਨੇ ਕਿਹਾ ਨਾ ਵੀ ਟਾਇਰ ਵੀ ਮੈਂ ਰੱਖੇ ਫਿਰ ਤੁਹਾਨੂੰ ਲੱਗਾ ਵੀ ਨਹੀਂ ਇਹ ਸਾਡਾ ਘਰ ਨਹੀਂ ਹੈ
3: ਨਹੀਂ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਸਿਨੈਰੀ ਹੁੰਦੀ ਹੈ ਨਾ ਮੈਂ ਦੱਸਿਆ ਮੈਂ ਅੱਜ ਕੱਲ ਪਤਾ ਕੀ ਕੀਤਾ ਹੋਇਆ ਮੈਂ ਹਰ ਇੱਕ ਬੰਦਾ ਚਾਹੇ ਮੈਂ ਵੀ ਜਿੰਨਾ ਮਰਜ਼ੀ ਕੰਮ ਕਰਦੀ ਹਾਂ ਸਾਨੂੰ ਨਾ ਕਈ ਵਾਰੀ ਕੀ ਹੁੰਦਾ ਜਿਗਰਾ ਕਰਨਾ ਪੈਂਦਾ ਜਾਂ ਆਦਤ ਛੱਡਣੀ ਪੈਂਦੀ ਆ ਹੁਣ ਖਲਾਰਾ ਤਾਂ ਹਰ ਜਗ੍ਹਾ ਤੇ ਪਿਆ ਹੁੰਦਾ ਕੰਮ ਅਸੀਂ ਤੇ ਜਿੰਨਾ ਮਰਜ਼ੀ ਕਰਦੇ ਹਾਂ ਜਿਹਦਾ ਇਹ ਇਸ ਚੀਜ਼ ਦੇ ਲਈ ਵੀ ਨਾ ਥੋੜਾ ਜਿਹਾ ਟਾਈਮ ਕੱਢ ਲਓ ਮੰਨ ਲਓ ਫੋਰ ਐਗਜ਼ਾਮਪਲ ਇੱਕ ਵਾਰਡਰੋਬ ਪਿਆ ਹੈ ਨਾ ਹੁਣ ਆਪਾਂ ਟੀਵੀ ਵਾਲੀ ਜਿੱਥੇ ਮੇਰੀ ਹਾਈਟ ਜਾਂਦੀ ਮੈਂ ਉੱਥੇ ਸੈਟਿੰਗ ਕਰਦੀ ਰਹਿੰਦੀ ਹਾਂ ਉਹ ਜਿਹੜਾ ਟੋਪ ਤੇ ਪਿਆ ਸੀ ਇੰਨਾ ਦਾ ਸਮਾਨ ਵੀ ਪਿਆ ਸੀ ਮੇਰਾ ਵੀ ਪਿਆ ਸੀ ਪਰ ਮੈਨੂੰ ਲੱਗਦਾ ਕਿ ਇੰਨਾ ਡੂੰਘ ਹੈ ਹੁਣ ਸੈਟਿੰਗ ਆ ਸਕਦੀ ਤੇ ਮੈਂ ਰਾਤੀ ਨਾ 9 ਵਜੇ ਸ਼ੁਰੂ ਕਰਤਾ ਮੈਂ ਇਹ ਕਹਿੰਦੇ ਹੁਣ ਇਸ ਟਾਈਮ ਦੇ ਵਿੱਚ ਕਰੋਗੇ ਮੈਂ ਕਿ ਨਹੀਂ ਕੋਈ ਗੱਲ ਨੀ ਮਤਲਬ ਥੋੜਾ ਹੋ ਤਾਂ ਜਾਊਗਾ ਨਾ ਉਹ ਮੈਂ ਕੀਤਾ ਵੀਰ ਜੀ ਇੰਨਾ ਕਿਚਨ ਸਕੇਲ ਮੈਂ ਰੱਖੀ ਹੋਈ ਸੀ ਪੁਰਾਣੀ ਕਿਤੇ ਕੋਈ ਡੈਡ ਪਲਾਨ ਫੋਲੋ ਕੀਤਾ ਸੀ ਉਹਨਾਂ ਨੇ ਕਿਹਾ ਸੀ ਮੇਜ਼ਰਮੈਂਟ ਕਰਕੇ ਚੀਜ਼ਾਂ ਖਾਣੀਆਂ ਨੇ ਉਹ ਚੱਲਦਾ ਵੀ ਨਹੀਂ ਸੀਗਾ ਉਹ ਕੱਢਿਆ ਇੱਕ ਵਾਲ ਮਾਊਂਟ ਇੱਥੇ ਸਾਡੀ ਮਿਕਸੀ ਦੇ ਜਾਰ ਜਿਹੜੀ ਮਿਕਸੀ ਦੇ ਨਾਲ ਅਲੱਗ ਅਲੱਗ ਡਿਫਰੈਂਟ ਡਿਫਰੈਂਟ ਜਾਰ ਹੁੰਦੇ ਆ ਨਾ ਉਹ ਵੀ ਸੰਭਾਲ ਕੇ ਰੱਖੇ ਹੋਏ ਸੀਗੇ ਉਸ ਤੋਂ ਬਾਅਦ 2 ਮਿਕਸੀਆਂ ਆ ਗਈਆਂ ਮਤਲਬ ਚੀਜ਼ਾਂ ਇੰਨੀਆਂ ਕੱਢੀਆਂ ਤੇ ਅੱਛਾ ਮੈਂ ਕੱਢਾਂ ਮੈਂ ਤਾਂ ਕੱਢ ਦਿੰਦੀ ਹਾਂ ਮੇਰਾ ਬੰਦਾ ਕਹੇਗਾ ਤੁਹਾਨੂੰ ਲੱਗਦਾ ਨੀ ਕੰਮ ਆਜੂਗਾ ਇਹ ਚਾਰ ਐਵੇਂ ਭਾਈ ਉੱਥੇ ਲਿਖਿਆ ਹੋਇਆ ਇੰਨੇ ਮਿਲੀ ਲੀਟਰ ਹੈ ਇਹ ਸਾਰੀਆਂ ਮੈਂ ਕਿ ਨਹੀਂ ਹੁਣ ਨਹੀਂ ਹੁਣ ਤਾਂ ਮੈਂ ਗੇਰ ਦੇਣਾ ਪਲੀਜ਼ ਦਾ ਉਹ ਜਦੋਂ ਕਰਤਾ ਨਾ ਉਹਦੇ ਚ ਇੰਨੀ ਸਪੇਸ ਬਣ ਗਈ ਨਾ ਇੰਨਾ ਮਨ ਖੁਸ਼ ਹੋ ਬਾਰ ਬਾਰ ਖੋਲਣ ਦਾ ਵੇਖ ਕਰਦਾ ਕਿ ਇੰਨੀ ਸੈਟਿੰਗ ਆ ਗਈ ਹੈ ਇੰਨਾ ਮੈਂ ਬੰਦ ਕੱਢਦਾ ਵੈ
0: ਖੁਸ਼ੀ ਹੁੰਦੀ ਹੈ ਮਨ ਨੂੰ ਆਪਾਂ ਚਲੋ ਕੁਛ ਵਧੀਆ ਕੀਤਾ ਕੁਛ ਚੰਗਾ ਕੀਤਾ ਆਪਣੇ ਘਰ ਲਈ ਕੀਤਾ
3: ਉਹ ਧੋ ਕੇ ਉਹਨਾਂ ਨੂੰ ਸੁਕਾ ਕੇ ਰੱਖ ਢੰਗ ਦਿੰਦੇ ਹੁੰਦੇ ਸੀ ਜਦੋਂ ਵੀ ਕੋਈ ਆਉਂਦਾ ਨੀ ਇੱਕ ਬੈਗ ਦੇਈ ਮਤਲਬ ਮੈਂ ਉਹ ਦੇਖੋ ਇੰਨਾ ਇੰਨਾ ਕਰਦੇ ਸੀ ਹੁਣ ਜਿਹੜੇ ਆਹ ਬੈਗਸ ਨੇਗੇ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਮਤਲਬ ਬੜਾ ਹੁੰਦਾ ਤੇ ਮੈਂ ਜਪਮਨ ਨੂੰ ਵੀ ਜੋ ਆਈਜ਼ ਨੇ ਅਸੀਂ ਮਤਲਬ ਹੁਣ ਥੋੜੀ ਥੋੜਾ ਅਸੀਂ ਕਰਨਾ ਸ਼ੁਰੂ ਕੀਤਾ ਨਾ ਏਦਾਂ ਲੱਗਦਾ ਘਰ ਵੀ ਏਦਾਂ ਲੱਗ ਰਿਹਾ ਮੈਨੂੰ ਫੀਲ ਜਿੱਦਾਂ ਦੀਵਾਲੀ ਆਉਣ ਵਾਲੀ ਹੁੰਦੀ ਆ ਥੋੜਾ ਥੋੜਾ ਕਿ ਮੈਨੂੰ ਸੈਟਿੰਗ ਦਾ ਬੜਾ ਸ਼ੌਂਕ ਰਹਿੰਦਾ ਮੈਨੂੰ ਏਦਾਂ ਲੱਗਦਾ ਕਿ ਆਪਾਂ ਨਾ ਕਈ ਵਾਰੀ ਕੀ ਕਰਨਾ ਇੰਨਾ ਟਾਈਮ ਲੱਗ ਜੂਗਾ ਮੈਂ ਕੀ ਕਰਦੀ ਹਾਂ ਸਾਰਾ ਨੀ ਕਰਦੀ
0: ਤੁਹਾਨੂੰ ਰੀਜ਼ਨ ਕੀ ਲੱਗਦਾ ਕਿਉਂ ਮਤਲਬ ਏਦਾਂ ਕਿਉਂ ਆਪਾਂ ਕਰਦੇ ਹਾਂ ਇੰਨਾ ਕੁਛ ਆਪਾਂ ਕਿਉਂ ਜਿਹੜੀਆਂ ਚੀਜ਼ਾਂ ਹੋ ਗਈਆਂ ਨੇ ਉਹ ਨਹੀਂ ਉਹ ਤੋਂ ਬਲਹਿਦਾ ਕੁਛ ਦੱਸੋ
3: ਰੀਜ਼ਨ ਵੀਰ ਜੀ ਮੈਨੂੰ ਇੱਦਾਂ ਲੱਗਦਾ ਜਿੱਦਾਂ ਮੰਨ ਲਓ ਹੁਣ ਦੇਖੋ ਜਦੋਂ ਆਪਾਂ ਇੱਥੇ ਆਏ ਸੀ ਕਈ ਵਾਰ ਮੈਂ ਸੋਚਦੀ ਹਾਂ ਕਿ ਤਿੰਨ ਟੈਚੀ ਲੈ ਕੇ ਆਏ ਸੀ ਉਹਨੂੰ ਸੁੱਖ ਨਾਲ ਐਡਾ ਵੱਡਾ ਘਰ ਹੋ ਗਿਆ ਉਹ ਸਮਾਨ ਆਈ ਜਾਂਦਾ ਮੈਨੂੰ ਲੱਗਦਾ ਥਾਂ ਹੀ ਨੀ ਮਿਲ ਰਹੀ ਹਨਾ ਰੂਮ ਦੇ ਵਿੱਚ ਇੱਕ ਮੇਰੀ ਹੋਰ ਜਪਨ ਦੇ ਰੂਮ ਚ ਇੱਕ ਅਲਮੀਰਾ ਲਿਆ ਕੇ ਰੱਖਤੀ ਉਹ ਵੀ ਇਹਦੀਆਂ 5 ਸਾਹਿਬਜ਼ ਨੇਗੀਆਂ ਉਹ ਵੀ ਭਰ ਗਈਆਂ ਤੇ ਸੋਚੀ ਜਾ ਰਹੀ ਹਾਂ ਕਿ ਅਸੀਂ ਸਮਾਨ ਲੈ ਕੇ ਆਈ ਜਾ ਰਹੇ ਹਾਂ ਥਾਂ ਵੱਡੀ ਹੋਈ ਜਾਂਦੀ ਹੈ ਸਮਾਨ ਵੱਡਾ ਕਰੀ ਜਾ ਰਹੇ ਹਾਂ ਤੇ ਇਸਦਾ ਮਤਲਬ ਜਿਹੜੀਆਂ ਅਸੀਂ ਹੁਣ ਦੇ ਚੀਜ਼ਾਂ ਨੀ ਅਸੀਂ ਉਹਨਾਂ ਨੂੰ ਕਰ ਹੀ ਨਹੀਂ ਰਹੀ ਤੇ ਹੁਣ ਮੈਂ ਉਹ ਚੀਜ਼ਾਂ ਨੂੰ ਉਹ ਵੀ ਮਾਇੰਡ ਸੈੱਟ ਕੀਤਾ ਹੈ ਘਟਾਉਣਾ ਵੀ ਘੱਟ ਕੀਤਾ ਹੈਗਾ ਸਮਾਨ ਲੈ ਕੇ ਆਉਣਾ ਵੀ ਤੇ ਜਿਹੜੀਆਂ ਚੀਜ਼ਾਂ ਆਲਰੇਡੀ ਰੱਖੀਆਂ ਨੇ ਨਾ ਉਹਨਾਂ ਨੂੰ ਵੀ ਮਤਲਬ ਕੱਢਣਾ ਸ਼ੁਰੂ ਕੀਤਾ ਆਪਾਂ ਵਧਾ ਦਿੰਦੇ ਹਾਂ
0: ਹੌਲੀ ਹੌਲੀ ਉਹ
3: ਕੱਢਾਉਣੇ ਪੈਂਦੇ ਨੇ ਜੀ ਸਾਡਾ ਨਾ ਫ੍ਰਿਜ ਹੋ ਗਿਆ ਸੀਗਾ ਖਰਾਬ ਤੇ ਹੁਣ ਉਹਦੇ ਵਿੱਚ ਵੀ ਨਾ ਮੈਂ ਬਹੁਤ ਸਮਾਨ ਫਾਲਤੂ ਨਿਕਲਿਆ ਹੁਣ ਮੈਂ ਫ੍ਰਿਜ ਵਿੱਚ ਵੀ ਨਾ ਉਹਨਾਂ ਕੁ ਸਮਾਨ ਰੱਖਦੀ ਜਿੰਨਾ ਗਰੋਸਰੀ ਜਿੰਨੀ ਕੁ
0: ਮੇਰੇ ਖਿਆਲ ਖਰਾਬ ਹੋਇਆ ਫ੍ਰਿਜ ਹੀ ਕੱਢ ਦੋ ਸਾਨੂੰ ਨਾ ਸ਼ੋਪਿੰਗ ਕਰਨ ਦੀ ਆਦਤ ਪੈ ਗਈ ਇਹ ਬੜਾ ਵੱਡਾ ਰੀਜ਼ਨ ਅਸੀਂ ਅਸੀਂ ਲੋੜ ਨੂੰ ਸ਼ੋਪਿੰਗ ਨਹੀਂ ਕਰਦੇ ਅਸੀਂ ਐਵੇਂ ਸਿਰਫ ਸ਼ੋਪਿੰਗ ਕਰਨ ਨੂੰ ਸ਼ੋਪਿੰਗ ਕਰਦੇ ਹਾਂ ਕਿਉਂਕਿ ਇੱਕ ਨਾ ਵਿੱਚ ਪਤਾ ਨਹੀਂ ਕਿੱਥੇ ਇੱਕ ਮੈਂ ਮੈਨੂੰ ਚਲੋ ਕੋਰਟ 'ਤੇ ਕੀ ਕਰਨ ਕਿਤਾਬ ਹੀ ਕਿ ਮੈਨੂੰ ਯਾਦ ਵੀ ਨਹੀਂ ਹੁਣ ਅਤੇ ਉਹਨਾਂ ਨੇ ਜਦੋਂ ਇਹ ਕਮਰਸ਼ੀਅਲ ਜਦੋਂ ਇਹ ਐਂਗਲ ਤੋਂ ਕਰਦੇ ਨੇ ਜਾਂ ਕਿੱਦਾਂ ਕਰਦੇ ਨੇ ਆਈ ਡੋਂਟ ਨੋ ਪਰ ਉੱਥੇ ਨਾ ਇਹ ਵੀ ਚੀਜ਼ ਪ੍ਰਮੋਟ ਜਦੋਂ ਕੀਤੀ ਜਾਂਦੀ ਆ ਵੀ ਸ਼ੋਪਿੰਗ ਕਰਨ ਦੇ ਨਾਲ ਵੀ ਤੁਹਾਨੂੰ ਸਕੂਨ ਮਿਲਦਾ ਵਾ ਜੇ ਤੁਸੀਂ ਥੋੜ੍ਹਾ ਜਿਹਾ ਡਿਪਰੈਸ ਫੀਲ ਕਰ ਰਹੇ ਹੋ ਤੁਸੀਂ ਸ਼ੋਪਿੰਗ ਕਰਨ ਚਲੇ ਜਾਓ ਤੁਸੀਂ ਹੈ ਨਾ ਸੋ ਉਹ ਚੀਜ਼ਾਂ ਤੁਹਾਨੂੰ ਹੌਲੀ ਹੌਲੀ ਤੁਹਾਨੂੰ ਸ਼ੋਪਿੰਗ ਦੀ ਆਦਤ ਪਾ ਦਿੰਦੀ
1: ਸ਼ੋਪਿੰਗ ਉਹੀ ਨਾ ਨੈਸੈਸਿਟੀ ਤੋਂ ਹਟ ਗਈ ਹੁਣ ਖਰੀਦ ਲੋ
0: ਤੁਸੀਂ ਜਦੋਂ ਚੱਲ ਜਾਂਦੇ ਹੋ
1: ਲੱਗ ਗਿਆ ਦੇਖ ਲੋ
0: ਕਿਉਂਕਿ ਤੁਸੀਂ ਜਦੋਂ ਚੱਲ ਜਾਂਦੇ ਹੋ ਕਈ ਵਾਰੀ ਜਾਂਦਾ ਵੀ ਅੱਛਾ ਕਈ ਹੁਣ ਫਿਰ ਉਹ ਕਹਿੰਦੇ ਆ ਵੀ ਨਹੀਂ ਤੁਸੀਂ ਵਿੰਡੋ ਸ਼ੋਪਿੰਗ ਕਰ ਲਓ, ਸਮੱਸਿਆ ਇਹ ਆ ਵੀ ਜਦੋਂ ਤੁਸੀਂ ਵੇਖਣ ਲਈ ਚੱਲ ਜਾਂਦੇ ਹੋ ਕੁਛ ਨਾ ਕੁਛ ਤੇ ਤੁਸੀਂ ਲਓਗੇ ਨਾ, ਕਿਉਂਕਿ ਮਾਰਕੀਟ ਨੇ ਤੁਹਾਨੂੰ ਸਿਰਫ ਵਿੰਡੋ ਸ਼ੋਪਿੰਗ ਲਈ ਸੱਦਣਾ, ਉਸ ਤੋਂ ਬਾਅਦ ਜਿਹੜੇ ਉੱਥੇ ਸੇਲ ਦੇ ਬੋਰਡ ਨੇ, ਡਿਸਕਾਊਂਟ ਦੇ ਬੋਰਡ ਨੇ, ਰੰਗ ਬਿਰੰਗੀਆਂ ਚੀਜ਼ਾਂ ਆਏ ਦਿਨ ਨਵੀਆਂ ਨਵੀਆਂ, ਤੁਹਾਡੇ ਨਾਲ ਬੱਚਾ ਵਾ ਉਹਨੇ ਵੱਖਰੇ ਤੁਹਾਡੇ ਪਹੁੰਚੇ ਖਿੱਚਣੇ ਆ, ਕੁਛ ਨਾ ਕੁਛ ਤੇ ਜ਼ਰੂਰ ਤੁਸੀਂ ਲੈ ਕੇ ਹੀ ਆਓਗੇ। ਤੁਸੀਂ ਰਿਲਾਈਜ਼ ਕੀਤਾ ਹੋਊਗਾ ਕਈ ਵਾਰੀ ਆਪਾਂ ਨਵੇਂ ਕੱਪੜੇ ਲੈ ਆਉਂਦੇ ਹਾਂ ਜਾਂ ਕੋਈ ਇੱਕ ਅੱਧੀ ਕੁੰਦਨ ਤੁਹਾਨੂੰ ਨਹੀਂ ਵੀ ਲੋੜ, ਤੁਸੀਂ ਕਹਿੰਦੇ ਯਾਰ ਸਸਤੀ ਲੱਗੀ ਟੀ ਸ਼ਰਟ ਹੀ ਲੈ ਜਾਂਦੇ, ਤੁਸੀਂ ਵੇਖੋਗੇ ਵੀ ਉਹ ਉੱਦਾਂ ਪੈਕ ਹੀ ਪਈ ਰਹਿੰਦੀ ਨਾ ਕਹਿੰਦਾ।
1: ਬਿਲਕੁਲ ਬਿਲਕੁਲ, ਉਹ ਤਾਂ ਕਿਸੇ ਚੀਜ਼ ਉੱਤੇ 100 ਲੱਗਾ ਹੋਵੇ ਰੇਟ ਤੇ ਉਹ ਤੁਹਾਨੂੰ ਕਿਤੇ ਆ ਗਿਆ ਨਾ ਕਿ ਜੀ 80 ਨੂੰ 75 ਤੋਂ ਤੁਸੀਂ ਖਰੀਦਣੀ ਖਰੀਦਣੀ
0: ਖਰੀਦੇ, ਤੁਹਾਨੂੰ ਉਹਨਾਂ ਨੇ ਕਰ ਲਿਆ ਉਹਨਾਂ ਨੇ ਤੁਹਾਨੂੰ ਬਸ ਚ। ਲਾਸਟ ਕਾਲਰ ਹੋਣਗੇ ਜੀ 165, ਤੁਸੀਂ ਆਉਣੇ ਰਹੋ।
4: ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
4: ਵਰਸੰਡੇ ਤੋਂ ਬੋਲਦੇ ਜੀ।
0: ਹਾਂਜੀ ਹਾਂਜੀ, ਕੀ ਹਾਲ ਨੇ ਜੀ?
4: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਦੱਸੋ ਜੀ ਆਪਣੇ।

0: ਤੇ ਇਹ ਵੀ ਇੱਕ ਬਾਈ ਪ੍ਰੋਡਕਟ ਆ ਰਫਤਾਰ ਵਾਲੀ ਜ਼ਿੰਦਗੀ ਦੇ
1: ਜੀ।
2: ਨਹੀਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜੀ ਪੁਰਾਣੀਆਂ ਚੀਜ਼ਾਂ ਮੇਰੇ ਕੋਲ, ਜੋ ਮੈਂ 2009 ਚ ਆਇਆ ਆਪਣਾ ਆਸਟ੍ਰੇਲੀਆ ਜੀ
0: ਜੀ,
2: ਤੇ ਮੈਂ ਜੇ ਇੰਡੀਆ ਤੋਂ ਆਫਟਰ ਸ਼ੇਵ ਜੇ ਖਰੀਦੀ ਸੀ ਉਹ ਵੀ ਮੇਰੇ ਕੋਲੇ ਆ ਜੇ, ਉਹ ਕੱਪੜੇ ਵੀ ਵਿੱਚ ਅੱਧੇ ਹਜੇ ਮੇਰੇ ਕੋਲੇ ਆ, ਉਹ ਯਾਨੀ ਕਿ ਸੂਟ ਕੇਸ ਵੀ ਪਏ ਆ ਜੇ।
0: ਅੱਛਾ, ਉਹ ਸਾਰਾ ਤੁਸੀਂ ਰੱਖਿਆ ਸਾਂਭ ਕੇ?
2: ਸਭ ਕੁਛ ਸਾਂਭ ਕੇ ਰੱਖਿਆ ਜੀ ਉਹ, ਤੇ ਆਪਣਾ ਹੋਰ ਮੇਰੇ ਯਾਨੀ ਕਿ ਵਿਆਹ ਵਾਲੇ ਜਿੰਨੇ ਵੀ ਸਾਰੇ ਉਹ ਵੀ ਸਾਰੇ ਮੈਂ ਇੱਥੇ ਲਿਆਏ ਸੀ, ਉਹ ਵੀ ਮੈਂ ਸਾਂਭ ਕੇ ਰੱਖੇ, ਪਾਏ ਨੀ ਉਸ ਤੋਂ ਬਾਅਦ ਯਾਨੀ ਕਿ 2009 ਤੋਂ ਵੇਲੇ 2026 ਹੋ ਗਿਆ।
0: ਓਕੇ,
1: 16 ਸਾਲ
0: ਤੇ ਸਮੇਂ ਦਰ ਸਮੇਂ ਮਾਰਦੇ ਰਹਿੰਦੇ ਹੋ ਹੱਥ ਉਹਨਾਂ ਨੂੰ ਧਿਆਨ ਉਹਨਾਂ ਨੂੰ?
2: ਮੈਂ ਉਹ ਵੇਖ ਲੈਂਦਾ ਕਦੇ ਖਰਾਬ ਤਾਂ ਨੀ ਹੋ ਰਹੇ, ਤੇ ਸਾਲ ਕੁ ਬਾਅਦ ਵੇਖਣਾ ਨਵੇਂ ਨਵੇਂ ਹਾਰੋ ਵੀ ਤਾਂ ਨਹੀਂ ਹੈਗਾ
0: ਜੀ,
2: ਤੇ ਊ ਠੀਕ ਆ ਯਾਨੀ ਕਿ ਹਜੇ ਤੱਕ ਵਧੀਆ ਚੱਲੀ ਜਾਂਦਾ ਜੀ।
0: ਗੁੱਡ ਗੁੱਡ, ਤੇ ਤੁਹਾਨੂੰ ਕਦੀ ਆਇਆ ਹੁੰਦਾ ਨਹੀਂ ਮਨ ਦੇ ਵਿੱਚ ਵੀ ਇਹ ਕੰਮ ਤੇ ਆਉਣੇ ਨਹੀਂ ਕਿਤੇ, ਕਿਉਂ ਮੈਂ ਰੱਖੇ ਆ ਜਾਂ ਕਿਤੇ?
2: ਮੇਰਾ ਇਰਾਦਾ ਵੀ ਜਦੋਂ 70 ਕੁ ਸਾਲ ਦੀ ਉਮਰ ਚ ਹੋਵਾਂਗੇ ਬਾਅਦ ਚ ਵੇਖਾਂਗੇ ਨਾ ਪਾ ਕੇ।
0: ਅੱਛਾ, ਉਦੋਂ ਪਾ ਕੇ ਵੇਖਣਾ?
2: ਹਾਂ ਹਾਂ, ਉਹ ਤਾਂ ਕਹਿੰਦੇ ਨਾ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਨਾਲ ਯਾਦਾਂ ਜੁੜੀਆਂ ਹੁੰਦੀਆਂ, ਤੇ ਬੰਦਾ ਫੇਰ ਉਹ ਜਵਾਨੀ ਵੱਲ ਨੂੰ ਟ੍ਰਿਕਟ ਹੁੰਦਾ ਵੀ ਵਾਕਿਆ ਵੀ ਮੈਂ ਆਹ ਦਿਨ ਵੀ ਬੀਤ ਕੀਤੇ ਸੀ।
0: ਬਾਕੀ
2: ਹੁਣ ਵੀ ਜੋ ਮੈਂ ਫਰਨੀਚਰ ਘਰ ਦਾ ਚੇਂਜ ਕਰਦਾ, ਬੈਡ ਚੇਂਜ ਕੀਤੇ ਜਾਂ ਕੁਛ ਵੀ ਕੀਤਾ, ਮੈਂ ਇੱਕ ਥਾਂ ਤੇ ਉਸੇ ਸਾਈਡ ਤੇ ਰੱਖ ਲੈਣਾ ਹੁੰਦਾ, ਤੇ ਉਹਨਾਂ ਨੂੰ ਲੱਕੜਾਂ ਯੂਜ ਜਿਵੇਂ ਹੁਣ ਸਬਜ਼ੀ ਲਾਉਣਾ ਮੈਂ ਯਾਨੀ ਕਿ ਵੈਜੀਟੇਬਲ ਕਰਦੇ ਆ, ਉਹਨਾਂ ਦੀ ਸਾਈਡਾਂ ਤੇ ਲਾ ਦਿੰਦਾ ਹੁੰਦਾ, ਤੇ ਹੁਣ ਗਾਰਡਨਿੰਗ ਕੀਤੀ ਵੀ ਸਿਰਫ ਫਲਾਵਰ ਲਾਏ ਸਾਰੇ ਮੈਂ, ਉਹੀ ਇਹਨਾਂ ਨੂੰ ਰੰਗ ਕਰਕੇ ਪੇਂਟ ਕਰਕੇ ਉਹ ਤੋਂ ਉਹੀ ਸਾਰੇ ਸੈੱਟ ਕਰਤੇ ਜੀ। ਸਬਜ਼ੀਆਂ ਸਾਰੀਆਂ ਯੂਜ਼ ਕਰ ਲਈਆਂ, ਕੋਈ ਵੀ ਚੀਜ਼ ਯਾਨੀ ਕਿ ਵੇਸਟ ਨੀ ਜਾਂਦੇ ਜੀ।
0: ਚੰਗੀ ਗੱਲ, ਚੰਗੀ ਗੱਲ, ਵਧੀਆ ਜੇ ਤੁਸੀਂ ਵਰਤ ਲੈਂਦੇ ਜੇ ਤੇ ਫਿਰ ਤੇ ਚੀਜ਼ ਰੱਖੀ ਤੇ ਕੋਈ ਉਹ ਨੀ ਆ, ਪ੍ਰੋਬਲਮ ਇਹੋ ਹੀ ਆ ਵੀ ਜਦੋਂ ਉਦਾਂ ਹੀ ਪਈ ਰਹੇ ਐਵੇਂ ਜਗ੍ਹਾ ਹੀ ਘੇਰ ਛੱਡੇ। ਥੈਂਕ ਯੂ ਭਾਈ, ਥੈਂਕ ਯੂ ਤੁਹਾਨੂੰ, ਥੈਂਕ ਯੂ,
2: ਥੈਂਕ ਯੂ ਵੀਰ ਜੀ,
1: ਥੈਂਕ ਯੂ ਜੀ।
0: ਸੋ ਬੇਸਿਕਲੀ ਆਪਾਂ ਨਾ ਇਹਨੂੰ ਇੱਦਾਂ ਵੀ ਸਮਝਣ ਦੀ ਕੋਸ਼ਿਸ਼ ਕਰੋ, ਤਾਂ ਸ਼ਾਇਦ ਅਲੱਗ ਅਲੱਗ ਹਵਾਲਿਆਂ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿਸੇ ਤਰ੍ਹਾਂ ਹੀ ਆਪਾਂ ਨੂੰ ਉਹ ਚੀਜ਼ ਜਿਹੜੀ ਸਟ੍ਰਾਈਕ ਕਰ ਜੇ ਵੱਧ ਤੋਂ ਵੱਧ ਆਪਾਂ ਉਹਦਾ ਉੱਤੇ ਵਰਕਆਊਟ ਕਰੀਏ। ਤੁਸੀਂ ਕਦੀ ਐਕਸਪੀਰੀਅੰਸ ਕੀਤਾ ਵੀ ਤੁਹਾਡੀ ਨਾ ਗੱਡੀ ਮਕੈਨਿਕ ਕੋਲ ਖਰਾਬ ਹੋ ਗਈ ਤੇ ਉਹ ਤੋਂ ਬਾਅਦ ਚ ਫਿਰ ਉਹ ਤੁਹਾਨੂੰ ਪਤਾ ਲੱਗਾ ਵੀ ਉਹ ਰੋਡ ਆਫ ਹੋ ਗਈ ਆ, ਉਹ ਤੁਸੀਂ ਚਲਾ ਹੀ ਨਹੀਂ ਸਕਦੇ, ਤੇ ਤੁਹਾਨੂੰ ਨਾ ਉਹ ਉੱਥੋਂ ਇੱਕ ਕਈ ਵਾਰੀ ਲੈਟਰ ਵੀ ਆ ਜਾਂਦੀ ਆ ਵੀ ਯਾਰ ਇਹ ਤੁਹਾਡੀ ਗੱਡੀ ਇੱਥੇ ਪਾਰਕਿੰਗ 'ਚ ਲੱਗੀ, ਇੰਨੇ ਦਿਨਾਂ 'ਚ ਚੁੱਕ ਲਓ ਨਹੀਂ ਤਾਂ ਪਾਰਕਿੰਗ ਦੇ ਪੈਸੇ ਆਪਾਂ ਪਾਉਣੇ ਸ਼ੁਰੂ ਕਰ ਦੇਣੇ, ਜਾਂ ਫਿਰ ਟਰੱਕ ਤੁਹਾਡਾ ਕਿਤੇ ਲੱਗਾ ਰਹਿ ਗਿਆ ਤੇ ਉਹ ਕਹਿੰਦੇ ਵੀ ਠੀਕ ਆ, ਪਿੱਛੇ ਜੇ ਜਹਾਜ਼ ਲੱਗਾ ਰਹਿ ਗਿਆ ਸੀ ਨਾ ਉਹਨਾਂ ਦਾ ਇੰਡੀਅਨ ਏਅਰਲਾਈਨ ਵਾਲਿਆਂ ਦਾ, ਤੇ ਉਹ
1: ਹੋਇਆ ਇਸ
0: ਤਰ੍ਹਾਂ, ਤੇ ਉਹ ਕਹਿੰਦੇ ਵੀ ਇੰਨੇ ਚਿਰ ਦਾ ਤੁਹਾਡਾ ਕਿਰਾਇਆ ਬਣਦਾ ਤੁਸੀਂ ਇੱਥੇ ਪਾਰਕਿੰਗ 'ਚ ਲਾਇਆ ਹੈ ਨਾ, ਤੇ ਸ਼ੁਰੂ 'ਚ ਉਹਨਾਂ ਉਹ ਚੀਜ਼ਾਂ ਤੁਹਾਨੂੰ ਇੱਥੇ ਹੋ ਸਕਦਾ ਫਸਟ ਟਾਈਮ ਤੁਸੀਂ ਜਦੋਂ ਸੁਣੀਆਂ ਤੁਸੀਂ ਹੈਰਾਨ ਹੋਏਗਾ, ਮੈਨੂੰ ਵੀ ਇੱਦਾਂ ਲੱਗਾ ਸੀ, ਮੈਨੂੰ ਇੱਕ ਮਕੈਨਿਕ ਤੋਂ ਆਈ ਲੈਟਰ ਵੀ ਇਹ ਤਾਂ ਠੀਕ ਤਾਂ ਹੋਣੀ ਨਹੀਂ ਗੱਡੀ
1: ਜੀ,
0: ਇਹਦੀ ਨੰਬਰ ਪਲੇਟ ਲਾ ਕੇ ਲੈ ਜਾਓ ਅਤੇ ਇੰਨੇ ਦਿਨਾਂ ਦੇ ਵਿੱਚ ਇਹਨੂੰ ਇੱਥੋਂ ਕਲੀਅਰ ਕਰ ਦਿਓ, ਨਹੀਂ ਤਾਂ ਆਪਾਂ ਤੁਹਾਨੂੰ ਫਿਰ ਕਿਰਾਇਆ ਪਾਉਣਾ ਸ਼ੁਰੂ ਕਰਾਂਗੇ। ਅਤੇ ਮੈਨੂੰ ਲੱਗਾ ਯਾਰ ਕਰਾ ਮੇਰੀ ਗੱਡੀ ਉੱਥੇ ਖਲੋਤੀ ਆ, ਮੇਰੀ ਮਤਲਬ ਕੁਛ ਤਾਂ ਵੈਲਿਊ ਹੋਊਗੀ, ਲੋਹਾ ਤਾਂ ਹੈਗਾ ਹੀ ਆ ਵੇਚ ਕੇ, ਇੱਦਾਂ ਕਿੱਦਾਂ ਕਰਾਇਆ, ਉਦੋਂ ਮੇਰੇ ਲਈ ਇਹ ਨਵੀਂ ਚੀਜ਼ ਸੀ, ਹੁਣ ਇਹਨੂੰ ਇਸ ਕੰਸੈਪਟ 'ਚ ਇੱਥੇ ਫਿੱਟ ਕਰਕੇ ਵੇਖੋ। ਬੇਸਿਕਲੀ ਆਪਾਂ ਘਰ ਦੇ ਵਿੱਚ ਉਹ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਆਪਾਂ ਰੱਖੀਆਂ ਜਿਹੜੀਆਂ ਐਵੇਂ ਪਾਰਕਿੰਗ ਦੇ ਵਿੱਚ ਲੱਗੀਆਂ ਜਿਹਦੀ ਸਾਨੂੰ ਲੋੜ ਨਹੀਂ ਆ, ਅਤੇ ਸਾਡਾ ਜਿਹੜਾ ਘਰ ਦਾ ਮੰਨ ਲਓ ਵੈਲਿਊ ਆ ਸਾਡੇ ਘਰ ਦੀ, ਉਹ ਜਿਹੜੀ ਜਗ੍ਹਾ ਤੁਸੀਂ ਖਰੀਦੀ ਆ ਜਿਹਦੀ ਤੁਸੀਂ ਮੋਰਗੇਜ ਦੇ ਰਹੇ ਹੋ, ਉਹਦੇ ਵਿੱਚ ਤੁਸੀਂ ਉਹ ਚੀਜ਼ਾਂ ਪਾਰਕ ਕੀਤੀਆਂ ਵਾ ਜਿਨ੍ਹਾਂ ਦੀ ਵੈਲਿਊ ਉਸ ਜਗ੍ਹਾ ਦੀ ਵੈਲਿਊ ਨਾਲੋਂ ਪਾਰਕਿੰਗ ਨਾਲੋਂ ਘੱਟ ਆ
1: ਜੀ, ਐਵੇਂ ਸੋ ਰਾਈਟ,
0: ਐਵੇਂ ਨਜਾਇਜ਼ ਤੁਸੀਂ ਇੱਕ ਤਰ੍ਹਾਂ ਦੇ ਨਾਲ ਆਪਣੀ ਤੁਸੀਂ ਜਗ੍ਹਾ �engage ਕੀਤੀ ਆ,
1: ਹਾਂ ਆਪਣਾ ਮਨ ਅਸਰਟ ਆਪਣੀ ਜਗ੍ਹਾ,
0: ਹਾਂ ਬੇਲੋੜੀਆਂ ਵਸਤਾਂ ਦੇ ਲਈ,
1: ਹਾਂ
0: ਤੇ ਦੂਸਰੇ ਪਾਸਿਓਂ ਥੋਟਸ ਦੇ ਵਜੋਂ ਤੁਸੀਂ ਆਪਣਾ ਦਿਮਾਗ ਦੀ ਜਿਹੜੀ ਆ ਉਹਦੀ ਤਾਂ ਕੋਈ ਵੈਲਿਊ ਹੀ ਨਹੀਂ ਆ, ਵੇਖੋ ਉਹਨੂੰ ਉਹਦੀ ਕੌਣ ਕੀਮਤ ਪਾ ਸਕਦਾ, ਉਹਦੇ ਵਿੱਚ ਵੀ ਤੁਸੀਂ ਕਿੰਨੇ ਨਜਾਇਜ਼ ਥੋਟਸ ਦੀ ਪਾਰਕਿੰਗ ਕੀਤੀ ਆ, ਹੈ ਨਾ, ਆਹ ਕੱਟੜਪੰਥੀ ਉਹ ਕੱਟੜਪੰਥੀ ਆ ਰਾਜਨੀਤੀ ਫਲਾਣ ਢੀਂਗ, ਹੈ ਨਾ, ਜਿਹੜੀਆਂ ਚੀਜ਼ਾਂ ਤੁਸੀਂ ਜਿੱਦਾਂ ਮਨ ਸਾਹਿਬ ਕਹਿ ਕੇ ਗਏ ਵੀ ਤੁਹਾਨੂੰ ਲੋੜ ਹੀ ਨਹੀਂ ਆ ਜਿਹਨਾਂ ਚੀਜ਼ਾਂ ਦੀ, ਉਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਪਾਰਕ ਕੀਤੀਆਂ,
1: ਬਿਲਕੁਲ ਬਿਲਕੁਲ,
0: ਤੇ ਉਹ ਵੀ ਤੁਹਾਨੂੰ ਤੰਗ ਕਰ ਰਹੀਆਂ
1: ਕਿੰਨੀਆਂ, ਕਿਸੇ ਦੀ ਕੋਈ ਕਈਆਂ ਚੀਜ਼ਾਂ ਆਪਾਂ ਆਪਣੇ ਮਨ ਤੇ ਕਿੰਨੇ ਟਾਈਮ ਤੱਕ ਲਾ ਕੇ ਰੱਖਦੇ ਹਾਂ, ਆਪਣੀ ਪਰਸਨੈਲਿਟੀ ਉਹਦੇ ਆਸੇ ਪਾਸੇ ਕਰਨਾ ਸ਼ੁਰੂ ਕਰਦੇ ਹਾਂ ਕਿ ਇੰਨੇ ਮੈਨੂੰ ਇਸ ਤਰ੍ਹਾਂ ਕਦੀ ਕਿਹਾ ਸੀਗਾ, ਹੈ ਨਾ, ਗ੍ਰਜਸ ਕਿੰਨੇ ਆ। ਅੱਛਾ, ਜਿਹੜਾ ਕਹਿੰਦਾ ਤੁਹਾਨੂੰ ਉਹ ਬਹੁਤ ਮੋਮੈਂਟੇਰੀਲੀ ਹੁੰਦਾ, ਕਹਿਣ ਵਾਲਾ ਕਹਿ ਕੇ ਵਿਹਲਾ ਹੋ ਗਿਆ, ਹਾਂ ਉਹਦਾ ਸ਼ਾਇਦ ਉਸ

0: ਤੋਂ ਬਾਅਦ ਅਗਲਾ ਮਿਨਟ ਵੀ ਉਹਨੇ ਤਵੱਜੋ ਨਹੀਂ ਦੇਣੀ ਜੋ ਉਹਨੇ ਕਿਹਾ ਤੁਹਾਨੂੰ, ਹੈ ਨਾ? ਪਰ ਆਪਾਂ ਗ੍ਰਜਸ ਕਈ ਵਾਰੀ ਸਾਰੀ ਉਮਰ ਲਈ ਪਾਲ ਲੈਂਦੇ ਹਾਂ।
1: ਮੈਂ ਪਿੱਛੇ ਜੇ ਵੇਲ ਕਰਕੇ ਵੇਖਿਆ, ਬੜੀ ਸਕੂਨ ਵਾਲੀ ਜ਼ਿੰਦਗੀ ਹੈ।
0: ਸੋ ਰਾਈਟ,
1: ਤੁਸੀਂ ਹੌਸਲਾ ਜਿਹਾ ਕਰਕੇ ਵੇਖੋ, ਤੁਸੀਂ ਮਤਲਬ ਜਿਹੜੇ ਗ੍ਰਜਿਸ ਨੇ, ਗੁੱਸੇ, ਕਿਲੇ, ਕੋਈ ਲੈਣਾ ਦੇਣਾ ਨਹੀਂ ਆ ਤੁਹਾਡਾ ਅਗਲੇ ਤੋਂ ਬਿਨਾਂ, ਹੁਣ ਸਰਨ ਡਿਆ ਵਾ ਸਾਡਾ, ਉਹਦਾ ਤੁਹਾਡੇ ਤੋਂ ਬਿਨਾਂ ਸਰਨ ਡਿਆ ਵਾ, ਤੇ ਫਿਰ ਉਹ ਪਾਰਕਿੰਗ ਕਿਉਂ ਆਪਾਂ ਦਿੱਤੀ ਉਹ ਉਸ ਚੀਜ਼ ਨੂੰ, ਦਿਮਾਗ ਕਿਉਂ ਆਪਾਂ ਗੇਜ ਕੀਤਾ, ਜਦੋਂ ਕਿ ਦੋਵੇਂ ਤੁਸੀਂ ਇੱਕ ਦੂਸਰੇ ਬਿਨਾਂ ਸਰੀ ਜਾ ਰਹੇ ਹੋ। ਆਪਾਂ ਕਹਿ ਦਿੰਦੇ ਨਾ ਵੀ ਕੰਮ ਥੋੜੀ ਰੁਕਦੇ ਆ, ਤੇਰੇ ਬਿਨਾਂ ਸਰ ਜੂਗਾ ਮੇਰਾ ਜਾਂ ਸਾਰੀ ਜਾਣਾ ਵਾ, ਐਡੀ ਕਿਹੜੀ ਗੱਲ ਆ, ਹੈ ਨਾ, ਤੇਰੇ ਕਰਕੇ ਥੋੜਾ ਟਿਕੇ ਆ। ਪਰ ਉਹ ਤੇ ਠੀਕ ਆ, ਪਰ ਪਾਰਕਿੰਗ ਦਾ ਕੀ ਕਰਨਾ, ਮਤਲਬ ਜਿਹੜਾ ਥੋਟ ਉਹ ਲੈ ਕੇ ਆਪਾਂ ਤੁਰੇ ਫਿਰਦੇ ਹਾਂ। ਸੇਮ ਫੋਨ ਦਾ ਹੋ ਗਿਆ, ਫੋਨ ਦੀ ਜਿੰਨੀ ਤੁਹਾਡੀ ਕਪੈਸਿਟੀ ਆ ਉਹ ਕਿਸੇ ਚੰਗੇ ਕੰਮ ਲਈ ਤੁਸੀਂ ਵਰਤ ਸਕਦੇ ਹੋ। ਮੰਨ ਲਓ ਤੁਹਾਡਾ 100 GB ਤੁਸੀਂ ਲਿਆ ਵਾ, ਉਹ 100 GB ਜਿਹੜਾ ਵਾ ਉਹ ਤੁਹਾਡਾ ਹੁਣ ਭਰ ਗਿਆ ਵਾ, ਜਿਹਦੇ ਵਿੱਚ ਕੋਈ 60 GB ਐਵੇਂ ਨਜਾਇਜ਼ ਕਚਰਾ ਵਾ, ਤੇ ਇਹਦਾ ਮਤਲਬ
0: ਡਬਲ ਹੋਈਆਂ ਫੋਟੋਆਂ,
1: ਤੇ 100 ਉਹ ਹੁਣ 100 ਦੀ ਬਜਾਏ ਉਹ ਤੁਹਾਨੂੰ ਕਹਿ ਰਿਹਾ ਵੀ ਹੋਰ 100 ਲੈ, ਤੇ ਪੇਡ ਹੀ ਆ ਨਾ। ਸੋ ਇਹ ਪਾਰਕਿੰਗ ਤੁਸੀਂ ਵਿਹਲੀਆਂ ਕਰਨੀਆਂ,
0: ਮਤਲਬ ਕੋਈ ਵੀ ਲਾਈਫ ਦੇ ਅੰਦਰ ਆਪਾਂ ਚੇਂਜ ਲੈ ਕੇ ਆਉਣਾ ਚਾਹੁੰਦੇ ਹੋ, ਅਲਟੀਮੇਟਲੀ ਇਟਸ ਆਲ ਅਬਾਊਟ ਅਭਿਆਸ, ਹੈ ਨਾ, ਅਲਟੀਮੇਟਲੀ ਆਲ ਅਬਾਊਟ ਡਿਸਿਪਲਿਨ, ਤੇ ਹੋ ਸਕਦਾ ਜ਼ਰੂਰੀ ਚੀਜ਼ ਆ, ਕਰਨੀ ਵੀ ਚਾਹੀਦੀ ਆ।
1: ਤੁਸੀਂ ਜੇ ਮਤਲਬ ਹੌਲੀ ਹੌਲੀ ਇੱਕ ਇੱਕ ਚੀਜ਼ ਤੋਂ ਸ਼ੁਰੂ ਕਰੋਗੇ ਤੇ ਹੋ ਜਾਊਗਾ। ਪਰ ਉਹ ਤੋਂ ਬਲਾਇਦਾ ਫਿਰ ਇੱਕ ਚੀਜ਼ ਹੋਰ ਆ ਜਿਹੜੀ ਆਪਾਂ ਅੱਗੇ ਵਿੱਚ ਵੀ ਕਰਨੇ ਆ, ਵੀ ਆਪਾਂ ਇੰਨੇ ਕੁ ਜ਼ਿਆਦਾ ਬਿਜ਼ੀ ਹੋ ਜਾਂਦੇ ਵੀ ਸਾਡੇ ਕੋਲ ਉਹ ਚੀਜ਼ਾਂ ਕਰਨ, ਇੱਕ ਤਾਂ ਹੁੰਦਾ ਵਾ ਵੀ ਤੁਹਾਨੂੰ ਸਮਝ ਨਹੀਂ ਆ ਰਹੀ ਵੀ ਕਿਹੜਾ ਕਿਹੜੀ ਕਿਹੜੀ ਗੱਡੀ ਪਾਰਕਿੰਗ 'ਚੋਂ ਕੱਢੀਏ। ਇੱਕ ਹੈ ਵੀ ਤੁਹਾਡੇ ਕੋਲ ਸਮਾਂ ਹੀ ਨਹੀਂ ਆ, ਤੁਸੀਂ ਕਹਿੰਦੇ ਵੀ ਯਾਰ ਜਦੋਂ ਸਮਾਂ ਲੱਗੂਗਾ ਫਿਰ ਵੇਖ ਲਾਂਗੇ, ਉਹ ਫਿਰ ਹੋਰ ਖਤਰਨਾਕ ਸਟੇਜ ਆ। ਅਤੇ ਯਾਦ ਰਹੇ ਵੀ ਜੇ ਤੋਂ ਆਹ ਵਾਲੀ ਸਟੇਜ ਆ ਗਈ ਤਾਂ ਗਾਂਹ ਫਿਰ ਹੋ ਸਕਦਾ ਹੋਰ ਵੀ ਖਤਰਨਾਕ ਹੋਵੇ। ਸੋ ਬੇਸਿਕਲੀ ਪਹਿਲਾਂ ਆਪਾਂ ਥੋੜ੍ਹੀ ਜਿਹੀ ਸਪੇਸ ਬਣਾਈਏ, ਸਾਡੇ ਰਿਸ਼ਤੇ ਨਾਤੇ ਨੇ ਥੋੜੇ ਥੋੜੇ ਫਰਕ ਦੇ ਨਾਲ ਸਾਰਾ ਕੁਛ ਉਸੇ ਤਰ੍ਹਾਂ ਚੱਲਦਾ। ਸੋ ਜਿੱਦਾਂ ਤੁਹਾਡੇ ਵੀ ਮਾਇੰਡ ਦੇ ਵਿੱਚ ਕੁਛ ਆਉਂਦੀ ਹੈ ਇੱਦਾਂ ਦੀ ਚੀਜ਼ ਤੇ ਸਾਨੂੰ ਤੁਸੀਂ ਜ਼ਰੂਰ ਦੱਸਿਆ ਕਰੋ, ਫਿਰ ਉਹਦੇ 'ਤੇ ਵੀ ਆਪਾਂ ਡਿਸਕਸ ਕਰਾਂਗੇ। ਤੇ ਹੁਣ ਆਪਾਂ ਥੋੜਾ ਜਿਹਾ ਕੁਛ ਮੈਸੇਜ ਤੇ ਫਿਰ ਆਪਾਂ ਇਜਾਜ਼ਤ ਲਈਏ, ਤੇ ਮਨ ਸਾਹਿਬ ਦਾ ਤੇ ਚਲੋ ਆਪਾਂ ਗੱਲ ਕਰ ਹੀ ਲਈਏ ਇਹਨਾਂ ਦੇ ਨਾਲ। ਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਰੋ, ਉਹ ਵੈਕਿਊਮ ਇੱਕ ਤੁਸੀਂ ਯੂਜ਼ ਕੀਤਾ ਹੀ, ਕੁੜੀ ਯੂ ਪਲੀਜ਼ ਸ਼ੇਅਰ ਵਿਦ ਮੀ। ਹਾਂਜੀ ਕੋਈ ਨਹੀਂ, ਮੈਂ ਥੋੜ੍ਹਾ ਮਿਲਦਾ ਜੀ ਵੇਲ, ਅਤੇ ਕਿਉਂਕਿ ਜਦੋਂ ਤੁਹਾਡੇ ਨਾਲ ਉਹ ਕੀਤਾ ਹੋਊਗਾ ਉਦੋਂ ਕਿਤੇ ਡਿਸਕਾਊਂਟ ਸਪੈਸ਼ਲ ਲੱਗਾ ਹੋਣਾ, ਹੁਣ ਤਾਂ ਫਿਰ ਇੱਕ ਵਾਰੀ ਵੇਖਣਾ ਪਊਗਾ। ਤੁਸੀਂ ਆਪਣੀ ਰਿਕੁਆਇਰਮੈਂਟ ਦੱਸੋ, ਫਿਰ ਉਹਦੇ ਹਿਸਾਬ ਦੇ ਨਾਲ ਵੈਕਿਊਮ ਹੁੰਦਾ ਵਾ। ਰਿਕੁਆਇਰਮੈਂਟ ਮਤਲਬ ਤੁਸੀਂ ਫਲੋਰ 'ਤੇ ਵਰਤਣਾ, ਵੁਡਨ 'ਤੇ ਵਰਤਣਾ, ਤੁਸੀਂ ਕਾਰਪੇਟ 'ਤੇ ਵਰਤਣਾ, ਤੁਸੀਂ ਕਿੱਡਾ ਕੁ ਘਰ ਆ ਤੁਹਾਡਾ। ਸੋ ਬੇਸਿਕਲੀ ਆਪਾਂ ਆਹ ਚੀਜ਼ਾਂ ਜਦੋਂ ਵਰਕਆਊਟ ਨਹੀਂ ਕਰਦੇ, ਮੰਨ ਲਓ ਆਪ ਤੁਸੀਂ ਲੈ ਲਓਗੇ ਰੈਕਮੈਂਡੇਸ਼ਨ ਕਿਸੇ ਕੋਲੋਂ, ਤੁਸੀਂ ਲੈ ਲਿਆ, ਫਿਰ ਤੁਹਾਨੂੰ ਲੱਗੂਗਾ ਵੀ ਇਹ ਤੇ ਇੱਕ ਹੋਰ ਚਾਹੀਦਾ। ਮੰਨ ਲਓ ਤੁਹਾਡੇ ਅੱਧੇ ਘਰ 'ਚ ਕਾਰਪੇਟ ਹੈ, ਅੱਧੇ ਘਰ 'ਚ ਦੂਜਾ ਵਾ, ਫਿਰ ਤੁਹਾਨੂੰ ਲੱਗੂਗਾ ਵੀ ਯਾਰ ਇੱਕ, ਫਿਰ ਦੋ ਚੀਜ਼ਾਂ ਹੋ ਗਈਆਂ ਨਾ ਪਾਕ। ਬੈਟਰ ਹੈ ਵੀ ਪਹਿਲਾਂ ਆਪਾਂ ਵਰਕਆਊਟ ਕਰ ਲਈਆ, ਵੀ ਇੱਕ ਸੋਹਣਾ ਕੀਤਾ ਤੁਸੀਂ ਮੈਸੇਜ ਕੀਤਾ, ਆਪਾਂ ਪਹਿਲਾਂ ਕਈ ਚੀਜ਼ਾਂ 'ਤੇ ਵਰਕਆਊਟ ਨਹੀਂ ਕਰਦੇ, ਫਿਰ ਸਾਨੂੰ ਦੋ ਦੋ ਚੀਜ਼ਾਂ ਸਾਨੂੰ ਲੈਣੀਆਂ ਪੈਂਦੀਆਂ।
0: ਬਿਲਕੁਲ ਸਹੀ।
1: ਗੁੱਡ ਮੋਰਨਿੰਗ ਕਹਿੰਦੇ, ਵੈਰੀ ਇੰਟਰਸਟਿੰਗ ਟੋਪਿਕ ਅਤੇ ਸਪੈਸ਼ਲੀ ਰਿਲੇਟ ਟੂ ਮੀ, ਆਈ ਐਮ ਅ ਬਿੱਗ holder of 90s electric stuff. My garage is full of 90s calculation watches, tools, gadgets, other stuff. I tried to declutter so many times but I can't get rid of, so it's keep going up and up. ਜਾਂ ਤੇ ਫਿਰ ਆਪਣਾ ਮਨ ਸਮਝਾ ਲਓ ਵੀ ਤੁਹਾਡੀ ਇਹ ਹੋਬੀ ਆ ਅਤੇ ਤੁਹਾਨੂੰ ਉਹ ਸਕੂਨ ਦਿੰਦੀ ਆ, ਜਾਂ ਤਾਂ ਉਹ ਚੀਜ਼ਾਂ ਤੁਹਾਨੂੰ ਸਕੂਨ ਦੇਣ ਲੱਗੋ ਕਿ ਜਿੱਦਾਂ ਤੁਸੀਂ ਸਟੱਫ ਦੱਸ ਰਹੇ ਹੋ, ਜਾਂ ਤਾਂ ਉਹ ਤੁਹਾਨੂੰ ਸਕੂਨ ਦੇਣ ਲੱਗ ਪੈਣ ਵੀ ਯਾਰ ਇਹ ਮੇਰੀ ਇਹੋ ਕਮਾਈ ਆ, ਹੈ ਨਾ, ਕਿਉਂਕਿ ਉਹ ਠੀਕ ਹੈ ਕਈ ਹੁਣ ਪੁਰਾਣੀ ਪੁਰਾਣੀ ਚੀਜ਼ਾਂ ਗੈਦਰ ਕਰਨ ਦੀ ਤਾਂ ਸ਼ੌਂਕ ਹੁੰਦਾ ਹੀ ਆ, ਅਤੇ ਫਿਰ ਉਹ ਤੁਹਾਨੂੰ ਤੰਗ ਕਰਨ ਵੜਜੂ। ਨਹੀਂ ਤਾਂ ਫਿਰ ਜੇ ਤੁਸੀਂ ਇਹ ਸੋਚੋਗੇ ਵੀ ਇਹ ਬੇਲੋੜੀਆਂ ਵਾ ਅਤੇ ਇਕੱਠੀਆਂ ਵੀ ਕਰੀਏ,
0: ਨਹੀਂ ਆਪਾਂ ਜਾਂਦੇ ਜਾਂਦੇ ਇਹਨਾਂ ਨੂੰ ਰੈਕਮੈਂਡੇਸ਼ਨ ਵੀ ਦੇ ਕੇ ਜਾਵਾਂਗੇ ਕਿ ਕਿਹੜਾ ਟੈਕਸਟ ਪੜ੍ਹਨੀ ਆ, ਕੁਛ ਵੇਖਣ ਜੋ ਜੈਨੂਅਲੀ ਜਿਹਨਾਂ ਨੂੰ ਫਾਇਦਾ ਚਾਹੀਦਾ।
1: ਫਾਇਦਾ ਚਾਹੀਦਾ। ਰਾਧੇ ਰਾਧੇ ਕਹਿੰਦੇ ਕਿ ਅੱਜ ਦਾ ਦਿਨ ਸਦ ਦੇ ਲਈ ਮੰਗਲਮਈ ਹੋਵੇ। ਇਨ ਇੰਡੀਆ ਕਹਿੰਦੇ ਵੀ ਹੈਵ ਅਨਦਰ ਆਪਸ਼ਨ ਐਜ਼ ਵੈਲ, ਵੀ ਕਾਲ ਦ ਸਕ੍ਰੈਪ ਡੀਲਰ ਕਬਾੜੀਆ, and he takes away the empty boxes and bottles and we can sell them to him. ਹਾਂਜੀ ਜਤਿੰਦਰ ਚੱਡਾ ਜੀ ਕਹਿੰਦੇ ਨੇ ਕਿ ਵੋਲਟ ਤੋਂ, ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਟੋਪਿਕ ਬਹੁਤ ਵਧੀਆ ਸੀ, ਬਹੁਤ ਪ੍ਰੋਡਕਟ ਐਂਡ ਵਰਾਇਟੀ ਹੁੰਦੀ ਆ, ਫਿਰ ਉਹ ਵਾਲੇ ਬੋਕਸ ਵੀ ਕਹਿੰਦੇ ਕਿ ਰੱਖਣੇ ਪੈਂਦੇ ਆ ਅੰਟਿਲ ਵਾਰੰਟੀ, ਅਤੇ ਇਹ ਵੀ ਇੱਕ ਪ੍ਰੋਬਲਮ ਹੈ। ਹਾਂ ਇਹ ਤਾਂ ਹੈ ਜੀ। ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਬੋਥ ਆਫ ਯੂ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ, ਯੂਰ ਟੋਪਿਕ ਇਜ਼ ਵੈਰੀ ਗੁੱਡ, ਆਈ ਐਮ 100% ਐਗਰੀ ਵਿਦ ਯੂ। ਅਤੇ ਜਿਹੜਾ ਬੋਕਸਿਸ ਵਾਲਾ ਤੁਸੀਂ ਕਹਿ ਰਹੇ ਹੋ ਨਾ ਜੀ, ਜਿਹੜਾ ਪਹਿਲਾ ਮੈਸੇਜ ਹੈ, ਉਹਦਾ ਇੱਕ ਹੱਲ ਇਹ ਆ ਕਿ ਤੁਸੀਂ ਉਹਨੂੰ ਉਸ ਹਾਈਟ ਦੇ ਉੱਤੇ ਰੱਖ ਦਿਓ ਜਿੱਥੇ ਤੁਹਾਡਾ ਹੱਥ ਨਹੀਂ ਪਹੁੰਚਦਾ, ਕਿਉਂਕਿ ਨੋਰਮਲੀ ਆਪਾਂ ਕੀ ਕਰਦੇ ਹਾਂ, ਆਪਾਂ ਕਈ ਵਾਰੀ ਸਪੇਸਿਸ ਅਲਮਾਰੀ ਦੇ ਉੱਤੇ ਗਰਾਜ ਦੇ ਵਿੱਚ ਇੱਦਾਂ ਦੀਆਂ ਬਣਾਈਆਂ ਹੁੰਦੀਆਂ ਜਿੱਥੇ ਸਾਡੇ ਹਾਈਟ ਤੋਂ ਤਾਂ ਚੱਲ ਜਾਂਦੀ ਰੋਜ਼ਮਰਾ ਦੀ ਜ਼ਿੰਦਗੀ, ਸਾਡਾ ਹਰ ਰੋਜ਼ ਹੱਥ ਉੱਥੇ ਨਹੀਂ ਪਹੁੰਚ ਸਕਦਾ, ਅਤੇ ਉਹ ਚੀਜ਼ਾਂ ਜੇ ਤੁਸੀਂ ਉੱਥੇ ਕੰਮ ਦੀ ਕੋਈ ਰੱਖ ਦਿਉ ਪਿੱਛੇ ਪਈ ਪਈ ਖਰਾਬ ਹੋ ਜਾਂਦੀ ਹੈ, ਜਿੱਦਾਂ ਨੀਤੂ ਜੀ ਕਹਿ ਰਹੇ ਹਾਂ। ਸੋ ਬੈਟਰ ਹੈ ਵੀ ਉੱਥੇ ਇਹੋ ਜਿਹੇ ਬੋਕਸਿਸ ਤੁਸੀਂ ਛੱਤ ਦੇ ਨਾਲ ਟਕਾ ਦਿਓ, ਅਤੇ ਤੁਹਾਨੂੰ ਜਦੋਂ ਲੋੜ ਹੋਊਗੀ ਜਦੋਂ ਆਪਾਂ ਘਰਾਂ 'ਚ ਪਰ ਛੱਤੀ ਤਾਂ ਲਾ ਦਿੰਦੇ ਹੁੰਦੇ ਹਾਂ। ਸੋਹਣਾ ਲੱਗਿਆ ਜੀ, ਕਹਿੰਦੇ ਕਿ ਕੋਰਟ ਵੈਸੇ ਖਿਲਾਰ ਸਾਡੇ ਵੀ ਬਥੇਰਾ ਪਿਆ ਵਾ, ਥੈਂਕ ਯੂ। ਕਹਿੰਦੇ ਸਫ਼ਰ ਕੋਰਟ ਕਿਹੜਾ ਸੀ, ਕਹਿੰਦੇ ਕਿ ਸਫ਼ਰ ਦਾ ਮਜ਼ਾ ਲੈਣਾ ਤਾਂ ਸਮਾਨ ਘੱਟ ਰੱਖੋ, ਜ਼ਿੰਦਗੀ ਦਾ ਮਜ਼ਾ ਲੈਣਾ ਤਾਂ ਅਰਮਾਨ ਘੱਟ ਰੱਖੋ।
2: ਵਾਹ ਵਾਹ ਵਾਹ,
1: ਬਹੁਤ ਵਧੀਆ। ਪਰਮਿੰਦਰ ਸੇਖੋ ਜੀ ਕਹਿੰਦੇ ਕਿ ਵੈਰੀ ਵੀਰੇ ਮੇਰੇ ਮੰਮੀ ਅਤੇ ਵਾਈਫ ਨੇ ਕੋਸਕੋ ਵਾਲੇ ਦੇਸੀ ਘੀ ਦੇ ਘੱਟੋ ਘੱਟ 50 ਗਲਾਸ ਦੇ ਜਾਰ ਕਹਿੰਦੇ ਕਿ ਸਾਂਭੇ ਪਏ ਆ, ਅਤੇ ਕਿਸੇ ਕੰਮ ਦੇ ਨਹੀਂ ਆ, ਅਤੇ ਜਦ ਮੈਂ ਸੁੱਟਣ ਲੱਗਦਾ ਤਾਂ ਰੌਲਾ ਪੈ ਜਾਂਦਾ ਘਰ 'ਚ।
0: ਇਹ ਫਿਰ ਆਹ ਅੱਜ ਦਾ ਸ਼ੋਅ ਦਾ ਜਦੋਂ ਲਿੰਕ ਆਊਗਾ ਪੂਰਾ ਸੁਣਾਇਆ ਦੁਬਾਰਾ,
1: ਐਵੇਂ ਹੀ ਰੌਲਾ ਪੈ ਗਿਆ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ, ਮਿਹਰਬਾਨੀ। ਨਾਈਸ ਟੋਪਿਕ ਬਾਈ ਜੀ, ਕਹਿੰਦੇ ਲੋਟਸ ਆਫ ਲਵ, ਇਟਸ ਅ ਗ੍ਰੇਟ ਹਿਊਮਰ ਦ ਵੇ ਟੂ ਮੇਕ ਅਸ ਲਾਫ, ਕੀਪ ਇਟ ਅਪ, ਥੈਂਕ ਯੂ ਜੀ, ਮਿਹਰਬਾਨੀ ਤੁਹਾਡੀ। ਅਤੇ ਵਧੀਆ ਕਹਿੰਦੇ ਨੇ ਕਿ ਭਾਜੀ ਕਹਿੰਦੇ ਨੇ ਕਿ ਵੁਡਨ ਫਲੋਰ ਹੈ, ਸਾਰੇ ਵੁਡਨ ਫਲੋਰ ਹੈ, ਅਤੇ ਧੰਨਵਾਦ ਜੀ ਫੀਡਬੈਕ। ਕਹਿੰਦੇ ਕ੍ਰਿਸ਼ਨਾ ਜੀ, ਯੂ ਆਰ ਡੂਇੰਗ ਰੀਲੀ ਵੈਲ, ਕੀਪ ਇਟ ਅਪ।
0: ਸ਼ੁਕਰੀਆ ਸ਼ੁਕਰੀਆ।
1: ਹਰਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਿ ਟੂਡੇ ਇਜ਼ ਮਾਈ ਸਨ ਹਰਤੇਗ ਸਿੰਘ ਦਾ 7ਵਾਂ ਜਨਮ ਦਿਨ ਹੈ, ਅਤੇ ਪਲੀਜ਼ ਵਿਸ਼ ਕਰ ਦਿਓ, ਅਤੇ ਥੈਂਕ ਯੂ, ਬਹੁਤ ਬਹੁਤ ਵਧਾਈਆਂ ਜੀ।
3: ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਹਰਤੇਗ, ਹੈਪੀ ਬਰਥਡੇ ਟੂ ਯੂ,
1: ਹੈਪੀ ਬਰਥਡੇ
0: ਹਾਂਜੀ,
1: ਬਹੁਤ ਬਹੁਤ ਵਧਾਈਆਂ ਜੀ ਸਾਰੇ ਪਰਿਵਾਰ ਨੂੰ, ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇਵੇ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਮੈਂ ਕਿਡਸ ਦੇ ਕਲੋਥਸ, ਸ਼ੂਜ਼, ਟੋਇਜ਼, ਬਿਨਸ ਬਣੇ ਹੁੰਦੇ ਆ ਅਤੇ ਉੱਥੇ ਪਾ ਦਿੰਦੀ ਹਾਂ, ਬਟ ਕਈ ਚੀਜ਼ਾਂ ਕਹਿੰਦੇ ਕਿ ਨਾਲ ਇਮੋਸ਼ਨਲੀ ਅਟੈਚਮੈਂਟ ਹੁੰਦੀ ਹੈ, ਅਤੇ ਇਸ ਕਰਕੇ ਉਹ ਸੰਭਾਲ ਕੇ ਰੱਖ ਲੈਂਦੀ ਹਾਂ। ਅਤੇ ਮੰਮੀ ਪਾਪਾ ਆਏ ਸੀ 9 ਸਾਲ ਪਹਿਲਾਂ, ਅਤੇ ਪੁਰਾਣੇ ਕਲੋਥ ਕਹਿੰਦੇ ਕਿ ਇੱਥੇ ਰੱਖ ਗਏ ਨੇ, ਅਤੇ ਮੈਂ ਅੱਜ ਵੀ ਕਹਿੰਦੇ ਕਿ ਸਾਂਭੇ ਹੋਏ ਨੇ, ਸੁੱਟਣ ਬਾਰੇ ਮੈਂ ਸੋਚਿਆ ਨਹੀਂ। ਹਾਂ, ਜਿਹੜੀ ਚੀਜ਼ ਤੁਹਾਨੂੰ ਲੱਗ ਰਿਹਾ, ਭਾਵੇਂ ਕੁਛ ਵੀ ਹੋਵੇ, ਹਾਂ ਤੁਹਾਨੂੰ ਲੱਗ ਰਿਹਾ ਵੀ ਕੰਮ ਦੀ ਆ, ਤੁਹਾਨੂੰ ਮਜ਼ਾ ਆਉਂਦਾ ਵੇਖ ਕੇ ਉਹਨਾਂ ਨੂੰ, ਉਹਨਾਂ ਨਾਲ ਯਾਦਾਂ ਜੁੜੀਆਂ, ਅਤੇ ਫਿਰ ਉਹਨਾਂ ਨੂੰ ਤੁਸੀਂ ਉਹਦੇ ਬਾਰੇ ਤਾਂ ਸੋਚਣਾ ਹੀ, ਕਿਉਂ ਹੋਰ ਕੋਈ ਥੋਟ। ਗੁਰਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਧੁੱਪ ਨਿਕਲੀ ਹੈ, ਅਤੇ ਹੋਪ ਕ੍ਰਿਸ਼ਨਾ ਜੀ ਯੂ ਡੋਂਟ ਮਾਇੰਡ, ਬੱਚਿਆਂ ਨੇ ਤੁਹਾਨੂੰ ਤੁਹਾਡਾ ਨਾਮ ਸੈਂਟਾ ਰੱਖ ਦਿੱਤਾ, ਅਤੇ ਕੱਲ੍ਹ ਰਾਤ ਹੀ ਕਹਿੰਦੇ ਕਿ ਡਿਸਕਸ ਹੋਇਆ ਵਾ ਉਹਨਾਂ ਦੇ ਦਰਮਿਆਨ ਇਹ ਨਾਂ। ਸਾਨੂੰ ਵਧੀਆ ਲੱਗਦਾ,
0: ਖੁਸ਼ ਹੋਇਆ।
1: ਵੇਖੋ ਕਿਹਦੇ ਕੋਲ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਅੱਜ ਦੀ, ਉਸੇ ਨੂੰ ਜੇ ਉਸੇ ਕੰਸਰਨ 'ਚ ਉਸੇ ਸੰਦਰਭ 'ਚ ਗੱਲ ਕਰੀਏ, ਤਾਂ ਕਿਹਦੇ ਕੋ ਇੰਨੇ ਬਿਜ਼ੀ ਰਜੀਵਿਆਂ 'ਚ ਕਿਹਦੇ ਕੋ ਵਿਹਲ ਆ ਆਪਣੇ ਪਰਿਵਾਰ ਤੋਂ ਬਾਅਦ, ਜੇ ਕੋਈ ਕਿਸੇ ਦੀ ਆਪਣੇ ਘਰ 'ਚ ਥਾਂ ਦੇ ਰਹੇ ਹੋ ਤੁਸੀਂ, ਬੱਚੇ ਡਿਸਕਸ ਕਰ ਰਹੇ, ਹੋਰ ਕੀ ਚਾਹੀਦਾ,
0: ਦੈਟ ਇਜ਼ ਸੋ ਸਵੀਟ,
1: ਹੈ ਨਾ। ਬੱਚੇ ਵੇਖੋ ਘਰ 'ਚ ਕਿਹਨੂੰ ਡਿਸਕਸ ਕਰਦੇ ਆ, ਮਾਮੇ ਨੂੰ ਡਿਸਕਸ ਕਰਨਗੇ, ਮਾਸੀ ਨੂੰ ਡਿਸਕਸ ਕਰਨਗੇ, ਹੈ ਨਾ, ਦਾਦਾ ਦਾਦੀ ਨਾਨੀ ਨਾਨੀ ਬਾਰੇ ਆਪਾਂ ਆਪਣੇ ਘਰ ਦੇ ਜੀਆਂ ਬਾਰੇ ਜਾਂ ਗੱਲਾਂ ਕਰਦੇ ਨੇ, ਅਤੇ ਇਹਦਾ ਮਤਲਬ ਵੀ ਉਹ ਕਿੰਨੀ ਉਹਨਾਂ ਦੀ ਅਟੈਚਮੈਂਟ ਸੋਹਣਾ
0: ਲੱਗਦਾ ਉਹਨਾਂ ਨੂੰ।
1: ਹਾਂ, ਅਤੇ ਨਿਬੇੜੀਏ ਫਿਰ।
0: ਹਾਂਜੀ ਹਾਂਜੀ, ਚਲੋ ਬਸ ਆ ਜਾਂਦੇ ਜਾਂਦੇ ਦੱਸ ਜਾਈਏ ਕਿ ਬਈ ਜਿਨ੍ਹਾਂ ਨੇ ਟੈਕਸਟ ਪੜ੍ਹਨਾ, ਭਾਜੀ ਨੇ ਕਾਲ 'ਤੇ ਸਾਨੂੰ ਦੱਸ ਦਿੱਤਾ ਸੀਗਾ, ਦ ਲਾਈਫ ਚੇਂਜਿੰਗ ਮੈਜਿਕ ਆਫ ਟਾਈਡਿੰਗ ਅਪ, ਮੈਰੀ ਕੋਂਡੋ। ਮੈਰੀ ਕੋਂਡੋ ਜਪਾਨ ਦੀ ਕਹਿ ਲਓ ਮਾਡਰਨ ਫਿਲੋਸਫਰ ਹੈ ਭਾਜੀ, ਟੀ ਵੀ ਪ੍ਰੈਜੈਂਟਰ ਵੀ ਹੈ, ਐਂਡ ਮਿਲੀਅਨਸ ਫੋਲੋਅਰ ਹੋ ਗਏ ਸਿਰਫ ਇਸ ਕੰਸੈਪਟ ਦੇ ਉੱਪਰ। ਉਹਨੇ ਮਿਨੀਮਲਿਜ਼ਮ ਦੇ ਉੱਪਰ ਬਹੁਤ ਕੰਮ ਕੀਤਾ, ਐਂਡ ਮੈਂ ਵੀ ਪਰਸਨਲੀ ਕਾਫੀ ਲੋਕਾਂ ਨੂੰ ਵੇਖਿਆ ਉਹ ਕਿਤਾਬ ਜਦੋਂ ਉਹਨਾਂ ਨੇ ਪੜ੍ਹੀ, ਜਾਂ ਫਿਰ ਉਹਦੇ ਛੋਟੇ ਛੋਟੇ ਟਵੀਟਸ ਵਗੈਰਾ, ਉਹਦੇ ਆਈਡੀਆਜ਼ ਦੇਖੇ, ਤਾਂ ਕਾਫੀ ਲੋਕਾਂ ਨੇ ਉਸ ਤਰੀਕੇ ਨਾਲ ਚੇਂਜਸ ਲਿਆਉਂਦੇ ਆ। ਅਤੇ ਇੱਕ ਹੋਰ ਗਰੁੱਪ ਹੈ, ਉਹਨਾਂ ਨੇ ਦੋ ਡਾਕੂਮੈਂਟਰੀਜ਼ ਬਣਾਈਆਂ ਨੈੱਟਫਲਿਕਸ 'ਤੇ, ਨਾਮ ਸਿਰਫ ਮਿਨੀਮਲਿਜ਼ਮ ਲਿਖ ਦਿਓ ਅਤੇ ਉਹ ਦੋਨੋਂ ਆ ਜਾਣਗੀਆਂ, ਕ੍ਰਮ ਸਿਰ ਵੇਖੋ ਤੁਸੀਂ ਉਹਨਾਂ ਨੂੰ, ਅਤੇ ਦੇ ਆਰ ਆਲਸੋ ਵੈਰੀ ਗੁੱਡ। ਐਂਡ ਉਹ ਹੈ, ਸਭ ਤੋਂ ਬੈਸਟ ਪੁਆਇੰਟ ਉਹਦਾ ਇਹ ਹੈ ਕਿ ਉਹ ਹਰ ਭਾਸ਼ਾ ਦੇ ਅੰਦਰ, ਮਤਲਬ ਹਿੰਦੀ 'ਚ ਵੀ ਮਿਲ ਜਾਏਗੀ, ਇੰਗਲਿਸ਼ 'ਚ ਤਾਂ ਚਲੋ ਹੈ ਹੀ ਹੈ ਨਾ, ਕਿ ਇਫ ਯੂ ਗੈਸ ਵਾਂਟ ਟੂ ਨੋ ਮੋਰ, ਆਹ ਦੋ ਟੈਕਸਟ ਅਤੇ ਡਾਕੂਮੈਂਟਰੀ ਦਾ ਡੂ ਵਾਚ ਦੈਮ,
1: ਉਹ ਤੁਸੀਂ ਜਾਣ ਸਕਦੇ ਹੋ, ਮਤਲਬ ਉਹਦੇ ਤੋਂ ਹੋਰ ਵਧੇਰੇ ਵੇਖ ਸਕਦੇ ਹੋ। ਬਾਕੀ ਅੱਜ ਦਾ ਦਿਨ 11 ਜੂਨ ਨੂੰ ਦੁਨੀਆ ਦੀ ਆਬਾਦੀ 5 ਅਰਬ ਤੱਕ ਪਹੁੰਚੀ, ਇਸ ਕਰਕੇ ਅੱਜ ਦਾ ਦਿਨ ਅਹਿਮ ਮੰਨਿਆ ਜਾ ਰਿਹਾ। UN ਨੇ ਜਿਹੜਾ ਵਾ ਐਲਾਨ ਕੀਤਾ ਸੀ ਕਿ ਦੁਨੀਆ ਦੀ ਆਬਾਦੀ, ਉਦੋਂ ਕਹਿੰਦੇ ਬੜੀ ਹੈਰਾਨੀ ਹੋਈ ਸੀ,
0: ਹੁਣ ਤਾਂ 850 ਕਰੋੜ
1: ਹੈ,
0: ਹੁਣ ਤਾਂ 850 ਤੋਂ ਉੱਪਰ ਹੋ ਗਿਆ,
1: ਹੁਣ 850 ਤੋਂ ਥੋੜ੍ਹਾ ਜਿਹਾ ਥੱਲੇ ਮੇਰੇ ਖਿਆਲ ਕਿ 850, ਹਾਂ ਮਤਲਬ ਓਕੇ ਰਿਪੋਰਟ ਹੋ ਗਿਆ ਆਪਣਾ ਅਤੇ ਵੈਸੇ ਜੇ ਮੈਂ 26 ਦੇ ਹਿਸਾਬ ਦੇ ਨਾਲ ਵੇਖਾਂ ਮੈਂ ਅਤੇ ਵਿੱਚ ਘਟੀ ਵੀ ਜਾਂਦੇ ਵਧੀ ਵੀ ਜਾਂਦੇ 8.3
0: ਓਕੇ 8.3 ਮਿਲੀਅਨ
1: ਹਾਂ 8.3 ਸੋ ਬੜੀ ਤੇਜ਼ੀ ਦੇ ਨਾਲ ਹੁਣ ਆਪਾਂ ਜੇ ਇਸ ਲਿਹਾਜ਼ ਦੇ ਨਾਲ ਵੇਖੀਏ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿ ਰਹੇ ਨੇ ਕਿ ਭਾਰਤ ਦੀ ਆਬਾਦੀ ਵੀ ਜਿਹੜੀ ਆ ਉਹ ਅਨੁਮਾਨ ਲਾਏ ਜਾ ਰਿਹਾ ਵੀ ਉਹ ਡਾਊਨ
0: ਹੋਈ
1: ਜਾਣੀ ਸ਼ੁਰੂ ਹੋਈ ਹੈ ਮਤਲਬ ਅਨੁਮਾਨ ਨੇ ਵੀ ਇਹ ਹੁਣ ਘਟਣ ਵਾਲੇ ਪਾਸੇ ਨੂੰ ਜਾ ਰਹੀ ਆ ਸੋ ਉਸ ਸਮੇਂ ਕਹਿੰਦੇ ਕਿ ਜ਼ਿਆਦਾ ਹੈਰਾਨੀ ਵਾਲਾ ਜਿਹੜਾ ਇਹ ਸਬੱਬ ਬਣਿਆ 20ਵੀਂ ਸਦੀ ਦੇ ਦਰਮਿਆਨ ਜਦੋਂ ਕਿ ਦਵਾਈਆਂ ਦੀ ਸਿਹਤ ਸੇਵਾਵਾਂ ਦੀ ਸਫਾਈ ਪ੍ਰਬੰਧਾਂ ਦੀ ਖੇਤੀਬਾੜੀ ਹੋਰ ਤਰੱਕੀਆਂ ਅਤੇ ਬਹੁਤ ਸਾਰਾ ਕੁਛ ਜਦੋਂ ਜਿਹੜਾ ਅਨੈਲਿਸਿਸ ਕੀਤਾ ਗਿਆ ਅਤੇ ਫਿਰ ਇਹਦੇ ਨਤੀਜੇ ਦੇ ਵਜੋਂ ਇਹ ਵੀ ਵੇਖਿਆ ਗਿਆ ਵੀ ਆਬਾਦੀ ਤਾਂ ਬੜੀ ਤੇਜ਼ੀ ਦੇ ਨਾਲ ਵਧੀ ਜਾਂਦੀ ਹੈ ਯਾਰ ਮਤਲਬ ਇਹ ਕੁਛ ਨਾ ਕੁਛ ਤਾਂ ਇਹਦੇ ਬਾਰੇ ਕੀਤਾ ਜਾਵੇ ਸੋ ਜਿਹਨਾਂ ਨੂੰ ਥੋੜ੍ਹਾ ਜਿਹਾ ਸੋਚ ਵਿਚਾਰ ਸੀ ਉਹ ਹਾਲੇ ਵੀ ਸੋਚ ਵਿਚਾਰ ਕਰਦੇ ਆ ਅਤੇ ਜਿਹੜੇ ਕਹਿੰਦੇ ਆ ਵੀ ਰੱਬ ਦੇ ਉਹਨੇ ਜਿਹਨੇ ਦਿੱਤਾ ਉਹਨੇ ਖਾਣਾ ਉਹਨੇ ਕਰਨਾ ਅਤੇ ਹੈ ਤਾਂ ਉਹੀ ਆ ਵੀ ਰੱਬ ਨੇ ਹੀ ਕਰਨਾ ਜੋ ਕਰਨਾ ਪਰ ਇਹ ਆ ਵੀ ਇਹ ਪੈਰਲਰ ਥੋਟ ਜਿਹੜੇ ਫਿਰ ਚਲੋ ਅੱਜ ਆਪਾਂ ਕੋਲ ਟਾਈਮ ਨਹੀਂ ਹੁਣ ਫਿਰ ਆਪਾਂ ਇਹਦੇ ਉੱਤੇ ਕਿਸੇ ਦਿਨ ਹੋਰ ਵਧੇਰੇ ਗੱਲਾਂ ਬਾਤਾਂ ਆਪਾਂ ਕਰਾਂਗੇ ਕਿ ਇੱਕ ਇਹ ਵੀ ਇੱਕ ਤਰ੍ਹਾਂ ਦੀ ਜੇ ਆਪਾਂ ਬਾਹਰੋਂ ਬਹਿ ਕੇ ਵੇਖੀਏ ਮੰਨ ਲਓ ਇੱਕ ਇੱਕ ਧਰਤੀ ਆ ਧਰਤੀ ਦੇ ਉੱਤੇ ਬਹਿ ਰਹੇ ਲੋਕ ਨੇ ਅਤੇ ਜੇ ਮੰਨ ਲਓ ਇਹ ਧਰਤੀ ਨੂੰ ਕੋਈ ਔਨ ਕਰਦਾ ਹੋਵੇ ਅਤੇ ਸ਼ਾਇਦ ਉਹ ਵੀ ਸੋਚ ਰਿਹਾ ਹੋਵੇ ਵੀ ਇਹਨੂੰ ਮੈਨੇਜ ਕਿੱਦਾਂ ਕਰੀਏ ਇਟਸ ਆਲ ਅਬਾਊਟ ਮੈਨੇਜਮੈਂਟ ਕਿਉਂਕਿ ਇਹਨੂੰ ਤਾਂ ਛੱਡ ਕੇ ਨਹੀਂ ਨਾ ਭੱਜਿਆ ਜਾ ਸਕਦਾ ਹੈ ਨਾ ਬੜੇ ਵੀ ਇਹ ਕਿੱਦਾਂ ਹੁਣ ਮੈਨੇਜ ਕਰੀਏ
0: ਰੱਬ ਵੀ ਕਲੈਟਰ ਨਾਲ ਤੰਗ ਆ
1: ਕਿੱਦਾਂ ਆਪਾਂ ਜਿਹੜੀਆਂ ਪਾਰਕਿੰਗ ਨਜਾਇਜ਼ ਲੱਗੀਆਂ ਨੇ ਵੀ ਆਪਣੀ ਆਪਣੀ ਬਣਨ ਦੀ ਜ਼ਿੰਮੇਵਾਰੀ ਹਰ ਕੋਈ ਨਿਭਾਵੇ ਅਤੇ ਫਿਰ ਤਾਂ ਕੋਈ ਨਹੀਂ ਬਹੁਤਾ ਕੁਛ ਲੱਗਦਾ ਹੈ ਨਾ ਵੀ ਆਪੋ ਆਪਣਾ ਆਪੋ ਆਪਣਾ ਬੰਦਾ ਬੰਦਾ ਕੋ ਕਰੀ ਜਾਵੇ ਜੋ ਸਾਡੇ ਇਸ ਧਰਤੀ ਦੇ ਪ੍ਰਤੀ ਵਾਤਾਵਰਨ ਪ੍ਰਤੀ ਜੋ ਸਾਡੇ ਬੰਦੇ ਫਰਜ਼ ਨੇ ਅਤੇ ਉਹਨੇ ਉਹਨੇ ਆਪਾਂ ਆਪੋ ਆਪਣੇ ਨਿਭਾਈ ਜਾਈਏ ਅਤੇ ਫਿਰ ਤਾਂ ਕੋਈ ਚੱਕਰ ਨਹੀਂ ਆ ਪਰ ਸਾਡੇ ਤਾਂ ਪਰਸਨਲ ਨਹੀਂ ਮੁੱਕ ਰਹੇ ਫਿਰ ਮੈਂ ਬਾਹਰ ਕਿੱਦਾਂ ਕਰਨੇ ਆ ਇੰਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਤੁਹਾਡੇ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM ਤੇ ਕੱਲ ਦੇ ਦਿਨ ਫਿਲਮ ਰਿਲੀਜ਼ ਹੋ ਜਾਣੀ ਆ ਜੀ ਓਏ ਭੋਲੇ ਓਏ ਟੂ
2: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ ਈਜ਼ੀ ਇਲੈਕਟ੍ਰਿਕ ਐਸਈਸੀ.com.au ਤੇ ਜਾਓ ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ ਐਸਈਸੀ ਦੇ ਨਾਲ ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ
4: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
5: ਸੋਨਾ ਚਾਹੀਦਾ
6: ਭਰੋਸਾ ਚਾਹੀਦਾ
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536 042

ਨਾਲੇ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਉਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ। ਸੋ ਖੈਰ, ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ। ਮਾਹਰੇ ਮੰਨਦੇ ਨੇ ਕਿ ਜੰਗ ਦੇ ਪ੍ਰਭਾਵ ਕਰਕੇ ਤੇਲ ਤੋਂ ਲੈ ਕੇ ਟੂਰਿਜ਼ਮ ਤੱਕ ਸਾਰੇ ਖੇਤਰਾਂ ਨੂੰ ਨੁਕਸਾਨ ਪਹੁੰਚਿਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਨੈਸ਼ਨਲ ਇਨਕਮ ਹੈ, ਜਿਹੜੀ ਉੱਥੇ ਦੀ ਆਪਣੀ ਆਮਦਨੀ ਹੈ, ਉਹ 'ਚ ਵੀ ਡਾਊਨਫਾਲ ਉਹਨਾਂ ਨੇ ਦੇਖਿਆ। ਦੁਨੀਆ ਭਰ 'ਚ ਸਾਊਦੀ ਅਰਬ, UAE, ਕਤਰ, ਕੁਵੈਤ, ਹੋਰ ਜਿੰਨੇ ਵੀ ਖਾੜੀ ਦੇਸ਼ ਨੇ, ਉਹਨਾਂ ਦੇ ਸਰਕਾਰੀ ਫੰਡ, ਜਿਨ੍ਹਾਂ ਨੂੰ ਸੋਵੇਰੀਅਨ ਵੈਲਥ ਫੰਡਸ ਕਹਿ ਲਿਆ ਜਾਂਦਾ, ਉਹਨਾਂ ਦੇ ਕੋਲ ਲਗਭਗ $5 trillion ਦਾ ਨਿਵੇਸ਼ ਹੈ। $5 trillion, ਤੁਸੀਂ ਸਮਝੋ ਹੁਣ, ਲਗਭਗ $5,000 ਅਰਬ, ਲਗਭਗ। ਇਸ ਕਰਕੇ ਕਹਿ ਰਹੇ ਕਿਉਂਕਿ ਇਹ ਮਿਨੀਮਮ ਅਮਾਊਂਟ ਦੱਸੀ ਜਾਂਦੀ ਹੁੰਦੀ ਹੈ, ਇਸ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਹੁਣ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਇਹ ਗੱਲ, ਉਹ ਇਹ ਬਿਆਨ ਬੜਾ ਇੰਪੋਰਟੈਂਟ ਹੈ, ਇਹ ਗੱਲ ਉਹਨਾਂ ਨੇ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ, ਕਿ ਜੇ ਪੂਰਾ ਦਾ ਪੂਰਾ ਇਹ ਏਰੀਆ, ਇਹ ਮਿਡਲ ਈਸਟ ਦਾ ਜਾਂ ਇਹ ਖਾੜੀ ਖੇਤਰ ਜਿਹੜਾ ਹੈਗਾ, ਜੇ ਕਿਸੇ ਅੰਦਰੂਨੀ ਸੰਕਟ ਦੇ ਵਿੱਚ ਫਸਿਆ ਰਹਿੰਦਾ ਲੰਬੇ ਟਾਈਮ 'ਤੇ, ਤਾਂ ਫਿਰ ਆਟੋਮੈਟਿਕਲੀ ਡਿਫੈਂਸ ਦੇ ਵੱਲ ਉਹਨਾਂ ਦਾ ਧਿਆਨ ਚਲਾ ਜਾਏਗਾ। ਉਦਾਹਰਨ, ਜਦੋਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਬੜਾ ਵਧੀਆ ਕਾਰੋਬਾਰ ਕਰ ਰਹੇ ਹੋ, ਤੁਹਾਡਾ ਸਾਰਾ ਦਾ ਸਾਰਾ ਧਿਆਨ ਕਮਾਈ ਦੇ ਵੱਲ ਹੈ। ਜਿਵੇਂ ਹੀ ਤੁਸੀਂ, ਤੁਹਾਡੇ ਕੋਈ ਫੋੜਾ, ਫੇਂਸੀ, ਵੱਡੀ ਬਿਮਾਰੀ ਦੀ ਆਪਾਂ ਗੱਲ ਨਾ ਕਰੀਏ, ਕੋਈ ਮਾੜਾ ਮੋਟਾ, ਕੋਈ ਨਿੱਛਾ, ਕੋਈ ਫਲੂ ਵਗੈਰਾ ਹੁੰਦਾ, ਅਤੇ ਤੁਹਾਡਾ ਧਿਆਨ ਸਿਹਤ ਦੇ ਵੱਲ ਚਲਾ ਜਾਂਦਾ, ਸੋ ਤੁਸੀਂ ਫਿਰ ਇਨਵੈਸਟ ਉੱਧਰ ਨੂੰ ਕਰਨ ਲੱਗ ਜਾਂਦੇ ਹੋ। ਇਹੀ ਇਹ ਮਿਡਲ ਈਸਟ ਦੇ ਨਾਲ ਹੋਇਆ। ਹੁਣ ਤੱਕ ਉਹ ਬਾਹਰ ਇਨਵੈਸਟ ਕਰ ਰਹੇ ਸੀ, ਬਾਹਰਲਿਆਂ ਤੋਂ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਇਨਵੈਸਟ ਕਰਵਾ ਰਹੇ ਸੀ, ਪਰ ਹੁਣ ਉਹ ਸਾਰੀ ਦੀ ਸਾਰੀ ਇਨਵੈਸਟਮੈਂਟ ਉਹਨਾਂ ਨੂੰ ਲੱਗਦੀ ਹੈ ਕਿ ਯੂਜ਼ਲੈਸ ਹੈ। ਇਨਫੈਕਟ ਇਹ ਜਿਹੜੇ ਖਾੜੀ ਦੇਸ਼ ਸੀ, ਜਿਹੜੇ ਅਮੀਰ ਦੇਸ਼ ਸੀ, ਇਹਨਾਂ ਨੇ ਜਿਹੜਾ ਅਫਰੀਕਾ ਤੋਂ ਲੈ ਕੇ ਅਮਰੀਕਾ, ਲੈਟਿਨ ਅਮਰੀਕਾ ਤੱਕ ਇਨਵੈਸਟਮੈਂਟ ਕਰ ਰੱਖੀ ਸੀ, ਏਸ਼ੀਆ ਦੇ ਵਿੱਚ ਤਾਂ ਉਨੀ ਜ਼ਿਆਦਾ ਨਹੀਂ ਸੀ, ਪਰ ਉਹ ਸਾਰਾ ਨਿਵੇਸ਼ ਉਹਨੂੰ ਵਾਪਸ ਖਿੱਚਣਗੇ, ਔਰ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਜਿਹੜੇ ਆਰਥਿਕ ਸੰਬੰਧ ਨੇ ਉਹਨਾਂ ਨੂੰ ਰਿਸਟ੍ਰਿਕਟ ਕਰਨਗੇ, ਔਰ ਇਹਦਾ ਅਸਰ ਜ਼ਾਹਰ ਜੀ ਗੱਲ ਹੈ ਕਿ ਦੁਨੀਆ ਦੇ ਹਰ ਘਰ ਦੇ ਉੱਤੇ ਦੇਖਣ ਨੂੰ ਮਿਲੇਗਾ। ਬਾਰ ਬਾਰ ਉਹੀ ਗੱਲਾਂ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਅਤੇ ਦੱਸ ਰਹੇ ਹਾਂ, ਅਤੇ ਇਹਨਾਂ ਨੂੰ ਸਮਝੋ ਵੀ ਕਿ ਦੁਨੀਆ 'ਚ ਇਹ ਕਿਹਾ ਜਾਂਦਾ ਹੈ ਕਿ ਹੋਰਮੁਜ਼ ਸਟ੍ਰੇਟ ਬੰਦ ਪਿਆ, ਤੇਲ ਦੀ ਸਪਲਾਈ ਨਹੀਂ ਹੋ ਰਹੀ, ਜਾਂ ਦੂਸਰੀ ਸਪਲਾਈ ਚੇਨ ਜਾਂ ਦੂਸਰੇ ਜਿਹੜੇ ਪ੍ਰੋਡਕਟਸ ਨੇ ਉਹ ਗੁਜ਼ਰ ਨਹੀਂ ਪਾ ਰਹੇ, ਇਸ ਕਰਕੇ ਮਹਿੰਗਾਈ ਹੋਈ ਹੈ। ਸਿਰਫ ਔਰ ਸਿਰਫ ਇਹ ਇੱਕ ਕਾਰਨ ਨਹੀਂ ਹੈ। ਹੋਰਮੁਜ਼ ਸਟ੍ਰੇਟ 20% ਜ਼ਿੰਮੇਦਾਰ ਜ਼ਰੂਰ ਹੈ ਦੁਨੀਆ ਦੇ ਟ੍ਰੇਡ ਦੇ ਲਈ, ਪਰ ਜੇ 80% ਠੀਕ ਠਾਕ ਹੋ ਰਿਹਾ ਤਾਂ ਉਹਦੇ ਉੱਤੇ ਅਸਰ ਇਸ ਖਾੜੀ ਦੀ ਜੰਗ ਦੇ ਕਰਕੇ ਹੋਏ ਨੇ। ਖਾੜੀ ਦੀ ਜੰਗ ਤਾਂ ਨਹੀਂ ਕਹੀ ਜਾ ਸਕਦੀ, ਪਰ ਇਜ਼ਰਾਈਲ ਅਤੇ ਅਮਰੀਕਾ ਨੇ ਜੋ ਵੀ ਕੁਝ ਕੀਤਾ ਈਰਾਨ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਈਰਾਨ ਦੀ ਰਿਟੈਲੀਏਸ਼ਨ ਜਾਂ ਈਰਾਨ ਦਾ ਜਵਾਬ। ਪਿਛਲੇ ਸਾਲ ਤੁਹਾਡੇ ਯਾਦ ਹੋਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਲ ਈਸਟ ਦਾ ਦੌਰਾ ਕੀਤਾ ਸੀ, ਉਦੋਂ ਇਹ ਸਾਰੇ ਦੇਸ਼ਾਂ 'ਚ ਗਏ ਸੀ, ਸਾਊਦੀ ਅਰਬ 'ਚ, UAE 'ਚ, ਕਤਰ 'ਚ, ਔਰ ਵੱਡੇ ਵੱਡੇ ਅਮਰੀਕਾ ਦੇ ਨਾਲ ਨਿਵੇਸ਼ ਦੇ ਵਾਅਦੇ ਕੀਤੇ ਸੀ ਆਪਣੇ ਨਾਲ, ਜਿਵੇਂ ਇਸ ਵਾਰ ਚੀਨ ਜਾ ਕੇ ਆਏ ਨੇ, ਵੱਡੇ ਵੱਡੇ ਇਨਵੈਸਟਰ ਮਿਡਲ ਈਸਟ ਦੇ ਵਿੱਚ ਲੈ ਗਏ ਸੀ। ਇਨਫੈਕਟ ਜਦੋਂ ਵਾਪਸ ਜਾਣ ਲੱਗੇ ਸੀ ਤਾਂ ਅਮਰੀਕੀ ਰਾਸ਼ਟਰਪਤੀ ਨੂੰ ਕਤਰ ਨੇ ਤਾਂ ਇੱਕ ਜਹਾਜ਼ ਵੀ ਗਿਫਟ ਕਰ ਦਿੱਤਾ ਸੀ ਕਿ ਜਾਓ ਘੁੰਮੋ। ਖੈਰ, ਸਾਊਦੀ ਅਰਬ ਨੇ ਇਸੇ ਸਾਲ ਅਮਰੀਕਾ ਦੀ ਵੱਡੀ ਗੇਮਿੰਗ ਕੰਪਨੀ ਇਲੈਕਟ੍ਰੋਨਿਕ ਆਰਟਸ ਨੂੰ $55 ਅਰਬ ਦੀ ਇਨਵੈਸਟਮੈਂਟ ਕਰਕੇ ਖਰੀਦਣਾ ਵੀ ਸੀ। ਇਹ ਤੋਂ ਇਲਾਵਾ ਪਿਛਲੇ 8-10 ਸਾਲਾਂ ਦੇ ਵਿੱਚ ਇਹਨਾਂ ਦੇਸ਼ਾਂ ਨੇ, ਜਿੰਨੇ ਵੀ ਆ ਮਿਡਲ ਈਸਟ ਦੇ ਦੇਸ਼ ਨੇ ਜਾਂ ਅਮੀਰ ਖਾੜੀ ਦੇਸ਼ ਨੇ, ਇਹਨਾਂ ਨੇ ਅਫਰੀਕਾ ਦੇ ਵਿੱਚ ਇੱਕ ਫੂਡ ਸਿਕਿਉਰਿਟੀ ਅਤੇ ਕੁਝ ਫਿਊਲ ਕ੍ਰਾਈਸਿਸ ਦੇ ਨਾਲ ਇਹ ਦੇਸ਼ ਜੂਝਦੇ ਰਹਿੰਦੇ ਨੇ, ਬਿਜਲੀ ਨਹੀਂ ਉੱਥੇ ਹੈ ਅਫਰੀਕੀ ਮੁਲਕਾਂ ਦੇ ਵਿੱਚ, ਖਾਣਾ ਨਹੀਂ ਮਿਲਦਾ, ਸੋ $100 ਅਰਬ ਤਾਂ ਉੱਥੇ ਖਰਚੇ ਸੀ। ਔਰ ਮਿਸਰ, ਸੀਰੀਆ, ਗਜ਼ਾ, ਜਿੱਥੇ ਜਿੱਥੇ ਅਮਰੀਕਾ ਨੇ ਅਟੈਕ ਕੀਤੇ ਨੇ ਜਾਂ ਕਰਵਾਏ ਨੇ ਅਤੇ ਉਹ ਹੁਣ ਸੰਕਟ ਦੇ ਨਾਲ ਜੂਝ ਰਹੇ ਨੇ, ਉਹਨਾਂ ਦੇਸ਼ਾਂ ਤੋਂ ਵੀ, ਉਹਨਾਂ ਦੇਸ਼ਾਂ ਨੂੰ ਵੀ ਜਿਹੜੀ ਮਦਦ ਸੀ ਅਮਰੀਕਾ ਨੇ
ਮਿਡਲ ਈਸਟ ਦੇ ਗਲ ਦੇ ਉੱਤੇ ਗੁੱਠਾ ਰੱਖ ਕੇ ਇਹਨਾਂ ਤੋਂ ਹੀ ਦਵਾਈ ਸੀ। ਇੱਕ ਤਰੀਕੇ ਦੇ ਨਾਲ ਉਹਨੂੰ ਬੇਲ ਆਊਟ ਡਿਪਲੋਮੈਸੀ ਕਹਿ ਲੈਂਦੇ ਹਾਂ, ਇੱਕ ਆਰਥਿਕ ਮਦਦ ਹੁੰਦੀ ਹੈ। ਉਹ ਵੀ ਸਾਰੀ ਇਹ ਮਿਡਲ ਈਸਟ ਸਾਰਾ ਖਰਚਾ ਚੁੱਕਦੇ ਆਏ ਨੇ, ਝੱਲਦੇ ਆਏ ਨੇ। ਪਰ ਹੁਣ ਜਿਹੜੀ ਜੰਗ ਦੇ ਕਾਰਨ ਰੁਕਾਵਟ ਆਈ ਹੈ, ਫਰਵਰੀ ਦੇ ਅਖੀਰ ਦੇ ਵਿੱਚ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਬਗੈਰ ਸੋਚਿਆ ਸਮਝਿਆ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਜਾਂ ਜੇ ਸੋਚਿਆ ਵੀ ਹੋਏਗਾ ਤਾਂ ਫਿਰ ਇਹ ਕਿਉਂ ਨਹੀਂ ਤੈਅ ਕੀਤਾ ਗਿਆ ਕਿ ਦੁਨੀਆ ਦੇ ਉੱਤੇ ਇਸ ਦੇ ਮਾੜੇ ਅਸਰ ਕਿਵੇਂ ਦੇਖਣ ਨੂੰ ਮਿਲਣਗੇ। ਇਹ ਕਿਵੇਂ ਨਹੀਂ ਸੋਚਿਆ ਗਿਆ ਕਿ ਜੇ ਈਰਾਨ ਦੇ ਉੱਤੇ ਇਜ਼ਰਾਈਲ ਜਾਂ ਅਮਰੀਕਾ ਹਮਲਾ ਕਰਦਾ ਹੈ ਤਾਂ ਈਰਾਨ ਉਸਦਾ ਜਵਾਬ ਨਹੀਂ ਦੇਵੇਗਾ, ਅਤੇ ਜਦੋਂ ਜਵਾਬ ਦੇਵੇਗਾ ਤਾਂ ਈਰਾਨ ਸਿੱਧਾ ਤਾਂ ਇਜ਼ਰਾਈਲ ਅਤੇ ਅਮਰੀਕਾ ਦੇ ਉੱਤੇ ਹਮਲਾ ਨਹੀਂ ਕਰੇਗਾ, ਪਰ ਉਹ ਜਿਹੜੇ ਅਮਰੀਕੀ ਬੇਸ ਨੇ, ਜਿਹੜੇ ਅਮਰੀਕੀ ਮਿਲਟਰੀ ਦੇ ਪੱਕੇ ਟਿਕਾਣੇ ਨੇ, ਚਾਹੇ ਉਹ ਸਾਊਦੀ ਅਰਬ 'ਚ ਨੇ, ਚਾਹੇ ਉਹ UAE 'ਚ ਨੇ, ਚਾਹੇ ਉਹ ਕਤਰ ਦੇ ਵਿੱਚ ਨੇ, ਉਹਨਾਂ ਦੇ ਉੱਤੇ ਤਾਂ ਹਮਲਾ ਹੋਏਗਾ ਹੀ। ਔਰ ਸਟੇਟ ਆਫ ਹੋਰਮੁਜ ਵਰਗਾ ਜਿਹੜਾ ਤੰਗ ਰਸਤਾ ਹੈ, ਜ਼ਾਹਰ ਜੀ ਗੱਲ ਹੈ ਕਿ ਉਹ ਵੀ ਬੰਦ ਹੋਏਗਾ। ਇਹ ਤਾਂ ਕੋਈ ਵੀ ਐਨਾਲਿਸਟ ਜਿਹੜਾ ਇਸ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲੈਂਦਾ। ਪੁਰਾਣੇ ਨੈੱਟਫਲਿਕਸ ਦੇ ਸ਼ੋਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਕਿ ਸਟ੍ਰੈਟੇਜੀਜ਼ ਇੱਦਾਂ ਹੀ ਬਣਦੀਆਂ ਹੁੰਦੀਆਂ ਸੀ। ਖੈਰ, ਈਰਾਨ ਨੇ ਖਾੜੀ ਦੇਸ਼ਾਂ ਦੇ ਉੱਤੇ ਜਿਹੜਾ ਅਮਰੀਕਾ ਇਜ਼ਰਾਈਲ ਦੀ ਮਦਦ ਦਾ ਕਰਨ ਦਾ ਦੋਸ਼ ਵੀ ਲਗਾਇਆ ਕਿ ਠੀਕ ਹੈ, ਤੁਸੀਂ ਮੁਸਲਿਮ ਮੁਲਕ ਹੋ, ਮੁਸਲਿਮ ਮਮਾਲਕ ਹੋ, ਘੱਟੋ ਘੱਟ ਉਹ ਮੁਸਲਿਮ ਬ੍ਰਦਰਹੁੱਡ ਤਾਂ ਨਿਭਾਓ, ਪਰ ਤੁਸੀਂ ਉੱਧਰ ਜਾ ਕੇ ਅਮਰੀਕਾ ਅਤੇ ਇਜ਼ਰਾਈਲ ਦਾ ਸਾਥ ਦੇ ਰਹੇ ਹੋ। ਇਸ ਕਰਕੇ ਈਰਾਨ ਨੇ ਖਿੱਚ ਚਾ ਕੇ ਜਾਂ ਗੁੱਸੇ ਚਾ ਕੇ ਜਾਂ ਅਮਰੀਕਾ ਨੂੰ ਜਵਾਬ ਜਾਂ ਇਜ਼ਰਾਈਲ ਤੋਂ ਬਦਲਾ ਲੈਣ ਦੇ ਲਈ ਉਹਨਾਂ ਨੇ ਉਹਨਾਂ ਦੇ ਤੇਲ ਢਾਂਚੇ ਦੇ ਉੱਤੇ ਜਾਂ ਬੁਨਿਆਦੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ, ਉੱਥੋਂ ਦਿਆਂ ਹਵਾਈ ਅੱਡਿਆਂ 'ਤੇ ਹਮਲਾ ਕੀਤਾ, ਅਮਰੀਕੀ ਫੌਜੀ ਮਿਲਟਰੀ ਬੇਸਿਸ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਤੇਲ ਸਪਲਾਈ ਦੇ ਲਈ ਜਿਹੜਾ ਸਭ ਤੋਂ ਤੰਗ ਰਸਤਾ ਹੋਰਮੁਜ਼ ਸਟ੍ਰੇਟ, ਉਹਨੂੰ ਬੰਦ ਕੀਤਾ। ਔਰ ਇਹ ਸਾਰਿਆਂ ਦੇ ਨਤੀਜੇ, ਆਕਸਫਰਡ ਇਕਨੋਮਿਕਸ ਨੇ ਇੱਕ ਸਰਵੇ ਤਾਂ ਨਹੀਂ ਕਹਿ ਸਕਦੇ ਪਰ ਇੱਕ ਸਟੱਡੀ ਛਾਪੀ ਸੀ ਕਿ ਇਹ ਅਟੈਕ ਤੋਂ ਬਾਅਦ ਕੀ ਹੋਇਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਔਨ ਐਂਡ ਐਵਰੇਜ ਇੱਕ ਆਮਦਨ ਮੰਨੀ ਜਾਂਦੀ ਸੀ, ਉਹ ਇਸ ਸਾਲ 2-2.5% ਹੀ ਵਧੇਗੀ। ਪਹਿਲਾਂ ਉਹ 3.5-4% ਵਧਣੀ ਸੀਗੀ, ਸੋ ਉਮੀਦ ਤੋਂ 1.8 ਜਾਂ 2% ਦੇ ਆਸ ਪਾਸ ਉਹ ਘੱਟ ਵਧੇਗੀ। ਹੋਰ ਜਿਹੜੇ ਦੂਸਰੇ ਮੁਲਕ ਨੇ, ਬਹਿਰੀਨ, ਕੁਵੈਤ, ਕਤਰ, ਇਹਨਾਂ ਦੇ ਕੋਲ ਤਾਂ ਕੋਈ ਬਦਲਵੇਂ ਰਸਤੇ ਵੀ ਨਹੀਂ ਹੈਗੇ। ਇਹਨਾਂ ਦੇ ਕੋਲ ਤਾਂ ਸਮਾਨ ਬਾਹਰ ਭੇਜਣ ਅਤੇ ਬਾਹਰੋਂ ਮੰਗਵਾਉਣ ਦਾ ਵੀ ਅਸਰ ਪਿਆ। ਜ਼ਾਹਰ ਜੀ ਗੱਲ ਹੈ ਕਿ ਜਦੋਂ ਇਹ ਤੇਲ ਨਹੀਂ ਭੇਜਣਗੇ ਜਾਂ ਇਹਨਾਂ ਦੀ ਆਪਣੀ ਇਕੋਨਮੀ ਠੱਪ ਹੋਏਗੀ ਤਾਂ ਉਹਦੇ ਅਸਰ ਦੂਸਰੀਆਂ ਇਕੋਨਮੀਜ਼ 'ਤੇ ਪੈਣਗੇ ਜਿਨ੍ਹਾਂ ਤੋਂ ਇਹ ਸਮਾਨ ਲੈ ਰਹੇ ਨੇ ਜਾਂ ਜਿਨ੍ਹਾਂ ਨੂੰ ਦੇ ਰਹੇ ਨੇ। ਸੋ ਇਸ ਜੰਗ ਨੇ ਖਾੜੀ ਦੇਸ਼ਾਂ ਦੀ ਜਿਹੜੀ ਇੱਕ ਤੇਲ ਦੇ ਉੱਤੇ ਨਿਰਭਰਤਾ, ਇੱਕ ਉਹਨੂੰ ਉਹਦਾ ਇੱਕ ਪਰਦਾਫਾਸ਼ ਕਰਤਾ ਕਿ ਨਹੀਂ, ਸਿਰਫ ਤੇਲ ਦੇ ਉੱਤੇ ਡਿਪੈਂਡੈਂਟ ਨਹੀਂ ਰਿਹਾ ਜਾ ਸਕਦਾ। ਦੂਜਾ, ਉੱਥੋਂ ਦੀ ਆਰਥਿਕਤਾ ਜਿਹੜੀ ਇੱਕ ਇਕਨੋਮਿਕ ਡਾਇਵਰਸੀਫਿਕੇਸ਼ਨ ਹੈ, ਹੁਣ ਤੱਕ ਤਾਂ ਡਾਇਵਰਸੀਫਿਕੇਸ਼ਨ ਦੇ ਨਾਮ ਦੇ ਉੱਤੇ ਇਹ ਦੇਸ਼ ਕੀ ਕਰ ਰਹੇ ਸੀ ਕਿ ਆਪਣੇ 2-4 ਸ਼ਹਿਰ ਚੁਣ ਲੈਂਦੇ ਸੀ, ਉਹਨਾਂ ਨੂੰ ਸੋਹਣਾ ਚਕਾ ਚੌਂਧ ਬਣਾ ਦਿੰਦੇ ਸੀ ਤਾਂ ਕਿ ਲੋਕ ਉੱਥੇ ਆਉਣ ਅਤੇ ਉਹੀ ਦੇਖਣ। UAE ਜਿਹੜੇ 7 ਐਮੀਰੇਟਸ ਨੂੰ ਬਣਾ ਕੇ ਬਣਿਆ, ਅਲੱਗ ਅਲੱਗ ਐਮੀਰੇਟਸ ਹੈਗੇ ਨੇ, ਆਬੂਧਾਬੀ, ਸ਼ਾਰਜਾ ਵਗੈਰਾ ਵਗੈਰਾ, ਪਰ ਦੁਬਈ ਨੂੰ ਹੀ ਇੰਨਾ ਜ਼ਿਆਦਾ ਪ੍ਰੋਜੈਕਟ ਕਰ ਦਿੱਤਾ ਗਿਆ ਕਿ ਦੁਬਈ ਹੀ ਦੁਨੀਆ ਅਤੇ ਦੁਨੀਆ ਦੁਬਈ ਤੋਂ ਪ੍ਰਭਾਵਿਤ ਇੰਨੀ ਹੋ ਗਈ ਕਿ ਦੁਬਈ, ਦੋਹਾ, ਇਹਨਾਂ ਥਾਵਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਵੇ। ਅਤੇ ਦੁਬਈ ਔਰ ਦੋਹਾ ਇਹਨਾਂ ਸ਼ਹਿਰਾਂ 'ਚ ਜਦੋਂ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਫਿਰ ਉਹਨੇ ਇਸ ਦਿੱਖ ਨੂੰ ਖਰਾਬ ਕੀਤਾ। ਖਾਸ ਤੌਰ 'ਤੇ ਰਮਜ਼ਾਨ ਦੇ ਤਿਉਹਾਰ ਦੇ ਦਿਨਾਂ ਦੇ ਦਰਮਿਆਨ ਜਦੋਂ ਏਅਰ ਸਪੇਸ ਹੀ ਬੰਦ ਹੋ ਗਿਆ, ਜਦੋਂ ਟੂਰਿਜ਼ਮ ਸੈਕਟਰ ਨੂੰ ਹੀ ਸਿੱਧੀ ਸਿੱਧੀ ਸੱਟ ਵੱਜੀ, $56 ਅਰਬ ਦਾ ਨੁਕਸਾਨ ਹੋਇਆ। ਹੁਣ ਨਾ ਸਿਰਫ ਜਿਹੜਾ ਇਹਨਾਂ ਦੇਸ਼ਾਂ 'ਚ ਇਨਵੈਸਟ ਹੋਣਾ ਸੀ, ਜਿਹੜਾ ਇਹਨਾਂ ਦੇਸ਼ਾਂ ਦੀ ਤਰਫ ਤੋਂ ਇਨਵੈਸਟ ਕੀਤਾ ਗਿਆ ਬਾਹਰ, ਉਹ ਵੀ ਪ੍ਰਭਾਵਿਤ ਹੋਇਆ। ਜਿਹੜਾ ਅਨਾਜ ਦੇ ਭੰਡਾਰ ਜਾਣੇ ਸੀ, ਜਿਹੜੀਆਂ ਬਦਲਵੀਆਂ ਪਾਈਪਲਾਈਨ ਬਣਨੀਆਂ ਸੀਗੀਆਂ ਤੇਲ ਦੀਆਂ, ਗੈਸ ਦੀਆਂ, ਉਹਨਾਂ 'ਤੇ ਵੀ ਖਰਚਾ ਇਹਨਾਂ ਨੇ ਹੀ ਕਰਨਾ ਸੀ, ਉਹ ਇੰਪੈਕਟ ਹੋਇਆ। ਪਲੱਸ ਫਾਈਨੈਂਸ਼ੀਅਲ ਟਾਈਮਸ ਨਾਮ ਦੇ ਅਖਬਾਰ ਨੇ ਤਾਂ ਇਹ ਵੀ ਰਿਪੋਰਟ ਛਾਪਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਖਾੜੀ ਦੇ 3 ਵੱਡੇ ਦੇਸ਼, ਜ਼ਾਹਰ ਜੀ ਗੱਲ ਹੈ ਕਿ ਉਹ ਸਾਊਦੀ ਅਰਬ, UAE ਅਤੇ ਕਤਰ ਹੀ ਨੇ, ਇਹਨਾਂ ਨੇ ਜਿਹੜੀ ਅਮਰੀਕਾ ਅਤੇ ਇਜ਼ਰਾਈਲ ਨੇ ਜੰਗ ਛੇੜੀ ਹੈ ਈਰਾਨ ਦੇ ਉੱਤੇ, ਇਹਨਾਂ 3 ਦੇਸ਼ਾਂ ਨੇ ਅਮਰੀਕਾ ਦਾ ਸਾਰਾ ਇਹ ਬੋਝ ਝੱਲਿਆ। ਹੁਣ ਇਹ ਚਾਹੇ ਸੱਚੀ ਖਬਰ ਮੰਨ ਲਈ ਜਾਵੇ ਚਾਹੇ ਕੱਚੀ, ਪਰ ਇਹਦੇ 'ਚ ਇੱਕ ਗੱਲ ਤਾਂ ਜ਼ਰੂਰ ਹੈ ਕਿ ਅਮਰੀਕਾ ਇਹ ਜਿੰਨਾ ਵੀ ਲੜਾਈਆਂ ਲੜ ਰਿਹਾ ਈਰਾਨ ਦੇ ਵਿੱਚ, ਚਾਹੇ ਆਪਣੇ ਮਿਲਟਰੀ ਬੇਸਿਸ ਨੂੰ ਵਰਤ ਰਿਹਾ, ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਦਾ ਤਾਂ ਉਹ ਪੂਰਾ ਨੀਰਾ ਪੂਰਾ ਖਰਚਾ ਨਹੀਂ ਹੈ, ਉਹ ਖਰਚੇ ਇਹਨਾਂ 'ਤੇ ਵੀ ਆਇਆ। ਹੁਣ ਉਹਦਾ ਇੱਕ ਰਿਵਿਊ ਵੀ ਸਾਹਮਣੇ ਆ ਰਿਹਾ, ਪਿਛਲੇ ਸਾਲ UAE ਨੇ $1.5 ਟ੍ਰਿਲੀਅਨ, ਕਤਰ ਨੇ
ट्रिलियन 1.2 ट्रिलियन ते साउदी अरब ने 600 बिलियन डॉलर, जिससे 142 बिलियन ता साउदी अरब ने हथियार भी लेने सीगे अमरीका तो। इस सारी इन्वेस्टमेंट अमरीका दे नाल करनी सी। हालांकि ये भी हो सकता है कि साउदी अरब वर्गे देशों वालों हथियार ते जिहड़ा हुण खर्च होना है अमरीका दे विच वो अपने वादे तो कितने ज़्यादा करन, 150 बिलियन डॉलर के आसपास लेना सी, हो सकता 200, 250, 300, 400, 500 बिलियन डॉलर तक के भी हथियार ले लैन, क्योंकि अमरीका ने जचाया ही यही है कि तुहाडे गुआंढ च तां ईरान बैठा है, असी तुहाडी मदद कर देवांगे एक बार दो बार तीन बार, पर जे ईरान ने फिर तो हमला किया फिर की करोंगे। जे ईरान ने सीधी लिया के दुबई की बुर्ज खलीफा च मिजाइल मारी तो की करोंगे। जे अमरीका अपने मिलटरी बेस तुहाडे देशां च नहीं रखूगा, जे साडी एयर डिफेंस टैक्नोलॉजी तुहाडे कोल नहीं होएगी ते तुसी तां खत्म हो जाओगे। यानी कि इस एक जंग ने मिडल ईस्ट दे बनावटी शहरीकरण तो पर्दा चुक के रख दिता ते हुण दूजे देशां च बैठे इन्वेस्टर भी मिडल ईस्ट दे विच इन्वेस्ट करन लग्या, एक बार नहीं दो बार नहीं बार बार सोचणगे, सोच भी रहे ने, बल्कि फैसले बदल भी रहे ने। ये जड़ा ईरान अमरीका इजराइल टकरा है, ये आस्ट्रेलिया का एंगल की है, ये असी तुहानू इहदे बारे भी थोड़ी जी दस्सदे। आस्ट्रेलिया अक्सर एक चीज़ यह फैलाई जाती सी, क्योंकि आस्ट्रेलिया एक संपन्न देश है, एक परफेक्ट कंट्री मनिया जाता है, तो आस्ट्रेलिया दे विचों इस परफेक्ट कंट्री च इतों के रजे पुजे लोग हुण होर इस पैसे की वरतों कितने करन, तो फिर वह एक होर देश दे विच इन्वेस्ट करन, ते वो देश वो शहर होएगा दुबई। दुबई नूं एक सेफ हैवन के तौर पर पेश किया गया, पर हुण उस शख्स नूं भी ठेस पहुँची है। दुबई हमेशा ही अपने आप नूं अमीरां दे लई या जिहड़े फॉरन इन्वेस्टर ने उन्हां दे लई एक टैक्स फ्री डेस्टिनेशन कह के कि तुहानू टैक्स नहीं कोई लगना, इत्थों दी सरकार ने तुहाडे तों पैसा नहीं कोई लैना, 2 लाख डॉलर लगाओ, 5 लाख लगाओ, 10 लाख डॉलर लगाओ, इत्थे घर लो, माल लवो, कोई दुकान लवो, कोई ना कोई ऐसी चीज़ दे विच इन्वेस्ट करो दुबई दे अंदर। पर जदों हुण अटैक दे दरम्यान दुबई इंटरनेशनल एयरपोर्ट ही बंद हो गया ते होर बड़ियां नामी ग्रामी जिहड़ियां उत्थे दे लैंडमार्क सी उहनां दे कोल जाके ड्रोन डिग पए, ज़ाहर जी गल है कि आस्ट्रेलियन इन्वेस्टर्स दा भरोसा टुट गया इस वक्त, पूरी तरह के नाल टुट गया। एक तो ट्रैवल अवॉयडेंस हो रही है इस वक्त, क्योंकि जदों तुसी किसी वल जाओगे ही नहीं तो तुसी उधरले पासे इन्वेस्ट भी क्यों करोगे। एयर स्पेस कुछ चिर बंद रहा, आस्ट्रेलियन सैलानी नहीं गए उत्थे, जिहड़े एक्सपैट सीगे जिहड़े प्रवासी कह लैंदे उत्थे रहन वाले वो नहीं दुबई जा रहे हैगे, सो डर रहे ने हुण। जंग दे शुरुआती दिनां तां बहुत सारे जिहड़े अमीर प्रवासी से उन्होंने दुबई छड्डन दे लई जिहड़े प्राइवेट जैट्स मंगवा ले सीगे, इनफैक्ट उत्थे अल जजीरा दी रिपोर्ट भी आई सी कि प्राइवेट जैट्स की डिमांड वध गई है, क्योंकि दुबई चो लोग निकल रहे ने बाहर। फिर इन्वेस्टमेंट ड्रॉप किवें होया, हुण आस्ट्रेलियन निवेशक जिहड़े ने उह दुबई की रियल एस्टेट दे विच करोड़ां डॉलर का निवेश करते हैं हर साल। एक अंदाजा ही लगाया जाता है कि आस्ट्रेलियन लोगों का दुबई च इस वक्त 785 मिलियन डॉलर तो वध दी इन्वेस्टमेंट हुई हुई है, सिर्फ और सिर्फ रिहायशी प्रॉपर्टीज़ दे विच, यानी कि घरां घुरां दे विच ही इन्ना इन्वेस्ट होया, कमर्शियल प्रॉपर्टी का तो हले अंदाजा ही नहीं कोई, क्योंकि उहदा लगाया भी नहीं जा सकता। पर इस सिक्योरिटी शॉक ने इन्वेस्टर्स नूं पिछे धक दिता, बैकफुट दे उत्ते भेजता, नवा इन्वेस्ट कोई हो नहीं रहा, पैसा पुरानी इन्वेस्टमेंट बाहर हो रही है, दुबई लैंड बाहर दा मतलब कि पैसा उत्थों खिंचया जा रहा है। जिहड़ा दुबई लैंड डिपार्टमेंट है उन्हां दे अंकड़ियां दे मुताबक सिर्फ जदों फरवरी महीने च जंग होई सी कि उदों ही प्रॉपर्टी दे सौदियां च 50% गिरावट आ गई सी। दुबई च लगभग 90% आबादी दुबई दे लोगों की नहीं हैगी, फॉरनर्स ने, एलियंस या दूसरे मूल दे लोग ने। जे आस्ट्रेलिया ते होर देश इंडिया या होर भी जिन्हें भी देश हैगे ने, न्यूजीलैंड, चाइना, जापान, सिंगापुर, इत्थों दे इन्वेस्टर लगातार पिछे हटते रहे ते दुबई च जिहड़े लगातार वो नवीं बन रही लग्जरी विलाज ने, अपार्टमेंट्स की मार्केट है क्रैश हो जाएगी, मार्केट च प्रॉपर्टी की सप्लाई भी ज़्यादा हो जाएगी तो खरीददार भी कोई नहीं होएगा, ज़ाहर जी गल है कि क्रैश हो जाएगी। हुण आस्ट्रेलियन गवर्नमेंट जिहड़ी एंथनी अल्बनीज गल लिया के इत्थे मुकदी है कि भावें डायरैक्टली इन्होंने अपने आप नूं इस जंग तो दूर रखिया सी, शुरू शुरू दे विच अमेरिका ने
कह रहे हैं कि मंगी सी मदद, पर पिछले दिन ही प्रधानमंत्री कहते कि ना तो सानू कोई लिखती के है, ना ट्रंप ने कोई फोन किया, मैनू कहते सुपने थोड़े आ रहे हैं। वो अलग गल है कि वह ड्रोन मारी जा रहे हैं, मिजाइला मारी जा रहे हैं, पर एंथनी एल्बनीज कहते कि सानू तो कहा ही नहीं अमरीका ने भी मदद करो साड़ी, अफगानिस्तान वेले किहड़ा कहा सी। पर खैर हुण आस्ट्रेलियन गवर्नमेंट ने डायरैक्टली अपने आप नूं इस जंग तो दूर रखिया सी, बट इनडायरैक्टली जिहड़ा उह प्रॉब्लम जरूर आस्ट्रेलिया नूं भी भुगतनी पई है, इत्थों दे इन्वेस्टर्स नूं भी भुगतनी पई है, दुनिया भर नूं भुगतनी पै रही है, ते इहदे पिछे जिम्मेदार कौन है जानदे ही हो तुसीं। फिलहाल मैनूं दिओ इजाज़त इस खास रिपोर्ट दे विचों, धन्यवाद।

ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਗਾਣਾ ਤੁਸੀਂ ਇੰਜੋਏ ਕੀਤਾ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਤੁਸੀਂ ਗਾਣਾ ਇੰਜੋਏ ਕੀਤਾ ਸੀ ਨਵੀਂ ਬਾਵਾ ਦੀ ਆਵਾਜ਼ ਦੇ ਵਿੱਚ, ਜਿਹੜੇ ਕਿ ਸਾਡੇ ਮੈਲਬਰਨ ਦੇ ਹੀ ਲੋਕਲ ਸਟਾਰ ਨੇ, ਅਤੇ ਕਿਆ ਸੋਹਣੇ ਅਰਥ ਭਰਪੂਰ ਗਾਣੇ ਇਹਨਾਂ ਨੇ

0: ਬੋਲੇ ਨੇ ਅਤੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਦੁਆਵਾਂ, ਉਹਨਾਂ ਨੂੰ ਵੀ ਸਲਾਮ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਇੰਜੋਏ ਕੀਤੇ ਹੋਣਗੇ, ਤੁਹਾਨੂੰ ਵੀ ਵਧੀਆ ਲੱਗੇ ਹੋਣਗੇ। ਜੇ ਵਧੀਆ ਲੱਗੇ ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ, ਕੋਈ ਕਹਾਣੀ, ਕੋਈ ਬੋਲ ਸਾਡੇ ਵਧੀਆ ਲੱਗੇ, ਕੋਈ ਪ੍ਰੋਗਰਾਮ ਵਧੀਆ ਲੱਗੇ, ਅਤੇ ਆਪਣੀ ਫੀਡਬੈਕ ਮੈਸੇਜ ਦੇ ਜ਼ਰੀਏ ਤੁਸੀਂ ਭਾਵੇਂ ਅੰਗੂਠਾ ਹੀ ਭੇਜ ਦਿਆ ਕਰੋ, ਭੱਜੇ ਭੱਜੇ ਮੋਜੀ 'ਤੇ, ਕਿਉਂਕਿ ਸਾਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਆ ਕਿ ਕਿਹੜੇ ਟਾਈਮ ਦੇ ਉੱਤੇ ਕੀ ਤੁਸੀਂ ਸੁਣਨਾ ਜ਼ਿਆਦਾ ਵਧੀਆ ਤੁਸੀਂ ਪਸੰਦ ਕਰ ਰਹੇ ਹੋ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਜੀ ਰਣਜੋਤ, ਤੁਹਾਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਹਾਂਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਮੈਨੂੰ ਸਾਰਾ ਹਫ਼ਤਾ ਹੀ ਇੰਤਜ਼ਾਰ ਰਹਿੰਦਾ ਕਿ ਕਾਦੋਂ ਦਿਨ ਆਵੇ ਕਿ ਆਪਾਂ ਦੁਤਰਫਾ ਗੱਲਬਾਤ ਨੂੰ ਸ਼ੁਰੂ ਕਰੀਏ, ਇੱਕ ਦੂਜੇ ਨੂੰ ਵਿਚਾਰ ਜਾਣੀਏ, ਕੁਛ ਕਹੀਏ, ਕੁਛ ਸੁਣੀਏ। ਅਤੇ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਦੱਸਦਾ ਜਿਹੜੀ ਗੱਲ ਹੁਣੇ ਰਣਜੋਤ ਹੁਣਾਂ ਨੇ ਕਹੀ, ਤਿੰਨ ਗੀਤ ਸੀਗੇ, ਤਿੰਨੇ ਹੀ ਹੈ ਨਾ ਬੜੇ ਰੂਹ ਦੇ ਕਰੀਬ, ਕਿਉਂਕਿ ਕਈ ਲੋਕਾਂ ਦੀ ਕਲਮ 'ਚ ਹੀ ਜਾਦੂ ਆ ਅਤੇ ਗਾਉਣ ਵਾਲਾ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ। ਬਾਕੀ ਗੂਠਾ ਅਤੇ ਠੇਂਗਾ ਨਾਲ ਨਾਲ ਚੱਲਦੇ ਆ, ਕੁਛ ਸੁਣੀਏ ਕੁਛ ਕਹੀਏ। ਅਤੇ ਮੈਂ ਇੱਥੇ ਰਣਜੋਤ ਹੁਣਾਂ ਨੂੰ ਵੀ ਵਧਾਈ ਦਿੰਦਾ ਕਿ ਰੇਡੀਓ ਹਾਂਜੀ ਦਾ ਮਾਧਿਅਮ ਸਦਾ ਹੀ ਅਰਥ ਭਰਪੂਰ ਗਾਣਿਆਂ ਨੂੰ ਐਨ ਖੱਬੇ ਹੱਥ ਦਾ ਸਲੂਟ ਮਾਰਦਾ ਰਿਹਾ, ਅਤੇ ਅੱਜ ਵੀ ਕੁਛ ਉਸ ਕਿਸਮ ਦਾ ਰੰਗ। ਮੈਂ ਸੋਚਿਆ ਸੀ ਕੁਛ ਟੌਪਿਕ 'ਤੇ ਪੜੂੰਗਾ, ਪਰ ਮੈਂ ਗਾਣਿਆਂ 'ਚ ਹੀ ਇੰਨਾ ਮਸਤ ਹੋ ਗਿਆ, ਮੈਂ ਕਿਹਾ ਯਾਰ ਪਹਿਲਾਂ ਗਾਣੇ ਸੁਣੀਏ, ਬਾਕੀ ਗੱਲਾਂ ਬਾਅਦ 'ਚੋਂ।
0: ਨਹੀਂ ਸਹੀ ਗੱਲ ਹੈ, ਮੈਂ ਖੁਦ ਜਿਹੜੀ ਚੀਜ਼ ਤੁਸੀਂ ਸਫ਼ਰ ਕੀਤੀ ਆ, ਸਫ਼ਰ 'ਤੇ ਨਹੀਂ ਲਾਹਾ ਹੀ ਲੈਣਾ ਹੁੰਦਾ ਆਪਾਂ ਸਮੇਂ ਦਾ, ਜਾਂ ਕੁਛ ਆਸ ਪਾਸ ਹੋ ਰਿਹਾ ਉਹਨੂੰ ਸੁਣਨ ਦਾ ਜਾਂ ਵੇਖਣ ਦਾ, ਅਤੇ ਉਹ ਲਾਹਾ ਮੈਂ ਵੀ ਲਿਆ, ਅਤੇ ਆਸ ਕਰਦੇ ਕਿ ਤੁਸੀਂ ਵੀ ਜ਼ਰੂਰ ਲਿਆ ਹੋਊਗਾ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਇਹਦੇ ਤੋਂ ਨਾ ਇੱਕ ਚੀਜ਼ ਹੋਰ ਪੱਕੀ ਹੋ ਜਾਂਦੀ ਆ ਕਿ ਜਦੋਂ ਆਪਾਂ ਇੱਕ ਕੋਈ ਚੰਗੀ ਚੀਜ਼ ਵੱਲ ਵੇਖਦੇ ਹਾਂ, ਲੱਭਦੇ ਹਾਂ, ਸੁਣਦੇ ਹਾਂ, ਸਰਚ ਕਰਦੇ ਹਾਂ, ਅਤੇ ਉਹ ਜਦੋਂ ਤੁਸੀਂ ਚਲਾਉਂਦੇ ਹੋ ਤਾਂ ਉਹਦੇ ਨਾਲ ਲੱਗਦੀਆਂ ਮਿਲਦੀਆਂ ਫਿਰ ਐਲਗੋਰਿਦਮ ਤੁਹਾਨੂੰ ਸੁਝਾਉਂਦਾ,
1: ਔਰਾ ਪੇਸ਼ ਕਰਨ ਲੱਗ ਜਾਂਦਾ।
0: ਸੋ ਇਹੋ ਹੀ ਲਗਭਗ ਜ਼ਿੰਦਗੀ ਦਾ ਵੀ ਇਹੋ ਹੀ ਆ ਅਤੇ ਕਿਸੇ ਚੰਗੇ ਬੰਦੇ ਨੂੰ ਤੁਸੀਂ ਆਵਾਜ਼ ਮਾਰੋ ਅਤੇ ਉਹਦੇ ਨਾਲ ਜਿਹੜਾ ਕੋਈ ਆਇਆ ਹੋਊਗਾ ਉਹ ਵੀ ਚੰਗਾ ਹੀ ਹੋਊਗਾ। ਇਹ ਨਹੀਂ ਹੋ ਸਕਦਾ ਵੀ ਕੋਈ ਤੁਸੀਂ ਚੰਗੇ ਬੰਦੇ ਨੂੰ ਆਵਾਜ਼ ਮਾਰੀ ਕਿਸੇ ਵਧੀਆ ਵਿਚਾਰਾਂ ਵਾਲੇ ਬੰਦੇ ਨੂੰ ਅਤੇ ਉਹਦੇ ਨਾਲ ਕੋਈ ਐਵੇਂ ਹੀ ਉੱਠ ਕੇ ਆ ਗਿਆ ਹੋਊਗਾ ਉਹਦੇ ਸਾਹਮਣੇ। ਆਪਾਂ ਕਈ ਵਾਰੀ ਤੁਸੀਂ ਨੋਟ ਕੀਤਾ ਨਾ, ਆਪਾਂ ਕਿਸੇ ਬੰਦੇ ਨੂੰ ਇੱਕ ਨੂੰ ਜਾਣਦੇ ਹੁੰਦੇ ਹਾਂ, ਮੰਨ ਲਓ ਮੈਂ ਤੁਹਾਨੂੰ ਜਾਣਦਾ ਅਤੇ ਤੁਹਾਡੇ ਨਾਲ ਅੱਜ ਉੱਦਾਂ ਹੀ ਕੋਈ ਆ ਜਾਵੇ ਅਤੇ ਮੈਂ ਤੁਹਾਡੇ ਨਾਲ ਉਸੇ ਰਵੱਈਏ 'ਚ ਹੀ ਗੱਲ ਕਰੂੰਗਾ ਜਿਹਦੇ ਨਾਲ ਆਪਾਂ ਪਹਿਲਾਂ ਜਿੱਦਾਂ ਕਰ ਰਹੇ ਹੁੰਦੇ ਹਾਂ। ਇਹ ਚੀਜ਼ ਦੀ ਫਿਕਰ ਕੀਤੇ ਬਿਨਾਂ ਵੀ ਲਾਗੇ ਉਹ ਦੂਸਰਾ ਵੀ ਸੁਣ ਲਿਆ, ਭਾਵੇਂ ਕੋਈ ਸੀਕਰੇਟ ਵੀ ਗੱਲ, ਮੰਨ ਲਓ ਕੋਈ ਭਾਵੇਂ ਕੋਈ ਹੋਵੇ ਵੀ ਕੰਟਰੋਵਰਸ਼ੀਅਲ, ਉੱਦਾਂ ਦੀ ਸਾਡਾ ਦਿਮਾਗ ਆਪਣੇ ਆਪ ਆਟੋਮੈਟਿਕਲੀ ਇਹ ਚੀਜ਼ ਮੰਨ ਲੈਂਦਾ ਵਾ ਵੀ ਇਹਦੇ ਨਾਲ ਜਿਹੜਾ ਆਇਆ ਵਾ ਉਹਦੇ ਨਾਲ ਵੀ ਗੱਲ ਸਾਡੀ ਸੁਰੱਖਿਅਤ ਆ, ਜਦਕਿ ਕਈ ਵਾਰੀ ਨਹੀਂ ਵੀ ਹੁੰਦੀ, ਪਰ ਫਿਰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਚੱਲਦੇ ਹਾਂ। ਇੱਦਾਂ ਹੀ ਗਾਣੇ ਆ, ਆਪਾਂ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਆਪਾਂ ਹੱਥ ਮਾਰ ਲਈਏ ਅਤੇ ਉੱਧਰ ਨੂੰ ਤੁਰੀ ਜਾਂਦੀ ਆ ਗੱਲ,
1: ਕੋਈ ਸ਼ੱਕ ਨਹੀਂ।
0: ਇਸ ਕਰਕੇ ਚੰਗੀਆਂ ਚੰਗੀਆਂ ਗੱਲਾਂ, ਚੰਗਾ ਚੰਗਾ ਸੁਣਨਾ, ਚੰਗਾ ਚੰਗਾ ਵੇਖਣਾ, ਚੰਗਾ ਚੰਗਾ ਸਾਥ, ਚੰਗੇ ਚੰਗੇ ਕੰਮ, ਇਹ ਸਾਰਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਹੁਣ ਇਸ ਟਾਈਮ ਦੇ ਉੱਤੇ ਜਾਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਜ਼ਰੂਰ ਇਹਦੇ ਉੱਤੇ ਸੋਚ ਵਿਚਾਰ ਕਰਨਾ ਪਊਗਾ। ਜੇ ਤੁਹਾਨੂੰ ਹਾਲੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤਾਂ ਤੁਸੀਂ ਬੜੇ ਕਰਮ ਵਾਲੇ ਹੋ, ਪਰ ਜਿੱਦਾਂ ਜਿੱਦਾਂ ਤੁਸੀਂ ਹੌਲੀ ਹੌਲੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅੱਗੇ ਵਧੋਗੇ ਉੱਦਾਂ ਉੱਦਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਊਗੀ।
1: ਜੀ ਰੇਡੀਓ ਤੋਂ ਮੈਨੂੰ ਇੱਕ ਰਣਜੋਤ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲੀ ਆ, ਕਈ ਵਾਰ ਜਦ ਤੁਸੀਂ ਦੂਜਿਆਂ ਨਾਲ ਗੱਲਾਂ ਕਰਦੇ ਹੁੰਦੇ ਹੋ ਅਸਲ 'ਚ ਆਪਣੇ ਆਪਣੇ ਹੀ ਗੱਲਾਂ ਕਰ ਰਹੇ ਹੁੰਦੇ
0: ਹੋ। ਹੁੰਦੀਆਂ ਹੀ ਆਪਣੀਆਂ ਗੱਲਾਂ ਵੈਸੇ,
1: ਅਤੇ ਮੈਂ ਉਹ ਕੱਲ੍ਹ ਦੱਸ ਤਾਹਿਰਾ ਸਰਾ ਦਾ ਇੱਕ ਬੜਾ ਖੂਬਸੂਰਤ ਕਵਿਤਾ ਅਤੇ ਗਜ਼ਲ ਸੀਗੀ, ਉਹਦੇ ਚੰਦਕ ਬੋਲ ਸਾਂਝੇ ਕਰਦਾ, ਉਹਦੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਣਾ ਮੈਂ ਕਿੱਥੋਂ ਬੋਲਦਾ। ਉਹ ਲਿਖਦੀ, ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀ ਹਾਂ, ਖਲਕਤ ਵੇਖੀ ਜਾਂਦੀ ਏ, ਤੇਰੇ ਅੱਗੇ ਬੈਠੀ ਹਾਂ, ਰਾਂਝੇ ਚੂਰੀ ਮੰਗੀ ਏ, ਬੇਬੇ ਅੱਗੇ ਬੈਠੀ ਹਾਂ, ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਹਾਂ, ਕਦੀ ਕਪਾਹਾਂ ਖਿੜਨਗੀਆਂ, ਮੈਂ ਚਰਖੇ ਅੱਗੇ ਬੈਠੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਹੈ ਤਾਂ ਇਹੀ, ਬੈਠੇ ਤਾਂ ਸ਼ੀਸ਼ੇ ਮੂਹਰੇ ਹੀ ਆ,
0: ਕਿੱਥੋਂ ਕਿੱਥੋਂ ਕਿੱਥੇ ਜੋੜ ਕੇ ਚੁੱਕ ਕੇ ਤੇ ਕਿੱਥੇ ਵੇਖ ਲਓ ਇੱਕ ਸ਼ਾਇਰ ਕਿੱਥੇ ਜਾ ਕੇ ਗੱਲ ਜੋੜ ਦਿੰਦਾ।
1: ਕੋਈ ਸ਼ੱਕ ਨਹੀਂ, ਇਹ ਕਮਾਲ ਹੀ ਆ ਜੀ ਇਹ।
0: ਨਾ ਮੈਂ ਮਤਲਬ ਕਈ ਵਾਰੀ ਵੇਖਦਾ ਕਿ ਜਿਹੜੀਆਂ ਚੀਜ਼ਾਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚੋਂ ਤੁਸੀਂ ਇੱਕ ਵਾਰੀ ਪੜ੍ਹਦੇ ਹੋ ਤਾਂ ਕੋਈ ਹੋਰ ਅਰਥ ਤੁਹਾਨੂੰ ਲੱਭਦਾ, ਦੂਸਰੀ ਵਾਰੀ ਪੜ੍ਹਦੇ ਹੋ ਤਾਂ ਹੋਰ, ਸੁਣਦੇ ਹੋ ਤਾਂ ਹੋਰ। ਅਤੇ ਮੈਨੂੰ ਤਾਂ ਕਈ ਵਾਰੀ ਇੱਦਾਂ ਵੀ ਮਹਿਸੂਸ ਹੁੰਦਾ ਵੀ ਜਿਹੜਾ ਲਿਖਣ ਵਾਲਾ ਵੀ ਆ ਨਾ ਉਹ ਵੀ ਮੁੜ ਕੇ ਹਾਂਜੀ ਹਾਂਜੀ ਕਰ ਦਿੰਦਾ ਵਿਆਖਿਆ ਦੇ ਉੱਤੇ, ਪਰ ਮੈਨੂੰ ਲੱਗਦਾ ਵਾ ਵੀ ਉਹਨੇ ਵੀ ਸ਼ਾਇਦ ਇੰਨਾ ਨਹੀਂ ਸੋਚਿਆ ਹੁੰਦਾ ਵੀ ਇਹਦੇ ਇੱਧਰ ਇੱਧਰ ਇੱਧਰ ਅਤੇ ਆਹ ਵੀ ਅਰਥ ਇਹਦੇ ਨਿਕਲਣੇ, ਕਿਉਂਕਿ ਕਈ ਵਾਰੀ ਆਪਾਂ ਜਦੋਂ ਕਈ ਰਾਈਟਰਾਂ ਨਾਲ ਗੱਲ ਕਰਦੇ ਹਾਂ ਨਾ ਅਤੇ ਉਹ ਆਫ ਦਾ ਟਰੈਕ ਸਾਨੂੰ ਇਹ ਚੀਜ਼ ਦੱਸ ਵੀ ਦਿੰਦੇ, ਜਾਂ ਮਾੜੇ ਮੋਟੇ ਚਲੋ ਆਪਾਂ ਵੀ ਜਦੋਂ ਕਿਤੇ ਸਮਾਂ ਮਿਲੇ ਜਦੋਂ ਝਰੀਟਾਂ ਮਾਰਦੇ ਹਾਂ ਅਤੇ ਕੋਈ ਉਹਦੀ ਜਦੋਂ ਵਿਆਖਿਆ ਕਰਕੇ ਦੱਸਦਾ ਤਾਂ ਪਤਾ ਹੁੰਦਾ ਵਾ ਤੁਹਾਡੇ ਮਨ ਨੂੰ ਵੀ ਮੈਂ ਇਸ ਮਕਸਦ ਨਾਲ ਜਾਂ ਆਹ ਵਿਚਾਰ ਨਹੀਂ ਜਦੋਂ ਮੈਂ ਲਿਖੀ, ਫਿਰ ਵੀ ਵੇਖ ਲਓ ਉਹਦੇ ਕਿੰਨੇ ਸਾਰੇ ਰੂਪ ਨਿਕਲਦੇ।
1: ਜਿਹੜੀਆਂ ਕੋਮਲ ਕਲਾਵਾਂ ਨੇ, ਆਰਟ ਐਂਡ ਕਲਚਰ ਆ, ਇੱਦਾਂ ਦੀਆਂ ਗੱਲਾਂ ਤੁਸੀਂ ਜਿਹੜੇ ਫੋਟੋ ਬਣਾਉਣ ਵਾਲੇ ਤਸਵੀਰ ਸਾਜ਼ ਨੇ ਉਹਨਾਂ ਤੋਂ ਵੀ ਸੁਣੋਗੇ ਕਿ ਮੈਂ ਇਹ ਸੋਚ ਕੇ ਨਹੀਂ ਸੀ ਬਣਾਈ, ਪਰ ਹੁਣ ਜਦ ਮੈਂ ਇਹਨੂੰ ਡੂੰਘਾਈ 'ਚ ਜਾ ਕੇ ਸੋਚਿਆ, ਕਿਉਂਕਿ ਜਿਸ ਫਰੇਮ 'ਚ ਬੈਠੇ ਹੁੰਦੇ ਹੋ, ਜਿਸ ਅਵਸਥਾ 'ਚ ਬੈਠੇ ਹੁੰਦੇ ਹੋ, ਬੰਦਾ ਉਸ ਕਿਸਮ ਦੀ ਗੱਲ ਕਰਦਾ, ਪਰ ਜਦ ਕਿਸੇ ਹੋਰ ਅਵਸਥਾ 'ਚ ਹੁੰਦਾ ਫਿਰ ਉਹ ਹੋਰ ਢੰਗ ਨਾਲ ਸੋਚਦਾ, ਬੰਦਾ ਕਹਿੰਦਾ ਹਾਂ ਗੱਲ ਤਾਂ ਆਹ ਵੀ ਸਹੀ ਹੈ, ਜਾਂ ਮੈਂ ਉਦੋਂ ਜਿਹੜੀ ਇਹ ਚੀਜ਼ ਬਣਾਈ ਇਹ ਉਹਦੇ 'ਤੇ ਜ਼ਿਆਦਾ ਨਹੀਂ ਢੁੱਕਦੀ, ਇਹ ਅਸਲ 'ਚ ਆਹ ਚੀਜ਼ 'ਤੇ ਜ਼ਿਆਦਾ ਢੁੱਕਦੀ ਆ। ਇਹ ਮੇਰਾ ਖਿਆਲ ਆ, ਉਲਝਣ ਹੈ ਇਹ ਮਨੁੱਖੀ ਦਿਮਾਗ ਦੀ।
0: ਹਾਂ, ਜਾਂ ਫਿਰ ਇੱਦਾਂ ਵੀ ਹੁੰਦਾ ਕਿ ਤੁਸੀਂ ਮੰਨ ਲਓ ਜਿੱਦਾਂ ਦੀ ਤੁਸੀਂ ਅਵਸਥਾ 'ਚ ਹੋ, ਤੁਸੀਂ ਕੁਛ ਵੀ ਸੁਣਦੇ ਹੋ, ਕੁਛ ਵੀ ਵਹਿੰਦੇ ਹੋ, ਤੁਸੀਂ ਉਸ ਪਾਸੇ ਨੂੰ ਉਹਨੂੰ ਜੋੜ ਕੇ ਵੇਖ ਲੈਂਦੇ ਹੋ।
1: ਇਹ ਵੀ ਆ ਮੈਨੀਫੈਸਟੇਸ਼ਨ ਦੀਆਂ ਗੱਲਾਂ ਨੇ ਜਿਹੜੀਆਂ, ਹੈ ਨਾ, ਤੁਸੀਂ ਸੁਣਦੇ ਸਮਝਦੇ ਕੀ ਹੋ, ਕੀ ਗੱਲ ਕਰਦੇ ਹੋ। ਹੁਣ ਇੱਕ ਦਰਖਤ ਥੱਲੇ ਉਹ ਹੈ ਨਹੀਂ ਸੀ ਸਾਧੂ ਬੈਠਾ ਸੀ, ਅਤੇ ਇੱਕ ਹੈਗਾ ਸੀ ਅਤੇ ਬੰਦਾ ਦੂਜਾ ਜਿਹੜਾ ਘਰੋਂ ਲੜ ਕੇ ਆਇਆ, ਅਤੇ ਉਹ ਹਵਾ ਚੱਲੀ ਅਤੇ ਹੈ ਨਾ ਇੱਕ ਮਿਊਜ਼ੀਸ਼ੀਅਨ ਉਹ ਸੋਚਦਾ ਵੀ ਸਾਧੂ ਰੂਪੀ, ਹੈ ਨਾ, ਅਤੇ ਉਹ ਕਹਿੰਦਾ ਯਾਰ ਕਿਆ ਸੋਹਣੀ ਕਾਦਰ ਦੀ ਕੁਦਰਤ ਦੀ ਕਿਆ ਸੋਹਣੀ ਆਵਾਜ਼ ਆ, ਹੈ ਨਾ, ਐਡੀ ਤਾਂ ਕੋਈ ਸਾਜ਼ ਵੀ ਨਹੀਂ ਵਜਾ ਸਕਦਾ, ਜਿਹੜੀ ਇਹ ਪੱਤਿਆਂ ਦੀ ਖਿਲਖੜਾ, ਨਦੀ ਦਾ ਖਲਕਲਾ, ਪਾਣੀ ਦਾ ਵਗਣਾ, ਝਰਨੇ ਦਾ ਡਿੱਗਣਾ। ਅਤੇ ਜਿਹੜਾ ਹੁਣ ਘਰੋਂ ਘਰ ਵਾਲੀ ਨਾਲ ਲੜਕੇ ਆਇਆ ਉਹ ਰੌਲਾ ਪਾਉਂਦਾ, ਉਹ ਕਹਿੰਦਾ ਯਾਰ ਦਸ ਸਾਲੇ ਪੱਤੇ ਵੀ ਲੜੀ ਜਾਂਦੇ, ਦਰਖਤ ਵੀ ਲੜੀ ਜਾਂਦੇ, ਟਾਹਣੀਆਂ ਟਾਹਣੀਆਂ 'ਚ ਵੱਜੀ ਜਾਂਦੀਆਂ, ਪਾਣੀ ਪੱਥਰਾਂ 'ਤੇ ਵੱਜੀ ਜਾਂਦਾ, ਸਾਰੀ ਖਲਕਤ ਦਾ ਹੀ ਬੇੜਾ ਗਰਕ ਹੋਇਆ।
0: ਕੀ ਸੁੱਝਦਾ ਇਹਦੇ 'ਚ, ਨਹੀਂ ਹੁੰਦਾ ਇੱਦਾਂ।
1: ਇੱਕ ਤਰਖਾਣਾ ਦਾ ਮੁੰਡਾ ਬੈਠਾ, ਉਹ ਕਹਿੰਦਾ ਯਾਰ ਤਣਾ ਕਿੱਡਾ ਮੋਟਾ, ਇਹਦੀ ਕੁਰਸੀ ਬਣਾਈਏ ਤੇ ਕਿਆ ਬਾਤ ਹੈ। ਇੱਕ ਮਿਊਜ਼ੀਸ਼ੀਅਨ ਬੈਠਾ ਕਹਿੰਦਾ ਯਾਰ ਇਹਦੀ ਰਬਾਬ ਬਣੇ ਤਾਂ ਕਿਆ ਬਾਤ ਹੈ। ਤੇ ਇੱਕ ਸਾਧੂ ਬੈਠਾ ਪੱਤਾ ਡਿੱਗਿਆ, ਕਹਿੰਦਾ ਬਸ ਆਹੀ ਜ਼ਿੰਦਗੀ ਹੈ, ਮੁੜਕੁੜ ਮਿੱਟੀ ਹੋ ਜਾਣਾ। ਸੋ ਕਿਸ ਫਰੇਮ 'ਚ ਬੈਠੇ ਹੋ, ਕਿਸ ਅਵਸਥਾ 'ਚ ਬੈਠੇ ਹੋ, ਉਸ ਕਿਸਮ ਦੀਆਂ ਗੱਲਾਂ ਉਸ ਕਿਸਮ ਦੇ ਫੁਰਨੇ ਫੁਰਨ ਲੱਗ ਜਾਂਦੇ।
0: ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਸ਼ਾਇਦ ਇਹੋ ਹੀ ਇੱਕ ਨਜ਼ਰੀਆ ਜਿਹਦੇ ਕਰਕੇ ਨਾ ਜਿਹੜਾ ਪੀੜ੍ਹੀ ਦਾ ਪਾੜਾ ਵਾ, ਜਿਹੜਾ ਸਾਡੇ ਬਜ਼ੁਰਗਾਂ ਦੇ ਨਾਲ ਸਾਡਾ ਤਾਲਮੇਲ ਆ, ਜਾਂ ਫਿਰ ਬੱਚਿਆਂ ਦਾ ਮਾਂ ਪਿਓ ਦੇ ਨਾਲ, ਉਹਨਾਂ ਦਾ ਆਪਣੇ ਮਾਂ ਪਿਓ ਦੇ ਨਾਲ, ਦਾਦੇ ਦਾ ਪੋਤੇ ਦੇ ਨਾਲ, ਸ਼ਾਇਦ ਇਹੋ ਹੀ ਆ, ਕਿਉਂਕਿ ਉਹ ਅਲੱਗ ਜਗ੍ਹਾ ਤੋਂ ਬਹਿ ਕੇ ਦੁਨੀਆ ਵੇਖ ਰਹੇ ਆ, ਉਸੇ ਸਿਚੁਏਸ਼ਨ ਨੂੰ ਕਿਸੇ ਅਲੱਗ ਨਜ਼ਰੀਏ ਨਾਲ ਵੇਖ ਰਹੇ ਆ, ਬੱਚਾ ਜਾਂ ਫਿਰ ਨੌਜਵਾਨ ਕਿਸੇ ਹੋਰ ਐਂਗਲ ਤੋਂ ਵੇਖ ਰਿਹਾ, ਉਹ ਆਪਣੀ ਉਸ ਭੱਜ ਨੱਠ ਦੇ ਵਿੱਚ ਆ ਜਿੱਦਾਂ ਤੁਸੀਂ ਕਿਹਾ, ਅਤੇ ਦੂਸਰਾ ਇਸ ਟਾਈਮ ਠਹਿਰਾਅ ਦੇ ਵਿੱਚ ਆ। ਹੋ ਸਕਦਾ ਕਿਸੇ ਇੱਕ ਸਮੇਂ ਉਹਨੂੰ ਵੀ ਉਹ ਖੜਖੜ ਸੁਣੀ ਹੋਵੇ, ਉਹਨੂੰ ਵੀ ਉਹ ਖਲਾਰਾ ਜਿਹਾ ਰੌਲਾ ਰੱਪਾ ਜਿਹਾ ਲੱਗਾ ਹੋਵੇ, ਅਤੇ ਉਹ ਇਹ ਚੀਜ਼ ਦੱਸਣਾ ਚਾਹੁੰਦਾ ਹੋਵੇ ਵੀ ਕਾਕਾ ਇਹ ਗਾਂਹ ਜਾ ਕੇ ਤੈਨੂੰ ਸਮਝ ਲੱਗ ਜਾਣੀ ਹੈ, ਹੈਗਾ ਇਹ ਰੌਲਾ ਰੱਪਾ ਹੀ ਆ। ਪਰ ਇਹ ਆ ਕਿ ਜਦੋਂ ਜੋ ਜਿਹਦੇ ਉੱਤੇ ਬੀਤ ਰਿਹਾ ਨਾ ਉਦੋਂ ਉਹਨੇ ਸਮਝਿਆ ਸੀ ਨਾ ਅੱਜ ਉਹਨੇ ਸਮਝਣਾ,
1: ਉਹ ਹੈ ਨਾ ਕਵੀ ਸਾਸ ਵੀ ਬਹੂ ਵਾਲਾ ਹੀ ਕੋਨਸੈਪਟ ਆ ਜਾਂਦਾ। ਪਰ ਦੂਜੀ ਗੱਲ ਇਹ ਆ, ਉਹ ਮੁੰਡਾ ਦਰਖਤ ਵੱਢਦਾ ਸੀ, ਹੈ ਨਾ, ਅਤੇ ਕੁਹਾੜਾ ਖੁੰਡਾ ਸੀ, ਸਵੇਰ ਦਾ ਲੱਗਿਆ ਹੋਇਆ ਸੀ, ਅਤੇ ਕੋਲ ਦੀ ਬਜ਼ੁਰਗ ਲੰਘਿਆ, ਕਹਿੰਦਾ ਕਾਕਾ ਕੁਹਾੜਾ ਤਿੱਖਾ ਕਰ ਲਾ, ਇਹ ਤਾਂ ਦੋ ਮਾਰੀਆਂ 'ਤੇ ਦਰਖਤ ਨੇ ਉਹ ਜਾਣਾ। ਬਾਪੂ ਕਹਿੰਦਾ ਇੰਨਾ ਟਾਈਮ ਕੀ ਦੇਖੋ, ਉਹ ਕਹਿੰਦਾ ਜਵਾਨੀ 'ਚ ਪੁੱਤ ਮੈਂ ਵੀ ਤੂੰ ਹੀ ਸੀ,
0: ਤੈਨੂੰ ਕੀ ਪਤਾ,
1: ਅਸੀਂ ਵੀ ਤੁਸੀਂ ਹੋਈ ਹਾਂ। ਅੱਗੇ ਬਾਬਾ ਕੁੱਬ ਪਿਆ, ਬਾਬਾ ਕਮਾਣ ਕਿੱਥੋਂ ਮਿਲੀ, ਕਹਿੰਦਾ 20 ਸਾਲ ਖੜ੍ਹ, ਤੈਨੂੰ ਵੀ ਫਰੀ 'ਚ ਮਿਲਣੀ,
0: ਤੈਨੂੰ ਵੀ ਮਿਲਣੀ, ਵੇਖੀ ਤੈਨੂੰ ਹੋਰ ਵਧੀਆ ਮਿਲੂਗੀ।
1: ਇਸ ਲਈ ਕਿਸ ਫਰੇਮ 'ਚੋਂ ਕਿਸ ਅਵਸਥਾ 'ਚੋਂ ਹੈ ਨਾ ਉਹ ਡਿਪੈਂਡ ਕਰਦਾ।
0: ਮੈਂ ਨਾ ਅੱਜ ਸਵੇਰੇ ਜਿੱਦਾਂ ਤੁਸੀਂ ਸ਼ਾਇਦ ਆਉਂਦੇ ਆ ਸੁਣੀ ਹੋਵੇ ਕਹਾਣੀ, ਜਾਂ ਜਿਹੜੇ ਸਰੋਤਿਆਂ ਨੇ ਸੁਣੀ ਆ, ਅਤੇ ਮੈਂ ਸਵੇਰੇ ਉਹ ਕਹਾਣੀ ਸੁਣਾ ਕੇ ਅਤੇ ਮੈਂ ਗੱਲ ਵੀ ਕਰ ਰਿਹਾ ਸੀ, ਮੈਂ ਉਹ ਕਹਾਣੀ ਮੈਂ ਪਹਿਲਾਂ ਵੀ ਪੜ੍ਹੀ ਆ 2-3 ਵਾਰੀ, ਮੈਨੂੰ ਵੈਸੇ ਹੀ ਵਧੀਆ ਲੱਗਦੀ ਆ ਉਸ ਮੁੰਡੇ ਦੀ ਮਾਸੂਮੀਅਤ, ਉਹਦੀ ਜਿਹੜੀ ਉਹ ਲਵ ਸਟੋਰੀ ਆ, ਛੋਟੀ ਜਿਹੀ ਲਵ ਸਟੋਰੀ ਆ, ਪਰ ਉਹ ਚਲੋ ਐਨੀ ਵੇ, ਮੈਂ ਉਹ ਪਹਿਲਾਂ ਤੱਕ ਉਹਨੂੰ ਲਵ ਸਟੋਰੀ ਵਜੋਂ ਹੀ ਪੜ੍ਹਿਆ ਮੈਂ, ਵੀ ਇੱਕ ਨਿੱਕੀ ਜਿਹੀ ਲਵ ਸਟੋਰੀ ਆ, ਕਿੱਡੀ ਵਧੀਆ ਲਿਖੀ ਆ ਟੋਲਸਟੋਏ ਨੇ, ਹੈ ਨਾ, ਕਿ ਆਮ ਆਮ ਆਮ ਬੰਦੇ ਦੀ ਅਤੇ ਹਰ ਇੱਕ ਬੰਦੇ ਦੀ ਉਹ ਕਹਾਣੀ ਹੋਊਗੀ, ਗਰੀਬ ਬੰਦੇ ਦੀਆਂ ਕਦੀ ਕਹਾਣੀਆਂ ਐਵੇਂ ਥੋੜ੍ਹੀ ਮਸ਼ਹੂਰ ਹੋ ਜਾਂਦੀਆਂ, ਉਹ ਤਾਂ ਕਹਾਣੀਆਂ ਦੇ ਵਿੱਚ ਕਹਾਣੀਆਂ ਆਉਣ ਅਤੇ ਫਿਰ ਕਿਤੇ ਜਾ ਕੇ ਉਹ ਵੀ ਕਿਤੇ ਫੈਂਟਾ ਫੁੰਟਾ ਲਾ ਕੇ
1: ਸੁਪਨਾ ਵੇਖਾ
0: ਸੁਪਨੇ 'ਚ, ਪਰ ਮੈਨੂੰ ਕਦੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ, ਕਿਉਂਕਿ ਉਹਦੇ ਵਿੱਚ ਉਹ ਕਹਾਣੀਆਂ ਪੜ੍ਹ ਪੜ੍ਹ ਕੇ ਅਤੇ ਫਿਰ ਉਹ ਸਵੇਰ ਦੇ ਜਿਹੜੇ ਸਮੇਂ 'ਚ ਫਿੱਟ ਬਹਿੰਦੀਆਂ ਨਾ, ਅਤੇ ਉਹ ਵਾਲੀਆਂ ਸੁਣਾਉਣੀਆਂ ਹੁੰਦੀਆਂ, ਅਤੇ ਮੈਂ ਬੜੀ ਵਾਰੀ ਜਿਹੜਾ ਉਹ ਇੱਕ ਦੋ ਵਾਰੀ ਜਦੋਂ ਪੜ੍ਹੀ ਤਾਂ ਮੈਨੂੰ ਇੱਦਾਂ ਮਹਿਸੂਸ ਨਹੀਂ ਹੋਇਆ ਕਦੇ ਵੀ ਇਹ ਸਵੇਰੇ ਫਿੱਟ ਹੋ ਸਕਦੀ ਹੈ ਨਾ, ਸਵੇਰ ਦੇ ਸਮੇਂ ਦੇ ਵਿੱਚ, ਕਿਉਂਕਿ ਲਵ ਸਟੋਰੀ ਆ। ਪਰ ਪਤਾ ਨਹੀਂ ਕਿਉਂ ਮੈਂ ਜਦੋਂ ਹੁਣ ਜਦੋਂ ਮੈਂ ਪੜ੍ਹੀ, ਮੈਂ ਇੱਕ ਦੋ ਦਿਨ ਪਹਿਲਾਂ, ਤੇ ਮੈਨੂੰ ਉਹਦਾ ਲਾਸਟ ਜਿਹੜਾ ਵਾ ਉਹ ਮੈਨੂੰ ਪਹਿਲਾਂ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ, ਮੈਂ ਪਹਿਲਾਂ ਉਹਦੀ ਹੋਰ ਚੀਜ਼ਾਂ ਮੈਂ ਵੇਂਦਾ ਰਿਹਾ। ਸੋ ਜਿਨ੍ਹਾਂ ਨੇ ਕਹਾਣੀ ਸੁਣੀ ਆ, ਜੇ ਨਹੀਂ ਸੁਣੀ ਤਾਂ ਤੁਸੀਂ ਸੁਣ ਲਿਓ। ਅਤੇ ਉਹਦੇ ਵਿੱਚ ਜਿਹੜਾ ਉਹਦਾ ਲਾਸਟ ਸੀਗਾ ਉਹ ਸ਼ਾਇਦ ਮੈਂ ਬੜਾ ਸਧਾਰਨ ਜਿਹਾ ਮੈਂ ਹਰ ਵਾਰੀ ਉਹਨੂੰ ਪੜ੍ਹਦਾ ਰਿਹਾ, ਮੈਂ ਸਮਝਦਾ ਰਿਹਾ, ਪਰ ਜਦੋਂ ਮੈਂ ਹੁਣ ਉਹਨੂੰ ਪੜ੍ਹਿਆ ਤਾਂ ਮੈਨੂੰ ਇਹ ਤਾਂ ਲੱਗਾ ਵੀ ਯਾਰ ਕਿੱਡੀ ਕਿੱਡੀ ਸ਼ਾਨਦਾਰ ਮੌਤ ਹੈ ਉਸ ਬੰਦੇ ਦੀ। ਮਤਲਬ ਉਹ ਡਿੱਗਦਾ ਵਾ, ਹੱਸੂ ਹੱਸੂ ਕਰਦਾ ਚਿਹਰਾ ਵਾ, ਅਤੇ ਉਹਨੂੰ ਇਸ ਤਰੀਕੇ ਦੇ ਨਾਲ ਉਹ ਬਿਆਨ ਕਰਦਾ ਵੀ ਉਹਦੇ ਚਿਹਰੇ 'ਤੇ ਕੋਈ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੀ ਨਹੀਂ ਆ। ਅਤੇ ਉਹ ਸ਼ਿਕਾਇਤ ਸ਼ਾਇਦ ਇਸ ਕਰਕੇ ਨਹੀਂ ਆ ਕਿਉਂਕਿ ਉਹਨੇ ਜਿਉਂਦੇ ਜੀ ਵੀ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦੇ ਨਾਲ ਕੋਈ ਸ਼ਿਕਾਇਤ ਕੀਤੀ ਨਹੀਂ। ਇਹ ਆਖਰੀ ਮੌਕੇ 'ਤੇ ਥੋੜ੍ਹੀ ਸਾਡੇ ਸੁਭਾਅ 'ਚ ਆ ਸਕਦੀ ਚੀਜ਼, ਇਹ ਤਾਂ ਆਪਾਂ ਸ਼ੁਰੂ 'ਚ ਲਿਆਵਾਂਗੇ ਫਿਰ ਹੀ ਉਦੋਂ ਆਊਗੀ ਨਾ, ਜਿਹੜੀ ਚੀਜ਼ ਆਪਾਂ ਸਿੱਖੀ ਨਹੀਂ, ਜਿਹੜੀ ਆਪਾਂ ਪੜ੍ਹੀ ਨਹੀਂ। ਆਪਾਂ ਇੱਦਾਂ ਥੋੜ੍ਹੀ ਕਹਿ ਸਕਦੇ ਹਾਂ, ਹੁਣ ਆਪਾਂ ਇਹ ਤਾਂ ਸੁਣ ਲੈਂਦੇ ਹਾਂ ਵੀ ਆਖਰੀ ਸਮੇਂ 'ਚ ਰੱਬ ਰੱਬ ਕਰੋ, ਰੱਬ ਦਾ ਨਾਂ ਲਓ,
1: ਹੱਡ ਗੋਡੇ ਦੁਖਦੇ ਆ,
0: ਹੈ ਨਾ। ਪਰ ਜੇ ਉਹ ਸਾਡੇ ਪਹਿਲਾਂ ਹੀ ਅਭਿਆਸ ਨਹੀਂ ਆ ਤਾਂ ਫਿਰ ਉਹ ਆਖਰੀ ਸਮੇਂ ਥੋੜ੍ਹੀ ਆਜੂਗਾ,
1: ਨਾਲੇ ਫਿਰ ਮੂੰਹ ਤੋਂ ਜਜਣੀ ਹੋਈ ਨਹੀਂ
0: ਉਹ ਤੈਨੂੰ ਚੱਜ ਹੀ ਨਹੀਂ ਨਾ। ਹਾਂ
1: ਉਹੀ ਹੈ ਨਾ, ਉਹ ਮੈਂ ਉਹ ਇਰਫਾਨ ਵਾਰਸ ਦਾ ਇੱਕ ਜਿਹੜਾ ਸ਼ੇਅਰ ਨਹੀਂ ਹੈ, ਅੱਖ ਦੇ ਗਮ ਦਾ ਕੀ ਕੀਤਾ ਈ, ਏਸ ਛਮ ਛਮ ਦਾ ਕੀ ਕੀਤਾ ਈ, ਰੱਬਾ ਇੱਕ ਦੁਆ ਕੀਤੀ ਸੀ ਮੇਰੇ ਕੰਮ ਦਾ ਕੀ
0: ਕੀਤਾ।
1: ਰੱਬ ਨਾ ਆੜੀ ਆ ਉਹ ਇਹ ਕਹਿ ਸਕਦਾ, ਤੇ ਜਿਹੜਾ ਪ੍ਰਟੈਂਡ ਕਰ ਰਿਹਾ ਹੈ ਨਾ ਬੁੱਢੇ ਬਾਰੇ ਆ ਕੇ ਕਹਿ ਲਓ ਜਾਂ ਕਹਿ ਲਓ ਆਖਰੀ ਸਮੇਂ ਆ ਕੇ ਕਹਿ ਲਓ, ਉਹ ਗੱਲ ਜਚਣੀ ਨੀ,
0: ਉਹ ਨਹੀਂ ਜਚਣੀ। ਜੇ ਜਚਣੀ ਅਗਲੇ ਨੂੰ ਸੁਣ ਕੇ ਨਹੀਂ ਮਜਾ ਆਉਣਾ, ਤੁਸੀਂ ਭਾਵੇਂ ਅੰਦਰੋਂ ਹੀ ਕਹਿ ਰਹੇ ਹੋ ਪਰ ਉਹਨੂੰ ਇਹ ਲੱਗਣਾ ਵੀ ਇਹ ਤਾਂ ਸਾਰੀ ਉਮਰ ਇੱਦਾਂ ਦਾ ਹੀ ਇਹਦੀ ਨਹੀਂ।
1: ਜਵਾਨੀ ਵੇਲੇ ਲੁੱਟੇ ਬਾਣੀਏ ਤੇ ਬੁੱਢੇ ਬਾਰੇ ਰੱਬ ਦੀ ਭਗਤਣੀ ਹੋਈ, ਉਹ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨਾ ਉਹ ਕਿਤੇ ਰੱਬ ਕਿਤੇ ਜਾਣਦਾ ਨਹੀਂ।
0: ਰੱਬ ਨੂੰ ਵੀ ਪਤਾ ਹੈ ਨਾ, ਰੱਬ ਸਭ ਜਾਣਦਾ। ਚੋ ਖੈਰ ਜਦੋਂ ਆਪਾਂ ਵੇਖ ਲਓ ਇਹ ਅਸਰ ਹੁੰਦਾ ਵਾ ਜਦੋਂ ਆਪਾਂ ਸੋਹਣੀਆਂ ਚੀਜ਼ਾਂ ਸੁਣਦੇ ਹਾਂ, ਆਪਾਂ ਗਾਣੇ ਸੋਹਣੇ ਸੋਹਣੇ ਸੁਣੇ ਆ ਤੇ ਫਿਰ ਗੱਲਬਾਤ ਜਿਹੜੀ ਆ ਉਹ ਇਸ ਪਾਸੇ ਨੂੰ ਤੁਰੀ ਹੈ। ਅਤੇ ਇਹ ਗੱਲਬਾਤ ਸ਼ਾਇਦ ਹਰ ਇੱਕ ਦੀ ਇਹ ਮੈਂ ਕਈ ਵਾਰੀ ਇਹ ਵੀ ਵੇਖਦਾ ਵੀ ਇਹ ਗੱਲਾਂ ਬਾਤਾਂ ਇੱਦਾਂ ਦੀਆਂ ਨੇ ਵੀ ਕੋਈ 10 ਜਣੇ ਬੈਠੇ ਹੋਣ ਅਤੇ ਭਾਵੇਂ ਉਹ 10 ਦਿਨ ਗੱਲਾਂ ਕਰਦੇ ਰਹਿਣ।
1: ਸਹੀ ਆ, ਅਤੇ ਕਈ ਲੋਕ ਕਹਿੰਦੇ ਹੁੰਦੇ ਆ ਯਾਰ ਆਹ ਹੈ ਤਾਂ ਮੇਰੇ ਦਿਲ ਦੀ ਵੇਦਨਾ ਭਾਵਨਾ ਇਹੀ ਆ ਪਰ ਮੈਨੂੰ ਤੁਹਾਡੇ ਵਾਂਗੂ ਕਹਿਣੀ ਨਹੀਂ ਆਉਂਦੀ, ਹੈ ਨਾ। ਕਈ ਲੋਕ ਇਹ ਕਹਿ ਕੇ ਚੁੱਪ ਕਰ ਜਾਂਦੇ
0: ਅਤੇ ਕਈ ਫਿਰ ਜਿਹੜੇ ਰਾਈਟਰ ਨੇ ਉਹ ਉਹਦੇ ਵਿੱਚੋਂ ਉਹਨੂੰ ਇਸ ਤਰੀਕੇ ਦੇ ਨਾਲ ਉਹਨੂੰ ਉਹਦੀ ਛੰਦਬੰਦੀ ਉਹਦੀ ਤੁੱਕਬੰਦੀ ਕਰ ਦਿੰਦੇ ਆ ਵੀ ਉਹ ਬੰਦਾ ਸੋਚਦਾ ਵੀ ਯਾਰ ਕਹਿ ਤੇ ਅਸੀਂ ਦਿੱਤੀ ਸੀ ਮਨ 'ਚ ਵੀ ਆਈ ਪਰ
1: ਇਹਨੂੰ ਕਿਵੇਂ ਪਤਾ ਲੱਗਿਆ,
0: ਹੈ ਨਾ ਇਸ ਤਰੀਕੇ। ਫਿਰ ਜਿਹੜਾ ਪੇਂਟਰ ਆ ਉਹਨੂੰ ਹੋ ਸਕਦਾ ਪੇਂਟਿੰਗ ਦੇ ਵਿੱਚ ਉਸ ਚੀਜ਼ ਨੂੰ ਵਿਖਾ ਦੇ ਅਤੇ ਬਾਕੀ ਇਹ ਸੋਚਣ ਵੀ ਯਾਰ ਇਹ ਮਤਲਬ ਇਹ ਅਸੀਂ ਨਹੀਂ ਐਂ ਕਰ ਸਕਦੇ। ਸੋ ਜਿਹਦੀ ਜਿਹਦੀ ਜੋ ਜੋ ਵਿਸ਼ੇਸ਼ਤਾ ਆ ਉਹ ਉਸ ਸਾਡੇ ਇਸ ਸਮਾਜ ਦੇ ਵਿੱਚ ਆਪਣਾ ਆਪਣਾ ਉਸ ਤਰੀਕੇ ਦੇ ਨਾਲ ਯੋਗਦਾਨ ਪਾ ਰਿਹਾ ਅਤੇ ਉਹਨੂੰ ਵੇਖ ਕੇ ਜੇ ਆਪਾਂ ਉਹਦੀ ਸਰਾਹਨਾ ਕਰਦੇ ਹਾਂ ਜਿਹਨੂੰ ਚੰਗਾ ਲੱਗਦਾ ਵਾ ਉਸ ਚੀਜ਼ ਨੂੰ ਚੰਗਾ ਕਹਿੰਦੇ ਹਾਂ, ਕੋਈ ਹੁਣ ਤਾਂ ਹੀ ਦੇਖੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਵਿੱਚ ਇੱਥੇ ਕਿ ਜੇ ਆਹ ਇੱਦਾਂ ਦਾ ਫਰਕ ਆ। ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਮਾਹੌਲ ਚਾਲ ਇੱਦਾਂ ਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਉਹ ਸਿਰਫ ਐਵੇਂ ਨੁਕਸ ਕੱਢਣ ਦੇ ਲਈ ਵੀ ਨੁਕਸ ਕੱਢ ਦਿੰਦਾ।
1: ਸਹੀ ਆ,
0: ਸੋ ਇੱਦਾਂ ਦਾ ਬਹੁਤ ਕੁਛ ਆਪਾਂ ਆਸ ਪਾਸ ਆਪਣੇ ਵੇਖਦੇ ਹਾਂ ਜਿਹੜਾ ਸਾਨੂੰ ਥੋੜ੍ਹਾ ਥੋੜ੍ਹਾ ਵਿਚਲਿਤ ਕਰਦਾ, ਥੋੜ੍ਹਾ ਜਿਹਾ ਸਾਨੂੰ ਲੱਗਦਾ ਵਾ ਵੀ ਆਹ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਪਰ ਜੋ ਹੋਣਾ ਉਹ ਤਾਂ ਹੋਣਾ।
1: ਕਈ ਗੱਲਾਂ ਕਹਿਣ ਲਈ ਕਹੀਆਂ ਜਾਂਦੀਆਂ, ਜਿਵੇਂ ਆਪਾਂ ਕਿਸੇ ਕਲਾਕਾਰ ਦੀ ਰੇਡੀਓ ਟੀ ਵੀ ਆਰਟਿਸਟ ਦੀ ਇੰਟਰਵਿਊ ਕਰਦੇ ਹਾਂ ਤਾਂ ਹੈ ਨਾ ਕਈ ਗੱਲਾਂ ਪੁੱਛਣ ਲਈ ਪੁੱਛੀਆਂ ਜਾਂਦੀਆਂ, ਅਸਲ 'ਚ ਉਹ ਇੱਕ ਗਿਣਤੀ ਮਿਣਤੀ ਖਾਕਾ ਜਿਹਾ ਹੀ ਬਣਾਇਆ ਹੁੰਦਾ। ਹੁਣ ਊੜੇ ਦੀ ਜਗ੍ਹਾ ਓਮਕਾਰ ਲਿਖਣਾ ਆਉਂਦਾ ਹੈ ਨਾ, ਪਰ ਉਹ ਜਿਹੜਾ ਕੱਚੀ ਪੈਨਸਲ ਨਾਲ ਘਾੜ ਕੇ ਜੇ ਊੜਾ ਲਿਖਿਆ ਹੁੰਦਾ ਉਹ 'ਚ ਕੁਛ ਕ੍ਰੀਏਟ ਕਰਨਾ ਹੁੰਦਾ ਕੁਛ, ਤਾਂ ਕਿ ਉਹ ਗੁਣੀਏ ਜੇ 'ਚ ਰਹਿ ਕੇ ਸਹਿੰਦੇ ਸਹਿੰਦੇ ਇਹਨੂੰ ਗੱਲਾਂ 'ਚ ਲਾ ਕੇ ਇਹਨੂੰ ਉਸ ਫਰੇਮ 'ਚ ਲੈ ਆਵਾਂ ਅਤੇ ਹੌਲੀ ਕੁ ਦੇਣੇ ਫਿਰ ਉਹ ਪੁੱਛ ਲਾਂ ਜੋ ਮੈਂ ਪੁੱਛਣਾ। ਪਰ ਜਿਹੜੇ ਇੱਦਾਂ ਨਹੀਂ ਕਰਦੇ ਉਹਨਾਂ ਦੀਆਂ ਇੰਟਰਵਿਊਜ਼ ਪਰ ਤੁਹਾਨੂੰ ਸੋਹਣੀਆਂ ਨਹੀਂ ਲੱਗਦੀਆਂ, ਕਿਉਂਕਿ ਬੰਦਾ ਕਹਿੰਦਾ ਆਹ ਫਲਾਣੇ ਨੇ ਪੁੱਛੀ ਸੀ, ਆਉਣ ਵਾਲੀ ਦੱਸੋ ਜੀ, ਨਾ ਕੋਈ ਨਵਾਂ ਟਰੈਕ, ਕੋਈ ਨਵੀਂ ਕਿਹੜੀ ਟੀ ਵੀ ਫਿਲਮ ਆ ਰਹੀ ਹੈ, ਫਲਾਨਾ ਆ ਰਿਹਾ, ਧਮਕਾਨਾ ਆ ਰਿਹਾ, ਫਿਲਮ ਬਾਰੇ ਫਿਲਮ ਵਿੱਚ ਕੀ ਨਵਾਂ ਹੈ, ਹੈ ਨਾ। ਉਹ ਮਤਲਬ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਇਹ ਤਾਂ ਚੱਲ ਪਤਾ ਹੀ ਆ ਵੀ ਇਹਨਾਂ ਨੇ ਪੁੱਛਣਾ ਹੀ ਇਹਨਾਂ ਦਾ ਕੰਮ ਆ, ਪਰ ਅਸਲ 'ਚ ਕ੍ਰੀਏਟਿਵਿਟੀ ਕ੍ਰੀਏਟਿਵ ਕੰਮ ਜਿਹੜਾ ਵਿੱਚ ਹੈ ਨਾ ਆਪਾਂ ਕੁਛ ਕੱਢਦੇ ਹਾਂ ਉਹ ਉਦੋਂ ਨਿਕਲਣਾ ਜਦ ਉਹ ਤੋਂ ਹਟ ਕੇ ਕੁਛ ਪੁੱਛਿਆ ਜਾਣਾ ਜਿਹੜੀ ਚੀਜ਼ ਸਾਡੇ ਸੁਣਨ ਵਾਲੇ ਸੁਣਨਾ ਚਾਹੁੰਦੇ ਆ।
0: ਸਹੀ ਗੱਲ ਹੈ, ਸੋ ਉੱਥੇ ਸੁਣਨ ਵਾਲਿਆਂ ਦਾ ਵੀ ਇੱਦਾਂ ਹੀ ਆ, ਜਦੋਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਉਹ ਵੀ ਸ਼ਾਇਦ ਇੱਦਾਂ ਹੀ ਆ ਵੀ ਜਿਹਨੂੰ ਜਿਹੜਾ ਜਿੱਥੇ ਜੋ ਚੰਗਾ ਲੱਗਦਾ ਉਹ ਉੱਥੇ ਵੇਖ ਦਿਲ ਵੇਖ ਲੈਂਦਾ, ਉਹ ਉੱਥੇ ਸੁਣ ਲੈਂਦਾ, ਉਸ ਪਰਿਵਾਰ ਦਾ ਉਹ ਹਿੱਸਾ ਬਣ ਜਾਂਦਾ। ਅਤੇ ਜਿਹੜੀਆਂ ਚੀਜ਼ਾਂ ਜਿਹੜੇ ਜਿਹਦੇ ਮਤਲਬ ਦੀਆਂ ਨਹੀਂ ਆ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹ ਚੰਗਾ ਇਨਸਾਨ ਨਹੀਂ ਆ ਜਾਂ ਦੁਨੀਆਂ 'ਤੇ ਉਹਦੀ ਥਾਂ ਹੀ ਨਹੀਂ ਆ, ਉਹਦੀ ਕੋਈ ਹੋਰ ਥਾਂ ਹੈ।
1: ਚੋਰ ਡਾਕੂ ਚਾਰ ਇਕੱਠੇ ਹੋ ਗਏ, ਕਹਿੰਦਾ ਦੇਖਿਆ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਗਏ ਕੁਛ
0: ਕ੍ਰੀਏਟ ਕਰਨਗੇ ਕੁਛ।
1: ਸੋ ਡਿਪਹਾ ਮਤਲਬ ਹਨਾ ਉਹ ਜਿਹਾ ਨੂੰ ਉਹ ਜਿਹਾ ਹੀ ਹਨਾ, ਉਹ ਉੱਠਦੇ ਗੱਲ ਟੱਲੀ ਨਹੀਂ ਸੀ, ਮੁੰਡਾ ਪੁੱਤ ਮਾਮਾ ਆ ਕੇ ਜਾਂਦਾ ਕਹਿੰਦੀ ਪੁੱਤ ਇਹ ਜਾਂਦੇ ਗੜ ਜਿਹਾ ਜਾ ਕੁਛ ਹੀ ਹੁੰਦਾ। ਸੋ ਇਹਨੂੰ ਭਾਵਾਂ ਚੰਗੇ ਪਾਸੇ ਲਾ ਕੇ ਦੇਖ ਲਓ, ਭਾਵਾਂ ਦੂਜੇ ਪਾਸੇ ਲਾ ਕੇ ਦੇਖ ਲਓ, ਹਨਾ ਪੜ੍ਹਿਆਂ ਲਿਖਿਆਂ ਦੀਆਂ ਸੰਗਤਾਂ, ਪੜ੍ਹਿਆਂ ਲਿਖਿਆਂ ਦੀਆਂ ਡਾਕਟਰਾਂ ਦੀਆਂ ਡਾਕਟਰਾਂ ਨਾੜੀਆਂ। ਸੋ ਜਿਹੜਾ ਮਨੁੱਖੀ ਸੁਭਾਅ ਆ, ਮਨੁੱਖੀ ਦਿਮਾਗ ਆ, ਜਾਂ ਮਨੁੱਖੀ ਦਿਮਾਗ ਦੀ ਬਣਤਰ ਅਤੇ ਵਿਕਾਸ ਆ, ਆਪਣੇ ਵਰਗਿਆਂ ਨੂੰ ਇਹ ਲੱਭ ਲੈਂਦਾ ਅਤੇ ਆਪਣੇ ਵਰਗੀਆਂ ਗੱਲਾਂ ਕਰਨ ਵਾਲੇ ਇਹਨੂੰ ਚੰਗੇ ਲੱਗਣ ਲੱਗ ਜਾਂਦੇ ਆ, ਜਾਂ ਉਹ ਗੱਲਾਂ ਜੋ ਚੰਗੀਆਂ ਲੱਗਦੀਆਂ ਹੁੰਦੀਆਂ ਪਰ ਆਪਣੇ ਨਹੀਂ ਕਰ ਰਹੇ ਹੁੰਦੇ ਅਤੇ ਕੋਈ ਹੋਰ ਕਰ ਰਿਹਾ ਹੁੰਦਾ ਤਾਂ ਇਹ ਉਹਦਾ ਆਪਣਾ ਬਣ ਜਾਂਦਾ, ਹੈ ਨਾ। ਇਹ ਮਨੁੱਖੀ ਸੁਭਾਅ ਤੁਹਾਨੂੰ ਉੱਧਰ ਨੂੰ ਲੈ ਕੇ ਜਾਂਦਾ। ਇਹ ਸੋਸ਼ੀਓਲੋਜੀ ਦੇ ਕਦੇ ਕਿਸੇ ਪ੍ਰੋਫੈਸਰ ਨਾਲ ਵੀ ਇੰਟਰਵਿਊ ਕਰੀਏ ਕਿਤੇ ਆਪਾਂ ਹੀ ਨਾ ਦੇਦੇ ਗੇੜਾ ਕਰੀ ਜਾਈਏ।
0: ਸਹੀ ਗੱਲ ਹੈ ਵੈਸੇ, ਹੈ ਨਾ। ਫਿਰ ਹੋਰ ਵਧੀਆ ਜਾਣਾ
1: ਪ੍ਰੋਫੈਸਰ ਭੱਟੀ ਆ, ਉਹ ਉਹਨਾਂ ਦੀਆਂ ਇੰਟਰਵਿਊਜ਼ ਅੱਜ ਕੱਲ੍ਹ ਕਾਫੀ ਨੇ ਇਸ ਟੋਪਿਕ 'ਤੇ ਨਾ, ਉਹ ਕਾਫੀ ਖੁੱਲ੍ਹ ਕੇ ਬੋਲਦੇ।
0: ਓਕੇ,
1: ਪਟਿਆਲਾ ਯੂਨੀਵਰਸਿਟੀ ਵਾਲੇ।
0: ਗੱਲ ਇਹੋ ਹੀ ਆ ਵੀ ਬਹੁਤੇ ਬੰਦੇ ਨਾ ਖੁੱਲ੍ਹ ਕੇ ਬੋਲਦੇ ਨਹੀਂ ਆ, ਕਿਉਂਕਿ ਖੁੱਲ੍ਹ ਕੇ ਬੋਲਣਾ ਸਾਨੂੰ ਅਲਾਊਡ ਹੀ ਨਹੀਂ ਆ। ਖੁੱਲ੍ਹ ਕੇ ਬੋਲਣ ਦਾ ਮਤਲਬ ਇਹ ਆ ਕਿ ਤੁਸੀਂ ਆਪਾਂ ਵੇਖਿਆ ਬਹੁਤ ਸੱਜਣੇ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਖੁੱਲ੍ਹ ਕੇ ਬੋਲਦੇ ਨੇ, ਉਦੋਂ ਕਿਤਾਬ ਲਿਖ ਦਿੰਦੇ ਆ। ਇਹਦਾ ਮਤਲਬ ਇਹ ਕਿ ਆਪਾਂ ਹੁਣ ਜਿਹੜੀ ਆਪਾਂ ਜਰਨੀ ਦੇ ਵਿੱਚ ਹਾਂ, ਜਦੋਂ ਕਹਿੰਦੇ ਨੇ ਕਿ ਇਨਸਾਨ ਦੇ ਵਿੱਚ ਸਭ ਤੋਂ ਵੱਧ ਐਨਰਜੀ ਹੁੰਦੀ ਆ, ਜਾਂ ਫਿਰ ਉਹ ਸਭ ਤੋਂ ਵੱਧ ਕ੍ਰੀਏਟਿਵ ਹੁੰਦਾ ਵਾ, ਉਹਦੇ ਹੱਡਾਂ ਪੈਰਾਂ ਦੇ ਵਿੱਚ ਜਿੰਨਾ ਚਿਰ ਜਾਨ ਹੁੰਦੀ ਆ, ਜਾਂ ਜਿੰਨਾ ਚਿਰ ਉਹ ਕੰਮ ਦੇ ਵਿੱਚ ਆ, ਨੌਕਰੀ ਦੇ ਵਿੱਚ ਆ, ਉਹ ਵਰਕਿੰਗ ਜਿਹੜਾ ਉਹਦਾ ਸਪੈਮ ਆ ਉਹਦੇ ਵਿੱਚ ਆ, ਅਤੇ ਉਹਨਾਂ ਚਿਰ ਤੱਕ ਇਹਦਾ ਮਤਲਬ ਉਹ ਡਰ ਡਰ ਕੇ ਕੱਢ ਦਿੰਦਾ। ਫਿਰ
1: ਡਰ ਕੇ ਵੀ ਉਹਦੇ ਆਲੇ ਦੁਆਲੇ ਗ੍ਰਸਤ ਦਾ ਖਲਾਰਾ ਬਹੁਤ ਆ। ਬੱਚੇ ਥੋੜ੍ਹੇ ਵੱਡੇ ਹੋ ਜਾਣ, ਥੋੜ੍ਹਾ ਐਂ ਹੋ ਜੇ, ਥੋੜ੍ਹਾ ਜਿਹਾ ਫਾਈਨੈਂਸ਼ਲੀ ਸਟੇਬਲ ਹੋ ਜਾਈਏ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਤਕਰੀਬਨ 18 ਸਾਲ ਤੋਂ ਲੈ ਕੇ 48 50 52 ਸਾਲ ਤੱਕ ਚੱਲਦੀਆਂ ਰਹਿੰਦੀਆਂ। ਫਿਰ ਬੰਦੇ ਨੂੰ ਲੱਗਦਾ ਯਾਰ ਹੁਣ ਮਾੜੇ ਜਿਹੇ ਸੌਖੇ ਹੋਏ ਹਾਂ, ਹੁਣ ਦਿਲ ਦੇ ਵਲਵਲੇ, ਦਿਲ ਦੇ ਹਾਵ ਭਾਵ ਕਿਸੇ ਕਿਤਾਬ ਰੂਪੀ ਕੱਢੇ ਹੀ ਜਾਣ, ਜਾਂ ਇਹ ਜਿਹੜੀ ਮੈਂ ਗੱਲ ਕੀਤੀ ਹੈ ਤਾਂ ਯਾਰ ਮੇਰੇ ਟੱਬਰ ਦੇ ਤਾਂ ਸਮਝਦੇ ਹੀ ਨਹੀਂ, ਇਹਨਾਂ ਨੂੰ ਤਾਂ ਉਸ ਗੱਲ ਦੀ ਸਮਝ ਹੀ ਹੈ ਨਹੀਂ, ਤਾਂ ਇਹ ਗੱਲ ਮੈਂ ਕਿਸੇ ਹੋਰ ਨੂੰ ਸੁਣਾਵਾਂ। ਅਤੇ ਪਾਤਰ ਸਾਹਿਬ ਨਹੀਂ ਸੀ ਲਿਖਦੇ ਵੀ, ਹੈ ਨਾ, ਵੀ ਮੁੰਡਾ ਮੇਰਾ ਕਿੱਡਾ ਭੋਲਾ, ਮਾਂ ਮੇਰੀ ਕਹਿੰਦੀ ਆ ਬਈ ਮਾਂ ਦੇ ਹੁੰਦੇ ਆ ਦੁੱਖ ਕਾਗਜ਼ਾਂ ਨੂੰ ਦੱਸਦਾ। ਪਾਤਰ ਸਾਹਿਬ ਦੀ ਕਵਿਤਾ 'ਚ ਇਹ ਲਿਖਿਆ ਹੋਇਆ ਵੀ ਜਦੋਂ ਬੰਦਾ ਆਪਣਾ ਦਿਲ ਰੋਂਦਾ ਨਾ ਵੀ ਮੈਨੂੰ ਹੋਰ ਕੋਈ ਸੁਣਨ ਵਾਲਾ ਹੁਣ ਬਚਿਆ ਹੀ ਨਹੀਂ, ਤਾਂ ਮੈਂ ਕਿਉਂ ਨਾ ਕਿਤਾਬ ਲਿਖਾਂ। ਇਸੇ ਲਈ ਜਾਂ ਕਹਿ ਲਓ ਆਪਣੀ ਜ਼ਿੰਦਗੀ ਦੇ ਤਜ਼ਰਬੇ ਜੋ ਹੁੰਦੇ ਆ ਉਹ ਬਹੁਤ ਸਮਾਂ ਲੈ ਕੇ ਹੁੰਦੇ ਆ, ਫਿਰ ਉਹ ਬੰਦਾ ਪਕਿਆਈ 'ਚ ਚਲਿਆ ਜਾਂਦਾ ਵੀ ਹਾਂ ਯਾਰ ਮਨੁੱਖੀ ਸੁਭਾਅ ਇੱਦਾਂ, ਹਾਂ ਯਾਰ ਇਹ ਇੱਦਾਂ ਹੋਇਆ, ਹੋ ਸਕਦਾ ਇਹ ਮੇਰੀ ਆਪਣੀ ਸੋਚ ਦੀ ਜ਼ਿਲਤ ਹੋਵੇ ਕਿ ਮੈਂ ਹੈ ਨਾ ਸ਼ੀਸ਼ੇ 'ਤੇ ਮੈਲ ਹੋਵੇ ਅਤੇ ਮੈਂ ਦੁਨੀਆ 'ਚ ਨੁਕਸ ਕੱਢੀ ਗਿਆ ਤਮਾਮ ਉਮਰ, ਅਸਲ 'ਚ ਮੈਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਸੀ। ਇਹ ਚੀਜ਼ਾਂ ਫਿਰ ਮੁੜ ਕੇ 50, 55, 60 ਸਾਲ ਜਦ ਬੰਦੇ ਨੂੰ ਆਉਂਦੀਆਂ, ਇਸੇ ਕਰਕੇ ਜ਼ਿਆਦਾ ਜਿਹੜੇ ਕਵੀ ਸ਼ਾਇਰ ਆਰਟਿਸਟ ਨੇ ਤੁਸੀਂ ਦੇਖੋਗੇ ਉਸ ਉਮਰੇ ਜ਼ਿਆਦਾ, ਕਿਉਂਕਿ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਉਈ ਯਾਰ ਹੋਰ ਹੀ ਪਾਸੇ ਭੱਜਿਆ ਫਿਰਦਾ ਰਿਹਾ ਤਮਾਮ ਉਮਰ, ਪੈਸੇ ਪੂਹੇ ਜੋੜਦਾ ਰਿਹਾ, ਅਸਲ 'ਚ ਖੁਸ਼ੀ ਤਾਂ ਪੈਸੇ ਨਾਲ ਨਹੀਂ ਸੀ, ਜਾਂ ਖੁਸ਼ੀ ਇਸ ਚੀਜ਼ ਨਾਲ ਸੀ, ਖੁਸ਼ੀ ਪ੍ਰੋਫੈਸ਼ਨਲ ਲੈਵਲ 'ਤੇ ਮੈਂ ਹੁਣ ਡਾਇਰੈਕਟਰ ਵੀ ਬਣ ਗਿਆ ਤਾਂ ਵੀ ਫਿਟੇ ਮੂਈ ਹਾਂ, ਘਰ ਤਾਂ ਮੈਨੂੰ ਫਿਰ ਨਹੀਂ ਪੁੱਛਦੀ, ਹੈ ਨਾ, ਬਾਪੂ ਕਹਿੰਦਾ ਨਿਆਣੇ ਤਾਂ ਫਿਰ ਨਹੀਂ ਰੋਟੀ ਦਿੰਦੇ, ਦਾਲ 'ਚ ਫਿਰ ਨਹੀਂ ਘਿਓ ਪਾਉਂਦੇ, ਹੁਣ ਡਾਕਟਰ ਨੇ ਮਨਾ ਕਰਤਾ। ਜਿਉਂ ਜਿਉਂ ਜ਼ਿੰਦਗੀ ਦਾ ਸੱਚ ਪਤਾ ਲੱਗਦਾ, ਜਾਨੂੰ ਕਈ ਇਹ ਕਹਿ ਦਿੰਦੇ ਹੁਣ ਟੂ ਲੇਟ ਆ, ਕਈ ਕਹਿੰਦੇ ਆ ਨਹੀਂ ਯਾਰ ਹੁਣ ਸਮਾਂ, ਹੁਣ ਲਿਖਿਆ ਜਾਵੇ, ਹੁਣ ਬੋਲਿਆ ਜਾਏ। ਇਸੇ ਲਈ ਜਿੱਡੇ ਸਿਆਣੇ ਲੋਕ ਆ ਜਾਂ ਜਿਹੜੇ ਲੋਕਾਂ ਦੇ ਤੁਸੀਂ ਤਜ਼ਰਬੇ ਸੁਣੋਗੇ, ਹਰਪਾਲ ਪੰਨੂ ਹੁਣੀ ਹੋ ਗਏ, ਉਹ ਗੱਲ ਇੰਨੀ ਟਿਕਾ ਕੇ ਸਹਿਜ ਮਤੇ ਨਾਲ ਰੱਖਦੇ ਆ ਵੀ ਐਨ ਪਾਰੇ ਵਾਂਗੂ ਘੁਲ ਘੁਲ ਪੈਂਦੀਆਂ ਚੀਜ਼ਾਂ। ਇਹੀ ਕੋਈ ਯੰਗ ਬੰਦਾ, ਯੰਗ ਬੰਦੇ ਦੀ ਵਾਈਬ੍ਰੈਂਟ ਐਨਰਜੀ, ਉਹ ਯਾਰ ਐਂ ਕਿਉਂ ਨਹੀਂ ਕਰਦੇ, ਓਂ ਕਿਉਂ ਨਹੀਂ ਹੁੰਦਾ, ਇਹ ਦੇਸ਼ ਨੂੰ ਬਦਲਣ ਦੀ ਲੋੜ ਆ, ਉਹ ਯੰਗ ਬੰਦੇ ਦੇ ਮੂੰਹੇ ਸੋਹਣੀਆਂ ਲੱਗਦੀਆਂ, ਕੋਈ ਇੱਦਾਂ ਬਜ਼ੁਰਗ ਕਹੇ ਤਾਂ ਉਹਦੇ ਮੂੰਹ ਜਚਣੀ ਨਹੀਂ।
0: ਤੋ ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਸੋਭਦੀਆਂ ਨੇ, ਅਤੇ ਸਮੇਂ ਨਾਲ ਜੇ ਨਹੀਂ ਬੰਦਾ ਬਦਲਦਾ ਤਾਂ ਉਹ ਵੀ ਬੁਰਾ ਲੱਗਦਾ।
1: ਐਕਸਪੀਰੀਅੰਸਡ ਡਾਕਟਰ ਅਤੇ ਹੈ ਨਾ ਯੰਗ ਵਕੀਲ, ਇਹ ਦੋਨੋਂ
0: ਕਾਮਯਾਬ,
1: ਦੋਨਾਂ ਨੂੰ ਉਹਨਾਂ ਉਹਨਾਂ ਚੀਜ਼ਾਂ ਦੀ ਅਹਿਮੀਅਤ ਆ ਨਾ।
0: ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਆਸ ਕਰਦੇ ਕਿ ਤੁਸੀਂ ਗੱਲਾਂ ਬਾਤਾਂ ਸਾਡੀਆਂ ਸਹਿਮਤੀ ਜਿਤਾ ਰਹੇ ਹੋਗੇ, ਨਹੀਂ ਵੀ ਜਿਤਾ ਰਹੇ ਤਾਂ ਤੁਸੀਂ ਲਿਖ ਸਕਦੇ ਹੋ, ਤੁਸੀਂ ਭੇਜ ਸਕਦੇ ਹੋ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਡਿਫੀਕਲਟ ਡਰਾਈਵਿੰਗ ਕੰਡੀਸ਼ਨ, ਇਹ ਤਾਂ ਮੈਨੂੰ ਲੱਗਦਾ ਸਵੇਰ ਦਾ ਹੀ ਮੈਸੇਜ, ਪਰ ਹੁਣ ਇਹ ਕਹਿੰਦੇ ਨੇ ਕਿ ਥੈਂਕ ਯੂ ਫੋਰ ਪਲੇਇੰਗ ਬੀਰ ਸਿੰਘ ਸੌਂਗ, ਅਤੇ ਬੜੀ ਵੱਖਰੀ ਐਨਰਜੀ ਅੱਜ ਦੇ ਸੌਂਗ ਦੀ, ਥੈਂਕ ਯੂ ਜੀ। ਅਤੇ ਘੈਂਟ ਸੌਂਗ ਅਤੇ ਘੈਂਟ ਸ਼ੋ 'ਤੇ ਮੈਸੇਜ ਕਰਦੇ ਨੇ ਸਾਨੂੰ ਸੰਧੂ ਸਿੰਘ ਜੀ। ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਓਕੇ ਰਿਪੋਰਟ ਹੋ ਗਿਆ, ਅੰਗੂਠਾ ਵੀ ਹੋ ਗਿਆ, ਸਤਿ ਸ਼੍ਰੀ ਅਕਾਲ ਵੀ ਹੋ ਗਈ, ਅਤੇ
1: ਠੇਂਗਾ ਤਾਂ ਨਹੀਂ,
0: ਐਂ ਵੀ ਹੋ ਗਿਆ, ਹੈ
1: ਠੇਂਗਾ ਨਾ ਹੋਵੇ, ਕਈ ਵਾਰ ਅੰਗੂਠਾ ਠੇਂਗੇ ਵਰਗਾ ਵੀ ਹੁੰਦਾ,
0: ਠੇਂਗਾ ਨਹੀਂ ਆ
1: ਜਸਵਾ ਸਾਹਿਬ ਹੈ ਬਹੁਤ ਪਿਆਰ ਭੇਜਦੇ
0: ਤੇ ਗੁਰਜੀਤ ਫਰਵਾਲੀ ਜੀ ਕਹਿੰਦੇ ਕਿ ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਮੇਸ਼ਾ ਵਾਂਗ ਅੱਜ ਦੀ ਗੱਲਬਾਤ ਵੀ ਘੈਂਟ ਹੀ ਆ ਤੇ ਨਾਲ
1: ਕਿਸੇ ਦਿਨ ਬਲਜੀਤ ਉਹਨਾਂ ਨੂੰ ਵੀ ਔਨ ਏਅਰ ਕਰਨਾ ਆਪਾਂ ਇਹ ਵੀ ਬਹੁਤ ਸੋਹਣੀਆਂ ਮਿੰਨੀ ਕਹਾਣੀਆਂ ਛੋਟੀਆਂ ਛੋਟੀਆਂ ਇਹਨਾਂ ਨੇ ਕਿਤਾਬ ਵੀ ਛਪਾਈ ਆ
0: ਤੇ ਮਿੰਨੀ ਮਿੰਨੀ ਜਿਹਾ ਹੈ ਮਿੰਨੀ ਮਿੰਨੀ ਸਾਰਾ ਕੁਝ ਵਧੀਆ ਹੁੰਦਾ
1: ਦਿਲ ਕਰਵਾ ਲਿਆ ਚੋਰੀ ਨਿੰਮ ਨਿੰਮ ਹੱਸਦੀ ਨੇ ਕਈ ਕਹਾਣੀਆਂ ਵੀ ਇਦਾਂ ਹੀ ਹੁੰਦੀਆਂ ਨਿੰਮੀਆਂ ਨਿੰਮੀਆਂ ਮਿੰਨੀਆਂ ਮਿੰਨੀਆਂ
0: ਮਿੰਨੀ ਕਹਾਣੀ ਲਿਖਣੀ ਇਹ ਸਗੋਂ ਹੋਰ ਵੀ ਔਖਾ ਆ ਇੱਕ ਹੋਰ ਔਖੀ ਕਲਾ ਵਾ ਸਿਮਰਨ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਆਪਣੀ ਮਾਂ ਅੱਛਾ ਇਹ ਪੁਰਾਣਾ ਮੈਸੇਜ ਸੋਰੀ ਮੈਂ ਪੁਰਾਣੇ ਕਿਉਂ ਆਈ ਜਾਂਦੇ ਅੱਜ ਕਹਿੰਦੇ ਕਿ ਤੁਸੀਂ ਜਿਹੜੀ ਪਹਿਲਾਂ ਕਵਿਤਾ ਪੜ੍ਹੀ ਸੀ ਉਹਦੇ ਰਾਈਟਰ ਦਾ ਨਾਂ ਦੱਸ ਦਿਓ ਤਾਹਿਰਾ ਸਰਾਂ ਦੀ ਬੜੀ ਹੀ ਮੇਰੇ ਖਿਆਲ
1: ਹਾਂਜੀ ਤਾਹਿਰਾ ਸਰਾਂ
0: ਇਹ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਦੇ ਬੜੇ ਪਿਆਰੇ ਇਹ ਲੇਖਿਕਾ ਨੇ
1: ਦਿਲ ਬਦਲਣ ਦਾ ਵਾਅਦਾ ਸੀ ਨਜ਼ਰਾਂ ਬਦਲੀ ਜਾਂਦੇ ਹੋ ਇਹ ਕਿਹੜੀ ਤਬਦੀਲੀ ਏ ਸ਼ਕਲਾਂ ਬਦਲੀ ਜਾਂਦੇ ਹੋ ਹੱਦ ਦੇ ਬੇਤਬਾਰੀ ਦੀ ਉਹ ਭਾਈ ਪੱਗਾਂ ਬਦਲੀ ਜਾਂਦੇ ਹੋ ਮੇਰੇ ਜੇਠ ਦੀਆਂ ਦਸਤਾਰਾਂ ਦੇ ਨਾਲ ਰੰਗ ਬਦਲਦੇ
0: ਹਾਂ ਨਹੀਂ ਬਹੁਤ ਸੋਹਣਾ ਜੀ ਬੜੇ ਵਧੀਆ ਇੱਕ ਇਹਨਾਂ ਦਾ ਹਸਬੈਂਡ ਵਾਈਫ ਦੇ ਉੱਤੇ ਵੀ ਹੈ ਬੜਾ ਘੈਂਟ ਜਿਹਾ ਅਤੇ ਸਭ ਤੋਂ ਪਹਿਲਾਂ ਉਹੀ ਮਸ਼ਹੂਰ ਹੋਇਆ ਸੀ ਅਤੇ ਉਹੀ ਤੁਸੀਂ ਸੁਣਿਆ ਹੋਊਗਾ ਅਤੇ ਜੇਕਰ ਤੁਸੀਂ ਇਹਨਾਂ ਦੀ ਕਿਤਾਬ ਤੁਸੀਂ ਪੰਜਾਬੀ ਦੇ ਵਿੱਚ ਪੰਜਾਬੀ ਤਾਂ ਮਤਲਬ ਚਲੋ ਇਹ ਲਿਖਦੇ ਹੀ ਨੇ ਗੁਰਮੁਖੀ ਦੇ ਵਿੱਚ ਅਨੁਵਾਦਿਤ ਵੀ ਇਹਨਾਂ ਦੀਆਂ ਕਿਤਾਬਾਂ ਨੇ ਵੈਸੇ ਤਾਂ ਸ਼ਾਹਮੁਖੀ ਦੇ ਵਿੱਚ ਲਿਖਦੇ ਨੇ ਅਤੇ ਉਹ ਤੁਸੀਂ kitabwala.com.au ਦੇ ਉੱਤੇ ਤੁਸੀਂ ਸੰਪਰਕ ਕਰਿਓ ਅਤੇ ਇਹਨਾਂ ਦੀ ਕਿਤਾਬ ਤੁਹਾਨੂੰ ਮਿਲ ਜੂਗੀ ਅਤੇ ਉਹਦੇ ਵਿੱਚ ਇੱਦਾਂ
1: ਇੰਗਲਿਸ਼ ਵਿੱਚ ਲੱਲੇ ਦੇ ਪੈਰ 'ਚ ਬਿੰਦੀ ਹੈ ਨਹੀਂ ਤਾਂ ਤੁਹਾਨੂੰ kitabwala.com ਕਿਹਾ ਅਸਲ 'ਚ kitabwala.com ਅੰਗਰੇਜ਼ੀ ਸਪੈਲਿੰਗ ਗਲਤ ਨਾ ਐਲ ਐਚ ਪਾ ਦੇ
0: ਅੰਗਰੇਜ਼ੀ 'ਚ ਵਿੱਚ ਇੱਦਾਂ ਹੈ ਹਾਂਜੀ ਸੋ kitabwala.com.au ਦੇ ਉੱਤੇ ਤੁਸੀਂ ਜਾ ਕੇ ਅਤੇ ਤਾਹਿਰਾ ਸਰਾਂ ਦੀ ਕਿਤਾਬ ਲੈ ਲਓ ਉਹਦੇ ਵਿੱਚ ਇਹ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਹੋਰ ਵੀ ਮਿਲ ਜਾਣਗੀਆਂ ਤੁਹਾਨੂੰ
1: ਵਿਸ਼ਾਲ ਵਿਜੇ ਬਾਬਾ
0: ਵਿਸ਼ਾਲ ਵਿਜੇ ਸਿੰਘ ਖਹਿਰਾ
1: ਅਤੇ ਸੁਣਦੇ ਰਹੋ
0: ਰੇਡੀਓ ਹਾਂਜੀ 1674 AM
2: ਟੈਨਸ਼ਨ 9077973 Viva Immigration and Education Consultant Har kadam tuade naal
3: Ready set go Chadston Ford Dandenong Road te tuhanu udik reha hai Ford Ranger Ranger Super Duty Everest te Sadabahar Mustang Brand new demo te quality pre-owned vehicles Trade in ate finance options be available Aao te apni navi Ford da test drive karo Business plate lai gal karo Vehicle experts Tim Forbes ya Corey naal Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਸਟਨ ਫੋਰਡ ਰੈਡੀ ਸੈਟ ਫੋਰਡ
4: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
4: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499 2535 45

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ solutions.com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਅੱਜ ਦੇ ਦਿਨ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ ਸਵੇਰੇ ਸਵੇਰੇ ਦੇ ਸਮੇਂ। ਜੇਕਰ ਚਿਹਰੇ 'ਤੇ ਖੁਸ਼ੀ ਨਹੀਂ ਤਾਂ ਫਿਰ ਇੱਕ ਸੋਚ ਵਿਚਾਰ ਜ਼ਰੂਰ ਬਣਦੀ ਹੈ। ਜੇ ਆਪਾਂ ਸਵੇਰੇ ਹੀ ਨਹੀਂ ਖੁਸ਼, ਸ਼ੁਰੂਆਤ ਹੀ ਨਹੀਂ ਸਾਡੀ ਖੁਸ਼ੀ ਦੇ ਨਾਲ ਹੋਈ, ਤਾਂ ਫਿਰ ਅੱਗੇ ਆਪਾਂ ਕੀ ਆਸ ਲਾ ਸਕਦੇ ਹਾਂ। ਸੋ ਫਿਰ ਸਭ ਤੋਂ ਪਹਿਲਾਂ ਆਪਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਬਰਕਰਾਰ ਰੱਖਿਓ। ਇਸੇ ਇੱਕ ਮੁਸਕਰਾਹਟ ਦੇ ਨਾਲ ਹੀ ਬੜੇ ਮਸਲੇ ਹੱਲ ਹੋ ਜਾਂਦੇ ਆ, ਮਸਲੇ ਅੰਦਰ ਦੇ ਨੇ, ਸਮਝ ਵੀ ਤੁਹਾਨੂੰ ਆਪ ਨੂੰ ਆਉਣੇ ਆ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਆ ਮੌਤ ਦੀਆਂ ਤੰਦਾਂ। ਉਹ ਅੱਜ 5 ਸਾਲ ਬਾਅਦ ਪੰਜਾਬ ਦੀ ਧਰਤੀ 'ਤੇ ਆ ਰਹੀ ਸੀ, ਆਪਣਾ ਪਿੰਡ, ਆਪਣੇ ਖੇਤ, ਆਪਣੇ ਲੋਕ ਪਰਿਵਾਰ ਸਭ ਕੁਛ ਮਾਨਣ ਦਾ ਬੜਾ ਚਾਅ ਸੀ ਮਨ ਦੇ ਵਿੱਚ। ਬਚਪਨ ਦੀਆਂ ਉਹ ਗੱਲਾਂ ਚੇਤੇ ਕਰਦੀ, ਉਹਨਾਂ ਦਿਨਾਂ ਨੂੰ ਫੇਰ ਮਨ ਦੇ ਵਿੱਚ ਦੁਹਰਾਉਂਦੀ, ਸੋਚਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਜਿਉਣ ਦੀ ਕੋਸ਼ਿਸ਼ ਕਰਦੀ। ਪਿੰਡ ਦੇ ਰਾਹ ਵੱਲ ਬੜੀ ਖੁਸ਼ੀ ਖੁਸ਼ੀ ਜਾ ਰਹੀ ਸੀ। ਰਸਤੇ ਦੇ ਵਿੱਚ ਬਚਪਨ ਦੀਆਂ ਸਾਰੀਆਂ ਗੱਲਾਂ ਬਾਤਾਂ ਇੱਕ ਇੱਕ ਕਰਕੇ ਐਂ ਕਿਸੇ ਰੀਲ ਵਾਂਗੂ ਜਿੱਦਾਂ ਚੱਲ ਰਹੀਆਂ ਹੋਣ। ਦਾਦਾ ਜੀ ਬਜ਼ੁਰਗਾਂ ਦਾ ਸਾਇਆ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ, ਕਿੰਨਾ ਪਿਆਰ ਕਰਦੇ ਸੀ ਮੈਨੂੰ। ਬਚਪਨ ਦੇ ਵਿੱਚ ਮੈਨੂੰ ਸਵੇਰੇ ਸਵੇਰੇ ਉਠਾ ਕੇ ਸਕੂਲ ਦੇ ਲਈ ਉਹੀ ਤਿਆਰ ਕਰਦੇ ਸੀ। ਥੋੜ੍ਹੇ ਜਿਹੇ ਰਸਤੇ ਦੇ ਉੱਤੇ ਮੈਨੂੰ ਤੁਰਨਾ ਦੇਣਾ, ਵਾਰ ਵਾਰ ਪੁੱਛਣਾ ਹੁਣ ਮੈਂ ਚੁੱਕ ਲਾਂ, ਕੰਧੇੜੇ ਚੜ੍ਹਨਾ ਹੀ। ਕਈ ਵਾਰੀ ਨਾ ਵੀ ਥੱਕੇ ਹੋਣਾ ਤਾਂ ਵੀ ਜੀ ਕਰਨਾ ਚਲੋ ਮੋਢਿਆਂ 'ਤੇ ਚੜ੍ਹੀ ਜਾਂਦੇ ਹਾਂ। ਕਿੰਨੇ ਸੋਹਣੇ ਸੀ ਦਿਨ, ਕਿੰਨੇ ਪਿਆਰੇ ਸੀ ਦਿਨ। ਘਰ ਦੇ ਵਿਹੜੇ ਵਿੱਚੋਂ ਹੀ ਮੈਨੂੰ ਸਾਈਕਲ ਉੱਪਰ ਬਿਠਾ ਲੈਣਾ ਕਈ ਵਾਰ, ਥੋੜ੍ਹੀ ਵੱਡੀ ਹੋਈ ਨੂੰ ਹੁਣ ਚੁੱਕ ਜੂ ਨਹੀਂ ਸੀ ਸਕਦੇ। ਫਿਰ ਇੱਕ ਸਮਾਇਆ ਥੋੜ੍ਹੀ ਦੂਰ ਟੈਂਪੂ 'ਤੇ ਚੜ੍ਹਾ ਦੇਣਾ, ਮੇਰੇ ਵਾਪਸ ਆਉਣ ਤੋਂ ਪਹਿਲਾਂ ਹੀ ਫਿਰ ਉਸ ਜਗ੍ਹਾ ਦੇ ਉੱਤੇ ਖੜ੍ਹੇ ਹੋਣਾ, ਦੂਰੋਂ ਹੱਥ ਹਿਲਾਉਣਾ। ਮੇਰੇ ਮਨਾ ਕਰਨ ਦੇ ਉੱਤੇ ਵੀ ਬੈਗ ਆਪਣੇ ਮੋਢੇ ਦੇ ਉੱਤੇ ਪਾ ਲੈਣਾ, ਸਾਈਕਲ ਦੇ ਪਿੱਛੇ ਬਿਠਾ ਕੇ ਘਰ ਲੈ ਆਉਣਾ, ਘਰ ਦੇ ਵਿਹੜੇ ਵਿੱਚ ਲਿਆ ਕੇ ਸਾਈਕਲ ਤੋਂ ਉਤਾਰਦੇ ਅਤੇ ਦੂਰ ਦੀ ਉੱਚੀ ਸਾਰੀ ਆਵਾਜ਼ ਮਾਰ ਦਿੰਦੇ, ਲਿਆਓ ਵੀ ਪਾਣੀ ਧਿਆਣੀ, ਪੜ੍ਹ ਕੇ ਆਈ ਆ ਕੁੜੀ। ਕਿੰਨਾ ਵਧੀਆ ਸੀ ਉਹ ਬਚਪਨ। ਗਲੀ ਦੇ ਵਿੱਚ ਕੋਈ ਭਾਈ ਕੁਛ ਵੇਚਣ ਆਉਂਦਾ ਤਾਂ ਜ਼ਰੂਰ ਲੈ ਕੇ ਦੇਣਾ, ਉਹਨੂੰ ਕਹਿ ਰੱਖਿਆ ਸੀ ਜਦੋਂ ਵੀ ਤੂੰ ਗਲੀ ਦੇ ਵਿੱਚ ਆਉਣਾ ਸਾਡੇ ਘਰ ਲਈ ਇੱਕ ਅੱਧਾ ਪੈਕਟ ਜ਼ਰੂਰ ਬਚਾ ਕੇ ਲਿਆਈ, ਉਹ ਸਾਡੀ ਕੁੜੀ ਨੂੰ ਫੁੱਲੇ ਬੜੇ ਪਸੰਦ ਆ, ਪਖਾਨੇ ਵਾਲੇ ਨੂੰ ਵੱਖਰੀ ਹਦਾਇਤ। ਲੋਕ ਸੱਚ ਹੀ ਕਹਿੰਦੇ ਨੇ, ਮੂਲ ਦੇ ਨਾਲੋਂ ਵਿਆਜ ਪਿਆਰਾ ਹੁੰਦਾ। ਉਦੋਂ ਯਾਦ ਹੈ 6 ਮਹੀਨੇ ਬਾਅਦ ਕਿਤੇ ਫਸਲ ਵੇਚਣ ਜਾਣਾ ਅਤੇ ਉੱਥੋਂ ਵੀ ਖੂਬ ਪਸੰਦ ਦੀਆਂ ਚੀਜ਼ਾਂ ਲੈ ਕੇ ਆਉਣੀਆਂ। ਅਕਸਰ ਹੀ 5 ਰੁਪਈਏ ਦਾ ਠੀਪਾ ਮਿਲਦਾ ਹੁੰਦਾ ਸੀ। ਕਈ ਵਾਰ ਮੇਰੇ ਸਕੂਲ ਦਾ ਬੈਚ ਮੇਰੇ ਘਰ ਦੇ ਵਿੱਚ ਰਹਿ ਜਾਣਾ ਅਤੇ 10 ਰੁਪਈਏ ਫਾਈਨ ਲੱਗ ਜਾਣਾ। ਉਹਨਾਂ 5 ਰੁਪਈਆਂ ਦਾ ਬੈਚ ਖਰੀਦ ਲੈਣਾ ਅਤੇ ਉਹ ਆਪਣੀ ਕਮੀਜ਼ ਦੇ ਉੱਤੇ ਫੇਰ ਲਾ ਲੈਣਾ ਅਤੇ ਫਿਰ ਮੈਨੂੰ ਲੱਗਦਾ ਸੀ ਜਿੱਦਾਂ ਬੈਚ ਦੀ ਕੀਮਤ ਹੁਣ 10 ਰੁਪਈਏ ਹੋ ਗਈ ਹੈ। ਮੈਨੂੰ ਯਾਦ ਹੈ ਡੈਡੀ ਜੀ ਨੇ ਆਦਤ ਦੇ ਮੁਤਾਬਕ ਮੈਨੂੰ 5 ਰੁਪਈਏ ਦਾ ਇੱਕ ਵਾਰੀ ਠੀਪਾ ਦਿੱਤਾ। ਮੈਂ ਵਗਾ ਕੇ ਮਾਰਿਆ ਅਤੇ ਕਿਹਾ, ਡੈਡੀ ਜੀ ਹੁਣ 5 ਦੇ ਨਾਲ ਕੀ ਆਉਂਦਾ ਭਲਾ। ਗੁੱਸੇ ਨਹੀਂ ਹੋਏ, ਉਲਟਾ ਪਤਾ ਨਹੀਂ ਕਿਉਂ ਕਿੰਨਾ ਚਿਰ ਹੱਸਦੇ ਰਹੇ। ਚੱਲ ਕੋਈ ਨਾ ਕੁੜੀਏ, ਹੁਣ ਤੈਨੂੰ 10 ਰੁਪਈਏ ਦਿਆ ਕਰਾਂਗੇ।
ਪਰ ਮੇਰਾ ਵਗਾ ਕੇ ਮਾਰੇ ਹੋਏ ਸਿੱਕੇ ਦੇ ਬਾਅਦ ਘਰ ਦੇ ਵਿੱਚ ਹਮੇਸ਼ਾ ਹੀ ਉਹ ਗੱਲ ਚੱਲਦੀ ਰਹੀ। ਯਾਦ ਹੈ ਇੱਕ ਵਾਰੀ ਸਿੱਕਾ ਵਗਾ ਕੇ ਮਾਰਿਆ ਜੀ। ਇੱਦਾਂ ਦੀਆਂ ਗੱਲਾਂ, ਇੱਦਾਂ ਦੀਆਂ ਹਰਕਤਾਂ ਅਕਸਰ ਹੀ ਯਾਦਾਂ ਬਣ ਜਾਂਦੀਆਂ ਨੇ। ਫਿਰ ਅਸੀਂ ਜਦੋਂ ਪਿੰਡ ਤੋਂ ਸ਼ਹਿਰ ਆ ਗਏ ਸੀ ਤਾਂ ਵੀ ਪਿੰਡ ਨੂੰ ਯਾਦ ਕਰਦੇ ਰਹਿਣਾ। ਜਦੋਂ ਵੀ ਪਿੰਡ ਜਾਂਦੇ, ਡੈਡੀ ਜੀ ਪਿੰਡ ਦੇ ਬਾਹਰ ਬਾਹਰ ਹੀ ਬੈਠੇ ਹੁੰਦੇ, ਸਾਨੂੰ ਆਉਂਦਿਆਂ ਵੇਖ ਕੇ ਜੋ ਉਹਨਾਂ ਦੇ ਚਿਹਰੇ 'ਤੇ ਖੁਸ਼ੀ ਹੁੰਦੀ ਸੀ ਹੁਣ ਜ਼ਿਆਦਾ ਸਮਝ ਆਉਂਦੀ ਹੈ। ਉਹਨਾਂ ਦਾ ਗੋਰਾ ਚਿੱਟਾ ਰੰਗ, ਚਿੱਟੀ ਦਾੜੀ, ਪੱਖਦਾ ਲਾਲ ਚਿਹਰਾ ਅੱਜ ਵੀ ਅੱਖਾਂ ਅੱਗੇ ਘੁੰਮੀ ਜਾਂਦਾ। ਬੈਂਚ ਉੱਤੇ ਬੈਠਿਆ ਉਹਨਾਂ ਨੂੰ ਵੇਖ ਕੇ ਮਨ ਜਿੱਦਾਂ ਹੋਰ ਤਾਂ ਹੋਰ ਹੀ ਹੋ ਜਾਂਦਾ ਸੀ। ਨਾਲ ਹੀ ਹੱਥ ਦੇ ਨਾਲ ਇਸ਼ਾਰਾ ਕਰ ਦੇਣਾ ਕਿ ਤੁਸੀਂ ਘਰ ਜਾਓ, ਮੈਂ ਪਿੱਛੇ ਪਿੱਛੇ ਆਉਣਾ। ਚਿਹਰੇ 'ਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ। ਸਾਨੂੰ ਵੀ ਪਤਾ ਹੁੰਦਾ ਸੀ ਕਿ ਸਾਨੂੰ ਘਰ ਘੱਲ ਕੇ ਇਹ ਹੁਣ ਕੁਛ ਸਾਡੇ ਖਾਣ ਲਈ ਲੈ ਕੇ ਆਉਣਗੇ, ਉਹ ਜੋ ਸਾਨੂੰ ਪਸੰਦ ਹੈ। ਇੱਕ ਹੋਰ ਆਦਤ ਸੀ ਉਹਨਾਂ ਦੀ, ਤੁਰੇ ਜਾਂਦਿਆਂ ਦੇ ਪਿੱਠ ਪਿੱਛੇ ਹੱਥ ਰੱਖ ਕੇ ਤੁਰਨਾ। ਪਤਾ ਨਹੀਂ ਉਹ ਕੀ ਸੀ ਪਰ ਮਜ਼ਾ ਬੜਾ ਆਉਂਦਾ ਸੀ। ਇੱਦਾਂ ਲੱਗਦਾ ਸੀ ਜਿੱਦਾਂ ਤੁਰਨ ਦੇ ਵਿੱਚ ਕੋਈ ਕਸ਼ਟ ਹੀ ਨਹੀਂ ਕਰਨਾ ਪੈ ਰਿਹਾ। ਇੱਦਾਂ ਲੱਗਦਾ ਸੀ ਜਿੱਦਾਂ ਹੱਥ ਪਿੱਛੇ ਰੱਖਿਆ ਉਹਨਾਂ ਨੇ ਮੋਢਿਆਂ 'ਤੇ ਹੀ ਚੁੱਕ ਲਿਆ ਹੋਵੇ। ਸ਼ਹਿਰੋਂ ਆ ਕੇ ਜਦੋਂ ਅਸੀਂ ਹੁਣ ਤੇਜ਼ ਤੁਰਨ ਲੱਗ ਪਏ, ਅਹਿਸਾਸ ਨਹੀਂ ਸੀ ਹੁੰਦਾ ਕਿ ਉਹ ਹੁਣ ਉਨੀ ਤੇਜ਼ ਨਹੀਂ ਤੁਰ ਸਕਦੇ, ਪਰ ਪਤਾ ਨਹੀਂ ਕਿੱਦਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਿਰ ਨਾਲ ਰਲੀ ਆਉਂਦੇ। ਮੁੱਕਦੀ ਗੱਲ ਘਰ 'ਤੇ ਇਕੱਠੇ ਹੀ ਪਹੁੰਚਦੇ, ਉਹਨਾਂ ਨੂੰ ਵੀ ਚਾਅ ਹੁੰਦਾ ਕਿ ਮੈਂ ਨਾਲ ਨਾਲ ਤੁਰਾਂ। ਹੁਣ ਅਹਿਸਾਸ ਹੁੰਦਾ ਕਿ ਉਹ ਕਿੰਨਾ ਪਿਆਰ ਕਰਦੇ ਸੀ। ਓਏ ਮੇਰਾ ਪੁੱਤ ਆਇਆ, ਮੇਰਾ ਪੁੱਤ ਆਇਆ, ਵਾਰ ਵਾਰ ਇੱਕੋ ਗੱਲ ਦੁਹਰਾਈ ਜਾਣੀ। ਕਈ ਵਾਰੀ ਨਾਂ ਲੈਂਦੇ, ਕਈ ਵਾਰੀ ਨਾ ਵੀ ਲੈਂਦੇ, ਕਈ ਵਾਰੀ ਵੈਸੇ ਹੀ ਵੇਖ ਵੇਖ ਕੇ ਖੁਸ਼ ਹੋਈ ਜਾਂਦੇ। ਇੱਕ ਆਦਤ ਉਹਨਾਂ ਦੀ ਹੋਰ ਯਾਦ ਆਉਂਦੀ ਹੈ, ਦੁੱਧ ਪੱਤੀ ਪੀਣ ਦੀ। ਭਾਵੇਂ ਉਹਨਾਂ ਦਾ ਸਰੀਰ ਹੁਣ ਚਾਹ ਮੰਗਦਾ ਸੀ, ਚਾਹ ਦਾ ਚਸਕਾ ਪੈ ਗਿਆ ਸੀ, ਪਰ ਕਹਿੰਦੇ ਨੇ ਜਵਾਨੀ ਵੇਲੇ ਉਹ ਪ੍ਰਵਾਨ ਨਹੀਂ ਕਰਦੇ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਕਿਸੇ ਨਾ ਕਿਸੇ ਜ਼ਰੀਏ ਸਰੀਰ ਦੇ ਅੰਦਰ ਦੁੱਧ ਦਹੀਂ ਜਾਂਦਾ ਰਹਿਣਾ ਚਾਹੀਦਾ। ਕਈ ਵਾਰ ਤਾਂ ਰਾਤ ਉੱਠ ਕੇ ਵੀ ਦੁੱਧ ਪੱਤੀ ਮੰਗ ਲੈਂਦੇ। ਇੱਕ ਦਿਨ ਰਾਤ ਉੱਠ ਕੇ ਅੱਗ ਸੇਕ ਰਹੇ ਸੀ। ਅਕਸਰ ਹੀ ਉਹ ਬਾਲਟੀ ਦੇ ਵਿੱਚ ਅੰਗਿਆਰ ਪਾ ਕੇ ਕਮਰੇ 'ਚ ਹੀ ਰੱਖ ਲੈਂਦੇ ਸੀ। ਰਾਤ ਨੂੰ ਜਦੋਂ ਚੁੱਲ੍ਹਾ ਵਧਾਉਣਾ, ਜਿਹੜੇ ਅੰਗਿਆਰ ਬਚਦੇ ਉਹ ਬਾਲਟੀ ਦੇ ਵਿੱਚ ਪਾਉਣੇ ਅਤੇ ਉਹਨਾਂ ਦੇ ਕਮਰੇ 'ਚ ਰੱਖ ਦੇਣ। ਉਹੀ ਉਹਨਾਂ ਦਾ ਹੀਟਰ ਸੀ। ਸ਼ਾਇਦ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਕਈ ਵਾਰੀ, ਰਾਤ ਉੱਠ ਕੇ ਸੇਕਣਾ। ਘਰ ਦੇ ਵਿੱਚ ਅਕਸਰ ਹੀ ਇਹ ਗੱਲ ਹੁੰਦੀ। ਜਦੋਂ ਮੈਂ ਹੋਈ ਸੀ, ਇੱਕ ਰਾਤ ਮੈਂ ਰੋਈ ਜਾਂਦੀ ਸੀ। ਡੈਡੀ ਜੀ ਆਪਣੀ ਆਦਤ ਦੇ ਮੁਤਾਬਕ ਰਾਤ ਨੂੰ ਉੱਠ ਕੇ ਉਹੀ ਬਾਲਟੀ ਸੇਕ ਰਹੇ ਸੀ ਅਤੇ ਫਿਰ ਉਹੀ ਧੂਣੀ ਵਾਲੀ ਅੱਗ ਇੱਕ ਬਾਲਟੀ ਦੇ ਵਿੱਚ ਪਾ ਕੇ ਮੰਮੀ ਦੀ ਮੰਜੀ ਥੱਲੇ ਰੱਖ ਦਿੱਤੀ। ਇਸ ਕਰਕੇ ਤਾਂ ਕਿ ਸਾਨੂੰ ਨਿੱਘ ਆ ਸਕੇ। ਉਹਨਾਂ ਨੇ ਸੋਚਿਆ ਕਿ ਸ਼ਾਇਦ ਮੈਂ ਛੋਟੀ ਹਾਂ, ਮੈਨੂੰ ਠੰਡ ਨਾ ਲੱਗ ਜਾਵੇ, ਇਸ ਕਰਕੇ ਉਹਨਾਂ ਨੇ ਅੱਗ ਮੰਜੀ ਦੇ ਹੇਠਾਂ ਰੱਖ ਦਿੱਤੀ। ਮੰਮੀ ਦੱਸਦੇ ਨੇ ਕਿ ਜਦੋਂ ਜ਼ਿਆਦਾ ਸੇਕ ਲੱਗਿਆ ਤਾਂ ਉਹ ਘਬਰਾ ਗਏ। ਉੱਠ ਕੇ ਵੇਖਿਆ ਤਾਂ ਪਹਿਲਾਂ ਸਮਝ ਨਾ ਆਈ, ਫਿਰ ਧਿਆਨ ਦੇ ਨਾਲ ਵੇਖਿਆ, ਮੰਜੀ ਦੇ ਹੇਠਾਂ ਅੱਗ ਪਈ ਸੀ। ਪੂਰਾ ਕਮਰਾ ਜਿੱਦਾਂ ਨਿੱਘਾ ਪਿਆ ਹੋਵੇ। ਪਤਾ ਨਹੀਂ ਇੱਦਾਂ ਦੀਆਂ ਕਿੰਨੀਆਂ ਕੁ ਯਾਦਾਂ ਅਤੇ ਕਿੰਨੇ ਕੁ ਬਲਿਦਾਨ ਸਾਡੇ ਮਾਪਿਆਂ ਦੇ। ਆ ਬਾਹਰ ਜਾ ਕੇ ਪਤਾ ਨਹੀਂ ਯਾਦ ਕਿਉਂ ਨਹੀਂ ਆਉਂਦੇ। ਜਿਉਂਦੇ ਨੇ ਤਾਂ
बहुत ज़्यादा ही आ जाते। जदों फिर मैं बाहर चली गई सी ना, मेरे जाने तो 16 दिन बाद डैडी की खबर आई सी। एक तो थोड़े दिन होए सी गई नूं, वैसे ही मन उदास सी। उत्तों ये खबर मिलनी, शायद जिंदगी दे विच सब तो वध रोई होवां। वार वार वो गल्लां याद आ रही सी, वार वार वो बचपन याद आ रहा सी, वो चेहरा वार वार अखां अगे घूमदा सी। अज पिंड तां जा रही हां, पर पता नहीं पिंड जाण दा मजा जिहा क्यों नहीं। वो दूर तक हसन वाला चेहरा पता नज़र नहीं आना, फिर भी पता नहीं क्यों मन तसव्वुर करदा कि वह चेहरा उत्थे बैठा होवे। मैं तुरी जावां, मेरी पिठ पिछे हाथ होवे, मैं हौली तुरूंगी। हुण ते उन्हां को बहुती तेज नहीं तुरिया जाना, पता नहीं किहड़े मन नूं कही जानी मैं हौली तुरूंगी। मैं हौली तुरूंगी ताकि वह मेरे नाल तुर सकन। फिर एकदम जिदा छलावा जहा हटदा, यह परदा पासे हटदा, इदा लगता जिदा सुपने च तुरी फिरा। घर जान तक मेरा मन बड़ा भरिया भरिया सी। हुण तां वह मकान भी पहला वाला मकान नहीं सी रहा। मैनू सारा कुछ हुण उपरा उपरा जिहा लगी जांदा। दिल करदा सी अज उच्ची उच्ची रोवां चीकां मारां। डैडी नूं याद करां, कहिंदे ने उह इत्थे किते हुंदे आ, क्यों ना आवाजां मार के वेखां। पर लोक कहणगे पागल हो गई है, ये दिमागों हिल गई है। ये सोच सोच के ये भी मना ही नहीं कर सकी। कदी मन दे विच आउंदा इंतजार करा वो गुब्बारे वेचण वाला आवे, वो फुले वेचण वाला आवे। उन्हूं ते याद ही होना वा, उन्हूं याद होना पापा जी ने कहा सी कुड़ी नूं बड़े पसंद ने फुले। पता नहीं क्यों फिर मन कहिंदा नहीं अज खादे नहीं जाने, अज की करूंगी उस गुब्बारे नूं। सच्ची किसी ने सच कहा सी, जीयां दे नाल घर हुंदा, उही घर है पर अज अपना नहीं लग रहा, उही पिंड है पर अज अपना नहीं लग रहा। अपने जी होण ते कच्ची कुली दे विच भी नज़ारा आ जांदा। अपने जीयां दा निग होवे ते सियाल च कोई धूनी भी नहीं पालन दी लोड़ पैंदी। अपने जी सिर्फ छड़ जांदे ने ते यादां, वो सोहणियां यादां दे सदके आपां सारी जिंदगी काट देने। जदों जी करदा उन्हां यादां दे विच चले जाईदा ते फिर उन्हां दे नाल खूब समां बिताईदा। शायद इसे नूं ते कहिंदे ने वो हमेशा साढ़े नाल रहिंदे ने, तुहाडे प्यारे हमेशा साढ़े कोल हुंदे ने, हमेशा दे।

ਇਹ ਕਹਾਣੀ ਪ੍ਰਵੀਨ ਕੌਰ ਸਿੱਧੂ ਹੋਰਾਂ ਨੇ ਲਿਖੀ ਸੀ ਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 0433-280-252 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
3: ਹਾਂਜੀ ਹਾਂਜੀ

0: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499 2535 45 ਤੇ।
2: ਹਾਂਜੀ ਹਾਂਜੀ।

0: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਂਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਬੱਲੇ ਓਏ ਸ਼ੇਰ ਜਵਾਨਾ, ਤੇਰੇ ਤੋਂ ਸਦਕੇ ਜਾਨਾ, ਤੇਰੇ ਤੋਂ ਸਦਕੇ ਜਾਨਾ।

ਕਾਕਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ।

ਤੋ ਵੇਖੈ ਹਾਦਰਾ ਹਦੂਰ, ਕਥ ਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾ, ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪਰਵਾਹੋ, ਸਾਚਾ ਸਾਹਿਬ ਸਾਚ ਨਾਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸਿਰਸ਼ਟ ਉਭਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾ, ਕਾਗਤ ਕਲ

ਜਾਣੇ ਮਨ ਕੋਇ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋ ਚੋਟਾ ਨਹੀਂ ਖਾ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਇ, ਮੰਨੈ

ਸਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਆਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ।

ਸੰਸਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੈ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾਨ ਤਾਂ ਲਿਖੀਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਮਨ ਹਾਰੇ ਕੇਤੇ ਰਾਗ ਪੁਰੀ ਸਿਓ ਕਹੀਨ ਕੇਤੇ ਗਾਵਨ ਹਾਰੇ ਗਾਵੈ ਤੁਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਾਤਸ਼ਾਹਿਬ ਨਾਨਕ ਰਹਿਣ ਦਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ।

ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤਿਤ ਤਾਲ ਕੜੀਏ ਸ਼ਬਦ ਸੱਚੀ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿ ਕੁਦਤ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨ ਜਾਤ ਵਿਚਾਰੇ ਇਤੇ ਪੈ ਤੋ ਕਾਂਪੇ ਪੁਪ ਅੰਤ ਕੋ ਨਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਿਦੰਗ ਨਿਗਾਰੇ ਗੂਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦ ਦੁਬਾ ਸੁ ਸਾਜ ਸਨਹ ਦੁਰਜਾ।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸੱਚੀ ਪਤ ਅੰਤ ਬਸੇ ਜਮਫਾ

0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾ।
1: ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਰੋਂ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ, ਫਿਰੇ ਜਿਉਂ ਬੇਤਾਲਿਆ। ਕਹਿ ਨਾਨਕ

0: ਓਏ ਤੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ।
1: ਸ਼ਿਵ ਸਖਤ ਆਪ ਉਪਾਏ ਕੈ ਕਰਤਾ ਪੇ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਨੂੰ। ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਚਰਨ ਸ਼ੋ ਅਸਥਾਨ ਤੋਂ ਪ੍ਰਾਪਤ ਕੰਨਾਂ ਰਾਹੀਂ ਕੀਤਾ। ਸਾਹਿਬ ਦੀ ਰਹਿਮਤ ਬਖਸ਼ਿਸ਼ ਬਣ ਆਈ ਤਮਾਮ ਸੰਸਾਰ ਨੂੰ ਇੱਕ ਐਸਾ ਮੁੱਖ ਵਾਕ ਬਖਸ਼ਿਆ ਜਿਸ ਨਾਲ ਭੁੱਲਿਆ ਭਟਕਿਆ ਦੁਖੀਆ ਵਿਛੜਿਆ ਆਪਣਾ ਕੁਰਾਹੇ ਰਾਹ ਦੂਰ ਕਰਕੇ ਭੁੱਲਿਆ ਭਟਕਿਆ ਆਪਣੇ ਦੁੱਖ ਦੂਰ ਕਰਨ ਦਾ ਰਾਹ ਪ੍ਰਾਪਤ ਕਰਕੇ ਮੇਰੇ ਸਾਹਿਬ ਦੇ ਉਪਦੇਸ਼ ਨਾਲ ਜ਼ਿੰਦਗੀ ਨੂੰ ਆਨੰਦਿਤ ਬਣਾ ਸਕਦਾ। ਆਓ ਸਾਹਿਬ ਦੀ ਸੀਸ ਲਈਏ। ਮੇਰੇ ਮਾਲਕ ਰਹਿਮਤ ਕਰਨ, ਬਹੁਤ ਲੋੜ ਹੈ ਕਿ ਮਨ ਟਿਕ ਜਾਏ, ਗੁਰ ਸ਼ਬਦ ਨਾਲ ਸ਼ਰਧਾ ਵਿੱਚ ਭਰ ਜਾਏ ਅਤੇ ਇੱਕ ਭਾਵਨਾ ਰੱਖੇ ਜੋ ਸੁਣਿਆ ਉਹਨੂੰ ਕਮਾਉਣਾ, ਜੋ ਸੁਣੈ ਕਮਾਵੈ ਸੋ ਉਤਰੈ ਪਾਰ, ਇਹਨੂੰ ਸੰਗ੍ਰਹਿ ਕਰਨਾ ਬੁੱਧੀ ਵਿੱਚ। ਆਓ ਸਾਹਿਬ ਰਹਿਮਤ ਕਰਨ, ਸ਼ਬਦ ਨੂੰ ਵਿਚਾਰਿਆ ਵੀ ਜਾ ਸਕੇ, ਇਸ ਵਿੱਚ ਇਕਾਗਰਤਾ ਵੀ ਬਣੇ, ਇਸ ਵਿੱਚ ਸ਼ਰਧਾ ਵੀ ਬਣੇ ਤੇ ਸ਼ਬਦ ਦੀ ਵਿਚਾਰ ਨੂੰ ਧਾਰਨ ਕਰਨ ਵਾਲੀ ਬਿਰਤੀ ਵੀ ਬਣ ਆਏ। ਸਾਹਿਬ ਰਹਿਮਤ ਕਰਨ। ਆਓ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ।

ਇਹ ਆਇਆ ਅੱਜ ਦਾ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 632 ਅੰਕ ਤੇ ਸਬਾਈ ਮਨ ਹੈ। ਸੋਠ ਰਾਗ ਹੈ। ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਹਜ਼ੂਰ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਦੋਂ ਅਸੀਂ ਸ਼ਬਦ ਪੜਾਂਗੇ ਨਾ ਆਪਣੇ ਆਪ ਨੂੰ ਆਪ ਸੰਬੋਧਕ ਹੋਵਾਂਗੇ। ਹੈ ਮਨ ਪਰਮੇਸ਼ਵਰ ਦੀ ਸ਼ਰਨ ਜਾਣ ਦੀ ਵਿਚਾਰ ਕਰੋ। ਪ੍ਰਭੂ ਦੀ ਸ਼ਰਨ ਗਿਆ ਜ਼ਿੰਦਗੀ ਕਿੱਥੇ ਪਲਟ ਜਾਂਦੀ ਹੈ, ਜ਼ਿੰਦਗੀ ਦੇ ਦੁੱਖ ਕਿਵੇਂ ਕੱਟੇ ਜਾਂਦੇ ਨੇ। ਸ਼ਰਨ ਜਾਣਾ ਅਗਲਾ ਕਦਮ ਹੈ। ਪਹਿਲਾਂ ਸ਼ਰਨ ਜਾਣ ਦੀ ਵਿਚਾਰ ਕਰਨਾ ਕਿ ਪਰਮਾਤਮਾ ਦੀ ਜੋ ਸ਼ਰਨ ਜਾਈਦਾ ਉਸ ਨਾਲ ਜ਼ਿੰਦਗੀ ਕਿਸ ਤਰ੍ਹਾਂ ਦੀ ਹੋ ਜਾਵੇ।

ਕਿਉਂਕਿ ਸਿਮਰਨ ਦੇ ਅਰਥ ਮੈਂ ਬੇਨਤੀ ਕਰਾਂ, ਜਦੋਂ ਜ਼ਿੰਦਗੀ ਵਿੱਚ ਘਟ ਜਾਂਦੇ ਨੇ, ਸਿਮਰਨ ਬਣ ਜਾਂਦਾ, ਫਿਰ ਕਹਿ ਲਈਏ ਪਰਮਾਤਮਾ ਦੀ ਸ਼ਰਨ ਜਾਣ ਦੀ ਪੂਰਨ ਤੌਰ ਤੇ ਅੰਦਰ ਵਿਚਾਰ ਆ ਜਾਂਦੀ ਹੈ। ਗੱਲ ਥੋੜੀ ਧਿਆਨ ਚ ਰੱਖਿਓ, ਸ਼ਰਨ ਦੇ ਪ੍ਰਥਮ ਅਰਥ ਨੇ ਪਰਮਾਤਮਾ ਦੇ ਸਮਰਪਿਤ ਹੋ ਜਾਣਾ। ਮੈਂ ਨਾਹੀ ਕੁਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਮੈਂ ਆਪ ਜੀ ਦੇ ਮਾਲਕ ਸਮਰਪਿਤ ਹਾਂ, ਮੇਰੇ ਕੋਲ ਆਪਣਾ ਬਲ ਨਹੀਂ, ਮੇਰੇ ਕੋਲ ਆਪਣੀ ਹਿੰਮਤ ਨਹੀਂ, ਮੇਰੇ ਕੋਲ ਆਪਣੀ ਤਾਕਤ ਨਹੀਂ ਕਿ ਮੈਂ ਕੁਛ ਕਰ ਸਕਾਂ। ਮੈਂ ਆਪ ਜੀ ਨੂੰ ਆਪਣੀ ਬਾਂਹ ਫੜਾਈ, ਆਪ ਜੀ ਦੇ ਸਮਰਪਿਤ ਹੋਇਆ, ਕਿਰਪਾ ਕਰ ਦਿਓ। ਇਹ ਹੈ ਪ੍ਰਥਮ ਕਦਮ। ਅਗਲਾ ਕਦਮ ਹੈ ਉਸ ਮਾਲਕ ਦਾ ਸਿਮਰਨ ਕਰਨਾ। ਸਿਮਰਨ ਦਾ ਪ੍ਰਾਰੰਭਕ ਕਦਮ ਹੈ ਰਸਨਾ ਨਾਲ ਬੜੇ ਧਿਆਨ ਨਾਲ ਬੋਲਣਾ ਤੇ ਆਪਣੇ ਬੋਲਾਂ ਨੂੰ ਕੰਨਾਂ ਨਾਲ ਸੁਣਨਾ। ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਸ਼ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ। ਜਦੋਂ ਅੰਦਰਲਾ ਆਪਾ ਟਿਕ ਕੇ ਐਸੇ ਧਿਆਨ ਵਿਚ ਜੁੜ ਜਾਂਦਾ, ਬੜੇ ਪਿਆਰ ਚ ਭਰ ਕੇ ਫਿਰ ਉਹ ਸਿਮਰਨ ਦੇ ਕਦਮ ਉਠਾਉਂਦਾ।

ਜਦੋਂ ਸ਼ਰਨ ਗਹੀ ਪਕੜ ਲਈ, ਸ਼ਰਨ ਵਿੱਚ ਚਲੇ ਗਏ, ਮੈਂ ਬੇਨਤੀ ਕਰਾਂ ਉਹ ਗਜ ਇੱਕ ਦੇਵ ਲੋਕ ਦਾ ਗੰਧਰਵ ਸੀ, ਦੇਵਲ ਰਿਸ਼ੀ ਦੇ ਸਰਾਪ ਦੇ ਨਾਲ ਉਹ ਹਾਥੀ ਬਣ ਗਿਆ, ਨਦੀ ਤੇ ਪਾਣੀ ਪੀਣ ਜਾਂਦਾ, ਉੱਥੇ ਤੰਦੂਆ ਉਸ ਨੂੰ ਗ੍ਰਸ ਲੈਂਦਾ, ਆਪਣੀ ਤਾਰ ਤੰਦੂਆ ਲਪੇਟ ਕੇ ਹਾਥੀ ਨੂੰ ਖਿੱਚੀ ਜਾ ਰਿਹਾ, ਇਹ ਪਾਣੀ ਵਿੱਚ ਡੁੱਬਣ ਲੱਗਦਾ, ਸਾਰਾ ਜ਼ੋਰ ਲਾ ਲੈਂਦਾ, ਮੈਂ ਜੋ ਤੰਦੂਆ ਮੈਂ ਬੇਨਤੀ ਕਰਾਂ ਉਸ ਨੂੰ ਪਕੜ ਕੇ ਪਾਣੀ ਵਿੱਚ ਜਦੋਂ ਮੌਤ ਦੇ ਮੂੰਹ ਵਿੱਚ ਪਾਉਣ ਲੱਗਦਾ, ਕਹਿੰਦੇ ਨੇ ਉਸ ਸਮੇਂ ਦੁਖਦ ਗਜਿੰਦ ਅਰਬਿੰਦ ਗੈ ਭੇਟ ਰੱਖੈ ਤਾਂ ਕਿ ਕਾਜਿਆ ਚੱਕਰ ਪਾਣ ਆਣ ਗ੍ਰਸੈ ਗ੍ਰਾਹ ਜੀਓ ਕਹਾਂ ਕੋ ਕਰੈ ਕਛੂ ਹੋਤ ਨਾ ਕਾਹੂ ਕੇ ਕੀਏ ਜਾਂ ਕਿ ਪ੍ਰਭੂ ਮਾਨ ਲੇਹੇ ਸਰਬ ਸੁਖ ਤਾਹੇ ਜੀਓ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਦੁਖਦ ਗਜਿੰਦ, ਗਜਿੰਦ ਮੈਨੇ ਹਾਥੀਆਂ ਦਾ ਵੱਡਾ ਹਾਥੀ, ਅਰਬਿੰਦ ਅਰਬਿੰਦ ਮੈਨੇ ਕਮਲ, ਕਮਲ ਦਾ ਫੁੱਲ ਨਦੀ ਵਿਚ ਤਹਿ ਰਿਹਾ ਆਉਂਦਾ ਚੂਕੇ ਹੈ ਤੇ ਪੂਰਵ ਜਨਮ ਦਾ ਗੰਧਰਵ ਸੀ, ਅੰਦਰ ਚੇਤਨਾ ਜੀਵ ਆਤਮਾ ਦੀ ਤੇ ਹੈ ਹੀ ਸੀ ਵੀ ਜਦੋਂ ਦੁੱਖਾਂ ਵਿਚ ਫਸ ਜਾਈਏ ਤੇ ਪ੍ਰਭੂ ਦਾ ਆਰਾਧਨ ਕਰਨਾ ਚਾਹੀਦਾ। ਉਸ ਸਮੇਂ ਉਹ ਤਹਿਰਿਆ ਆਉਂਦਾ ਫੁੱਲ ਸੁੰਡ ਨਾਲ ਫੜ ਕੇ ਭਗਵਾਨ ਦੇ ਸਮਰਪਿਤ ਕਰਕੇ ਕਹਿੰਦਾ ਹੇ ਪ੍ਰਭੂ ਬਚਾ ਲਓ, ਅੰਦਰ ਦੀ ਚੇਤਨਾ ਬੋਲਦੀ ਹੇ ਪ੍ਰਭੂ ਬਚਾ ਲਓ ਦੁਖਦ ਗਜਿੰਦ ਅਰਬਿੰਦ ਗਹਿ ਭੇਟ ਰੱਖੈ ਤਾਂ ਕਿ ਕਾਜੈ ਚੱਕਰ ਪਾਣ ਆਣ ਗ੍ਰਸੈ ਗ੍ਰਾਹ ਜੀਓ। ਇਹ ਹਕੀਕਤ ਹੈ। ਉਸ ਸਮੇਂ ਕਹਿੰਦੇ ਨੇ ਭਗਵਾਨ ਨੇ ਉਸ ਹਾਥੀ ਨੂੰ ਤੰਦੂਏ ਦੀ ਤੰਦ ਕੱਟ ਕੇ ਬਚਾ ਲਿਆ। ਐ ਭਲਿਆ ਜੇ ਉਹ ਹਾਥੀ ਵਰਗਾ ਜਿਸ ਕੋਲ ਆਪਣਾ ਬਲ ਖਤਮ ਹੋ ਗਿਆ ਸੀ ਵਾਹਿਗੁਰੂ ਦਾ ਸਿਮਰਨ ਕੀਤਾ ਤੇ ਉਹ ਬਚ ਸਕਦਾ, ਭਲਿਆ ਤੂੰ ਕਿਉਂ ਨੀ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਬਚ ਸਕਦਾ। ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗਰਾ ਤੇ ਛੋਟਾ, ਤੂੰ ਵਾਹਿਗੁਰੂ ਦੇ ਚਰਨਾਂ ਵਿਚ ਆ, ਅਰਦਾਸ ਕਰ, ਬੇਨਤੀ ਕਰ, ਅੰਦਰ ਦੀ ਭਾਵਨਾ ਨਾਲ ਬੋਲ ਠਾਕ।

0: ਆਇਆ ਅੰਦਰ ਦੇ ਆਪੇ ਵਿਚ ਉਸ ਮਾਲਕ ਅੱਗੇ ਸਮਰਪਿਤ ਹੋ ਕੇ ਕਹਿਣਾ ਮਾਲਕ ਤੇਰੀ ਸ਼ਰਨ ਵਿਚ ਆਏ। ਜੋ ਸ਼ਰਨ ਵਿਚ ਆ ਜਾਏ ਮਾਲਕ ਸਾਹਿਬ ਉਸ ਦੀ ਬਾਂਹ ਫੜਦੇ ਨੇ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੈਂ ਬੇਨਤੀ ਕਰਾਂ, ਜਹਾਂਗੀਰ ਗ੍ਰਿਫਤਾਰੀ ਦਾ ਹੁਕਮ ਦਿੰਦਾ ਅਤੇ ਪਾਸ ਬੁਲਾ ਕੇ ਕਹਿੰਦਾ ਮੇਰੇ ਬਾਗੀ ਪੁੱਤਰ ਦੀ ਤੁਸਾਂ ਮਦਦ ਕੀਤੀ ਹੈ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਤਾ ਕੀ ਆਖਿਆ ਸੀ, ਐ ਜਹਾਂਗੀਰ ਇੱਥੇ ਇਹ ਡਰ ਹੈ ਕਿ ਕਦੀ ਤੇਰਾ ਬਾਪ ਆਇਆ ਅਕਬਰ ਇਸ ਦਰਬਾਰ ਵਿਚ, ਉਸ ਨੂੰ ਵੀ ਬੈਠਣ ਦੀ ਜਗ੍ਹਾ ਦਿੱਤੀ, ਲੰਗਰ ਛਕਾਇਆ ਤੇ ਸਨਮਾਨਿਆ ਗਿਆ। ਕਦੀ ਆਇਆ ਇੱਥੇ ਤੇਰਾ ਪੁੱਤਰ, ਇੱਥੇ ਗੱਲ ਇਹ ਨਹੀਂ ਹੈ ਵੀ ਕੌਣ ਆਇਆ, ਇੱਥੇ ਜੋ ਸ਼ਰਨ ਵਿਚ ਆਇਆ ਉਹਨੂੰ ਸਨਮਾਨਿਆ ਗਿਆ, ਉਹਨੂੰ ਗਲੇ ਲਾਇਆ ਗਿਆ। ਜੋ ਸ਼ਰਨ ਆਵੇ ਤੇ ਸਿਕੰਠ ਲਾਵੇ, ਇਹੋ ਬਿਰਧ ਸਵਾਮੀ ਸੰਧਾ, ਅਗਰ ਤੂੰ ਵੀ ਸ਼ਰਨ ਵਿਚ ਆ ਜਾਂਦਾ ਤੇ ਤੈਨੂੰ ਵੀ ਇੰਨਾ ਹੀ ਸਨਮਾਨ ਮਿਲ ਜਾਣਾ ਸੀ। ਮੈਂ ਬੇਨਤੀ ਕਰਦੀ ਹਾਂ ਕਿ ਉਹ ਸਨ ਜੋ ਸੱਚ ਦਾ ਪਹਿਰਾ ਦਿੰਦੇ ਆ, ਭਾਵੇਂ ਸ਼ਹੀਦ ਹੋ ਗਏ ਪਰ ਹਕੀਕਤ ਇਹ ਹੈ, ਇਸ ਦਰ ਦੀ ਮਰਿਆਦਾ ਨੂੰ ਉਹਨਾਂ ਰੱਤੀ ਭਰ ਵੀ ਆਂਚ ਨਹੀਂ ਆਉਣ ਦਿੱਤੀ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਜਦੋਂ ਸ਼ਰਨ ਚਲੇ ਜਾਈਏ ਤੇ ਵੱਡੇ ਵੱਡੇ ਇਹੋ ਜੇ ਤੰਦੂਏ ਵਰਗੇ ਬਲਸ਼ਾਲੀਆਂ ਤੋਂ ਵੀ ਉਸ ਹਾਥੀ ਨੂੰ ਮੇਰੇ ਸਾਹਿਬ ਜੀ ਬਚਾ ਲੈਂਦੇ ਹਨ ਜੀ।
1: ਮਹਿਮਾ ਨਾਮ ਕਹਾ ਲਾਓ ਬਰ ਨਾਉ, ਰਾਮ ਕਹਿਤ ਬੰਧਨ ਤੇਹ ਟੂਟਾ।
0: ਨਾਮ ਦੀ ਮਹਿਮਾ ਮੈਂ ਕਿੱਥੋਂ ਤੱਕ ਆਖਾਂ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮਹਿਮਾ ਨਾਮ ਕਹਾ ਲਾਓ ਬਰ ਨਾਉ, ਰਾਮ ਕਹਿਤ ਬੰਧਨ ਤੈ ਟੂਟਾ। ਭਲਿਆ ਰਾਮ ਕਹਿੰਦੇ ਆ, ਵਾਹਿਗੁਰੂ ਦਾ ਸਿਮਰਨ ਕਰਦੇ ਆ, ਉਸ ਤੇ ਬੰਧਨ ਕੱਟੇ ਜਾਂਦੇ ਨੇ, ਤੂੰ ਵੀ ਵਾਹਿਗੁਰੂ ਜੀ ਦਾ ਸਿਮਰਨ ਕਰ। ਤੂੰ ਐਸਾ ਰਾਮ ਕਹਿਣਾ ਸਿੱਖ ਲੈ ਕਬੀਰ, ਰਾਮੇ ਰਾਮ ਕਹੋ ਕਹਿਬੇ ਮਾਹੇ ਵਿਵੇਕ, ਏਕ ਅਨੇਕਾ ਮਿਲ ਗਿਆ ਏਕ ਸਮਾਨਾ ਏਕ। ਤੂੰ ਉਸ ਨੂੰ ਜਪਦਿਆਂ ਜਪਦਿਆਂ ਆਪਾਂ ਵਲੀਨ ਕਰ ਲੈ ਕਬੀਰ, ਰਾਮੇ ਰਾਮ ਕਹੋ, ਰਮ ਜਾ ਲੀਨ ਹੋ ਜਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਭਲਾ ਕੁਛ ਪਲ, ਏਕ ਚਿੱਤ ਜੈ ਇੱਕ ਛਿਨ ਧਿਆਇਓ। ਤੂੰ ਕਿਤੇ ਐਸਾ ਇੱਕ ਚਿੱਤ ਹੋ ਕੇ ਇੱਕ ਛਿਨ ਮਾਤਰ ਵੀ ਉਸ ਵਾਹਿਗੁਰੂ ਵਿਚ ਲੀਨ ਹੋ ਜਾਏ, ਇਸ ਦੀ ਮਹਿਮਾ ਆਖੀ ਨਹੀਂ ਜਾ ਸਕਦੀ। ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਕਹੀ ਨਾ ਜਾਵੇ। ਇਹ ਹਕੀਕਤ ਹੈ, ਮਹਿਮਾ ਨਾਮ ਕਹਾ ਲੋ ਬਰਨੋ, ਰਾਮ ਕਹਿਤ ਬੰਧਨ ਤਹ ਟੂਟਾ।
1: ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ।
0: ਅਜਾਮਲ ਪਾਪੀ ਸੀ, ਸਾਰਾ ਸੰਸਾਰ ਜਾਣਦਾ ਸੀ, ਇਹ ਵਿਸ਼ਵਾ ਦੁਆਰੇ ਜਾਣ ਵਾਲਾ ਹੈ। ਅਚਰਨਹੀਨ ਹੋ ਜਾਏ ਦੁਨੀਆ ਲਾਂਤਾਂ ਵੀ ਪਾਉਂਦੀ ਏ, ਸਮਾਜ ਵਿਚ ਉਸ ਦੀ ਇੱਜ਼ਤ ਵੀ ਨਹੀਂ ਰਹਿੰਦੀ ਤੇ ਲੋਕ ਉਸ ਤੇ ਇਤਬਾਰ ਵੀ ਨਹੀਂ ਕਰਦੇ। ਇਹ ਅਜਾਮਲ ਦਾ ਹਾਲ ਸੀ, ਜਾਤ ਦਾ ਬ੍ਰਾਹਮਣ ਸੀ ਪਰ ਕਰਮ ਸ਼ੂਦਰਾਂ ਤੋਂ ਵੀ ਪੈੜੇ ਸਨ। ਤੇ ਐਸੇ ਪਾਪੀ ਵੇਸ਼ਵਾ ਦੁਆਰੇ ਜਾਣ ਵਾਲੇ ਨੂੰ ਜੇ ਕੋਈ ਮਹਾਂਪੁਰਖ ਆ ਕੇ ਤੇ ਕਹਿੰਦੇ ਨੇ ਜਿਹੜਾ ਇਸ ਵਕਤ ਤੇਰੇ ਘਰ ਪੁੱਤਰ ਜੰਮੇਗਾ ਉਸ ਦਾ ਨਾਮ ਨਾਰਾਇਣ ਰੱਖੇ, ਮੈਂ ਬੇਨਤੀ ਕਰਾਂ ਹੁਣ ਨਰੈਣ ਨਾਮ ਰੱਖੀ। ਨਾਲ ਇੱਕ ਗੱਲ ਕਹੀ ਸੀ, ਇਹ ਨਰੈਣ ਨਾਮ ਹੈ ਨਿਰੰਕਾਰ ਜੀ ਦਾ, ਪਰਮੇਸ਼ਰ ਜੀ ਦਾ, ਤੇ ਪੁੱਤਰ ਦਾ ਨਾਮ ਲੈਂਦਿਆਂ ਕਦੀ ਨਰੈਣ ਦਾ ਵੀ ਚੇਤੇ ਕਰ ਲਿਆ ਕਰੇ। ਮੈਂ ਬੇਨਤੀ ਕਰਾਂ ਹੁਣ ਛੋਟਾ ਪੁੱਤਰ ਸੀ, ਛੋਟਾ ਪੁੱਤਰ ਹੋਣ ਦੇ ਨਾਤੇ ਉਸ ਨਾਲ ਪਿਆਰ ਵੀ ਜ਼ਿਆਦਾ ਸੀ, ਹੁਣ ਉਸ ਨੂੰ ਨਰਾਇਣ ਨਰਾਇਣ ਨਰਾਇਣ ਕਰਕੇ ਬੁਲਾਉਂਦਿਆਂ ਬੁਲਾਉਂਦਿਆਂ ਅੰਤਮ ਸਮਾਂ ਆਇਆ। ਮੈਂ ਬੇਨਤੀ ਕਰਾਂ ਮੁੱਖੋਂ ਨਰਾਇਣ ਨਿਕਲਿਆ ਤੇ ਸੱਚ ਸੀ ਵੀ ਸਾਰੀ ਜ਼ਿੰਦਗੀ ਦੇ ਪਾਪਾਂ ਤੋਂ ਮੁਕਤ ਹੋ ਗਿਆ। ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨੇ ਸਤਾਰਾ। ਇਹ ਹਕੀਕਤ ਹੈ, ਕਈ ਵਾਰ ਘੰਟਿਆਂ ਵੱਧੀ ਜਪ ਕਰਦਿਆਂ ਉਹ ਅਵਸਥਾ ਮਿਲਦੀ ਹੋਵੇਗੀ, ਕਈ ਵਾਰ ਇੱਕ ਛਿਨ ਮਾਤਰ ਵੀ ਨਿਮਖ, ਇੱਕ ਪਲ, ਇੱਕ ਸੈਕਿੰਡ, ਇੱਕ ਅੱਖ ਦੇ ਝਮਕਨੇ ਜਿਤਨੇ ਸਮੇਂ ਚ ਵੀ उस वाहगुरु नाल सुरत जुड़ जाए ते उसका पार निस्तारा हो जाता है जी।
1: नानक कहत चेत चिंता मन तै भी उतरै पार।
0: गुरु नानक दा नौवा जामा। धन गुरु तेग बहादुर पातशाह। ज्योत गुरु नानक दी है, जामा गुरु तेग बहादुर जी दा है। नानक कहत चेत, रे चेत चेत चेत अचेत, काहे ना बाल्मीकि देख किस जात ते कह पद अमरियो राम भगत विशेख। भलिया तू चेत, अंदर दी चेतना नाल चेत, चेतना काम चित दे। जदो चित विच वाहगुरु वास आंदा फिर चुप कीता भी अंदरो चेत दे, फिर खामोश होया भी अंदरों पिया जपदा। नानक कहत चेत चिंता मन। एक पुरातन गल रही है भी एक मनी हुंदी है चिंता मनी, वो हाथ विच आ जाए तो जो चिंता करिए ओही पूरी हो जांदी, जो चितवन करिए ओ पूरी हो जांदी। सतगुरु कहंदे ने भलिया तू बाहर दी चिंता मनी ना लभ, साडे सारिया कोल चिंता मनी है, ओ है वाहिगुरु। सारे आखो वाहिगुरु वाहिगुरु वाहिगुरु वाहिगुरु। यह है चिंता मनी। इस नाल जो भी जो मंग है ठाकर अपने ते सोई सोई देवे। नानक कहत चेत चिंता मन तैं भी उतरै पारा, तू भी इस संसार तो पार हो जाएगा। वाहगुरु दा सिमरन कर। जिवें जिवें सिमरन करदे गए मैं बेनती करांगा दुनिया दे भी सारे सुख मिलणगे। जो मंगे ठाकर अपने ते इच्छा पूरक सर्व सुख दाता हर, जाके वस है काम तेना, सो ऐसा हर त्याई है मेरे जीरे, ता सर्व सुख पावे मेरे मन दुख कटे जानगे, पापा तो मुक्त हो जावांगे, सारे सुख झोली विच पहनगे, रब दे कर प्रवान हो जावांगे। वेखो दुनिया भी सबर गई, दुख कटे गए, चिंता तो मुक्त हो गए, पाप कटे गए, ये जीवन दा मकसद वाहगुरु दा मिलाप ओ भी हो गया। साहब कहन लगे उस वाहगुरु दा सिमरन कर ताकि तेरी जिंदगी दे सारे दुख भी कटे जान, चिंता मुक्त होके आनंदित जिंदगी बन आवे जी। इथों तक आए अज दे पावन मुख वाक दे विचार नाल सांझ होई। आओ लड़ीवार धन गुरु ग्रंथ साहिब जी दे पावन उपदेश नाल जुड़ना करिए।

0: ਇਹ ਮਾਰੂਵਾਰ ਦੇ ਸਲੋਕ ਵੀ ਗੁਰੂ ਅਰਜਨ ਦੇਵ ਜੀ ਦੇ ਨੇ ਤੇ ਪੌੜੀ ਵੀ ਗੁਰੂ ਅਰਜਨ ਦੇਵ ਜੀ ਦੇ। ਤੂੰ ਸੱਚਾ ਸਾਹਿਬ, ਤੂੰ ਸੱਚਾ ਹੈ ਸਾਹਿਬ ਮਾਲਕ, ਸੱਚ ਹੈ ਤੇ ਸੱਚ ਸਭ ਧਾਰਿਆ, ਕਿਉਂਕਿ ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਦੋਂ ਸੱਚ ਜੋ ਬਣਾਉਂਦਾ, ਮੈਂ ਬੇਨਤੀ ਕਰਾਂ, ਸੱਚ ਹੀ ਬਣਾਉਂਦਾ। ਗੱਲ ਥੋੜੀ ਧਿਆਨ ਚ ਰੱਖਿਓ, ਸੋਨਾ ਆਧਾਰ ਹੈ, ਅਧਿਸ਼ਠਾਨ ਹੈ, ਬੇਸ ਹੈ, ਉਸ ਚੋਂ ਗਹਿਣੇ ਨਿਕਲਦੇ ਨੇ। ਉਹ ਗਹਿਣਿਆਂ ਦੇ ਆਕਾਰ ਕਿਤਨੇ ਵੀ ਹੋਣ, ਉਹ ਸੋਨੇ ਨਹੀਂ ਧਾਰੇ ਨੇ ਨਾ। ਤੇ ਜੇ ਅਧਿਸ਼ਠਾਨ ਕੱਢ ਦਈਏ, ਆਧਾਰ ਕੱਢ ਦਈਏ, ਉਸ ਦਾ ਬੇਸ ਕੱਢ ਦਈਏ, ਤੇ ਕੋਈ ਗਹਿਣਾ, ਮੈਂ ਬੇਨਤੀ ਕਰਾਂ, ਉਹ ਟਿਕ ਨਹੀਂ ਸਕਦਾ। ਭਾਂਡੇ ਮਿੱਟੀ ਦੇ ਘੁਮਿਆਰ ਬਣਾਉਂਦਾ, ਉਹ ਕੁੱਜੀ ਬਣਾ ਦੇ, ਉਹ ਕਛੋਰਾ ਬਣਾ ਦੇ, ਉਹ ਮਟਕਾ ਬਣਾ ਦੇ, ਵੱਡਾ ਘੜਾ ਬਣਾ ਦੇ, ਪਰ ਜੇ ਮਿੱਟੀ ਵਿੱਚੋਂ ਕੱਢ ਦਈਏ ਤੇ ਮੈਂ ਬੇਨਤੀ ਕਰਾਂ, ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਤਮਾਮ ਬ੍ਰਹਿਮੰਡ ਸੰਸਾਰ ਜੋ ਜੜ ਤੇ ਚੇਤਨ ਰਚਨਾ ਰੂਪ ਵਿੱਚ ਹੈ, ਇਹ ਕਰਤਾ ਪੁਰਖ ਤੁਸਾਂ ਆਪ ਬਣਾਇਆ ਤੇ ਆਪਣਾ ਆਪਾ ਅੰਦਰ ਆਪ ਹੀ ਟਿਕਾਇਆ। ਤੂੰ ਸੱਚਾ ਸਾਹਿਬ ਸੱਚ, ਸੱਚ ਸਭ ਧਾਰਿਆ।
1: ਗੁਰਮੁਖ ਕੀਤੋ ਥਾਟ ਸਿਰਜ ਸੰਸਾਰਿਆ।
0: ਜਦੋਂ ਸੰਸਾਰ ਨੂੰ ਸਿਰਜਿਆ ਨਾ, ਤੇ ਕੀ ਕੀਤਾ? ਗੁਰਮੁਖ ਕੀਤੋ ਥਾਟ, ਇੱਕ ਗੁਰਮੁਖਾਂ ਦਾ ਨਿਯਮ ਬਣਾ ਦਿੱਤਾ। ਮੈਂ ਬੇਨਤੀ ਕਰਾਂ, ਇਹ ਜਿਹੜੇ ਤੇ ਨਿਯਮ ਸੰਭਾਲ ਲੈਂਦੇ ਨੇ, ਉਹ ਕਰਤੇ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦੇ ਨੇ। ਕਰਤੇ ਨੇ ਆਖਿਆ, ਮੈਂ ਤੈਨੂੰ ਬਣਾਇਆ, ਪਰ ਮੈਂ ਆਪਣਾ ਆਪਾ ਤੇਰੇ ਅੰਦਰ ਟਿਕਾਇਆ, ਮੈਂ ਤੇਰੀ ਸੁਰਤ ਬਣਾਈ ਏ। ਤੂੰ ਗੁਰਮੁਖ ਬਣੀ, ਗੁਰੂ ਕੋਲ ਜਾਈ, ਤੇ ਜਿਹੜਾ ਇੱਥੇ ਨਿਯਮ ਹੈ ਨਾ, ਜਿਹੜਾ ਥਾੜ ਦਿੱਤਾ ਗੁਰਮੁਖ ਦਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ, ਹਰ ਨਾਮ ਤੇ ਆਵੈ। ਤੂੰ ਅੰਮ੍ਰਿਤ ਵੀ ਛਕਣਾ, ਤੂੰ ਅੰਮ੍ਰਿਤ ਵੇਲਾ ਵੀ ਸੰਭਾਲਣਾ, ਤੂੰ ਅੰਮ੍ਰਿਤ ਬਾਣੀ ਨਾਲ ਵੀ ਜੁੜਨਾ, ਤੂੰ ਅੰਮ੍ਰਿਤ ਨਾਮ ਵੀ ਜਪਣਾ, ਤੇ ਅੰਮ੍ਰਿਤ ਦੀ ਦ੍ਰਿਸ਼ਟੀ ਵੀ ਬਣਾਉਣੀ ਹੈ। ਉਸ ਗੁਰਮੁਖ ਨੂੰ ਇੱਕ ਐਸਾ ਨਿਯਮ ਦੇ ਕੇ ਕਰਤੇ ਨੇ ਇਹ ਸਾਰਾ ਸੰਸਾਰ ਸਿਰਜਿਆ ਹੈ ਜੀ।
1: ਹਰ ਆਗਿਆ ਹੋਏ ਵੇਦ ਪਾਪ ਪੁੰਨ ਵਿਚਾਰਿਆ।
0: ਪੁਰਾਤਨ ਸਮੇਂ ਤੋਂ ਜੋ ਸੰਸਾਰ ਦੀ ਰਚਨਾ ਹੋਈ, ਤੇ ਵਾਹਿਗੁਰੂ ਜੀ ਨੇ ਨਾਲ, ਮੈਂ ਬੇਨਤੀ ਕਰਾਂ, ਧਰਮ ਗ੍ਰੰਥਾਂ ਦਾ ਵੀ ਉਹ ਇੱਕ ਐਸਾ ਵਿਵਰਣ ਬਣਾ ਦਿੱਤਾ, ਤਾਂ ਕਿ ਲੋਕ ਸਮੇਂ ਸਮੇਂ ਅਨੁਸਾਰ ਉਥੋਂ ਪਾਪ ਤੇ ਪੁੰਨ ਦੀ ਵਿਚਾਰ ਲੈ ਸਕਣ। ਹਰੀ ਦੀ ਆਗਿਆ ਨਾਲ ਵੇਦਾਂ ਦੀ ਪਹਿਲਾਂ ਰਚਨਾ ਕੀਤੀ ਗਈ। ਤੇ ਇੱਥੇ ਮੈਂ ਬੇਨਤੀ ਕਰਨ ਲੱਗਾ, ਥੋੜੀ ਗੱਲ ਧਿਆਨ ਚ ਰੱਖਿਓ, ਅੱਜ ਦੇ ਸਮੇਂ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਸਭ ਨਾਦ ਵੇਦ ਗੁਰਬਾਣੀ, ਸਾਨੂੰ ਗੁਰਬਾਣੀ ਦਾ ਇਹ ਮਹਾਨ ਧਰਮ ਗ੍ਰੰਥ ਦੇ ਦਿੱਤਾ। ਇੱਥੋਂ ਤੁਸੀਂ ਪਾਪ ਤੇ ਪੁੰਨ ਦੀ ਵਿਚਾਰ ਕਰ ਸਕਦੇ ਹੋ, ਵੀ ਜ਼ਿੰਦਗੀ ਵਿੱਚ ਪਾਪ ਕੀ ਹੈ, ਜ਼ਿੰਦਗੀ ਵਿੱਚ ਪੁੰਨ ਕੀ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਗੋਬਿੰਦ ਦੇ ਗੁਣਾਂ ਦਾ ਗਾਹ ਪਾ, ਇਹ ਕਲਯੁਗ ਵਿੱਚ ਪੁੰਨ ਹੈ, ਤੇ ਰੱਬ ਨੂੰ ਭੁੱਲ ਜਾਏਗਾ, ਇਹ ਸਭ ਤੋਂ ਵੱਡਾ ਪਾਪ ਹੈ। ਮੈਂ ਬੇਨਤੀ ਕਰਾਂ, ਵਾਹਿਗੁਰੂ ਜੀ ਨੇ ਪਾਪ ਪੁੰਨ ਦੀ ਵਿਚਾਰ ਵੀ ਦਿੱਤੀ ਜੀ।
1: ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ।
0: ਇਹ ਤਿੰਨਾਂ ਗੁਣਾਂ ਦਾ ਵਿਸਥਾਰ ਕੀਤਾ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇੱਥੇ ਬ੍ਰਹਮਾ ਨੂੰ ਰਜੋ ਗੁਣ, ਵਿਸ਼ਨੂੰ ਜੀ ਨੂੰ ਸਤੋ ਗੁਣ, ਤੇ ਸ਼ਿਵ ਜੀ ਨੂੰ ਤਮੋ ਗੁਣ ਵਿੱਚ ਇਹ ਤਿੰਨਾਂ ਗੁਣਾਂ ਦੀ ਰਚਨਾ ਕਰਕੇ ਸੰਸਾਰ ਦੀ ਮਰਿਆਦਾ ਚਲਾਈ। ਕਿਉਂਕਿ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਇ ਦੀਵਾਨ, ਇਹ ਤਿੰਨਾਂ ਗੁਣਾਂ ਰਾਹੀਂ ਰਚਨਾ ਕੀਤੀ ਜੀ।
1: ਨਾਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ।
0: ਨੌ ਟੁਕੜਿਆਂ ਵਿੱਚ ਸਾਰੀ ਧਰਤੀ ਨੂੰ ਸਾਜਿਆ ਗਿਆ, ਤੇ ਇੱਥੇ ਮੈਂ ਬੇਨਤੀ ਕਰਾਂ, ਨਾਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ, ਸਾਰੇ ਸੰਸਾਰ ਨੂੰ ਤਰ੍ਹਾਂ ਤਰ੍ਹਾਂ ਦੀ ਰੂਪ ਰੇਖਾ ਦੇ ਕੇ ਕਰਤੇ ਨੇ ਸਵਾਰਿਆ। मैं बेनती करा जो बनाया है वो पूरा बनाया है, अधूरा कुछ भी नहीं रहन दिता। जे पत्ते बनाए ते पूरे बनाए, जीव जंतु बनाए ते पूरे बनाए, सारे संसार दी रचना नू करते ने आप ही संवारिया है जी।
1: वेकी जंत उपाय अंतर काल तारिया,
0: वेकी दे अर्थ ने थे रंगा रंगा दे जंत, जीव जंतु पशु पंछी मनुख हर तरह दी रचना रचाई ते अंतर काल तारिया। इथे थोड़ी जी बेनती करांगा, जदो ਹੁੰਦਾ ਨਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਉਥੇ ਕਲ ਦੇ ਅਰਥ ਨੇ ਇੱਜ਼ਤ, ਇੱਥੇ ਕਲ ਦੇ ਅਰਥ ਨੇ ਸ਼ਕਤੀ, ਕਿਤੇ ਕਲ ਦੇ ਅਰਥ ਆਏ ਨੇ ਕਲ ਯੁਗ ਤੇ ਕਿਤੇ ਕਲ ਦੇ ਅਰਥ ਆਏ ਨੇ ਕਾਲਖ। ਖੈਰ ਮੈਂ ਬੇਨਤੀ ਕਰਾਂਗਾ, ਹਜ਼ੂਰ ਕਹਿੰਦੇ ਨੇ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਪੈਦਾ ਕਰਕੇ अंदर अपनी शक्ति सब दे ही टिकाई हुई है जी।
1: तेरा अंत ना जाने कोई सच सिरजन हारिया,
0: क्योंकि तेरा अंत नहीं कोई जान सकदा भी कित्थों तक की कुछ किवें बनाया किन्ना कु बनाया। ओ समुंदर एडा वड्डा बनाया सी उस दा था नहीं पा सकदे, सूरज इतना जिस दियां किरणा दा था नहीं पा सकदे भी किन्नियां किन्ने। मैं बेनती करा करता तू सूरज चंद ते सागर दरिया बनाउण वाला तेरा अंत असीं कित्थों पा सकदे हां। बस इको गल है, मैं बेनती करांगा एक पंक्ति दे तीन विश्राम लैके गल समझियो। लिख नाम अंदर सुरत विच नाम लिख, दूजा कदम सलाह लिख उंदी सिफत सलाह कर वाह वाह, ते तीजा कदम है लिख नाम सलाह लिख लिख अंत ना पारा वार, ए करता तेरा अंत नहीं है अंत ना सिफती कहन ना अंत, तेरा अंत तेरा पारा वार नहीं पाया जा सकता जी।
1: तू जान है सब विद आप गुरमुख निस्तारिया,
0: तू सारे तरीके आप जानन वाला, तू जाने सब विद आप हर कुछ तेनू पता है, इस जीव जंतु नू किवें चलाना है, इनू किवें धरती तो आकाश ते चढ़ाना है, तू किवें आकाश तो चढ़े नू खाक विच मलाउना है। मैं बेनती करा किवें संसार चलाउना है, तू जाना सब विद आप गुरमुख निस्तारिया, जेडे गुरमुख बन गए गुरु वाल मुख कर लिया उन्हां दा पार निस्तारा हो गया। मैं हथ जोड़ अर्ज करांगा अपने जीवन विच धन गुरु ग्रंथ साहिब वल्लों पिठ ना देना, इधर मुख जोड़ी रखना, हकीकत ए है गुरु का सिख हुंदा गुरु ग्रंथ साहिब जी दी संगत विच आउंदा मुख करके बैठदा, पर जदों जांदा ते मन नूं भी गुरु दे सन्मुख रख के जांदा, ए हकीकत है। खिमा करियो कई बार शरीर दा मुख गुरु वल है पर अंदरों बेमुख होवे ते कह सकदे आ जे सन्मुख हो के भी बेमुख है। कई बार गुरु ग्रंथ साहिब जी तो दूर जाके काम कार करदे आ घर विहार विच रहंदे आ भी गुरु दे सन्मुख रहंदे, ते साहिब रहमत करन गुरमुख बन के गुरु वाले बन के गुरु नाल जुड़ के अपना जीवन पार उतारा करिए जी। इन्हां अखरां नाल धन गुरु ग्रंथ साहिब महाराज जी दा जिन्ना भी अदब करिए जिन्ना धन्नवाद करिए ओना ही थोड़ा है, कोटान कोट धन्नवाद धन गुरु ग्रंथ साहिब महाराज जी दा, धन श्री गुरु रामदास महाराज जी दा, हार्दिक तौर ते श्रोमणी गुरुद्वारा प्रबंधक कमेटी समूह प्रबंध दा ते अति सत्कार योग सचखंड हरिमंदर साहिब जी दे मुख ग्रंथी सिंह साहिब ज्ञानी अमरजीत सिंह साहिब जी दा अते आईयां सारियां संगतां दा तहे दिलों बहुत बहुत धन्नवाद। दासरे दियां भुल्लां दी खिमा करदे आं, आओ पावन शब्द दियां अखीरलियां पंक्तियां नाल

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: आप सुन रहे हैं

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਕੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ ਜਿੱਥੇ ਵੀ ਕਿਤੇ ਉਹ। ਆਸ ਕਰਦੇ ਹਾਂ ਰਾਜੀ ਖੁਸ਼ੀ ਹੋਵੇ, ਚੜ੍ਹਦੀ ਕਲਾ 'ਚ ਹੋਵੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੇ ਜਿਹਨੇ ਅੱਜ ਦਾ ਦਿਨ ਦਿੱਤਾ। ਹੋ ਕਰੀਏ ਸ਼ੁਕਰਾਨਾ ਜਿਹਨੇ ਸਵਾਸ ਦਿੱਤੇ ਨੇ, ਇਹ ਸੋਹਣੀਆਂ ਸਾਂਝਾਂ ਪਈਆਂ, ਤੰਦਰੁਸਤੀ ਮਿਲੀ ਹੈ, ਇਹ ਸੋਹਣਾ ਆਲਾ ਦੁਆਲਾ, ਕਾਰੋਬਾਰ, ਪਰਿਵਾਰ, ਇਹ ਸਭ ਕੁਛ ਦੇ ਲਈ ਸਵੇਰੇ ਸਵੇਰੇ ਸ਼ੁਕਰਾਨਾ, ਖਿੜੇ ਮੱਥੇ ਸ਼ੁਕਰਾਨਾ। 7:10 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅੱਜ 12 ਤਰੀਕ ਹੋ ਗਈ ਹੈ ਜੂਨ ਦੇ ਮਹੀਨੇ ਦੀ, ਦਿਨ ਸ਼ੁੱਕਰਵਾਰ ਦਾ। ਅੱਜ ਦਾ ਦਿਨ ਤੁਹਾਡੇ ਲਈ ਢੇਰ ਖੁਸ਼ੀਆਂ ਲੈ ਕੇ ਆਵੇ, ਜੋ ਵੀ ਤੁਸੀਂ ਮਨ ਦੇ ਵਿੱਚ ਸੋਚਿਆ। ਅੜੇ ਫੜੇ ਕੰਮ ਨੇ ਉਹ ਸਭ ਸਾਂਝੇ ਤਰੀਕੇ ਦੇ ਨਾਲ ਨੇਪਰੇ ਚੜ੍ਹਨ, ਹੌਲੇ ਪਾਰ ਖੁਸ਼ੀ ਖੁਸ਼ੀ ਵਾਪਸ ਘਰਾਂ ਨੂੰ ਪਰਤੋ, ਤੰਦਰੁਸਤੀਆਂ ਮਾਣੋ। ਇਸੇ ਅਰਦਾਸ ਦੇ ਨਾਲ ਉਹ ਵੱਧਦੇ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਰਵਣ ਕਰਦੇ। ਰੇਡੀਓ ਹਾਂਜੀ 1674।

0: ਰੇਡੀਓ। ਹਾਂਜੀ 1600 ਚਾਤਰਮ ਪ੍ਰੋਗਰਾਮ। ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ। ਆਸ ਕਰਦਾ ਕਿ ਤੁਸੀਂ ਸਭ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ। ਅੱਜ ਦਿਨ ਸ਼ੁੱਕਰਵਾਰ ਦਾ ਅਤੇ ਆ ਗਿਆ, ਕਹਿੰਦੇ ਸ਼ੁੱਕਰ ਅਤੇ ਜਿੰਨਾ ਹੋ ਗਿਆ ਠੀਕ, ਬਾਕੀ ਤੋਂ ਜਾਂਦੇ ਹਾਂ ਮੁੱਕਰ, ਬਾਕੀ ਆਪਾਂ ਕਰਾਂਗੇ ਫਿਰ ਅਗਲੇ ਹਫ਼ਤੇ। ਸੋ ਜਿਹੜੇ ਵੀ ਅੱਜ ਕੰਮਕਾਰ ਤੁਸੀਂ ਉਲੀਕੇ ਨੇ ਉਹ ਸਭ ਸਮੇਂ ਸਿਰ ਨਿਬੇੜ ਕੇ ਅਤੇ ਹੌਲੇ ਭਾਰ ਅਗਲੇ ਦਿਨਾਂ ਦੀਆਂ ਚਿੰਤਾ ਨਾ ਲੈ ਕੇ ਉਹ ਵਾਪਸ ਘਰਾਂ ਨੂੰ ਪਰਤੋ, ਸੜਕਾਂ ਦੇ ਉੱਤੇ ਸੋਹਣੇ ਤਰੀਕੇ ਦੇ ਨਾਲ ਵਿਚਰੋ, ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਰਫ਼ਤਾਰ ਦੇ ਉੱਤੇ ਕਾਬੂ ਰਹੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਟ੍ਰੈਫਿਕ 'ਤੇ ਝਾਤੀ ਮਾਰਾਂਗੇ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ, ਅਤੇ ਮੌਸਮ 'ਤੇ ਝਾਤੀ ਮਾਰਾਂਗੇ ਕਿਉਂਕਿ ਵੀਕਐਂਡ, ਜਿਨ੍ਹਾਂ ਨੇ ਵੀਕਐਂਡ ਦਾ ਆਨੰਦ ਮਾਣਨਾ, ਛੁੱਟੀਆਂ ਨੇ ਅਗਲੇ ਦਿਨਾਂ ਦੇ ਵਿੱਚ ਉਹ ਛੁੱਟੀ ਦਾ ਆਨੰਦ ਮਾਣਨ, ਅਤੇ ਬਾਹਰ ਅੰਦਰ ਜਾਣ ਦੇ ਲਈ ਮੌਸਮ ਕਿਵੇਂ ਦਾ ਉਹਦੇ ਬਾਰੇ ਜਾਣ ਲਾਂਗੇ, ਅਤੇ ਜਿਨ੍ਹਾਂ ਦਾ ਕੰਮ ਕਾਰ ਆ ਉਹਨਾਂ ਨੂੰ ਵੀ ਵਧਾਈਆਂ ਭਾਈ ਹੀਰ ਸ਼ੁੱਕਰਵਾਰ ਦੇ ਦਿਨ ਦੀਆਂ, ਅਤੇ ਉਹਨਾਂ ਦੇ ਲਈ ਵੀ ਮੌਸਮ ਬੜਾ ਇੰਪੋਰਟੈਂਟ ਹੈ। ਅਤੇ ਆਓ ਫਿਰ ਵੇਖਦੇ ਹਾਂ ਕਿਹਦੇ ਲਈ ਕੀ ਅਤੇ ਕਿਹਦੇ ਲਈ ਕਿੱਦਾਂ ਕਿੱਦਾਂ। ਸੋ ਮੌਸਮ ਤੁਹਾਡੇ ਇਲਾਕੇ ਦੇ ਵਿੱਚ ਕਿੱਦਾਂ ਦਾ, ਜੇਕਰ ਬਿਲਕੁਲ ਹੀ ਵੱਖਰਾ ਵਾ ਆਮ ਦੇ ਨਾਲੋਂ, ਤਾਂ ਫਿਰ ਤੁਸੀਂ ਜ਼ਰੂਰ ਸਾਡੇ ਤੱਕ ਸਾਂਝ ਪਾਇਓ। ਟ੍ਰੈਫਿਕ ਦੇ ਬਾਰੇ ਜੇਕਰ ਤੁਹਾਡੇ ਕੋਲ ਜਾਣਕਾਰੀ ਆ ਤਾਂ ਉਹਦੇ ਬਾਰੇ ਜ਼ਰੂਰ ਸਾਡੇ ਨਾਲ ਸਾਂਝ ਪਾਇਓ। ਸਾਂਝ ਪਾਉਣ ਦੇ ਲਈ 044-747-1674 ਦੇ ਉੱਤੇ ਵਟਸਐਪ ਕਰ ਸਕਦੇ। ਮੌਸਮ ਦੇ ਵਿੱਚ ਅੱਜ ਸਿਡਨੀ ਮੀਂਹ ਪੈਣ ਦੇ ਚਾਂਸ ਨੇ, 60% 1 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋ ਸਕਦੀ ਹੈ। ਬਦਲਵਾਈ ਕੁਛ ਇਲਾਕਿਆਂ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਮੀਂਹ ਦੇ ਚਾਂਸ ਅਤੇ ਹਲਕੀ ਗਤੀ ਦੇ ਵਿੱਚ ਹਵਾਵਾਂ ਅਤੇ ਧੁੱਪ ਵੀ ਵੈਸੇ ਸੋਹਣੀ ਲੱਗੂਗੀ। ਸੋ ਦਿਨ ਦੇ ਵਿੱਚ ਵਾਵਾਈ ਰੰਗ ਵੇਖਣ ਨੂੰ ਮਿਲ ਸਕਦੇ ਨੇ। ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 21 ਤੱਕ ਜਾ ਸਕਦਾ। ਕੱਲ੍ਹ ਦੇ ਦਿਨ 22 ਅਤੇ ਬੜੀ ਸੋਹਣੀ ਪਿਆਰੀ ਧੁੱਪ ਲੱਗਣੀ ਆ, ਸਿਰਫ ਧੁੱਪ ਅਤੇ ਧੁੱਪ ਵਾਲਾ ਰੰਗ ਕੱਲ੍ਹ। ਪਰਸੋਂ ਦੇ ਦਿਨ ਫਿਰ ਦੁਬਾਰਾ ਤੋਂ ਮੀਂਹ ਆ, ਸੋ ਇਸ ਕਰਕੇ ਤੁਸੀਂ ਸ਼ਨੀਵਾਰ ਦੇ ਦਿਨ ਦਾ ਭਰਪੂਰ ਆਨੰਦ ਮਾਣਿਓ। ਮੈਲਬਨ ਵੱਲ ਨੂੰ ਆਈਏ ਤਾਂ ਸਵੇਰੇ ਸਵੇਰੇ 14 ਜ਼ਿਆਦਾ ਤੋਂ ਜ਼ਿਆਦਾ 19 ਤੱਕ ਜਾਣ ਦੇ ਚਾਂਸ ਨੇ, ਅਤੇ ਅੱਜ ਸਵੇਰੇ ਕਈ ਪਾਸਿਆਂ ਦੇ ਵਿੱਚ ਧੁੰਦ ਫਿਰ ਦੁਬਾਰਾ ਤੋਂ ਵੇਖੀ ਗਈ ਹੈ, ਅਤੇ ਜਦੋਂ ਧੁੰਦ ਹੁੰਦੀ ਆ ਵਿਜੀਬਿਲਟੀ ਦੇ ਵਿੱਚ ਸਮੱਸਿਆ, ਅਤੇ ਫਿਰ ਗੱਡੀ ਦੀ ਰਫ਼ਤਾਰ ਥੋੜ੍ਹੀ ਜਿਹੀ ਕਾਬੂ ਕਰ ਲਿਆ ਕਰੋ। ਵੈਸੇ ਹੁਣ ਤੱਕ ਸਭ ਕੁਝ ਠੀਕ ਠਾਕ ਹੋਊਗਾ। ਨੌਰਥ ਵਾਲੇ ਪਾਸੇ 25-35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਅੱਜ ਦੇ ਦਿਨ ਲਈ ਸ਼ੋਅ ਹੋ ਰਹੀਆਂ ਨੇ। ਕੁੱਲ ਮਿਲਾ ਕੇ ਅੱਜ ਦਾ ਦਿਨ ਜ਼ਿਆਦਾਤਰ ਬੱਦਲਵਾਈ ਦੇ ਪ੍ਰਭਾਵ 'ਚ ਰਹੂਗਾ, ਅਤੇ ਕੱਲ੍ਹ ਦੇ ਦਿਨ ਮੀਂਹ ਦੇ ਚਾਂਸ 80% ਨੇ, 5-10 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਅਤੇ ਐਤਵਾਰ ਦੇ ਦਿਨ ਕਿਆ ਸੋਹਣਾ ਪਿਆਰਾ ਦਿਨ ਲੱਗਣਾ, ਧੁੱਪ ਬੜੀ ਸੋਹਣੀ ਕੜਾਕੇਦਾਰ, ਪਰ ਠੰਡ ਵੀ ਥੋੜ੍ਹੀ ਜਿਹੀ ਵਧੂਗੀ। ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਸਿਰਫ 15 ਤੱਕ ਹੀ ਜਾ ਸਕਦਾ। ਇੱਧਰ ਬ੍ਰਿਸਬੇਨ ਵਾਲੇ ਪਾਸੇ ਨੂੰ ਚੱਲਦੇ ਹਾਂ, ਅਤੇ ਬ੍ਰਿਸਬੇਨ ਇੱਕ ਵਾਰੀ ਫਿਰ ਤੋਂ ਮੀਂਹ, 90% ਚਾਂਸ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ ਮੀਂਹ ਚਾਰ ਸ਼ਫੀਰੀ ਸ਼ੋਅ ਹੋ ਰਿਹਾ ਵਾ ਇੱਥੇ। ਨਾਲ ਦੀ ਨਾਲ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ, 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਆਸਾਰ ਨਜ਼ਰ ਆ ਰਹੇ ਨੇ, ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਤਾਪਮਾਨ ਕੁਛ ਇਸੇ ਤਰ੍ਹਾਂ ਦਾ ਹੀ ਆ, ਪਰ ਮੀਂਹ ਤੋਂ ਬਚਾ ਆ। ਪਰਥ ਸਵੇਰੇ ਸਵੇਰੇ ਦਾ ਸਮਾਂ 14-15, ਤਾਪਮਾਨ 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਸੋਹਣੀ ਧੁੱਪ ਅੱਜ ਦੇ ਦਿਨ ਲੱਗੂਗੀ, ਅਤੇ ਕੱਲ੍ਹ ਦੇ ਦਿਨ ਹੋਰ ਵੀ ਪਿਆਰੀ, ਕਿਉਂਕਿ ਸਿਰਫ ਧੁੱਪ ਆ, ਹੋਰ ਕੋਈ ਰੰਗ ਨਹੀਂ ਆ। ਐਤਵਾਰ ਦੇ ਦਿਨ ਮੀਂਹ ਕਾਫੀ ਸ਼ੋਅ ਹੋ ਰਿਹਾ, ਸੋ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ। ਪਰਥ ਦੀ ਗੱਲ ਕਰ ਰਹੇ ਹਾਂ ਆਪਾਂ, ਅਤੇ ਐਡੀਲੇਡ ਵੱਲ ਨੂੰ ਚੱਲਦੇ ਹਾਂ, ਅਤੇ ਇੱਥੇ ਵੀ ਅੱਜ ਸੋਹਣੀ ਧੁੱਪ ਲੱਗਣੀ, ਹਾਲਾਂਕਿ ਬੱਦਲਵਾਈ ਦਿਨ ਦੇ ਵੱਡੇ ਹਿੱਸੇ 'ਤੇ ਹਾਵੀ ਰਹੂਗੀ। 80% ਚਾਂਸ 5-10 ਮਿਲੀਮੀਟਰ ਤੱਕ ਮੀਂਹ ਪੈਣ ਦੇ। ਸੋ ਇਹ ਰਾਤ ਦੇ ਸਮੇਂ ਮੀਂਹ ਦੇ ਚਾਂਸ ਨੇ, ਸੋ ਦਿਨ ਤੁਸੀਂ ਸੋਹਣਾ ਧੁੱਪ ਵਾਲਾ ਅਤੇ ਬੱਦਲਵਾਈ ਵਾਲਾ ਹੰਢਾ ਲਓਗੇ। ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 24 ਤੱਕ ਜਾ ਸਕਦਾ ਅੱਜ ਦੇ ਦਿਨ, ਅਤੇ ਵੱਡੀ ਤਬਦੀਲੀ ਕੱਲ੍ਹ ਅਤੇ ਪਰਸੋਂ ਦੇ ਦਿਨ ਵੇਖਾਂਗੇ, ਕਿਉਂਕਿ ਰਾਤ ਦੇ ਸਮੇਂ ਮੀਂਹ ਪੈਣਾ, ਅਤੇ ਕੱਲ੍ਹ ਦੇ ਦਿਨ ਮੀਂਹ ਸ਼ੋਅ ਹੋ ਰਿਹਾ ਸਾਰਾ ਹੀ ਦਿਨ, ਅਤੇ 19 ਤਾਪਮਾਨ ਕੱਲ੍ਹ ਦੇ ਦਿਨ ਲਈ ਜ਼ਿਆਦਾ ਤੋਂ ਜ਼ਿਆਦਾ, ਅਤੇ ਐਤਵਾਰ ਦੇ ਦਿਨ ਸੋਹਣਾ ਦਿਨ ਲੱਗਣ ਜਾ ਰਿਹਾ। ਹਾਲਾਂਕਿ ਠੰਡ ਰਹੂਗੀ ਪਰ ਧੁੱਪ ਸੋਹਣੀ ਲੱਗ ਜੂਗੀ। ਹਵਾਟ ਵਾਲੇ ਪਾਸੇ ਚਲੀਏ, ਅਤੇ ਅੱਜ ਇੱਦਾਂ ਦਾ ਹੀ ਰੰਗ ਆ, ਬੱਦਲਵਾਈ ਅਤੇ ਧੁੱਪ, ਅਤੇ 15 ਤੱਕ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਇਸ ਟਾਈਮ 7 ਦੇ ਆਸ ਪਾਸ ਆ। ਕੱਲ੍ਹ ਦੇ ਦਿਨ ਮੀਂਹ ਦੇ ਚਾਂਸ ਨੇ, ਅਤੇ ਪਰਸੋਂ ਦੇ ਦਿਨ ਮੀਂਹ ਦੇ ਕੋਈ ਚਾਂਸ ਨਹੀਂ। ਕੁੱਲ ਮਿਲਾ ਕੇ ਲਗਭਗ ਸਾਰੇ ਥਾਵਾਂ 'ਤੇ ਇੱਦਾਂ ਹੀ ਆ, ਪਰ ਠੰਡ ਬਣੀ ਰਹੂਗੀ ਇਸ ਵੀਕਐਂਡ ਦੇ ਉੱਤੇ। ਕੈਨਬਰਾ ਦੇ ਵਿੱਚ ਇਸ ਟਾਈਮ 3-4 ਤਾਪਮਾਨ ਹੈ, ਮਹਿਸੂਸ ਤੁਸੀਂ ਕਰ ਰਹੇ ਹੋ 1-1 ਦੇ ਆਸ ਪਾਸ, ਅਤੇ ਜ਼ਿਆਦਾ ਤੋਂ ਜ਼ਿਆਦਾ 17 ਤੱਕ ਅੱਜ ਜਾ ਸਕਦਾ। ਸੋ ਅੱਜ ਦੇ ਦਿਨ ਸਵੇਰੇ ਸਵੇਰੇ ਵਿਜੀਬਿਲਟੀ ਧੁੰਦ 'ਤੇ ਕਰਕੇ ਜ਼ਰੂਰ ਪ੍ਰਭਾਵਿਤ ਹੈ, ਪਰ ਅੱਗੇ ਚੱਲ ਕੇ ਧੁੱਪ ਬੜੀ ਸੋਹਣੀ ਅੱਜ ਲੱਗਣੀ ਹੈ। ਕੱਲ੍ਹ ਅਤੇ ਪਰਸੋਂ ਦੇ ਦਿਨ ਮੀਂਹ ਸ਼ੋਅ ਹੋ ਰਿਹਾ, ਪਰਸੋਂ ਦੇ ਦਿਨ 'ਤੇ ਹੈ ਹੀ ਮੀਂਹ ਅਤੇ ਕੱਲ੍ਹ ਦੇ ਦਿਨ ਜ਼ਰੂਰ ਧੁੱਪ ਦੇ ਚਾਂਸ ਨੇ, ਉਸ ਤੋਂ ਬਾਅਦ ਫਿਰ ਬਾਅਦ ਦੁਪਹਿਰ ਮੀਂਹ ਦੇ ਚਾਂਸ ਨੇ, ਅਤੇ ਇੱਧਰ ਡਾਰਵਿਨ ਦੇ ਵਿੱਚ ਗਰਮੀ ਉਸੇ ਤਰ੍ਹਾਂ ਹੀ ਹੈ। 33 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ ਦੇ ਦਿਨ ਦੇ ਲਈ, ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਕੁਛ ਇਸੇ ਤਰ੍ਹਾਂ ਹੀ, ਕੋਈ ਖਾਸ ਵੱਡੀ ਕੋਈ ਤਬਦੀਲੀ ਨਹੀਂ। ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ, ਅਤੇ ਹੁਣ ਆਪਾਂ ਟ੍ਰੈਫਿਕ ਵੱਲ ਨੂੰ ਵੱਧਦੇ, ਅਤੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਸਾਡੇ ਨਾਲ ਜ਼ਰੂਰ ਤੁਸੀਂ ਸਾਂਝੀ ਕਰ ਦਿਓ। ਅਤੇ ਫਿਲਹਾਲ ਜੋ ਵੈਬਸਾਈਟ 'ਤੇ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਹਾਲ ਹੀ ਦੇ ਵਿੱਚ ਇੱਕ ਅਪਡੇਟ ਥੰਮਸਟੋਨ ਤੋਂ ਆ ਰਹੀ ਹੈ, MIT ਰਿੰਗ ਰੋਡ ਤੋਂ। ਸੋ ਇੱਥੇ ਰਾਈਟ ਲੇਨ ਜਿਹੜੀ ਆ ਉਹ ਅਲਟੋਨਾ ਬਾਉਂਡ ਦੇ ਨੇੜੇ ਹਿਊਮ ਫਰੀਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ, ਜਿਹਦੀ ਵਜ੍ਹਾ ਕਰਕੇ ਦੋ ਲੇਨਾਂ ਬੰਦ ਨੇ, ਅਤੇ ਮਾਫੀ ਚਾਹੁੰਦਾ ਦੋ ਲੇਨਾਂ ਖੁੱਲ੍ਹੀਆਂ ਨੇ ਅਤੇ 40 ਦੀ ਸਪੀਡ ਰੱਖੀ ਗਈ ਹੈ। ਸੋ ਕਹਿੰਦੇ ਨੇ ਕਿ ਮੌਕੇ ਦੇ ਉੱਤੇ ਜੋ ਲੱਗੇ ਬੋਰਡ ਨੇ ਉਹਨਾਂ ਦੇ ਉੱਤੇ ਹਦਾਇਤਾਂ ਜ਼ਰੂਰ ਫੋਲੋ ਕਰ ਲਿਓ ਤੁਸੀਂ। ਸੋ ਇੱਥੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਇਸ ਤੋਂ ਇਲਾਵਾ ਬੰਡੂਰਾ ਦੇ ਵਿੱਚ ਵੀ ਇੱਕ ਐਕਸੀਡੈਂਟ ਹੋਇਆ, ਬੰਡੂਰਾ ਦੇ ਇਲਾਕੇ 'ਚ ਅੱਧੇ ਕੁ ਘੰਟੇ ਪਹਿਲਾਂ ਦੀ ਅਪਡੇਟ ਹੈ ਕਿ ਜਿੱਥੇ ਐਕਸੀਡੈਂਟ ਹੋਇਆ ਵਾ ਇੱਕ ਲੇਨ ਬੰਦ ਆ ਗ੍ਰੀਨਜ਼ਬਰੋ ਬਾਉਂਡ ਐਗਜ਼ਿਟ 'ਤੇ, MIT ਰਿੰਗ ਰੋਡ ਟੂ ਪਲੈਂਟੀ ਰੋਡ ਬੰਡੂਰਾ ਦਾ ਇਲਾਕਾ, ਅਤੇ ਐਕਸੀਡੈਂਟ ਦੀ ਵਜ੍ਹਾ ਕਰਕੇ ਇਲਾਕਾ ਪ੍ਰਭਾਵਿਤ ਹੈ, ਇਹਦਾ ਜ਼ਰੂਰ ਖਿਆਲ ਰੱਖਿਓ। ਹਾਲਾਂਕਿ ਖੋਲ੍ਹ ਦਿੱਤੀਆਂ ਨੇ ਵਾਪਸ ਲੇਨਾਂ, ਪਰ ਹਾਲੇ ਤੱਕ ਟ੍ਰੈਫਿਕ ਜਿਹੜੀ ਉਸ 'ਤੇ ਪ੍ਰਭਾਵਿਤ ਕਰ ਰਹੀ ਹੈ। ਇਸੇ ਤਰ੍ਹਾਂ ਦੇ ਨਾਲ ਫੋਕਨਰ ਦੇ ਇਲਾਕੇ ਦੇ ਵਿੱਚ ਵੀ ਇੱਕ ਐਕਸੀਡੈਂਟ ਜਿਹੜਾ ਕਾਫੀ ਟ੍ਰੈਫਿਕ ਪ੍ਰਭਾਵਿਤ ਕਰ ਗਿਆ। 40 ਦੀ ਸਪੀਡ ਹੈ ਸਵੇਰੇ ਸਵੇਰੇ ਦੇ ਸਮੇਂ, ਦੂਰ ਤੱਕ ਗੱਡੀਆਂ ਗੱਡੀਆਂ ਨਜ਼ਰ ਆ ਰਹੀਆਂ ਨੇ, ਅਤੇ ਪੇਸ਼ੈਂਸ ਜ਼ਰੂਰ ਰੱਖਿਓ। ਇਸੇ ਤਰ੍ਹਾਂ ਹਿਊਮ ਫਰੀਵੇ ਦੇ ਉੱਤੇ ਐਪਿੰਗ ਦੇ ਇਲਾਕੇ ਦੇ ਵਿੱਚ ਵੀ ਮਿਡਲ ਲੇਨ ਜਿਹੜੀ ਹੈ ਬਲੋਕ ਦੱਸੀ ਜਾ ਰਹੀ ਹੈ, ਜਿਹਦੀ ਵਜ੍ਹਾ ਕਰਕੇ ਇੱਥੇ ਵੀ ਟ੍ਰੈਫਿਕ ਪ੍ਰਭਾਵਿਤ ਆ। ਸੋ ਕੁੱਲ ਮਿਲਾ ਕੇ ਜਿੱਥੇ ਵੀ ਕਿਤੇ ਹੋ, ਜੇਕਰ ਤੁਹਾਨੂੰ ਟ੍ਰੈਫਿਕ ਮਿਲਦੀ ਆ ਤਾਂ ਭਾਈ ਤੁਸੀਂ ਥੋੜ੍ਹਾ ਜਿਹਾ ਪੇਸ਼ੈਂਸ ਬਣਾਈ ਰੱਖਿਓ, ਸਵੇਰੇ ਸਵੇਰੇ ਸਮਾਂ ਥੋੜ੍ਹਾ ਜਿਹਾ ਵੱਧ ਲੈ ਜਾ ਕਰੋ ਤਾਂ ਕਿ ਪਰੇਸ਼ਾਨੀ ਘੱਟ ਰਹੇ। ਸਿਡਨੀ ਦੇ ਵਿੱਚ ਵੀ ਸਵੇਰੇ ਸਵੇਰੇ ਦੇ ਸਮੇਂ ਟ੍ਰੈਫਿਕ 'ਤੇ ਕੁਛ ਇੱਕ ਅਪਡੇਟ ਜਿਹੜੇ ਨੇ ਕੁਛ ਇੱਦਾਂ ਆ ਕਿ ਇੱਥੋਂ ਦੇ ਜਿਹੜੇ ਜੀ, ਸੋ ਕੁੱਲ ਮਿਲਾ ਕੇ ਵੇਖੀਏ ਤਾਂ ਕੋਈ 2 ਘੰਟੇ ਪਹਿਲਾਂ ਦੀਆਂ ਅਪਡੇਟਸ ਨੇ, ਘੰਟਾ ਪਹਿਲਾਂ ਦੀਆਂ, ਅਤੇ ਇਹਨਾਂ ਨੂੰ ਆਪਾਂ ਸ਼ਾਇਦ ਨਜ਼ਰਅੰਦਾਜ਼ ਕਰ ਸਕਦੇ ਹਾਂ। ਪਰ ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਦਿਓ। ਸਵੇਰੇ ਸਵੇਰੇ ਦੇ ਸਮੇਂ ਟ੍ਰੈਫਿਕ ਜ਼ਰੂਰ ਰਹਿਣੀ ਆ, ਕਿਉਂਕਿ ਵੱਡੇ ਸ਼ਹਿਰ ਨੇ, ਜਿੱਥੇ ਵੀ ਕਿਤੇ ਹੋ ਇਸ ਟਾਈਮ ਤੁਸੀਂ ਸੜਕਾਂ ਦੇ ਉੱਤੇ ਹੋ, ਅਤੇ ਜ਼ਰੂਰ ਇਸ ਚੀਜ਼ ਦਾ ਖਿਆਲ ਰੱਖਿਓ ਕਿ ਤੁਹਾਡੇ ਹੱਥ ਵੱਸ ਸਿਰਫ ਕੋਈ 2-4 ਮਿੰਟ ਹੀ ਹੋ ਸਕਦੇ ਨੇ, ਅਤੇ ਇੰਨੇ ਕੁ ਮਿੰਟਾਂ ਦੇ ਪਿੱਛੇ ਇੰਨਾ ਜ਼ਿਆਦਾ ਰਿਸਕ ਲੈਣਾ ਵਾਜਬ ਹੈ ਕਿ ਨਹੀਂ, ਇਹ ਚੀਜ਼ ਜ਼ਰੂਰ ਤੁਸੀਂ ਵਿਚਾਰ ਕੇ ਫਿਰ ਕਦਮ ਅੱਗੇ ਵਧਾਉਣਾ। ਆਪਾਂ ਕਦਮ ਵਧਾਉਂਦੇ ਹਾਂ ਤੁਹਾਡੇ ਮੈਸੇਜਾਂ ਵੱਲੋਂ। ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦੇ ਸੋਹਣੇ ਵੀਕਐਂਡ ਦੀ ਅਰਦਾਸ ਕਰਦੇ ਨੇ ਜਤਿੰਦਰ ਸਿੰਘ ਜੀ। ਕਰਮ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ, ਵਧੀਆ ਤੁਹਾਡਾ ਦਿਨ ਹੋਵੇ, ਅਤੇ ਕੱਲ੍ਹ ਦਾ ਡਿਨਰ ਇਹਨਾਂ ਦਾ ਦਾਲ ਰਾਈਸ ਸਲਾਦ ਦੇ ਨਾਲ। ਧੰਨਵਾਦ ਭੈਣ ਜੀ, ਬਹੁਤ ਸ਼ੁਕਰੀਆ ਤੁਹਾਡਾ ਮੈਸੇਜ ਭੇਜਣ ਦੇ ਲਈ। ਅਤੇ ਰਸ਼ਪਾਲ ਸਿੰਘ ਡਾਰੀ ਜੀ, ਕਮਲਜੀਤ ਕੌਰ ਡਾਰੀ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਟਾਰਨੇਟ ਤੋਂ, ਕਹਿੰਦੇ ਕਿ ਰੱਬ ਮਿਹਰ ਭਰਿਆ ਹੱਥ ਬਣਾਈ ਰੱਖੇ ਸਾਰਿਆਂ ਦੇ ਉੱਤੇ। ਅਤੇ ਗੁਰਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅੱਜ ਮੇਰੀ ਪਿਆਰੀ ਧੀ ਰਿਨਾਜ਼ ਦਾ ਜਨਮਦਿਨ ਹੈ, ਅਤੇ ਵਾਹਿਗੁਰੂ ਉਸ ਨੂੰ ਲੰਮੀ ਉਮਰ ਬਖਸ਼ੇ ਅਤੇ ਬਹੁਤ ਸਾਰੀਆਂ ਖੁਸ਼ੀਆਂ ਬਖਸ਼ੇ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਅਤੇ ਜ਼ਿੰਦਗੀ ਦੇ ਵਿੱਚ ਹਰ ਕਾਮਯਾਬੀ ਹਾਸਲ ਕਰੇ। ਜਨਮਦਿਨ ਮੁਬਾਰਕ, ਸਾਡੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ ਰਿਨਾਜ਼, ਤੁਹਾਨੂੰ ਤੰਦਰੁਸਤੀ ਦੇਵੇ ਰੱਬ ਤੁਹਾਨੂੰ, ਅਤੇ ਢੇਰ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇਵੇ। ਮੰਮੀ ਪਾਪਾ ਦਾ ਖੂਬ ਨਾਂ ਰੋਸ਼ਨ ਕਰੋ ਤੁਸੀਂ, ਅਤੇ ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਰੁਪਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਭ ਦੇ ਭਲੇ ਦੀ ਅਰਦਾਸ, ਅਤੇ ਕਹਿੰਦੇ ਕਿ ਸਭ ਖੁਸ਼ ਰਹਿਣ। ਅਤੇ ਸੰਦੀਪ ਸਿੰਘ ਦੱਤਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਵਾਹਿਗੁਰੂ ਜੀ ਸਭ ਦੇ ਉੱਤੇ ਕਿਰਪਾ ਬਣਾਈ ਰੱਖਣ। ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਸ਼ਬਦ ਕੀਰਤਨ ਅੱਜ ਬਹੁਤ ਵਧੀਆ ਲੱਗਾ। ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ, ਰਿਸ਼ਪਾਲ ਜੀ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਅਤੇ ਤੁਹਾਡੇ ਸਾਰਿਆਂ ਦੇ ਲਈ ਸੰਜੂ ਗੋਗੀ ਅਤੇ ਲੱਕੀ ਜੀ ਛਪਟਨ ਤੋਂ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਪ੍ਰੀਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਸਭਨਾਂ 'ਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨ, ਸਭਨਾਂ ਦੀਆਂ ਮਿਹਨਤਾਂ ਨੂੰ ਫੁੱਲ ਲਾਉਣ, ਅਤੇ ਸਭਨਾਂ ਦੇ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣ। ਸ਼ੁਭ ਸ਼ੁਭ ਸਵੇਰਾ, ਯੈਸਟਰਡੇ ਡਿਨਰ ਵਾਜ਼ ਆਲੂ ਨਿਊਟਰੀ ਦੇ ਨਾਲ ਫੁਲਕੇ, ਵਾਹ ਜੀ ਵਾਹ। ਧੰਨਵਾਦ ਜੀ ਤੁਹਾਡਾ। ਭੋਲਾ ਭੈਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੀ ਟੀਮ ਦੇ ਲਈ, ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਵੱਡਾਪਨ ਉਮਰ ਨਾਲ ਨਹੀਂ ਆਉਂਦਾ, ਜਦੋਂ ਤੁਸੀਂ ਦੂਜੇ ਦਾ ਦਰਦ ਆਪ ਮਹਿਸੂਸ ਕਰਦੇ ਹੋ ਨਾ ਉਦੋਂ ਇਨਸਾਨੀਅਤ ਸ਼ੁਰੂ ਹੋ ਜਾਂਦੀ ਆ। ਸ਼ੁਭ ਸਵੇਰਾ ਜੀ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਮਨਜੀਤ ਜੀ ਨੇ ਕੱਲ੍ਹ ਦੇ ਦਿਨ ਕੁਛ ਮੈਸੇਜ ਭੇਜਿਆ, ਕੀ ਕੀਤਾ ਜੀ ਮਨਜੀਤ ਜੀ? ਕਹਿੰਦੇ ਕਿ ਆਸਟ੍ਰੇਲੀਅਨ ਵੈਸਟਰਨ ਚੈਂਪੀਅਨਸ਼ਿਪ ਐਟ ਪਰਥ 7 ਤਰੀਕ ਨੂੰ ਕਹਿੰਦੇ ਨੇ ਹੋਈ ਆ, ਅਤੇ ਕੰਪਲੀਟ ਕੀਤੀ ਇਹਨਾਂ ਨੇ ਗੋਲਡ ਦੇ ਨਾਲ, ਗੋਲਡ ਮੈਡਲ ਦੇ ਨਾਲ, ਅਤੇ ਬੈਸਟ ਲਿਫਟ ਟਰੋਫੀ 2026 ਦੀ ਇਹਨਾਂ ਨੇ ਜਿੱਤੀ ਹੈ। ਧੰਨਵਾਦ ਜੀ ਤੁਹਾਡਾ ਸਾਡੇ ਨਾਲ ਇਹ ਖੁਸ਼ੀ ਸਾਂਝੀ ਕਰਨ ਦੇ ਲਈ, ਅਤੇ ਵਾਹਿਗੁਰੂ ਤੁਹਾਨੂੰ ਹੋਰ ਕਾਮਯਾਬੀਆਂ ਦੇਵੇ ਆਪਣੀ ਫੀਲਡ ਦੇ ਵਿੱਚ, ਤੁਸੀਂ ਹੋਰ ਮਾਰ ਕੇ ਮਾਰੋ। ਬਹੁਤ ਬਹੁਤ ਵਧਾਈਆਂ ਵੀ ਤੁਹਾਨੂੰ, ਗੁੱਡ ਮੋਰਨਿੰਗ। ਅਤੇ ਕਹਿੰਦੇ ਕਿ ਲਓ ਵੀ ਸਾਡੀ ਵੀ ਹਾਜ਼ਰੀ ਲੱਗ ਗਈ, ਧੰਨਵਾਦ ਤੁਹਾਡਾ ਹਾਜ਼ਰੀ ਲਵਾਉਣ ਦੇ ਲਈ ਮਨਦੀਪ ਸਿੰਘ ਜੀ। ਅਤੇ ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਜਿਸ ਕੇ ਮਨ ਕੀ ਮਨ ਮੇਂ ਕਿਸੀ ਕਾ ਭਲਾ ਕਰਨੇ ਕਾ ਭਾਵ ਹੋਤਾ ਹੈ, ਈਸ਼ਵਰ ਉਨਕੇ ਜੀਵਨ ਮੇਂ ਕਿਸੀ ਚੀਜ਼ ਕੀ ਕਮੀ ਆਨੇ ਨਹੀਂ ਦੇਤਾ। ਧੰਨਵਾਦ ਭੈਣ ਜੀ। ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ, ਵੀਕਐਂਡ ਵਧੀਆ ਵਧੀਆ ਰਹੇ ਸਾਰਿਆਂ ਦਾ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਫਰਾਈਡੇ ਅਤੇ ਹੈਵ ਅ ਨਾਈਸ ਡੇ। ਜਸਪ੍ਰੀਤ ਸਿੰਘ ਲੁਬਾਣਾ ਜੀ ਕਹਿੰਦੇ ਨੇ ਕਿ ਹੈਵ ਏ ਗ੍ਰੇਟ ਡੇ ਟੂ ਆਲ ਐਡੀਲੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਬਹੁਤ ਧੰਨਵਾਦ। ਇਕਬਾਲ ਸੈਣੀ ਜੀ ਵੀ ਐਡੀਲੇਟ ਤੋਂ ਕਹਿੰਦੇ ਨੇ ਕਿ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਤੁਹਾਨੂੰ ਅਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੇਵੇ ਰੱਬ, ਹੱਸਦੇ ਸੌਂਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋ ਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ, ਬਹੁਤ ਮਿਹਰਬਾਨੀ ਜੀ। ਅਤੇ ਅੱਜ ਦੇਸੀ ਮਹੀਨਿਆਂ ਦੇ ਵਿੱਚ 29 ਤਰੀਕ ਹੋ ਗਈ ਆ ਜੇਠ ਦੇ ਮਹੀਨੇ ਦੀ, ਗੁਰਿੰਦਰ ਸੰਧੂ ਜੀ ਸਾਂਝ ਪਾਉਂਦੇ ਨੇ, ਧੰਨਵਾਦ। ਅਤੇ ਸਤਿ ਸ਼੍ਰੀ ਅਕਾਲ ਸ਼ਿਵਾਨੀ ਗਰਗ ਜੀ ਭੇਜਦੇ ਨੇ, ਗੁਰਦੀਪ ਦਿਓਲ ਜੀ ਬਲਗੂਲਗਾ ਤੋਂ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਲਵਜੋਤ ਧੁਨਾ ਜੀ ਧੁਨਾ ਜੁਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੇ ਅਰਦਾਸ ਕਰਦੇ ਨੇ, ਗੁਰਿੰਦਰ ਖਿੰਦਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰੇ ਪਰਿਵਾਰ ਸਮੇਤ ਤੁਹਾਡੇ ਲਈ ਸੋਹਣੇ ਦਿਨ ਦੀ ਅਰਦਾਸਾਂ ਕਰ ਰਹੇ ਨੇ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ, ਸੇਖੋਂ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ, ਅਤੇ ਡਰਾਈਵ ਧਿਆਨ ਦੇ ਨਾਲ ਕਰਿਓ। ਅਤੇ ਮਾਨ ਸਾਹਿਬ ਕਹਿੰਦੇ ਨੇ ਕਿ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਪਿੰਡ ਡੀਨ ਸਾਈਡ 'ਤੇ ਸ਼ੁੱਕਰਵਾਰ ਦਾ ਦਿਨ 12 ਤਰੀਕ ਨਾਲ ਭੇਜਦੇ ਨੇ ਚਾਹ ਕੌਫੀ ਅਤੇ ਬਿਸਕਿਟ, ਅਤੇ ਮੈਂ ਫਿਰ ਚਾਹ ਕੌਫੀ ਪੀ ਕੇ ਅਤੇ ਵਾਪਸੀ ਕਰਦਾ, ਅਤੇ ਤੁਸੀਂ ਇੱਕ ਬ੍ਰੇਕ ਦਾ ਉਹਨਾਂ ਚਿਰ ਆਨੰਦ ਮਾਣੋ, ਇੱਕ ਨਿੱਕੀ ਜਿਹੀ ਬ੍ਰੇਕ ਅਤੇ ਵਾਪਸੀ। ਰੇਡੀਓ ਹਾਂਜੀ 1674 ਆ ਕੇ ਅੱਜ ਦੀ ਕਹਾਣੀ ਪੜ੍ਹਦੇ ਹਾਂ।
1: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ.ਜੇ. ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
2: Orbit Homes apne iradiyan waang sirf imarat nahi balki apne har ek grahak layi banaunde ne unna de supneyan da ek majboot ghar house and land experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes display centers ya call karo Harpan Chauhan nu 0433-280-252 te 0433-280-252
6: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
7: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
9: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
2: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
3: ਆ ਕਿੱਥੇ ਵੱਜ ਗਈ ਤੇਰੀ ਗੱਡੀ
4: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਕ ਸਮੈਸ਼ ਰਿਪੇਅਰ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅੱਜ ਦੇ ਇਸ ਮਿਲੇ ਦਿਨ ਦੇ ਲਈ। ਚਿਹਰੇ 'ਤੇ ਹੋਵੇਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ।

ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਇਹਦਾ ਕੋਈ ਮੁੱਲ ਨਹੀਂ ਪਰ ਫਾਇਦਾ ਬਹੁਤ। ਜੇਕਰ ਸਵੇਰੇ ਸਵੇਰੇ ਦੇ ਸਮੇਂ ਆਪਾਂ ਚਿਹਰੇ ਤੇ ਖੁਸ਼ੀ ਰੱਖੀਏ ਤੇ ਸਾਰਾ ਦਿਨ ਵੀ ਕੋਈ ਆਸ ਲਾ ਸਕਦੇ ਹਾਂ ਕਿ ਸਾਨੂੰ ਕੋਈ ਖੁਸ਼ੀ ਵਾਲੀ ਖਬਰ ਮਿਲੂਗੀ। ਤੇ ਆਓ ਫਿਰ ਇਦਾਂ ਦੀਆਂ ਖਬਰਾਂ ਕੌਣ ਨਹੀਂ ਚਾਹੁੰਦਾ, ਇਸ ਖੁਸ਼ੀ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਲੀਓ ਟੋਲਸਟੋਏ ਦੇ ਦੁਆਰਾ ਲਿਖੀ ਗਈ। ਤੇ ਆਓ ਇਸ ਕਹਾਣੀ ਨੂੰ, ਇਸ ਕਹਾਣੀ ਦੇ ਅਰਕ ਨੂੰ ਪੰਜਾਬੀ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਟੋਲਸਟੋਏ ਲਿਖਦਾ ਕਿ ਇੱਕ ਅਮੀਰ ਵਿਅਕਤੀਆਂ ਦੀ ਪਾਰਟੀ ਚੱਲ ਰਹੀ ਹੈ। ਇਸ ਟਾਈਮ ਦੇ ਉੱਤੇ ਸਾਰੇ ਖਾਣ ਪੀਣ ਦੇ ਵਿੱਚ ਬਿਜ਼ੀ ਨੇ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ, ਹਰ ਕਿਸੇ ਨੂੰ ਆਪਣੀ ਆਪਣੀ ਸਮੱਸਿਆ ਡਿਸਕਸ ਕਰਨੀ ਠੀਕ ਲੱਗਦੀ ਹੈ, ਪਰ ਉਸ ਤੋਂ ਵੀ ਵਧੇਰੇ ਉਹਨਾਂ ਵਿਅਕਤੀਆਂ ਨੂੰ ਆਪਣੀ ਸਿਆਣਪ ਝਾੜਨੀ ਜ਼ਿਆਦਾ ਵਧੀਆ। ਉਸੇ ਅਮੀਰਾਂ ਦੀ ਪਾਰਟੀ ਦੇ ਵਿੱਚ ਇੱਕ ਨੌਜਵਾਨ ਹੈ ਜਿਹੜਾ ਕਿ ਇੱਕ ਕਾਫੀ ਆਦਰਸ਼ਵਾਦੀ ਲੱਗਦਾ ਵਿਚਾਰਾਂ ਤੋਂ। ਉਹ ਨੌਜਵਾਨ ਹੁਣ ਜ਼ਿੰਦਗੀ ਨੂੰ ਖੋਖਲੀ ਜੀ ਦੱਸਦਾ। ਉਹ ਮਹਿਫਲ ਜਿੱਥੇ ਉਸ ਤੋਂ ਸਾਰੇ ਸਿਆਣੇ ਬੈਠੇ ਨੇ, ਉਮਰ ਦੇ ਵਿੱਚ ਵੱਡੇ ਨੇ, ਸ਼ਾਇਦ ਵੱਧ ਤਜਰਬਾ ਆ, ਵੱਧ ਪੈਸਾ, ਉੱਥੇ ਉਹ ਨੌਜਵਾਨ ਦੀਆਂ ਗੱਲਾਂ ਸੁਣ ਕੇ ਹਰ ਇੱਕ ਤਰ੍ਹਾਂ ਦੀ ਸਹਿਮਤੀ ਨਹੀਂ ਜਿਤਾ ਸਕਦੇ। ਕਿਉਂਕਿ ਨੌਜਵਾਨ ਇਹ ਕਹਿ ਰਿਹਾ ਕਿ ਸਾਡੀ ਅਮੀਰੀ ਖੋਖਲੀ ਹੈ, ਸਾਡੀ ਜ਼ਿੰਦਗੀ ਖੋਖਲੀ ਹੈ, ਆਪਾਂ ਖੁਸ਼ ਨਹੀਂ ਗਏ। ਸਾਡੇ ਕੋਲ ਪੈਸਾ ਤਾਂ ਜ਼ਰੂਰ ਹੈ ਪਰ ਇਹ ਪੈਸਾ ਸਾਨੂੰ ਖੁਸ਼ੀ ਨਹੀਂ ਦੇ ਰਿਹਾ, ਇੱਕ ਅਜੀਬ ਤਰ੍ਹਾਂ ਦੀ ਸਾਨੂੰ ਭੱਜ ਨੱਠ ਦੇ ਰਿਹਾ, ਇਹ ਸਾਨੂੰ ਅੰਦਰ ਟਕਾ ਨਹੀਂ ਆਉਣ ਦਿੰਦਾ। ਅਤੇ ਜਦੋਂ ਹੱਲ ਬਾਰੇ ਪੁੱਛਿਆ ਗਿਆ ਤਾਂ ਕਹਿਣ ਲੱਗਾ ਕਿ ਸਾਨੂੰ ਸਾਰਾ ਕੁਛ ਛੱਡ ਛਡਾ ਕੇ, ਸਾਰਾ ਕੁਛ ਤਿਆਗ ਕੇ ਸਾਨੂੰ ਬਾਹਰ ਦੂਰ ਦੁਰੇਡੇ ਸ਼ਹਿਰਾਂ ਤੋਂ ਖੇਤਾਂ ਦੇ ਵਿੱਚ ਲੈ ਜਾਣਾ ਚਾਹੀਦਾ, ਉਹਨਾਂ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵਾਂਗੂ ਜਾ ਕੇ ਸਾਨੂੰ ਜ਼ਿੰਦਗੀ ਬਤੀਤ ਕਰਨੀ ਚਾਹੀਦੀ, ਜਿੱਥੇ ਆਪਾਂ ਮਿਹਨਤ ਮੁਸ਼ਕਤ ਕਰੀਏ, ਇਸ ਸਰੀਰ ਨੂੰ ਮਿਹਨਤ ਵੱਲ ਲਾਈਏ। ਅਤੇ ਮੈਂ ਉਸ ਤਰੀਕੇ ਦਾ ਜੀਵਨ ਜਿਉਣਾ ਚਾਹੁੰਦਾ। ਜਦੋਂ ਕੋਈ ਅਮੀਰ ਮੁੰਡਾ ਇੱਦਾਂ ਦੀਆਂ ਗੱਲਾਂ ਕਰਦਾ, ਸੁਭਾਵਿਕ ਆ ਕਿ ਉਹਦੇ ਪਿਓ ਨੂੰ ਇਹ ਗੱਲਾਂ ਪਸੰਦ ਨਹੀਂ ਆਉਂਦੀਆਂ। ਸਭ ਤੋਂ ਪਹਿਲਾਂ ਉਹਦਾ ਪਿਓ ਹੀ ਆ ਜਿਹੜਾ ਉਹਦੇ ਵਿਰੋਧ ਦੇ ਵਿੱਚ ਖੜਦਾ। ਸਿੱਧੇ ਸਿੱਧੇ ਤਰੀਕੇ ਦੇ ਨਾਲ ਆਪਣੇ ਪੁੱਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਉਹ ਇਹ ਦੱਸਦਾ ਕਿ ਤੇਰੀ ਹਲੇ ਉਮਰ ਛੋਟੀ ਹੈ, ਤੂੰ ਹਲੇ ਉਮਰ ਦੇ ਵਿੱਚ ਬਹੁਤ ਨਿਆਣਾ, ਤੇਰਾ ਹਲੇ ਬਚਪਨਾ, ਤੈਨੂੰ ਕੀ ਪਤਾ ਪਿੰਡਾਂ ਦੇ ਵਿੱਚ ਜ਼ਿੰਦਗੀ ਕਿੱਦਾਂ ਬਿਤਾਈ ਜਾਂਦੀ ਹੈ, ਤੈਨੂੰ ਕੀ ਪਤਾ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਅੱਗੇ ਜ਼ਿੰਦਗੀ ਦੇ ਵਿੱਚ, ਹਾਲੇ ਤਾਂ ਤੂੰ ਕਾਕਾ ਆਪਣੀ ਜ਼ਿੰਦਗੀ 'ਚ ਬਹੁਤ ਕੁਛ ਵੇਖਣਾ, ਮਿਹਨਤ ਕਰਨੀ ਤਾਂ ਉਹ ਤਾਂ ਸ਼ਹਿਰ ਦੇ ਵਿੱਚ ਰਹਿ ਕੇ ਵੀ ਕੀਤੀ ਜਾ ਸਕਦੀ, ਆਪਾਂ ਵੀ ਤਾਂ ਕੀਤੀ, ਉਹਦੇ ਲਈ ਸਾਰਾ ਕੁਛ ਛੱਡ ਛਡਾਉਣ ਦੀ ਕੀ ਲੋੜ ਹੈ। ਉਸੇ ਮਹਿਫਲ ਦੇ ਵਿੱਚ ਇੱਕ ਸ਼੍ਰੀਮਾਨ ਹੋਰ ਬੋਲਦੇ ਨੇ ਜਿਨ੍ਹਾਂ ਦੀਆਂ ਗੱਲਾਂ ਤੋਂ ਇਹ ਝਲਕ ਰਿਹਾ ਕਿ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ। ਪਰਿਵਾਰਕ ਜ਼ਿੰਮੇਵਾਰੀਆਂ ਦੇ ਵਿੱਚ ਇੰਨੇ ਕੁ ਜ਼ਿਆਦਾ ਘਿਰੇ ਨੇ ਕਿ ਉਹ ਇਸ ਤੋਂ ਨਿਜਾਤ ਪਾਉਣੀ ਚਾਹੁੰਦੇ ਨੇ। ਉਹਨਾਂ ਨੂੰ ਲੱਗਦਾ ਕਿ ਜਿਹੜੇ ਢੰਗ ਦੇ ਨਾਲ ਆਪਾਂ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਸਾਡੇ ਕੋਲ ਪੈਸਾ ਹੈ, ਆਪਾਂ ਅਮੀਰ ਹੈ, ਪੈਸੇ ਪੱਖੋਂ ਕੋਈ ਤੰਗੀ ਪੇਸ਼ੀ ਨਹੀਂ ਹੈ, ਪਰ ਜਿਹੜੇ ਢੰਗ ਦੀ ਆਪਾਂ ਜ਼ਿੰਦਗੀ ਜੀ ਰਹੇ ਹਾਂ ਉੱਦਾਂ ਦੀ ਨਹੀਂ ਹੋਣੀ ਚਾਹੀਦੀ, ਕਿਸੇ ਕਿਸਮ ਦੀ ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ। ਬਸ ਨੌਜਵਾਨ ਮੁੰਡੇ ਦੇ ਨਾਲੋਂ ਫਰਕ ਇੰਨਾ ਆ ਕਿ ਉਹਦਾ ਵਿਚਾਰ ਹੈ ਸਾਨੂੰ ਰੱਬ ਦੇ ਰਾਹ ਦੇ ਉੱਤੇ ਚੱਲਣਾ ਚਾਹੀਦਾ। ਇਸ ਤਰੀਕੇ ਦੇ ਨਾਲ ਜੇ ਆਪਾਂ ਘਰੇਲੂ ਕੰਮਾਂ ਦੇ ਵਿੱਚ ਪਏ ਰਹੇ, ਇੱਦਾਂ ਗ੍ਰਸਤੀਆਂ ਆਪਾਂ ਹੰਡਾਉਂਦੇ ਰਹੇ, ਤਾਂ ਸ਼ਾਇਦ ਜ਼ਿੰਦਗੀ ਤੋਂ ਕਦੇ ਵੀ ਆਪਾਂ ਸੰਤੁਸ਼ਟ ਨਹੀਂ ਹੋ ਪਾਵਾਂਗੇ। ਇਸ ਕਰਕੇ ਸਾਨੂੰ ਕੋਈ ਵੱਖਰਾ ਰਾਹ ਚੁਣਨਾ ਚਾਹੀਦਾ। ਸੁਭਾਵਿਕ ਹੈ ਕਿ ਇਹ ਗੱਲ ਉਹਦੀ ਵਹੁਟੀ ਨੂੰ ਪਸੰਦ ਨਹੀਂ, ਵਹੁਟੀ ਨੂੰ ਇਹ ਗੱਲ ਪਸੰਦ ਨਹੀਂ ਆ ਕਿ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਗੱਲ ਕਰ ਰਿਹਾ। ਉਹਦਾ ਕਹਿਣਾ ਕਿ ਰੱਬ ਪ੍ਰਤੀ ਨਹੀਂ, ਕੁਛ ਪਰਿਵਾਰ ਪ੍ਰਤੀ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ, ਆਪਣੇ ਬੱਚਿਆਂ ਦੇ ਕਰਜ਼ਦਾਰ ਵੀ ਹੋ,
ਆਪਣੇ ਪਰਿਵਾਰ ਦੇ, ਆਪਣੇ ਵਹੁਟੀ ਦੇ। ਸੋ ਇਸ ਤਰੀਕੇ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਿਆ ਜਾ ਸਕਦਾ। ਹਾਂ, ਰੱਬ ਦਾ ਰਾਹ ਠੀਕ, ਪਰ ਪਰਿਵਾਰ ਦੀ ਜ਼ਿੰਮੇਵਾਰੀ ਕਿਹਨੇ ਚੁੱਕਣੀ? ਆਪਣੀ ਜ਼ਿੰਮੇਵਾਰੀ ਛੱਡ ਕੇ ਭੱਜਣਾ, ਇਹ ਤਾਂ ਸ਼ਾਇਦ ਰੱਬ ਨੂੰ ਵੀ ਪਸੰਦ ਨਾ ਆਵੇ। ਖੈਰ, ਉੱਧਰ ਇੱਕ ਵੱਡੀ ਉਮਰ ਦੇ ਬਜ਼ੁਰਗ ਵੀ ਬੈਠੇ ਨੇ, ਉੱਧਰ ਵੀ ਧਿਆਨ ਹੈ ਸਾਰਿਆਂ ਦਾ ਕਿ ਇਹ ਕੀ ਵਿਚਾਰ ਪੇਸ਼ ਕਰਦੇ ਨੇ। ਉਹ ਬਜ਼ੁਰਗ ਜਿਹੜਾ ਆਪਣੀ ਉਮਰ ਦੇ ਆਖਰੀ ਪੜਾਅ ਦੇ ਵਿੱਚ ਹੈ, ਉਹ ਬਜ਼ੁਰਗ ਜਿਹੜਾ ਆਪਣੀ ਬਚੀ ਖੁਚੀ ਜ਼ਿੰਦਗੀ ਪਛਤਾਵੇ ਦੇ ਵਿੱਚ ਨਹੀਂ ਕੱਢਣਾ ਚਾਹੁੰਦਾ, ਉਹ ਸੱਚ ਦੇ ਰਾਹ ਦੇ ਉੱਤੇ ਚੱਲਣ ਦੀ ਗੱਲ ਕਰਦਾ। ਆਪਾਂ ਜ਼ਿੰਦਗੀ ਦੇ ਵਿੱਚ ਜਿੰਨਾ ਸੱਚ ਦੇ ਨੇੜੇ ਰਹਾਂਗੇ, ਉਨਾ ਸੌਖੇ ਰਹਾਂਗੇ। ਜੋ ਜ਼ਿੰਦਗੀ ਦੇ ਵਿੱਚ ਆਪਾਂ ਗਲਤ ਕੀਤਾ ਹੈ, ਉਹ ਬੁੱਢੀ ਉਮਰੇ ਤੁਹਾਨੂੰ ਪਛਤਾਵਾ ਦਿੰਦਾ, ਉਹ ਚੀਜ਼ਾਂ ਤੁਹਾਨੂੰ ਤੰਗ ਕਰਦੀਆਂ ਨੇ। ਵੇਖਿਆ ਜਾਵੇ ਤਾਂ ਉਮਰ ਵਧਣ ਦੇ ਨਾਲ ਵੀ ਜ਼ਰੂਰੀ ਨਹੀਂ ਕਿ ਤੁਹਾਡੇ ਨਾਲ ਸਾਰੇ ਸਹਿਮਤ ਹੋ ਜਾਣ। ਬਸ ਇਸੇ ਤਰ੍ਹਾਂ ਦਾ ਕੁਛ ਇਹਨਾਂ ਨੂੰ ਵੀ ਵੇਖਣ ਨੂੰ ਮਿਲਿਆ। ਕੋਲ ਬੈਠੇ ਉਹਨਾਂ ਦੇ ਹੀ ਕੁਛ ਖਾਸ ਨਜ਼ਦੀਕੀ ਜਿਹੜੇ ਕਹਿ ਰਹੇ ਨੇ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ, ਹੁਣ ਕੋਈ ਫਾਇਦਾ ਨਹੀਂ ਆਪਣੀ ਜ਼ਿੰਦਗੀ ਦੇ ਤੌਰ ਤਰੀਕੇ ਬਦਲਣ ਦਾ, ਹੁਣ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ ਸਾਨੂੰ ਉਸੇ ਤਰ੍ਹਾਂ ਹੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਆਪਾਂ ਹਮੇਸ਼ਾ ਜਿਉਂਦੇ ਆਏ ਹਾਂ। ਉਮਰ ਦੇ ਆਖਰੀ ਪੜਾਅ ਦੇ ਵਿੱਚ ਇੰਨੀਆਂ ਵੱਡੀਆਂ ਤਬਦੀਲੀਆਂ, ਇੰਨੀਆਂ ਵੱਡੀਆਂ ਤਬਦੀਲੀਆਂ ਦੇ ਨਾਲ ਆਪਾਂ ਕਿੱਦਾਂ ਜ਼ਿੰਦਗੀ ਜੀ ਸਕਦੇ ਹਾਂ? ਇਹ ਬਹੁਤ ਔਖਾ, ਇਹ ਕਹਿਣ ਦੇ ਵਿੱਚ ਸ਼ਾਇਦ ਸੌਖਾ ਲੱਗੇ। ਗੱਲ ਕਾਹਦੀ? ਕਿਸੇ ਤਰੀਕੇ ਦੇ ਨਾਲ ਇੱਕ ਅਮੀਰ ਗੱਲ ਕਰਦਾ ਅਤੇ ਦੂਸਰਾ ਅੱਗੋਂ ਉਹਨੂੰ ਕੱਟਦਾ, ਉਹਨੂੰ ਜਵਾਬ ਦਿੰਦਾ, ਪਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਸਿੱਟਾ ਕੋਈ ਨਹੀਂ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਸਾਰੇ ਆਪਣੀ ਆਪਣੀ ਜ਼ਿੰਦਗੀ ਦੇ ਹਿਸਾਬ ਦੇ ਨਾਲ, ਆਪਣੀ ਆਪਣੀ ਉਮਰ ਦੇ ਹਿਸਾਬ ਦੇ ਨਾਲ, ਆਪਣੇ ਆਪਣੇ ਤਜਰਬੇ ਦੇ ਹਿਸਾਬ ਦੇ ਨਾਲ ਬਹਾਨੇਬਾਜ਼ੀਆਂ ਕਰ ਰਹੇ ਨੇ। ਜਿਵੇਂ ਜਿਵੇਂ ਚਰਚਾ ਅੱਗੇ ਵੱਧਦੀ ਹੈ, ਉਦਾਂ ਉਦਾਂ ਦੋਵਾਂ ਦਾ ਜਾਂ ਫਿਰ ਸਾਰਿਆਂ ਦਾ ਆਪਸ ਦੇ ਵਿੱਚ ਟਕਰਾਅ ਪੈਦਾ ਹੁੰਦਾ, ਇੱਕ ਦੂਸਰੇ ਦਾ ਵਿਰੋਧ ਸਾਹਮਣੇ ਆਉਂਦਾ। ਜਵਾਨੀ ਦੇ ਵਿੱਚ ਕਿਸੇ ਨੂੰ ਹੋਰ ਤਰ੍ਹਾਂ ਦੀ ਜ਼ਿੰਦਗੀ ਲੱਗਦੀ ਹੈ, ਬੁਢਾਪੇ ਦੇ ਵਿੱਚ ਕਿਸੇ ਨੂੰ ਹੋਰ ਤਰੀਕੇ ਦੀ, ਜੇ ਕੋਈ ਵਿਆਹਿਆ ਤਾਂ ਉਹਨੂੰ ਕਿਸੇ ਹੋਰ ਤਰੀਕੇ ਦੀ, ਜੇ ਕੋਈ ਹਾਲੇ ਨਹੀਂ ਵਿਆਹਿਆ ਤਾਂ ਉਹਨੂੰ ਕਿਸੇ ਹੋਰ ਤਰੀਕੇ ਦੀ ਲੱਗਦੀ ਹੈ। ਹੋਰ ਤਾਂ ਹੋਰ, ਮਰਦ ਨੂੰ ਕਿਸੇ ਹੋਰ ਤਰੀਕੇ ਨਾਲ ਜ਼ਿੰਦਗੀ ਸਮਝ ਆਉਂਦੀ ਹੈ, ਜਨਾਨੀ ਨੂੰ ਜ਼ਿੰਦਗੀ ਕਿਸੇ ਹੋਰ ਤਰੀਕੇ ਦੇ ਨਾਲ ਸਮਝ ਆ ਰਹੀ ਹੁੰਦੀ ਹੈ। ਪਰ ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਤਾਂ ਸ਼ਾਇਦ ਆਪਾਂ ਹੱਲ ਨਹੀਂ ਕਰਨਾ ਚਾਹੁੰਦੇ, ਇਹੋ ਜਿਹੀਆਂ ਮਹਿਫਲਾਂ ਦੇ ਵਿੱਚ ਸਿਰਫ ਬਹਿਸਬਾਜ਼ੀਆਂ ਹੁੰਦੀਆਂ ਨੇ, ਅਤੇ ਸ਼ਾਇਦ ਉਹੀ ਟੋਲਸਟੋਏ ਸਾਨੂੰ ਦੱਸਣਾ ਚਾਹੁੰਦਾ। ਅਕਸਰ ਜਿਹੜੇ ਲੋਕ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਨੇ, ਕਿਉਂਕਿ ਪੈਸੇ ਤੋਂ ਬਾਅਦ ਅਕਸਰ ਹੀ ਲੋਕਾਂ ਨੂੰ ਆਪਣੇ ਆਪ ਦੇ ਵਿੱਚ ਸਿਆਣਪ ਨਜ਼ਰ ਆਉਣ ਲੱਗ ਪੈਂਦੀ ਹੈ, ਅਕਸਰ ਹੀ ਉਹ ਬੁੱਧੀਜੀਵੀ ਬਣ ਜਾਂਦੇ ਨੇ। ਸੋ ਇਹ ਬੁੱਧੀਜੀਵੀ ਅਤੇ ਅਮੀਰ ਲੋਕ ਚੰਗਾ ਜੀਵਨ ਕਿੱਦਾਂ ਬਿਤਾਉਣਾ, ਇਹਦੇ ਉੱਤੇ ਕਈ ਕਿਤਾਬਾਂ ਲਿਖ ਕੱਢਦੇ ਨੇ, ਕਈ ਤਰ੍ਹਾਂ ਦੀਆਂ ਇੱਦਾਂ ਦੀਆਂ ਬਹਿਸਾਂ ਸਾਨੂੰ ਸੁਣਨ ਨੂੰ ਮਿਲ ਜਾਂਦੀਆਂ। ਪਰ ਅਸਲ ਦੇ ਵਿੱਚ ਵੇਖਿਆ ਜਾਵੇ ਤਾਂ ਉਹ ਤਬਦੀਲੀ ਕੁਛ ਵੀ ਨਹੀਂ ਕਰਨਾ ਚਾਹੁੰਦੇ, ਜਾਂ ਫਿਰ ਇੱਦਾਂ ਕਹਿ ਲਓ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਬਦੀਲੀ ਕਰ ਨਹੀਂ ਪਾਉਂਦੇ। ਉਹਦੀ ਵਜ੍ਹਾ ਇਹ ਹੈ ਕਿ ਆਪਾਂ ਬੜੀ ਆਰਾਮਦਾਇਕ ਇੱਕ ਜ਼ਿੰਦਗੀ ਬਤੀਤ ਕਰ ਰਹੇ ਹੁੰਦੇ ਹਾਂ, ਅਤੇ ਜਦੋਂ ਆਪਾਂ ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਾਂ ਤਾਂ ਫਿਰ ਔਕੜਾਂ ਵਾਲੀ ਜ਼ਿੰਦਗੀ ਕੌਣ ਬਤੀਤ ਕਰੇ? ਅਤੇ ਜਿੰਨਾ ਚਿਰ ਆਪਾਂ ਛੱਡ ਕੇ ਔਕੜਾਂ ਵੱਲ ਵੱਧਦੇ ਨਹੀਂ, ਉਹਨਾਂ ਚਿਰ ਤੱਕ ਕੋਈ ਤਬਦੀਲੀ ਆਊਗੀ ਵੀ ਕਿੱਦਾਂ? ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਪਾਰਟੀ ਅੱਗੇ ਵੱਧਦੀ ਹੈ, ਸਾਰੇ ਜਣੇ ਰੋਟੀ ਪਾਣੀ ਖਾਂਦੇ ਨੇ, ਅਤੇ ਜਾਂਦੇ ਜਾਂਦੇ ਗੱਲਾਂ ਦੇ ਵਿਸ਼ੇ ਬਦਲ ਚੁੱਕੇ ਸੀ। ਇੱਦਾਂ ਲੱਗ ਰਿਹਾ ਹੈ ਕਿ ਜਿੱਦਾਂ ਇੰਨੇ ਸੰਜੀਦਾ ਵਿਸ਼ਿਆਂ ਦੇ ਉੱਤੇ ਗੱਲਾਂ ਹੋਣ ਤੋਂ ਬਾਅਦ ਕੋਈ ਵੀ ਤੱਤ ਨਾ ਨਿਕਲਿਆ ਹੋਵੇ, ਕੋਈ ਵੀ ਸਾਰ ਨਾ ਨਿਕਲਿਆ ਹੋਵੇ, ਸ਼ਾਇਦ ਅਗਲੀ ਕਿਸੇ ਪਾਰਟੀ ਦੇ ਵਿੱਚ ਫਿਰ ਬੈਠਣ ਅਤੇ ਫਿਰ ਨਵੇਂ ਸਿਰੇ ਤੋਂ ਇਹ ਬਹਿਸ ਸ਼ੁਰੂ ਹੋਵੇ। ਇਸੇ ਤਰੀਕੇ ਦੇ ਨਾਲ ਵਾਰ ਵਾਰ ਇੱਦਾਂ ਦੀਆਂ ਬਹਿਸਾਂ ਹੋਣਗੀਆਂ। ਸੱਚ ਇਹ ਆ ਕਿ ਵਾਰ ਵਾਰ ਇਸੇ ਤਰੀਕੇ ਦੇ ਨਾਲ ਰੋਟੀ ਤੱਕ ਜਾਂਦਿਆਂ ਜਾਂਦਿਆਂ ਖਤਮ ਹੋ ਕੇ
ਅਗਲੇ ਦਿਨ ਫਿਰ ਉਸੇ ਰੂਟੀਨ ਦੇ ਵਿੱਚ ਸਾਡੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਨਾ ਕੋਈ ਪਰਿਵਾਰ ਛੱਡ ਪਾਉਂਦਾ, ਨਾ ਕੋਈ ਪੈਸਾ ਛੱਡ ਪਾਉਂਦਾ, ਨਾ ਕੋਈ ਸ਼ਹਿਰ ਛੱਡ ਪਾਉਂਦਾ, ਨਾ ਕੋਈ ਆਪਣੀਆਂ ਜ਼ਿੰਦਗੀ ਦੇ ਵਿੱਚ ਕੀਤੀਆਂ ਦੇ ਉੱਤੇ ਪਛਤਾਵਾ ਕਰ ਪਾਉਂਦਾ। ਕਿਉਂਕਿ ਅਸਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਬੜੀ ਆਰਾਮਦਾਇਕ ਮਿਲੀ ਹੈ, ਔਖੀ ਸਾਨੂੰ ਇਸ ਕਰਕੇ ਲੱਗਦੀ ਹੈ ਕਿਉਂਕਿ ਆਪਾਂ ਲੰਮੇ ਸਮੇਂ ਤੋਂ ਜਿਹੜੀ ਜ਼ਿੰਦਗੀ ਹੰਢਾ ਰਹੇ ਹਾਂ ਉਸੇ ਦਾ ਹੀ ਬੋਝ ਸਾਨੂੰ ਹੌਲੀ ਹੌਲੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ। ਪਰ ਜੇ ਇਹੀ ਆਪਾਂ ਕਿਸੇ ਗਰੀਬ ਬੰਦੇ ਦੇ ਨਾਲ ਗੱਲ ਕਰੀਏ ਜਿਹਨੇ ਘੱਟ ਪੈਸਿਆਂ ਦੇ ਵਿੱਚ ਮੰਗ ਤੰਗ ਕੇ ਗੁਜ਼ਾਰਾ ਕੀਤਾ, ਉਹਦੇ ਨਾਲ ਗੱਲ ਕਰੀਏ ਤਾਂ ਤੁਹਾਨੂੰ ਸਮਝ ਆਉਂਦਾ ਕਿ ਤੁਹਾਡੇ ਕੋਲ ਕੀ ਬਿਹਤਰ ਹੈ, ਉਹਦੇ ਕੋਲ ਕੀ ਨਹੀਂ। ਪਰ ਸਾਨੂੰ ਤਾਂ ਸਿਰਫ ਇੱਕੋ ਚੀਜ਼ ਨਜ਼ਰ ਆਉਂਦੀ ਹੈ ਜਿਹੜੀ ਸਾਡੇ ਕੋਲ ਨਹੀਂ ਹੁੰਦੀ। ਜਦੋਂ ਇਸ ਸੁੱਖ ਚੈਨ ਆਰਾਮ ਦੀ ਅਣਹੋਂਦ ਹੁੰਦੀ ਹੈ, ਜਦੋਂ ਤੰਦਰੁਸਤੀ ਦੀ ਅਣਹੋਂਦ ਹੁੰਦੀ ਹੈ ਤਾਂ ਫਿਰ ਆਪਾਂ ਉਹਨਾਂ ਲੋਕਾਂ ਵੱਲ ਵੇਖਦੇ ਹਾਂ ਅਤੇ ਤੱਤ ਆਪਾਂ ਇਹ ਕੱਢਦੇ ਕਿ ਇਹ ਸ਼ਹਿਰੀ ਜ਼ਿੰਦਗੀ, ਐਸ਼ੋ ਇਸ਼ਰਤ, ਇਹ ਪੈਸਾ, ਇਹੋ ਹੀ ਸਾਰੀਆਂ ਚੀਜ਼ਾਂ ਦਾ ਕਾਰਨ ਹੈ। ਸਾਨੂੰ ਇਸ ਤੋਂ ਭੱਜ ਜਾਣਾ ਚਾਹੀਦਾ, ਸਾਨੂੰ ਦੂਰ ਦਰੇਡੇ ਬਾਹਰ ਸ਼ਹਿਰਾਂ ਤੋਂ ਰਹਿਣਾ ਚਾਹੀਦਾ, ਪਿੰਡਾਂ ਦੇ ਵਿੱਚ ਕਿਸਾਨਾਂ ਵਾਂਗੂ ਮਿਹਨਤ ਕਰਨੀ ਚਾਹੀਦੀ, ਸਾਡਾ ਸਰੀਰ ਤੰਦਰੁਸਤ ਰਹੂਗਾ। ਪਰ ਵੇਖਿਆ ਜਾਵੇ ਤਾਂ ਪ੍ਰੈਕਟੀਕਲੀ ਇਹ ਕਰਨਾ ਸੌਖਾ ਨਹੀਂ, ਇਸ ਕਰਕੇ ਸਿਰਫ ਇਹ ਗੱਲਾਂ ਬਾਤਾਂ ਤੱਕ ਹੀ ਸੀਮਿਤ ਰਹਿ ਜਾਂਦਾ। ਅਤੇ ਸਾਡੀਆਂ ਵੀ ਮਹਿਫਲਾਂ ਕੁਛ ਇਸ ਤੋਂ ਬਹੁਤ ਵੱਖਰੀਆਂ ਨਹੀਂ ਹੋਣਗੀਆਂ। ਆਪਣੇ ਆਪ ਦੇ ਵਿੱਚ, ਆਪਣੀ ਮਹਿਫਲ ਦੇ ਵਿੱਚ, ਆਪਣੇ ਸਰਕਲ ਦੇ ਵਿੱਚ ਹਰ ਕੋਈ ਅਮੀਰ, ਅਤੇ ਇਸੇ ਤਰ੍ਹਾਂ ਦੀ ਰਲਦੀ ਮਿਲਦੀ ਜੀ ਬਹਿਸ ਹਰ ਇੱਕ ਥਾਂ 'ਤੇ ਅੱਜ ਵੀ ਹੁੰਦੀ ਹੋਊਗੀ। ਕੋਈ ਖਾਸ ਫਰਕ ਆਪਾਂ ਨਹੀਂ ਵੇਖਦੇ। 1892 ਦੇ ਵਿੱਚ ਜਦੋਂ ਇਹ ਕਹਾਣੀ ਛਪੀ ਸੀ, ਉਸ ਸਮੇਂ ਦੇ ਲੋਕਾਂ ਅਤੇ ਅੱਜ ਸਮੇਂ ਦੇ ਲੋਕਾਂ ਵਿੱਚ ਕੋਈ ਖਾਸਾ ਫਰਕ ਗੱਲਾਂ ਬਾਤਾਂ ਕਰਨ ਪੱਖੋਂ ਤਾਂ ਨਹੀਂ ਆਇਆ, ਵਿਚਾਰ ਪੇਸ਼ ਕਰਨ ਪੱਖੋਂ ਤਾਂ ਨਹੀਂ ਆਇਆ, ਆਪਣੇ ਇਰਾਦਿਆਂ ਨੂੰ ਦ੍ਰਿੜਤਾ ਦੇ ਨਾਲ ਸਾਬਤ ਕਰਨ ਦੇ ਪੱਖੋਂ ਤਾਂ ਨਹੀਂ ਆਇਆ। ਉਹ ਆਪਾਂ ਵੇਖਦੇ ਹਾਂ ਕਿ ਉਹ ਇਨਸਾਨ ਦੀਆਂ ਗੱਲਾਂ ਬਾਤਾਂ, ਉਹ ਇਨਸਾਨ ਦੇ ਵਿਚਾਰ ਉਸੇ ਤਰ੍ਹਾਂ ਦੇ ਨਾਲ ਸਾਲ ਦਰ ਸਾਲ, ਸਦੀਆਂ ਦਰ ਸਦੀਆਂ ਚੱਲਦੇ ਆਏ ਨੇ ਅਤੇ ਇਸੇ ਤਰ੍ਹਾਂ ਦੇ ਨਾਲ ਚੱਲਦੇ ਰਹਿਣੇ ਨੇ। ਇਸੇ ਕਰਕੇ ਸਾਡੇ ਜੀਵਨ ਦਾ ਇੱਕ ਖੋਖਲਾਪਣ, ਸਾਡੇ ਜੀਵਨ ਦੇ ਵਿੱਚ ਸੰਤੁਸ਼ਟੀ ਦੀ ਘਾਟ, ਇਹ ਹਮੇਸ਼ਾ ਚਰਚਾ ਦੇ ਵਿਸ਼ੇ ਬਣੇ ਰਹਿੰਦੇ ਨੇ। ਪਰ ਇਹ ਸੱਚ ਨੂੰ ਕੋਈ ਨਹੀਂ ਕਬੂਲਣਾ ਚਾਹੁੰਦਾ ਕਿ ਆਪਾਂ ਸਿਰਫ ਜੇਕਰ ਇਹਨਾਂ ਵਿਸ਼ਿਆਂ ਦੇ ਉੱਤੇ ਡਿਸਕਸ ਹੀ ਕਰਕੇ ਇੱਦਾਂ ਹੀ ਉੱਠ ਪਵਾਂਗੇ ਤਾਂ ਫਿਰ ਇਹਦਾ ਹੱਲ ਕੋਈ ਹੈ ਵੀ ਨਹੀਂ। ਅਸਲ ਵਿੱਚ ਸਾਨੂੰ ਪ੍ਰੈਕਟੀਕਲੀ ਕੁਛ ਬਦਲਾਅ ਕਰਕੇ ਵੇਖਣੇ ਪੈਣਗੇ। ਉਹਦੇ ਲਈ ਹਿੰਮਤ ਚਾਹੀਦੀ ਹੈ, ਉਹਦੇ ਲਈ ਸਮਾਂ ਚਾਹੀਦਾ, ਉਹਦੇ ਲਈ ਜ਼ਰੂਰਤ ਚਾਹੀਦੀ ਹੈ, ਗਟਸ ਚਾਹੀਦੇ ਨੇ, ਉਹਦੇ ਲਈ ਪੇਸ਼ੈਂਸ ਚਾਹੀਦਾ, ਤਿਆਗ ਚਾਹੀਦਾ। ਅਤੇ ਇਹ ਸਾਰੀਆਂ ਚੀਜ਼ਾਂ ਉਦੋਂ ਵੀ ਇਨਸਾਨ 'ਚੋਂ ਗਾਇਬ ਸੀ ਅਤੇ ਅੱਜ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਇਨਸਾਨ 'ਚੋਂ ਗਾਇਬ ਨੇ। ਅਸਲ ਵਿੱਚ ਇਨਸਾਨ ਚਾਹੁੰਦਾ ਕਿ ਮੇਰੀ ਸੁੱਖ ਆਰਾਮ ਦੀ ਜ਼ਿੰਦਗੀ ਉਸੇ ਤਰ੍ਹਾਂ ਦੇ ਨਾਲ ਚੱਲੀ ਜਾਵੇ, ਗੱਡੀਆਂ ਦੇ ਵਿੱਚ ਹੀ ਘੁੰਮਾਂ, ਪੈਸੇ ਦੀ ਕਦੀ ਤੋੜ ਨਾ ਆਵੇ, ਵੱਡਾ ਘਰ ਲਵਾਂ, ਆਸ ਪਾਸ ਨੌਕਰ ਚਾਕਰ ਹੋਣ, ਪੱਕੀ ਪਕਾਈ ਮਿਲੇ, ਅਤੇ ਇਹ ਸਭ ਕੁਛ ਦੇ ਦਰਮਿਆਨ ਤੰਦਰੁਸਤੀ ਵੀ ਰਹੇ, ਮਨ ਦੀ ਸੰਤੁਸ਼ਟੀ ਵੀ ਰਹੇ, ਕੋਈ ਵਿਚਾਰ ਤੰਗ ਵੀ ਨਾ ਕਰੇ। ਅਤੇ ਫਿਰ ਆਪਾਂ ਇਹ ਸਭ ਕੁਛ ਕਿੱਦਾਂ ਹੋ ਸਕਦਾ ਉਹਦੇ ਉੱਤੇ ਚਰਚਾ ਕਰਦੇ ਹਾਂ, ਜਿੱਦਾਂ ਇਸ ਕਹਾਣੀ ਦੇ ਵਿੱਚ ਹੋਈ। ਪਰ ਇਹ ਚਰਚਾ ਸਿਰਫ ਚਰਚਾ ਹੁੰਦੀ ਹੈ, ਕੋਈ ਵੇਖਿਆ ਜਾਵੇ ਤਾਂ ਪ੍ਰੈਕਟੀਕਲੀ ਇਹ ਚੀਜ਼ਾਂ ਕਰਕੇ ਕੋਈ ਸ਼ਾਇਦ ਬਹੁਤ ਵਿਰਲਾ ਵਹਿੰਦਾ, ਅਤੇ ਜੇ ਕੋਈ ਕਰਕੇ ਵਹਿੰਦਾ ਫਿਰ ਉਹ ਦੱਸ ਸਕਦਾ ਕਿ ਹਾਂ ਇਹਦੇ ਨਾਲ ਫਰਕ ਕੀ ਪਿਆ, ਕਿ ਵਾਕਈ ਸ਼ਹਿਰ ਛੱਡ ਕੇ, ਵੱਡਾ ਘਰ ਛੱਡ ਕੇ ਪਿੰਡ ਜਾ ਕੇ ਉਹਨੇ ਵਾਹੀ ਖੇਤੀ ਕਰ ਲਈ ਤਾਂ ਸੌਖਾ ਹੋ ਗਿਆ, ਕਿ ਉਹਦੀਆਂ ਮੁਸ਼ਕਲਾਂ ਖਤਮ ਹੋ ਗਈਆਂ, ਕਿ ਉਹਦੀ ਜ਼ਿੰਦਗੀ ਆਸਾਨ ਹੋ ਗਈ, ਕਿ ਉਹਦੇ ਮਨ ਨੂੰ ਟਿਕਾਓ ਮਿਲ ਗਿਆ। ਇਹ ਜਵਾਬ ਤਾਂ ਸਿਰਫ ਉਹੀ ਦੇ ਸਕਦਾ। ਪਰ ਜੇ ਆਪਾਂ ਹਰ ਇੱਕ ਵਿਸ਼ੇ ਦੇ ਉੱਤੇ ਸਿਰਫ ਗੱਲਾਂ ਹੀ ਕਰਨੀਆਂ, ਅਤੇ ਜਾਂ ਫਿਰ ਇੱਕ ਬੰਦਾ ਗੱਲ ਕਰ ਰਿਹਾ ਅਤੇ ਦੂਸਰੇ ਨੇ ਸਿਰਫ ਉਹਨੂੰ ਟੋਕਣਾ ਹੀ ਆ, ਤਾਂ ਟਾਈਮ ਪਾਸ ਦੇ ਲਈ ਇਹ ਸੋਹਣਾ ਵਿਸ਼ਾ। ਸ਼ਾਇਦ ਇਹੀ ਸਾਨੂੰ ਲਿਓ ਟੋਲਸਟਾਏ ਦੱਸਣਾ ਚਾਹੁੰਦਾ ਕਿ ਇਨਸਾਨ ਬਹੁਤੀ ਵਾਰ ਗੱਲਾਂ ਤੱਕ ਹੀ ਬੱਜ ਕੇ ਰਹਿ ਜਾਂਦਾ।
ਉਹ ਆਪਣੀ ਮਾਨਸਿਕਤਾ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲ ਪਾਉਂਦਾ, ਖਾਸ ਤੌਰ ਦੇ ਉੱਤੇ ਜਿਹਦਾ ਅਹਿਸਾਸ ਸੌਖਾ ਹੋ ਜਾਂਦਾ, ਜਿਹਨੂੰ ਪੈਸੇ ਦੀ ਘਾਟ ਨਹੀਂ ਰਹਿੰਦੀ। ਨਹੀਂ ਤਾਂ ਫਿਰ ਬਹੁਤੇ ਤਾਂ ਪੈਸੇ ਨੂੰ ਦੋਸ਼ ਦਿੰਦੇ ਰਹਿੰਦੇ ਆ, ਜੇ ਸਾਡੇ ਕੋਲ ਪੈਸਾ ਹੁੰਦਾ ਤਾਂ ਸਾਡੇ ਦੁੱਖ ਦੂਰ ਹੋ ਜਾਂਦੇ। ਇਸ ਕਰਕੇ ਕਹਾਣੀਕਾਰ ਉਸ ਤੋਂ ਇੱਕ ਕਦਮ ਅੱਗੇ ਜਾ ਕੇ ਗੱਲ ਕਰ ਰਿਹਾ, ਅਮੀਰਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੇ ਇਹ ਹਰਡਲ ਖਤਮ ਕਰ ਲਈ, ਜਿਨ੍ਹਾਂ ਨੇ ਪੈਸਾ ਕਮਾ ਲਿਆ, ਤਾਂ ਕਿ ਉਹਨਾਂ ਨੂੰ ਵੀ ਸਮਝਾਇਆ ਜਾ ਸਕੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਪੈਸਾ ਹੁੰਦਾ ਤਾਂ ਫਿਰ ਇਹ ਸਾਰੀ ਸਮੱਸਿਆ ਹੱਲ ਹੋ ਜਾਣੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇਹ ਟੋਕ ਅਮੰਗ ਲੇਡ ਪੀਪਲ, ਲਿਓ ਟੋਲਸਟਾਏ ਦੀ ਲਿਖੀ ਇਹ ਕਹਾਣੀ। ਆਸ ਕਰਦੇ ਹਾਂ ਕਿ ਸਾਨੂੰ ਤੁਹਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਜ਼ਰੂਰ ਦੱਸ ਸਿਖਾ ਕੇ ਗਈ ਹੋਏਗੀ। ਵਧੀਆ ਲੱਗੇ ਤਾਂ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦਿਆ ਕਰੋ। ਇੱਦਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਸਕਦੇ ਹੋ, ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ, ਅਤੇ ਬਹੁਤ ਜਲਦ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਦੀ ਮੰਗ ਦੇ ਉੱਤੇ ਐਪਲੀਕੇਸ਼ਨ ਦੇ ਉੱਤੇ ਇੱਕ ਸੈਕਸ਼ਨ ਜਿਹਦੇ ਵਿੱਚ ਕਿ 24 ਘੰਟੇ ਤੁਹਾਨੂੰ ਇੱਦਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲਣਗੀਆਂ, ਬਿਲਕੁਲ ਉਸੇ ਤਰ੍ਹਾਂ ਜਿੱਦਾਂ ਆਪਾਂ ਗਾਣੇ ਸੁਣਦੇ ਹਾਂ, ਉਸੇ ਤਰ੍ਹਾਂ ਜਿੱਦਾਂ ਆਪਾਂ ਬਾਕੀ ਸਟੇਸ਼ਨ ਸੁਣਦੇ। ਸੋ ਉੱਥੇ ਇੱਕ ਕਹਾਣੀਆਂ ਵਾਲਾ ਚੈਨਲ ਤੁਹਾਨੂੰ ਬਹੁਤ ਜਲਦ ਦੇਣ ਜਾ ਰਿਹਾ, ਉਹਦੇ ਬਾਰੇ ਵੀ ਫੀਡਬੈਕ ਆਪਣੀ ਜ਼ਰੂਰ ਸਾਡੇ ਨਾਲ ਸਾਂਝੀ ਕਰਦੇ ਰਹੋ। ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ ਸਮਾਂ ਹੋ ਚੁੱਕਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਰਲ ਮਿਲ ਕੇ ਆਪਾਂ ਹੱਸਦੇ ਹਾਂ ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਯਸ਼ਪ੍ਰੀਤ
1: ਹਾਂਜੀ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਬਿਲਕੁਲ ਅਸੀਂ ਰੈਡੀ ਹੋ ਗਿਆ ਹੱਸਣ ਹਸਾਉਣ ਲਈ ਕਿਉਂਕਿ ਇਹ ਟਾਈਮ ਹੈ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਨ ਦਾ ਚੁਟਕਲੇ ਸੁਣਨ ਦਾ ਔਰ ਆਪਣੇ ਦਿਮਾਗ 'ਤੇ ਅਸਰ ਪਾ ਕੇ ਬੁਝਾਰਤ ਦਾ ਆਂਸਰ ਲੱਭਣ ਦਾ ਚਲੋ ਦੇਖਦੇ ਹਾਂ ਅੱਜ ਕਿੰਨੇ ਆਂਸਰ ਆਪਾਂ ਲੱਭਦੇ ਹਾਂ ਅਤੇ ਸ਼ੁਰੂਆਤ ਕਰਦੇ ਹਾਂ ਲਾਫਟਰ ਥੈਰੇਪੀ ਦੀ ਬੱਚਿਆਂ ਦੇ ਨਾਲ
0: ਆਓ ਜੀ ਲਾਫਟਰ ਥੈਰੇਪੀ ਦੀ ਸ਼ੁਰੂਆਤ ਕਰਦੇ ਹਾਂ ਅਤੇ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ ਕਿਉਂਕਿ ਜੇ ਆਪਾਂ ਹੁਣ ਨਹੀਂ ਹੱਸਣਾ ਤਾਂ ਫਿਰ ਕਦੋਂ ਹੱਸਣਾ ਬੱਚਿਆਂ ਨਾਲ ਨਹੀਂ ਹੱਸਣਾ ਤਾਂ ਫਿਰ ਕਦੋਂ ਹੱਸਣਾ ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ ਆਪਾਂ ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਤਾਜ ਹੋਣੀ ਆ ਇਹ
1: ਓਕੇ ਜੇ ਇਹਨਾਂ ਨੇ ਬਾਰੀ ਮਾਰ ਲਈ
0: ਹਾਂ ਪਰ ਜੇ ਸਮੇਂ
1: ਸਿਰ ਹੁਣ
0: ਅਵੇਲੇਬਲ ਵੀ ਹੋਏ ਤੇ
1: ਆ ਗਏ
2: ਜੀ ਅੱਜ
0: ਜਸ਼ਨ ਜੀ ਸਤਿ ਸ਼੍ਰੀ ਅਕਾਲ ਤੁਸੀਂ ਤੇ ਬੜੇ ਪੰਕਚੁਅਲ ਨਿਕਲੇ ਹੋ
2: ਹਾਂਜੀ
1: ਹਾਂਜੀ
0: ਵੈਰੀ ਨਾਈਸ ਮੈਨੂੰ ਲੱਗਦਾ ਟਾਈਮ ਨਾਲ ਸੌਂ ਗਏ ਹੋਣੇ ਰਾਤ
2: ਹਾਂਜੀ
0: ਟਾਈਮ ਨਾਲ ਸੌਂ ਗਏ ਸੀ
2: ਹਾਂਜੀ
0: ਅੱਛਾ ਤੇ ਤਿਆਰ ਹੋ ਗਏ ਕਿ ਨਹੀਂ ਹਲੇ
2: ਹਾਂਜੀ
0: ਓਕੇ ਕੀ ਸੁਣਾਓਗੇ ਫਿਰ ਅੱਜ
2: ਅੱਜ ਮੈਂ ਬੋਲੀ ਸੁਣਾਉਣਾ
0: ਅੱਛਾ ਬੋਲੀ ਸੁਣਾ ਓਕੇ ਓਕੇ
2: ਬਾੜੀ ਬਸੀ ਖਤਮ ਕੀ ਅਸੀਂ ਖਤਮ ਦੇ ਅੰਦਰ ਪੁੱਤ ਬੈ ਜਾ ਮੇਰੇ ਸਾਈਕਲ ਤੇ
0: ਟੱਲੀਆਂ ਵਜਾਉਂਦਾ ਚਾ ਬੈ ਜਾ ਮੇਰੇ ਸਾਈਕਲ ਤੇ ਟੱਲੀਆਂ ਵਜਾਉਂਦਾ ਜਾਉ
2: ਟ੍ਰਿੰਗ ਬਲਾ ਬਲਾ ਬਲੇ
0: ਓ ਚਾਵਾ ਚਾਵਾ ਚਾਵਾ ਚਾਵਾ ਚਾਵਾ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ
1: ਆ ਟ੍ਰਿੰਗ ਟ੍ਰਿੰਗ ਨੂੰ ਵੀ ਠੰਡ ਲੱਗ ਰਹੀ ਹੈ
0: ਓ ਠੰਡ ਲੱਗਦੀ ਹੈ
1: ਅੱਜ ਤੇ ਠੀਕ ਹੈ ਵੈਸੇ
2: ਸਾਡਾ ਬਰਥਡੇ ਤੇ ਸੰਡੇ ਆ ਦੇ ਸੰਡੇ
0: ਅੱਛਾ ਤੁਹਾਡਾ ਬਰਥਡੇ ਆ
1: ਅੱਛਾ ਇਹ ਤੇ ਐਂਬਰ
0: ਕਿਹਦਾ ਬਰਥਡੇ ਤੁਹਾਡਾ ਕਿ ਐਂਬਰ ਦਾ
1: ਦੋਵਾਂ ਦਾ
0: ਅੱਛਾ ਓਕੇ ਫਿਰ ਤੇ ਡਬਲ ਡਬਲ ਪਾਰਟੀ ਹੋ ਗਈ
1: ਡਬਲ ਧਮਾਕਾ ਫਿਰ ਦੋ ਕੇਕ ਆਂਦੇ ਕਿ ਇੱਕ ਹੀ ਕੇਕ ਕੱਟ ਦੋ ਤੁਸੀਂ
2: ਹਾਂਜੀ ਸਰਵ ਕਰਨਾ

0: हाँ तो फिर अद्धा ब्लू हो जूगा अद्धा पिंक हो जूगा।
1: एवं
2: टू टू केक
1: टू टू केक नो शेयरिंग नो केयरिंग
0: केड़े केड़े केड़े करैक्टर वाला केड़े करैक्टर
2: वन पिंक वन ब्लू
1: वन पिंक वन ब्लू
0: केड़ा करैक्टर
2: मैं क्रिकेट वाला।
0: ओ अच्छा क्रिकेट वाला ओके फिर तो गोलमोल आऊंगा बॉल वर्गा कि बैट वर्गा
2: बैट एंड बॉल
0: अच्छा दोवें ही ओ फिर मैं
1: तो ग्रीन कलर दा बेस होना है ब्लू कलर दा थोड़ी ना होना है
0: हाँ ग्राउंड होनी फिर तो
2: हैं ग्रीन और दा पिच्छा
1: ओके
0: इना सिलेक्ट आप ही कीता लगदा
1: कस्टमाइज करवाए
0: ग्राउंड जिड्डा वड्डा केक आऊगा मुंडे दा
1: वाह
0: वाह थैंक यू तानू पता कल आंटी दी बेटी दा भी जन्मदिन ही इन्हां ने ग्राउंड जिड्डा केक लिया बार पार्क दे वेच पूरा नहीं फिट आउन दिया इन्ना वड्डा केक मिलदा इधरले पासे
1: ते उहदा नाम भी एम्बर
0: लियाओ एम्बर नाम भी करा तू गल हैलो ईव
2: इन्ना अंकल जी एंड
0: एम्बरां दे बर्थडे आले दिन आ है तुसी एम्बर हो कि अंबर हो
1: क्रिकेट वाला केक है तुहाडा केड़ा वाला केक है कि सिर्फ पिंक चलेगा हेलो किटी ओ
0: म्याओ म्याओ
1: डिमांड आई बच्चे ने डिफरेंट डिफरेंट
0: बल्ले ते की सुनाओगे फिर आज
2: बोली
1: हाँ जी सुना दो बोली
2: बावी बसी कतंगे आसी कतंगे रबी पासे हो जो कुड़ियो आगे अंबर गिट्टा
0: क्वीन मासे हो जो कुड़ियो
2: आगे अंबर गिट्टा
0: क्वीन बल बल बल बल बले संडे नूं बर्थडे
1: ਚਲੋ ਤੁਹਾਨੂੰ ਐਡਵਾਂਸ ਦੇ ਵਿੱਚ ਦੋਨਾਂ ਨੂੰ ਹੈਪੀ ਬਰਥਡੇ
0: ਬਹੁਤ ਬਹੁਤ ਵਧਾਈਆਂ ਤੁਹਾਨੂੰ ਐਡਵਾਂਸ ਜੀ ਤੇ ਵਧੀਆ ਨਾਲੇ ਵੀਕਐਂਡ ਤੇ ਆ ਗਿਆ ਹਨਾ ਛੋਟੀ ਛੋਟੀ ਛੋਟੀ ਛੋਟੀ ਵਾਲੇ ਦਿਨ ਥੈਂਕ ਯੂ ਅੰਬਰ ਵੀਰ ਜੀ ਆ ਗਏ
2: ਹਾਂਜੀ
0: ਹਾਂਜੀ ਕਰਾ ਦੋ ਗੱਲ ਕੀ ਹਾਲ ਹੈ ਵੀਰ ਜੀ ਸਤਿ ਸ਼੍ਰੀ ਅਕਾਲ
1: ਸਰ ਸ਼੍ਰੀ ਅਕਾਲ ਕੀ ਹਾਲ ਚਾਲ ਹੈ
3: ਮੈਂ ਠੀਕ ਹਾਂ ਜਾਦਾ ਕੀ ਹਾਲ
0: ਹੈ ਸਾਡਾ ਵਧੀਆ ਕੀ ਕਰੀ ਜਾਂਦੇ ਹੋ ਨਾਲ ਨਾਲ
1: ਮੈਨੂੰ ਲੱਗਦਾ ਨਾਲ ਨਾਲ ਰੈਡੀ
3: ਬ੍ਰੈਕਫਾਸਟ ਖਾਣ ਲਿਆ
0: ਅੱਛਾ ਬ੍ਰੈਕਫਾਸਟ ਖਾਣ ਲਿਆ ਓਕੇ ਓਕੇ ਕੀ ਸੁਣਾਓਗੇ ਫਿਰ
3: ਬੋਲੀ
1: ਹਾਂਜੀ
3: ਬਾੜੀ ਬਰਸੀ ਕਟਨ ਗਿਆ ਸੀ ਖੜ ਕੇ ਲਿਆਂਦਾ ਹਰੂ
0: ਬੋਲੀ ਮੈਂ ਪਾਵਾ ਨੱਚ ਕਿਤੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਨੱਚ ਕਿਤੇ ਵਿੱਚ ਤੂੰ ਨੀ ਬੋਲੀ ਮੈਂ ਪਾਵਾਂ ਚ ਕਿਤੇ ਵਿੱਚ ਤੂੰ ਬਲੇ ਖਾ ਲੋ ਖਾ ਲੋ ਖਾ ਲੋ ਖਾ ਲੋ
1: ਮੈਨੂੰ ਸਮਝ ਨੀ ਆਇਆ ਖੱਟ ਕੇ ਕੀ ਲਿਆਂਦਾ
0: ਰੂ
1: ਰੂ ਓਕੇ ਮੈਂ ਤਾਂ ਉੱਥੇ ਹੀ ਸੀਗੀ ਥੈਂਕ ਯੂ ਹੈਵ ਅ ਨਾਈਸ ਡੇ
0: ਥੈਂਕ ਯੂ ਤਾਜ
3: Thank you. Bye.
1: Bye.
0: Thank you. Have a nice day. ਤੁਹਾਡਾ ਦਿਨ ਵਧੀਆ ਵਧੀਆ ਰਹੇ ਤੇ ਨੈਕਸਟ ਸਾਡੇ ਨਾਲ ਤੇਗ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ
4: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ
0: ਸਤਿ ਸ਼੍ਰੀ ਅਕਾਲ ਤੇਗ ਜੀ ਕੀ ਹਾਲ ਹੈ
1: ਇਹਨੂੰ ਇੱਦਾਂ ਮੈਨੂੰ ਆਵਾਜ਼ ਸੁਣ ਕੇ ਇੱਦਾਂ ਲੱਗਿਆ ਜਿਵੇਂ ਸਕੂਲ ਚ ਨੀ ਹੁੰਦੇ ਸੀ ਗੁੱਡ ਮਾਰਨਿੰਗ ਮੈਡਮ ਪ੍ਰੈਜ਼ੈਂਟ ਮੈਡਮ
0: ਤੇਗ ਦਾ ਤੇ ਸਟਾਈਲ ਹੀ ਬੜਾ ਵਧੀਆ ਵਾ ਸਤਿ ਸ਼੍ਰੀ ਅਕਾਲ ਬੁਲਾਉਣ ਦਾ
1: ਬਹੁਤ ਵਧੀਆ

0: मैं टीका चढ़ा कि हाल चाल आप।
1: साडा
0: हाँ
1: वधिया
0: जी साडा वो वधिया।
1: हो गए रेडी स्कूल ली।
0: हाँ जी
1: ओके
0: तो मैं तेनू कुछ दसना सी खाल खालना
1: जी।
0: की होया।
1: हाँ जी हाँ
0: क्यों
1: जी।
0: मेरा दंद बहुत वबली सी ते फिर पता नहीं किवें हो गया पर गुम हो गया।
1: ओ अच्छा गुमी
0: मुझे
1: हो
0: दिख
1: गया।
0: गया। हाँ जी
1: ओ भावे तुसी रोटी नाल खा लिया होवे।
0: हाँ मैंने रोटी नाल खाया होया। मैं पहला जो मैं पहला तो थी तो पहला हैगा सी तो फिर बाद चो रोटी ते गुम हो गया सी।
1: हाँ फिर रोटी नाल खादा गया ही। चलो कोई नहीं
0: हाँ जी
1: अपना
0: दंद का पेड़
1: अपना
0: आ जाना।
1: और अपना दंद आ।
0: फिर मैं टूथ फेरी नु दत्ता सी खाद।
1: अच्छा तू फिर इन्हू दाता ही।
0: हाँ जी ठीक
1: ओके
0: हो
1: ओके
0: गया।
1: ओके ओके उन्हें एक्सेप्ट कर ली। हाँ
0: हाँ जी
1: बस ठीक है। फिर कितने पैसे मिले?
0: 2 डॉलर
1: ओ वाह
0: ओके।
1: तुम केड़े इलाके च रेंदे हो? ताडे भी बड़ी गरीब जी तुथ फेरी है। हैं केड़े इलाके च रेंदे हो? असीस नू पता 20 डॉलर वाली तुथ फेरी है उन्हें इलाके च।
0: ਉਹ ਤੇ 50 ਕਹਿੰਦੀ ਸੀ ਉਸ ਦਿਨ।
1: 50 ਹੀ?
0: ਹਾਂ
1: ਹਾਂ 50 ਡਾਲਰ ਮਿਲੇ ਉਹਨੂੰ।
0: ਉਸ ਦਿਨ ਰੇਡੀਓ ਸੁਣਦੀ ਸੀ ਨਾ ਟੂਥ ਫੈਰੀ।
1: ਹਾਂ
0: ਅਸੀਸ ਕਹਿੰਦੀ ਸੀ ਮੈਨੂੰ 1 ਡਾਲਰ ਮਿਲਣਾ ਹੈ ਫਿਰ ਆਪਾਂ
1: ਹਾਂ
0: ਟੂਥ ਫੈਰੀ ਨੂੰ ਥੋੜੀ ਸਿਫਾਰਿਸ਼ ਕੀਤੀ ਸੀ।
1: ਟੂਥ
0: ਫੈਰੀ ਮੈਨੂੰ ਦਿੰਦਾ ਹੁੰਦਾ
1: ਹਾਂ
0: 2 ਡਾਲਰ ਜਾਂ 5 ਡਾਲਰ। ਤੁਸੀਂ
1: ਓ
0: ਉਹਦਾ ਲਿੰਗ ਹੀ ਚੇਂਜ ਕਰਦਾ ਜਾਂਦਾ
1: ਹਾਂ
0: ਦਿੰਦਾ ਹੁੰਦਾ।
1: ਹਾਂ ਨਹੀਂ ਜੇ ਜੇ ਤੁਸੀਂ ਪਹਿਲਾਂ ਦੱਸ ਦਿੰਦੇ ਨਾ ਅਸਲ 'ਚ ਐਕਸੀਡੈਂਟਲੀ ਟੁੱਟ ਗਿਆ ਨਾ ਦੰਦ ਅਤੇ
0: ਹਾਂ ਜੀ
1: ਨਹੀਂ ਤਾਂ ਆਪਾਂ ਸਿਫਾਰਿਸ਼ ਕਰਦੇ ਨਹੀਂ ਤੁੱਤ ਫੇਰੇ ਨੂੰ। ਚੱਲ 2 ਵੀ ਠੀਕ ਆ।
0: ਹਾਂ
1: ਟੂ
0: ਠੀਕ
1: ਡਾਲਰ ਵੀ ਠੀਕ ਆ।
0: ਹੈ
1: ਟਰੋਲੀ ਟਰੂਲੀ ਤਾਂ ਅਨੂ ਕੋ ਹੀ ਜਾਂਦੀ ਆ।
0: ਆਈਸੀ ਪੋਲ ਆ ਜਾਂਦੀ ਹੈ ਸਕੂਲ
1: ਹੋਰ
0: ਦੇ ਵਿੱਚ।
1: ਸ਼ੋਪਿੰਗ ਟਰੋਲੀ ਤਾਂ ਲੈ ਹੀ ਲਓਗੇ।
0: ਨਾਲੇ ਕੱਲ ਮੈਂ ਪਾਕ ਗਏ ਸੀ।
1: ਅੱਛਾ ਕੱਲ ਧੁੱਪ ਲੱਗੀ ਸੀ ਨਾ?
0: ਕੱਲ ਵਧੀਆ ਸੀਗਾ ਮੌਸਮ।
1: ਹਾਂਜੀ ਤੇ ਕੀ ਸੁਣਾਓਗੇ ਅੱਜ?
0: ਗੀਤ।
1: ਓਕੇ
0: ਹਾਂਜੀ ਇੱਕ ਮਿੰਟ ਬਖੇੜੀ ਗੀਤ
1: ਗੀਤ ਵੀ
0: ਉੱਪਰ ਪੱਕਾ ਚਲਤਾ ਚਲਤਾ ਹੈ ਨੀਚੇ ਬੇਬੀ ਸੁਣਦਾ ਹੈ ਸੁਣਦੇ ਸੁਣਦੇ ਭੁੱਖ ਭੁੱਖ ਲੱਗੀ ਖਾ ਲੋ ਮੈਂ ਤਾਂ ਮੂੰਗਫਲੀ ਮੂੰਗਫਲੀ ਵਿੱਚ ਦਾਣਾ ਨੀ ਮੈਂ ਤੋ ਦੱਦੀ ਦਾਣਾ ਮਾਮਾ ਨੀ।
1: ਓ
0: ਵੈਰੀ ਗੁੱਡ।
1: ਉਹ ਤਾਂ ਘਰੇ ਹੁੰਦਾ ਸੀ ਮਾਮ ਸਕੂਲ ਜਾਣਾ ਨੀ ਹੈ। ਅਸੀਂ ਪਤਾ ਕੀ ਕਹਿੰਦੇ ਹੁੰਦੇ ਹਾਂ? ਮੂੰਗਫਲੀ ਮੇ ਦਾਣਾ ਨੀ ਹਮ ਸਕੂਲ ਜਾਣਾ ਨੀ। ਥੈਂਕ ਯੂ
0: ਥੈਂਕ ਯੂ ਥੈਂਕ ਯੂ। ਹੁਣ ਅੰਬਰ ਨਾਲ ਵੀ ਗੱਲ ਕਰ ਲਓ।
2: ਹਾਂਜੀ ਹਾਂਜੀ
1: ਅੰਬਰ ਤੇ ਅੰਬਰ ਤੇ ਅੰਬਰ ਹੋਈ ਪਈ ਆ।
0: ਸਤਿ
3: ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਟੀ ਜੀ
1: ਸਤਿ ਸ਼੍ਰੀ ਅਕਾਲ ਅੰਬਰ ਜੀ। ਅੰਬਰ ਤੇ ਅਸੀਸ ਇਹ ਦੋ ਨਾਂ ਬੜੇ ਚੱਲ ਰਹੇ ਨਾ ਇਸ ਜਨਰੇਸ਼ਨ ਦੇ ਵਿੱਚ।
2: ਸਹੀ ਗੱਲ।
1: ਅੰਬਰ ਸਕੂਲ ਜਾ ਰਿਹਾ ਅੱਜ?
3: ਹਾਂਜੀ
1: ਓਕੇ
2: ਓਕੇ
1: ਤੇ ਕੀ ਸੁਣਾਓਗੇ ਅੱਜ?
3: ਗੀਤ।
2: ਓਕੇ
1: ਹਾਂਜੀ ਹਾਂਜੀ ਹਾਂਜੀ ਪਾਵਾ ਕਣਕ ਲਿਆਵੇਗਾ
3: ਪਾਵਾ ਲੈ ਗਿਆ
1: ਅੱਛਾ
3: ਪਾਵੀ ਬੈਠੀ
1: ਅੱਛਾ
3: ਪਾਵੀ ਬੈਠੀ ਛੱਤੀਗੀ ਮਾਂ ਪੂਣਿਆ ਬਟੇਗੀ
1: ਬੱਲੇ ਬੱਲੇ ਬੱਲੇ ਤੇ ਫਿਰ ਉਹਦੀ ਟੀ ਸ਼ਰਟ ਬਣੂਗੀ ਫਿਰ ਐਂਬਰ ਪਾਊਗੀ ਸੋਹਣੀ ਸੋਹਣੀ ਲੱਗੂਗੀ।
2: ਨਹੀਂ ਇੱਦਾਂ ਨਹੀਂ ਹੁੰਦਾ
1: ਜਿਹਨਾਂ ਹੈਗਾ ਉਹ ਨਹੀਂ ਆ। ਥੈਂਕ ਯੂ
2: ਥੈਂਕ ਯੂ ਹੈਵ ਅ ਨਾਈਸ ਡੇ
3: ਥੈਂਕ ਯੂ
1: ਥੈਂਕ ਯੂ ਥੈਂਕ ਯੂ ਥੈਂਕ ਯੂ। ਇਹ ਸਹੀ ਸਾਡੇ ਨਾਲ ਐਂਬਰ ਅਤੇ ਹੁਣ ਸਾਡੇ ਨਾਲ ਕੌਣ ਆ ਨੈਕਸਟ? ਕੌਣ ਹੈ ਸਾਡੇ ਨਾਲ ਨੈਕਸਟ? ਸਾਡੇ ਨਾਲ ਆ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ?
0: ਸਾਸਰੀਕਾਲ ਅੰਕਲ ਜੀ ਨਾਲੇ ਯਸ਼ ਦੀਦੀ ਜੀ।
1: ਸਾਸਰੀਕਾਲ ਫਤਿਹ ਜੀ, ਕਿਦਾਂ
2: ਹੋ ਗਈ ਵਧੀਆ ਹੋ ਗਈ ਤੁਹਾਡੀ ਕਬੱਡੀ ਪਲੇਅਰਸ ਨਾਲ ਗੱਲ?
1: ਅੱਛਾ ਤੁਸੀਂ ਸੁਣਦੇ ਸੀ
2: ਜਿੱਥੇ ਬਦਾਨੇ ਦੀ ਗੱਲ ਬਣੀ ਸੀ?
0: ਝੂਠ ਬੋਲਿਆ
1: ਕੀ? ਮੈਂ ਕੀ ਝੂਠ ਬੋਲਿਆ?
2: ਅੰਕਲ ਨੀ ਝੂਠ ਬੋਲਦੇ,
0: ਮੈਸੇਜ ਭੇਜੂਗੇ ਸਕਰੀਨਸ਼ਾਟ ਕਰਕੇ, ਆਇਆ ਨੀ ਮੈਂ ਦੇਖਿਆ।
2: ਉਹ ਲੋਡ ਹੋ ਰਿਹਾ ਤੁਹਾਡੇ ਉੱਥੇ, ਨੈਟਵਰਕ ਘੱਟ ਹੋਣਾ।
1: ਉਹਨੇ ਕਿਹਾ ਸੀ ਮੇਰਾ ਮੈਸੇਜ ਨਾ ਦਿਓ, ਮੈਂ ਉਦਾਂ ਆਉਂਗਾ ਕਿਸੇ ਦਿਨ ਮੈਂ
2: ਸਰਪ੍ਰਾਈਜ਼। ਪਰ ਉਹ ਵੈਸੇ ਆ ਗਿਆ ਤੇ ਫਿਰ ਮਠੀਆਂ ਬਣੀ ਵੀ ਹੋਣੀ ਚਾਹੀਦੀ।
0: ਪਾਪਾ ਨੇ ਕਿਹਾ ਉਹ ਮੈਲਬਰਨ ਹੀ ਰਹਿੰਦੇ ਆ।
1: ਆ ਮੈਲਬਰਨ ਹੀ ਰਹਿੰਦੇ ਹੈਗੇ? ਇੱਥੇ ਰਹਿੰਦੇ ਆ, ਉਹ ਸੁਣਦੇ ਹੁੰਦੇ ਤੁਹਾਨੂੰ?
2: ਹਾਂ, ਇਹਨੇ ਸਾਰੀ ਇਨਫੋਰਮੇਸ਼ਨ ਕੱਢ ਲਈ।
1: ਮੈਨੂੰ
2: ਨਾ ਥੋੜਾ ਉਹ ਫੀਲ ਹੁੰਦਾ ਲੋ, ਕਿਉਂਕਿ ਮੈਨੂੰ ਅਜੇ ਤੱਕ ਫਾਈਨ ਨੀ ਪਏ। ਅਧੂਰਾ ਬਣਨ ਆਉਂਦੀ ਜ਼ਿੰਦਗੀ ਚ,
1: ਉਹਨਾਂ ਨੂੰ ਥੋੜੀ ਪਾਉਣੇ ਨੇ, ਇਹ ਫੈਨ ਆ।
2: ਨਹੀਂ ਇਹਦਾ ਕੀ ਹੈ, ਇਹ ਪਿਆਰ ਵਾਲੇ ਵੀ ਫਾਈਨ ਦੇ ਦਿੰਦਾ ਕਈ ਵਾਰੀ
1: ਹੈ ਬਦੇ।
0: ਉਹ
1: ਨਹੀਂ ਨਹੀਂ, ਚਲੋ ਕੀ ਲਿਆਇਆ ਫਿਰ ਅੱਜ?
0: ਅੱਜ ਮੈਂ ਸੁਣਾਉਂਗਾ ਇੱਕ ਬੋਲੀ।
1: ਬੋਲੀ ਓਕੇ।
0: ਛਿੰਨੇ ਉੱਤੇ ਛਿੰਨਾ ਛਿੰਨਾ ਪਰੇ ਆਏ ਚਾਰ ਦਾ, ਕਿਸੇ ਨੂੰ ਕੀ ਪਤਾ ਭੈਣ ਭਰਾ ਦੇ ਪਿਆਰ ਦਾ,
1: ਕਿਸੇ ਨੂੰ ਕੀ ਪਤਾ ਭੈਣ ਭਰਾ ਦੇ ਪਿਆਰ ਦਾ, ਕਿਸੇ ਨੂੰ ਕੀ ਪਤਾ ਫਤਿਹ ਮੰਨਤ ਦੇ ਪਿਆਰ ਦਾ, ਕਿਸੇ ਨੂੰ ਕੀ ਪਤਾ ਮੰਨਤ ਫਤਿਹ ਦੇ ਪਿਆਰ ਦਾ, ਬੱਲੇ ਬੱਲੇ ਬੱਲੇ ਬੱਲੇ। ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ
2: ਗਜ਼ਲੀਅਨ
0: ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ।
1: ਮੈਂ ਤਾਂ ਕਹਿਣ ਲੱਗਾ ਹਾਂ ਵੀ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਗਜ਼ਲੀਅਨ ਟਾਈਮ ਵਧੀਆ ਬੋਲੀ ਸੁਣਾਈਆਂ,
2: ਇੰਨੀ ਵਧੀਆ, ਇੰਨੀ ਇਮੋਸ਼ਨਲ।
1: ਤੁਸੀਂ ਵੇਟ ਹੀ ਨਹੀਂ ਕੀਤੀ, ਤੁਸੀਂ ਉਲਟਾ ਫਾਈਨ ਕਰਤਾ ਮੈਨੂੰ। ਹੁਣ ਹੁਣ ਰਿਵਰਸ ਹੋਣਾ ਚਾਹੀਦਾ,
2: ਉਹਨੂੰ ਰਿਵਰਸ।
1: ਹਾਂ, ਪਿੰਕੀ ਰਿਵਰਸ, ਉਹਨੂੰ ਰਿਵਰਸ, ਉਹਨੂੰ ਰਿਵਰਸ ਹੁੰਦਾ? ਓਕੇ, ਸਾਡੇ ਟਾਈਮ ਕੀ ਹੁੰਦਾ ਸੀ?
2: ਨਹੀਂ, ਉਹ ਗੇਮ ਹੈ ਨਾ, ਉਹਨੂੰ ਦੇ ਵਿੱਚ ਰਿਵਰਸ ਆਉਂਦਾ ਨਾ।
1: ਅੱਛਾ ਅੱਛਾ ਅੱਛਾ ਅੱਛਾ, ਓਕੇ। ਬੜਾ ਕਾਲਾ ਚੱਲਦਾ, ਵੇਟ ਹੀ ਨੀ ਕਰਦਾ, ਕੀ ਕਰੀ ਜਾਂਦਾ ਹੈ?
2: ਅੱਜ ਇਹਨੂੰ ਕਿਵੇਂ ਵਾਰੀ ਪਹਿਲਾਂ ਮਿਲ ਗਈ?
1: ਇਹ ਰੋਜ਼ ਪਹਿਲਾਂ ਲੈਂਦਾ ਵਾਰੀ?
0: ਇਹਦੇ ਕੋਲ ਫੋਨ ਹੁੰਦਾ ਤਾਂ ਕਰਕੇ,
1: ਇਹ ਫੋਨ ਦੇ ਉੱਤੇ ਵੇਂਦਾ ਰਹਿੰਦਾ ਵਾ ਉਹ ਆਪਣੀਆਂ ਗੇਮਾਂ ਜਿਹੀਆਂ, ਤੇ ਜਦੋਂ ਵਾਰੀ ਆਉਂਦੀ ਉਦੋਂ ਨਹੀਂ
2: ਦੇਖਦਾ।
0: ਮੈਂ ਕੀ ਬਾਜ਼ਾਰ ਛੱਡੂ ਮਗਰੇ ਮਗਰੇ ਆ ਗਿਆ, ਮੈਂ ਕੀ ਬਾਜ਼ਾਰ ਛੱਡੂ ਮਗਰੇ ਮਗਰੇ ਆ ਗਿਆ।
1: ਹਾਈ ਸ਼ਾਵਾ, ਨਹੀਂ ਅਹੀਂ ਹੀ ਸ਼ਾਵਾ ਕਵਾਂਗੇ ਨਾ,
0: ਠੀਕ। ਮੈਂ ਖਾਦੀਆਂ ਖਿੱਲਾਂ ਛੱਡੂ ਗੋਲ ਗੱਪਾ ਖਾ ਗਿਆ,
1: ਹਾਈ ਸ਼ਾਵਾ
0: ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ, ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ,
1: ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ, ਖੰਘਦਾ ਨੀ ਚੁੱਡੂ ਕਰਕੇ, ਖੰਘਦਾ ਨੀ ਚੁੱਡੂ ਕਰਕੇ, ਮਰ ਚੱਲਿਆ ਨੀ ਚੁੱਡੂ ਗੋਲ ਗੱਪੇ ਪਿੱਛੇ ਨੀ, ਮਰ ਚੱਲਿਆ ਨੀ ਚੁੱਡੂ ਗੋਲ ਗੱਪੇ ਡੱਫ ਕੇ। ਹੈ ਉਹਨਾਂ ਦਾ ਏਦਾਂ ਨਾਈਸ ਨਹੀਂ,
2: चलो छोड़ो वेरी स्मार्ट मन्नत
1: मन्नत खराब हो गई तू कुड़िये
2: कहती मैं की आखा चलो छोड़ो
1: थैंक यू मन्नत
2: थैंक यू मन्नत हैव अ नाइस डे
3: हैव अ वेरी ग्रेट ऑसम ब्रिलियंट डे
1: थैंक यू ते नेक्स्ट साडे नाल आ असीस कौर सत श्री अकाल असीस कौर ਇਹ ਕੁੜੀ ਅੱਜ ਕੱਲ ਗੁੱਸਾ ਕਰ ਜਾਂਦੀ ਕਹਿੰਦੀ ਮੈਨੂੰ ਪਹਿਲਾਂ ਨਹੀਂ ਵਾਰੀ ਦੇ ਦੇ
3: ਸਤਿ ਸ੍ਰੀ ਅਕਾਲ ਵਜੋਤ ਅੰਕਲ ਜੀ ਤੇ ਯਸ਼ਪ੍ਰੀਤ ਆਂਟੀ ਜੀ
1: ਸਤਿ ਸ੍ਰੀ ਅਕਾਲ ਅਜ਼ੀਜ਼ ਗੌਰ ਜੀ
3: ਤੁਸੀਂ ਕਿਵੇਂ ਹੋ
1: ਅਸੀਂ ਠੀਕ ਹਾਂ ਅਸੀਂ ਵਾਜਾਂ ਮਾਰਦੇ ਰਹੇ ਤੇ ਤੁਸੀਂ ਆਏ ਨਹੀਂ
3: ਮੈਂ ਰੈਡੀ ਹੋ ਰਹੀ ਸੀ ਮੈਂ ਬਿਨਾਂ ਰੈਡੀ ਹੋਈ ਆ
1: ਜਾ ਤੇ ਅਸੀਂ ਕਿਹੜਾ ਪਾਰਟੀ ਤੇ ਸੱਦਣ ਡੇ ਹਾਂ
2: ਆਪਾਂ ਕਿਹੜਾ ਵੀਡੀਓ ਕਾਲ ਕਰ ਰਹੇ ਹਾਂ
1: गर्दन
2: कर दी
1: हां गुत चो चुटकले निकल दे मूह चो निकल दिया जले जिहड़ियां दिमाग च याद कीतियां हुंदियां ते ओह मूह थणे निकल दिया है ना गुत चो ते जूआ निकल दिया हां अड़का निकल दिया हेलो
2: सोचा च पै गई मन लगदा असीस
3: हेलो
1: हां जी कैसे चल गई
3: जल्दी नहीं मैं चुप हो गई
1: ओ फुल्लां वाली टोकरी च लुक गई सी
3: मुंडे दी मासी लाडली पकौड़िया पिछे
1: रुसी मुंडे दी मनी लाडली पकौड़िया पिछे रुसी
3: बले बले बले बले

0: ਰੇ ਨਾ ਰੇ ਪਕੌੜਾ ਮਾਸੀ ਮਾਸੀ ਪਕੌੜਾ ਮਾਸੀ ਮਾਸੀ ਮਾਸੀ ਮਾਸੀ ਪਕੌੜਾ ਮਾਸੀ ਲਾ ਲਾ ਲਾਡਲੀ ਲਾਡਲੀ ਮਾਸੀ ਲਾਡਲੇ ਪਕੌੜੇ
1: ਚਟਨੀ ਚਟਨੀ ਵਾਹ ਵਾਹ ਅਸੀਸ ਓਕੇ ਰੱਖਦਾ ਰੱਖਦਾ ਰੱਖਦਾ ਬਾਏ ਬਾਏ ਪਕੌੜੇ ਪਕੌੜੇ ਪਕੌੜੇ
2: ਯੁਵਰਾਜ ਤਵਨੀਤ ਉਸ ਤੋਂ ਬਾਅਦ ਰੈਡੀ ਰਹੋ ਤੁਸੀਂ ਸਤਿ ਸ਼੍ਰੀ ਅਕਾਲ ਯੁਵਰਾਜ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
2: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਨੇ ਯੁਵਰਾਜ
3: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
2: ਬਹੁਤ ਵਧੀਆ ਠੀਕ ਆ ਹੋ ਗਏ ਤਿਆਰ
3: ਲੱਗਦਾ
2: ਛੱਤ ਖੋਲੋ ਹਾਂ ਗੱਡੀ ਦੀ ਵੇਖੋ ਭਲਾ ਤਾਂ ਅੱਛਾ ਅੱਛਾ ਹੈਗੇ ਆ ਚਲੋ ਕੋਈ ਨੀ ਤੁਹਾਡਾ ਜੇ ਇੱਦਾਂ ਨੀ ਜੀ ਕਰਦਾ ਹੁੰਦਾ ਵੀ ਇੱਕ ਕਲਾਊਡ ਮੀਂਹ ਪਾਓ ਯਾਰ ਘਰ ਜਾਈਏ
3: ਨਹੀਂ ਮੇਰੇ ਸਕੂਲ ਜੇ ਮੀਂਹ ਪੈਂਦਾ ਫਿਰ ਉਹ ਘਰ ਨਹੀਂ ਜਾਣ ਦਿੰਦੇ ਫਿਰ ਜਿਹਦੀ ਬ੍ਰੇਕ ਟਾਈਮ ਹੁੰਦੀ ਆ ਉਹ ਕੱਟ ਲੈਂਦੇ ਆ
2: ਅੱਛਾ ਅੱਛਾ ਉਦਾਂ ਪਰ ਜੀ ਕਰਦਾ ਹੁੰਦਾ ਵੀ ਛੁੱਟੀ ਛੱਟੀ ਜੀ ਹੋ ਜੇ ਕਿ ਨਹੀਂ
3: ਹਾਂਜੀ
2: ਕਰਦਾ ਸਾਡਾ ਤੇ ਬੜਾ ਜੀ ਕਰਦਾ ਹੁੰਦਾ ਸੀ ਯਾਰ
1: ਬੁਖਾਰ ਹੀ ਆ ਜਾਏ ਕਾਸ਼
2: ਕੀ ਸੁਣਾਓਗੇ
1: ਹਾਂਜੀ ਹਾਂਜੀ
3: ਇੱਕ ਵਾਰੀ ਬੱਪੂ ਹੋਸਪਿਟਲ ਚ ਹੁੰਦਾ ਤੇ ਡਾਕਟਰ ਨੂੰ ਪੁੱਛਦਾ ਵੀ ਜਿਹੜਾ ਹੁਣ ਤੂੰ ਖਤਰੇ ਤੋਂ ਬਾਹਰ ਆ ਹੁਣ ਤੂੰ ਡਰ ਕਿਉਂ ਰਿਹਾ ਘਬਰਾ ਕਿਉਂ ਰਿਹਾ ਤੇ ਫਿਰ ਪੱਪੂ ਕਹਿੰਦਾ ਕਿਉਂਕਿ ਜਿਹਦੇ ਟਰੱਕ ਨਾਲ ਮੇਰਾ ਪੰਗਾ ਹੋਇਆ ਸੀ ਉਹਦੇ ਪਿੱਛੇ ਲਿਖਿਆ ਸੀ ਜਾਨ ਬਚੀ ਤਾਂ ਫੇਰ ਮੁਲਾਕਾਤ ਹੋਊਗੀ ਉਹਨੂੰ ਸੋਚ ਕੇ ਮੈਨੂੰ ਡਰ
2: ਲੱਗਦਾ
1: ਵਾਹ
2: ਥੈਂਕ ਯੂ
1: ਥੈਂਕ ਯੂ
3: ਥੈਂਕ ਯੂ ਮੇਰੀ ਦੀਦੀ ਵੀ ਸੁਣਾਓ ਕੀ
1: ਹਾਂਜੀ ਹਾਂਜੀ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਯਸ਼ਦੀਪ ਜੀ
2: ਸਤਿ ਸ਼੍ਰੀ
1: ਅਕਾਲ ਕੀ ਹਾਲ ਚਾਲ ਹੈ
3: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
1: ਬਹੁਤ ਵਧੀਆ ਤੁਸੀਂ ਜਾਣਾ ਅੱਜ
3: ਪਤੀ ਪਤਨੀ ਪੂਰਾ ਦਿਨ ਮਾਲ ਚ ਘੁੰਮ ਕੇ ਘਰੇ ਆਉਂਦੀ ਆ ਤੇ ਪਤੀ ਕਹਿੰਦਾ ਹਾਂ ਇੰਨੀ ਦੇਰ ਕਿੱਥੇ ਸੀਗੀ ਸਵੇਰ ਦੀ ਗਈ ਆ ਤੇ ਹੁਣ ਰਾਤ ਚੜੀ ਪਈ ਆ ਤੇ ਪਤਨੀ ਕਹਿੰਦੀ ਤੁਹਾਨੂੰ ਪਤਾ ਤਾਂ ਹੈ ਮੈਂ ਮਾਲ ਗਈ ਸੀਗੀ ਪਤੀ ਕਹਿੰਦਾ ਅੱਛਾ ਚੱਲ ਕੀ ਲੈ ਕੇ ਆਈ ਆ ਪਤਨੀ ਕਹਿੰਦੀ ਬਸ ਇੱਕ ਹੇਅਰ ਬੈਂਡ ਤੇ 45-50 ਸੈਲਫੀਆਂ ਬਸ
2: Thank you.
1: Thank you,
3: Ashika. Thank you. Have a nice day.
1: Have a nice day.
2: Thank you. The next Saturday naal ya Tavneet and sibling. Sat Sri Akaal Tavneet.
4: Sat Sri Akaal Uncle Ji te Aunty Ji.
2: Sat Sri Akaal.
1: Aaj kaun jeetya?
4: Main.
1: Main.
2: Main kaun ya?
4: Sheep.
2: ਸ਼ੀਪ ਮੈਂ ਕਰਦੀ ਕਿ ਬਾ ਕਰਦੀ ਆ
4: ਤੁਸੀਂ
1: ਇਹ ਤੇ ਬੱਕਰੀ ਕਰਦੀ ਆ
2: ਬੱਕਰੀ ਕਰਦੀ ਆ ਸ਼ੀਪ ਤੇ ਕਰਦੀ ਬਾ ਓ ਤੂੰ ਤੇ ਕੁੜੀ ਬੜੀ ਟੈਲੈਂਟਡ ਹੈ
1: ਅੱਜ ਮੈਂ ਪਤਾ ਕਰ ਲਿਆ ਕਿਹੜਾ ਗੱਲ ਕਰ ਰਿਹਾ ਤਾਂ ਕਿ ਤੁਸੀਂ ਟ੍ਰਿਕ ਨਾ ਕਰ ਸਕੋ ਸਾਨੂੰ
2: ਲੱਗ ਗਿਆ ਪਤਾ ਤੁਹਾਨੂੰ
1: ਕਿਹਾ ਨਾ ਤਵਨੀਤ
2: ਨਹੀਂ ਹਾਲੇ ਵੀ ਨਹੀਂ ਤੁਹਾਨੂੰ ਪਤਾ ਲੱਗ ਸਕਦਾ
1: ਨਹੀਂ ਪਤਾ ਲੱਗ ਸਕਦਾ ਨਹੀਂ ਇਹ ਤੇ ਤਵਨੀਤ ਹੈ
4: ਚਲੋ
2: ਠੀਕ
1: ਪਤਾ ਲੱਗ ਜਾਣਾ
2: ਉਹਨਾਂ ਨੂੰ ਮਿਕਸ ਕਰ ਦੇਣਾ
4: ਪਤਾ ਨਹੀਂ ਲੱਗੂਗਾ
1: ਚਲੋ
2: ਉਹਨਾਂ ਨੂੰ ਮਿਕਸ ਕਰਕੇ ਮਿਕਸ ਵੈਜ ਬਣਾ ਦਈਏ ਇਮੇਜਿਨਰੀ ਬਣਾਉਣੇ ਆ ਕੇ ਉਹਨਾਂ ਨੂੰ ਮਿਕਸ ਵੈਜ ਬਣਾ ਕੇ ਤੇ ਤਵਨੀਤ ਦੀ ਰੋਟੀ ਬਣਾ ਕੇ ਯਮ ਯਮ ਯਮ ਯਮ ਬਲੱਡ ਗਰੁੱਪ ਡਿਫਰੈਂਟ ਕੀ ਆ
1: ਗੁਲਾਬ ਜਾਮੁਨ
2: ਪਰ ਮਿੱਠੇ ਚ
1: ਜਲੇਬੀ
2: ਕੀ ਸੁਣਾਓਗੇ ਫਿਰ ਜਲੇਬੀ
4: ਬੋਲੀ
2: ਓਕੇ
1: ਹਾਂਜੀ
4: ਮਾਸੀ ਨੇ ਤਾਂ ਮੇਵੇ ਖਾਦੇ ਮਾਸੀ ਨੇ ਤਾਂ ਮੇਵੇ ਖਾਦੇ ਪੂਆ ਨੇ ਖਾਦੇ ਡੋਡੇ ਪੂਆ ਨੇ ਖਾਦੇ ਡੋਡੇ ਕੀ ਨੇ ਕੀ ਨੱਚਣਾ
2: ਖੜ ਖੜ ਖੜ
4: ਕੀ
2: ਨੱਚਣਾ ਖੜ ਖੜ ਕਰਦੇ ਗੋਡੇ ਨੇ ਕੀ ਨੱਚਣਾ ਖੜ ਖੜ ਕਰ
4: ਕਦੀ ਗੱਲ ਵੀ ਨੀ ਸੁਣਦੀ ਬਿਕੋਜ਼ ਉਹਦੇ ਖੜ ਖੜ ਹੁੰਦੇ ਗੋਡੇ ਤੇ ਅਸੀਂ ਰੋਜ਼ ਕਹਿੰਦੇ ਉਹਨੂੰ ਬਹਿ ਜਾ
2: ਨੀ ਭੂਆ ਬਹਿ ਜਾ ਹਾਂ ਨੀ ਭੂਆ ਢੀਠ ਨੀ ਕਾਤੋਂ ਢੀਠ
1: ਓਕੇ ਦੇਖਦੇ ਹਾਂ ਨੈਕਸਟ ਕੌਣ ਹੈ ਮੈਨੂੰ
2: ਪਤਾ ਲੱਗ ਗਿਆ ਕੌਣ
1: ਸਕੂਲ ਜਾ ਰਹੇ ਹੋ ਤੁਸੀਂ ਨਹੀਂ ਮੈਨੂੰ ਵੀ ਪਤਾ ਲੱਗ ਗਿਆ ਇਹ ਤੇ ਐਸ਼ਲੀਨ
2: ਹੈ ਪੱਕੀ ਗੱਲ
1: ਮੈਂ ਤੇ ਕੌਨਫੀਡੈਂਸ ਨਾਲ ਕਿਹਾ ਸੀਗਾ
2: ਇੰਨਾ ਵੀ ਨੀ ਓਵਰ ਕੌਨਫੀਡੈਂਸ ਹੋਣਾ ਚਾਹੀਦਾ
1: ਸਹੀ ਗੱਲ ਮੈਂ ਫਟਾਫਟ ਆਨਸਰ ਦਿੱਤਾ ਕਿ ਇਹ ਤੇ ਐਸ਼ਲੀਨ
2: ਹੈ ਵੀਰ ਜੀ ਤੁਸੀਂ ਫੇਰ ਟ੍ਰਿਕ ਕਰਤਾ ਯਾਰ
1: ਐਵੇਂ ਕਿਵੇਂ ਹੈ ਤੁਹਾਡੀ ਸਾਰਿਆਂ ਦੀ ਆਵਾਜ਼ ਸੇਮ ਸੇਮ ਆਵਾਜ਼ ਮੈਨੂੰ ਲੱਗਦਾ ਸੇਲ ਚ ਹੋਣੀ ਇਹਨਾਂ ਨੇ ਤਿੰਨ ਪਵਾ ਲਈ ਇੱਕੋ ਜੀ ਹਾਂਜੀ
2: ਹਾਂਜੀ
4: ਕਰਦੇ ਪਏ
2: ਅਸੀਂ ਕੀ ਕਰਦੇ ਸੀ ਯਾਰ ਡੋਨਟ ਡੋਨਟ ਖਾਣ ਡੇ
1: ਆਈਸਕ੍ਰੀਮ ਖਾ ਨਹੀਂ ਸਕਦੇ ਅਸੀਂ ਦੋਨੇ ਹੋਰ
2: ਤੁਸੀਂ ਖਾਣਾ ਡੋਨਟ
4: ਹਾਂਜੀ
2: ਓਕੇ
1: ਹਾਂਜੀ
2: ਕਿਹੜਾ
4: ਦਾਦਾ ਨੇ ਬੇਲੀ ਕਾਲ ਲਈ
2: ਅੱਛਾ ਕਾਰ ਲਈ ਆ
1: ਵਾਹ
2: ਕਿਹੜੀ ਰਿਮੋਟ ਵਾਲੀ
4: ਰੇਸ ਕਾਰ
1: ਵਾਹ
2: ਅੱਛਾ ਰਿਮੋਟ ਵਾਲੀ
4: ਨਹੀਂ
2: ਰੇਸ ਕਾਰ ਲਈ ਹੈ ਤੇ ਡੈਡਾ ਨਾਲ ਲੈ ਕੇ ਆਉਣਗੇ
4: ਹਾਂਜੀ ਤੇ ਪਾਪ ਟੋਲ ਵੀ ਹੈ ਜਿਹਦਾ ਉਹਦਾ ਇੱਕ ਸਲਾਈਮ ਲੱਗੇ ਵਾ ਸੀ ਉਹਨੂੰ ਕਲਰ ਕਰਨਾ
2: ਫਿਰ ਤਾਂ ਮਜ਼ੇ ਹੀ ਆ ਜਾਣੇ
4: ਤੇ ਵੱਡੀ ਦੀਦੀ ਦੇ ਐਲਸਾ ਹੈ ਤੇ ਛੋਟੀ ਦੀਦੀ ਦਾ ਮੈਨੂੰ ਪਤਾ ਨੀ ਕੀ ਹੈ
2: ਅੱਛਾ ਆ ਛੋਟੀ ਦਾ ਨੀ ਪਤਾ ਲੱਗਾ ਹਨਾ
1: ਉਹ ਤੁਹਾਡੇ ਨਾਲ ਸ਼ੇਅਰ ਕਰ ਲਈ
2: ਆਹੋ
1: ਹਾਂਜੀ ਵਾਹ
2: ਗੱਡੀ 'ਚ ਝੂਟਾ ਦੋਗੇ ਫਿਰ
4: ਹਾਂਜੀ
2: ਚਲੋ ਠੀਕ ਆ ਕੀ ਸੁਣਾਓਗੇ ਅੱਜ
4: ਇੱਕ ਬੋਲੀ
1: ਹਾਂਜੀ
4: ਬਾਲੀ ਬੱਸੀ ਖਤਨ ਗਿਆ ਸੀ ਬਾਲੀ ਬੱਸੀ ਖਤਨ ਗਿਆ ਸੀ ਖਤਨ ਗਿਆ ਸੀ ਕਾਲਾ ਬਟਾਉਨ
2: ਸਾਈਕਲ ਜਿੰਦਾਬਾਦ
4: ਵੱਡੀ ਦੀਦੀ ਸਿਲੀ ਹੈਗੇ ਵੱਡੀ ਦੀਦੀ ਲੋਜ ਲਾਈ ਕਰਦੇ ਵੱਡੀ ਉਹ ਜੋ ਅਸੀਂ ਟੀਵੀ ਲਾਦੀ ਕੱਟ ਵੱਡੀ ਲੋਜ ਮੋਟੀ ਫਲਦੇ ਬੇਲੀ ਟਰਨ ਪਹਿਲਾਂ ਹੋਊਗੀ
1: ਉਹ ਤੇ ਕਹਿੰਦੀ ਮੈਂ ਤੇ ਘੱਟ ਲੜਦੀ ਆ
4: ਵੱਡੀ ਦੀਦੀ
2: ਨਹੀਂ ਵੱਡੀ ਤੇ ਨਹੀਂ ਲੜਦੀ
1: ਲੜਦੀ ਆ
4: ਹਾਂਜੀ
2: ਹਾਂਜੀ
1: ਇਹ ਵੀ ਸਹੀ
4: ਵੱਡੀ ਦੀਦੀ ਕਿਸੇ ਦੇ ਨੇ ਕਿਹਾ ਆਈ ਡੋਂਟ ਹੈਵ ਟੂ ਆਈ ਡੋਂਟ ਹੈਵ ਟੂ ਆਈ ਡੋਂਟ ਹੈਵ ਟੂ
2: ਆਈ ਡੋਂਟ ਹੈਵ ਟੂ
1: ਰੀਲ
2: ਆਈ ਡੋਂਟ ਹੈਵ ਟੂ ਆਈ ਡੋਂਟ ਹੈਵ ਟੂ ਸਰਦਾਰ ਜੀ ਜਿੰਦਾਬਾਦ
4: ਵੱਡੀ ਦੀਦੀ ਕਿਹਾ ਆਈ ਡੋਂਟ ਹੈਵ ਟੂ ਡੂ
1: ਸਰਦਾਰ ਜੀ ਬੱਲੇ ਬੱਲੇ
2: ਸਰਦਾਰ ਜੀ ਸ਼ਾਬਾ ਸ਼ਾਬਾ ਤੁਹਾਨੂੰ ਪਤਾ ਦੀ
4: ਵੱਡੀ ਕਿ ਆਈ ਡੋਨਟ ਹੈਵ ਟੂ
2: ਚਲ ਈਮੇਲ ਕਰ ਦਿਓ
1: ਲਿਸਨ ਟੂ ਯੂ
2: ਪਰ ਤੁਹਾਨੂੰ ਪਤਾ ਤੁਹਾਡੀਆਂ ਦੀਦੀਆਂ ਦੋਵੇਂ ਇਨ ਵੱਡੀ ਤੇ ਛੋਟੀ ਕਿੰਨਾ ਪਿਆਰ ਕਰਦੀਆਂ ਤੁਹਾਨੂੰ ਉਹ ਮੈਨੂੰ ਉਹਨਾਂ ਨੇ ਦੱਸਿਆ
4: ਹੈ ਹਾਂਜੀ
2: ਉਹ ਤਾਂ ਬਹੁਤ ਪਿਆਰ ਕਰਦੀਆਂ
4: ਵੱਡੀ ਦੀਦੀ ਨਹੀਂ ਕਰਦੇ
2: ਲੈ ਉਹ ਮੈਨੂੰ ਉਹਨਾਂ ਨੇ ਦੱਸਿਆ ਸੀ ਮੈਨੂੰ ਉਹਨਾਂ ਫੋਨ ਵੀ ਕੀਤਾ ਸੀ ਮੈਨੂੰ ਤੇ ਮੇਰਾ ਤੇ ਬੜਾ ਪਿਆਰਾ ਪਿਆਰਾ ਜਿਹਾ ਵੀਰ ਆ ਤੇ ਮੈਂ ਬਹੁਤ ਪਿਆਰ ਕਰਦੀ ਆ
4: ਹਾਂਜੀ
1: ਹਾਂਜੀ
2: ਬਹੁਤ ਪਿਆਰ ਕਰਦੇ ਤੁਹਾਨੂੰ ਤੇ ਲਿਆਓ ਨਿੱਕੀ ਨਾਲ ਕਰਾਓ ਗੱਲ ਹੁਣ
4: ਓਕੇ ਵੱਡੀ ਦੀ ਮੈਨੂੰ ਪੁੱਠਾ ਮੂੰਹ ਬੁਲਾਇਆ
1: ਓਏ ਹੋਏ
2: ਚੰਗਾ ਮਸਲਾ ਪੈ ਗਿਆ ਯਾਰ
1: ਇਹ ਨਾ ਮੰਚ ਦਾ ਸਹੀ ਉਪਯੋਗ ਕਰਦਾ
2: ਸਤਿ ਸ੍ਰੀ ਅਕਾਲ ਐਸ਼ਨ
1: ਹਾਂਜੀ
2: ਕੀ ਹਾਲ ਤੁਹਾਡਾ
4: ਠੀਕ ਆ ਤੁਹਾਡਾ ਕੀ ਹਾਲ ਹੈ
1: ਸਾਡਾ ਵਧੀਆ ਹੋ ਗਏ ਰੈਡੀ ਸਕੂਲ ਲਈ
4: ਹਾਂਜੀ
2: ਓਕੇ
4: ਅਸੀਂ ਸਕੂਲ ਦੇ ਪਾਰਕਿੰਗ ਲਾਈਏ ਤੇ ਸਾਡੇ ਕੋਲ ਜਦੋਂ ਅਸੀਂ
2: ਤੂੰ ਤੇ ਕੁੜੀਏ ਜਿੰਨੇ ਚਿਰ ਚ ਪਹੁੰਚਦੀ ਹੋਣੀ ਅੱਧੀ ਛੁੱਟੀ ਹੋ ਜਾਂਦੀ ਹੋਣੀ ਹੈ ਐਸ਼ਨ ਅੱਧੀ ਛੁੱਟੀ ਵੇਲੇ ਖੇਡਦੇ ਹੁੰਦੇ ਹੋ
4: ਜਦੋਂ ਟਾਈਮ ਹੁੰਦਾ ਉਦੋਂ ਖੇਡਦੇ ਤੇ ਜਦੋਂ ਅਸੀਂ ਸਵੇਲੇ ਡੈਡਾ ਨੂੰ ਫੋਨ ਲਾਇਆ ਦੀਦੀ ਲੁੱਸ ਗਈ ਦੀਦੀ ਨੇ ਮੈਂ ਦੀਦੀ ਨੇ ਪਹਿਲਾਂ ਕਿਹਾ ਤਾਂ ਮੈਂ ਐਲਸਾ ਲੈਣੀ ਬਟ ਮੈਂ ਲੈਣੀ
1: ਤੇ ਦੋ ਐਲਸਾ ਆਨਾ ਇੱਕ ਐਲਸਾ ਇੱਕ ਆਨਾ
2: ਤੁਸੀਂ ਆਨਾ ਲੈ ਲਿਓ
4: ਮੈਂ ਨਹੀਂ ਆਨਾ ਲੈ
2: ਲਿਆ ਅੱਛਾ ਤੇ ਤੁਸੀਂ ਦੋ ਐਲਸਾ ਲੈ ਲਓ ਉਦੋਂ ਨਿੱਕੀ ਹੁੰਦੀ ਸੀ ਜਦੋਂ ਇਹਨਾਂ ਵੇਖੀ
4: ਡੈਡਾ ਨੇ ਵਿਨੀਪੈਗ ਜਾਣਾ
2: ਅੱਛਾ ਵਾਹ ਇੱਕ ਸਾਡੇ ਕੋ ਅੰਕਲ ਹੈਗੇ ਵਿਨੀਪੈਗ ਤੋਂ ਸੁਣ ਰਹੇ ਇਸ ਟਾਈਮ ਉਹਨਾਂ ਨੂੰ ਕਹੀਏ ਡੈਡਾ ਨੂੰ ਐਲਸਾ ਲੈ ਕੇ ਦੇ ਦੇ
4: ਡੈਡਾ ਸਾਲਾ ਕੈਨੇਡਾ ਘੁੰਮ ਰਹੇ
1: ਸਾਰਾ ਕੈਨੇਡਾ
2: ਡੈਡਾ ਕੱਲੇ ਕੱਲੇ ਨੀ ਫਨ ਕਰੀ ਜਾਂਦੇ ਡੈਡਾ ਨਾ ਜਗ੍ਹਾ ਹਰ ਸਾਰੇ ਥਾਵਾਂ ਤੇ ਘੁੰਮ ਕੇ ਤੁਹਾਡੇ ਲਈ ਗਿਫਟ ਇਕੱਠੇ ਕਰਨ ਡਿਆ ਡੈਡਾ ਤੇ ਸਾਰੀਆਂ ਚੀਜ਼ਾਂ ਲੱਭਦੇ ਫਿਰਦੇ ਆ ਵੀ ਕਿਹੜੀ ਕਿਹੜੀ ਚੀਜ਼ ਮੇਰੇ ਬੱਚਿਆਂ ਲਈ ਵਧੀਆ ਕਿ ਨਹੀਂ
4: ਅੱਜ
2: ਕਿਹਦੇ ਨਾਲ ਕੱਟੀ ਆ
4: ਦੀਦੀ
2: ਓਏ
1: ਤੁਸੀਂ ਟੀਮ ਕਰ ਲੈਂਦੇ ਹੈ ਨਾ ਇਹ ਦੋਨੇ ਟੀਮ ਅਪ ਹੋ ਜਾਂਦੇ ਦੀਦੀ ਨਾਲ
2: ਆਹੋ
1: ਹੈ
2: ਆਵੇ ਆ ਵਿਨੀਪੈਗ ਵਾਲੇ ਨਾ ਅੰਕਲ ਦਾ ਮੈਸੇਜ ਆਇਆ ਕਹਿੰਦੇ ਵੀ ਮੈਨੂੰ ਦੱਸੋ ਤੇ ਮੈਂ ਇਹਨਾਂ ਦੇ ਡੈਡਾ ਨੂੰ ਮਿਲੂੰਗਾ ਡੈਡਾ ਡੈਡਾ ਦਾ ਨੰਬਰ ਦੇ ਦੀ ਅੰਕਲ ਹੈ ਤੁਸੀਂ ਭੇਜਿਓ ਫਿਰ ਅੰਕਲ ਨੂੰ ਨੰਬਰ ਆਪਾਂ ਦੇ ਦਿੰਦੇ
1: ਓਕੇ
2: ਤੁਸੀਂ ਭੇਜ ਦਿਓ ਫਿਰ ਥੈਂਕ ਯੂ ਸਤਿ ਸ਼੍ਰੀ ਅਕਾਲ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਤੇ ਨੈਕਸਟ ਸਾਡੇ ਨਾਲ ਡਡਵਾਲ ਸਾਹਿਬ ਨੇ ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ ਕੀ ਹਾਲ ਨੇ
1: ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ
2: ਡਡਵਾਲ ਸਾਹਿਬ ਉਹ ਤਿਆਰ ਹੋ ਗਏ ਜੇ ਜਾਣਾ ਅੱਜ ਕਿ ਨਹੀਂ ਯਾਰ
1: ਛੁੱਟੀ
2: ਬੜੀ ਕਰਦੇ ਤੁਸੀਂ ਯਾਰ ਉੱਥੇ ਬੱਚੇ ਵੇਟ ਕਰਦੇ ਰਹਿੰਦੇ ਆ
1: ਨਾਨਕੇ
2: ਜਾਵਾਂਗੇ ਲੱਡੂ ਪੇੜੇ ਖਾਵਾਂਗੇ
1: ਮੋਟੇ ਹੋ ਕੇ ਆਵਾਂਗੇ
2: ਨਾਨੂ ਨੂੰ ਵਿਸ਼ ਕਰੀਏ ਫਿਰ ਹੈਪੀ ਬਰਥਡੇ ਟੂ ਯੂ ਹੈਪੀ
4: ਬਰਥਡੇ
2: ਟੂ ਯੂ ਹੈਪੀ ਬਰਥਡੇ ਟੂ
1: ਨਾਨਾ ਜੀ
2: Happy birthday to you. Hip hip.
1: Hooray.
2: Hip hip.
1: Hooray.
2: Hip hip.
1: Hanji.
2: Thank you. ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਨਾਨੂ ਦੇ ਜਨਮ ਦਿਨ ਦੀਆਂ ਬਾਬਾ ਜੀ ਤੰਦਰੁਸਤੀ ਦੇਣ ਚੜ੍ਹਦੀ ਕਲਾ ਚ ਰੱਖਣ ਤੇ ਬਹੁਤ ਸਾਰੀਆਂ ਖੁਸ਼ੀਆਂ ਦੇਣ ਡਡਵਾਲ ਸਾਹਿਬ ਇੱਕ ਵਾਰੀ ਫੇਰ ਦੱਸੋ ਪਤਾ ਨੀ ਲੱਗਾ ਆਂਟੀ ਨੂੰ
4: ਐਸਾ ਕੀਆ ਦੂਜੇ ਲੋਕ ਜੋ ਤੁਹਾਡਾ ਵਾ ਦੂਜੇ ਲੋਕ ਇਸਤੇਮਾਲ ਕਰਦੇ ਆ
1: ਬੁਝਾਰਤ ਹੈ
2: ਦੱਸੋ
1: ਓਹੋ
2: ਈਜ਼ੀ ਆ ਬੜਾ ਇਹ
1: ਹੈ ਈਜ਼ੀ ਆ ਦਿਮਾਗ
2: ਦੂਜੇ ਯੂਜ਼ ਕਰਦੇ ਆ
1: ਖਾਂਦੇ ਨਾ
2: ਖਾਂਦੇ ਥੋੜੀ ਗਿਆ ਹਾਂਜੀ
4: ਨਹੀਂ
2: ਇਹ ਨੇਮ ਹੈ ਮੈਨੂੰ ਲੱਗਦਾ
1: ਡਡਵਾਲ
2: ਸਾਹਿਬ ਜਿਹੜੇ ਤੁਹਾਡੇ ਨਾਨੂ ਆ ਉਹ ਜਿਹੜੇ ਸਾਨੂੰ ਮੈਸੇਜ ਕਰਦੇ ਹੁੰਦੇ ਆ ਉਹ ਤੁਹਾਡੇ ਨਾਨੂ ਆ ਤੇ ਉਹ ਇੰਡੀਆ ਰਹਿੰਦੇ ਕਿੱਥੇ
4: ਇੱਥੇ
2: ਇੱਥੇ ਰਹਿੰਦੇ
4: ਸਾਡੇ ਘਰ ਦੇ ਅੱਗੇ
2: ਅੱਛਾ ਘਰੇ ਦੇ ਲਾਗੇ ਓਕੇ ਓਕੇ ਮੈਨੂੰ ਲੱਗਦਾ ਤੁਸੀਂ ਫਿਰ ਨਾਨੂ ਕੋਲੋਂ ਇੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਿੱਖਦੇ ਹੋ
1: ਜਨਮਦਿਨ
2: ਹੋ ਰਿਹਾ ਹਰਚੰਦ ਸਿੰਘ ਢਿੱਲੋਂ ਜੀ ਦੇ ਕਹਿੰਦੇ ਨੇ ਕਿ ਮੇਰੇ ਬੈਸਟ ਹਾਫ ਸਰਦਾਰਨੀ ਅਮਨਪ੍ਰੀਤ ਕੌਰ ਢਿੱਲੋਂ ਦਾ ਵੀ ਜਨਮਦਿਨ ਹੈ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਣਾਈ ਰੱਖੇ ਤੇ ਨੋਕ ਝੋਕ ਵਿੱਚ ਇਵੇਂ ਸਾਥ ਬਣਾਈ ਰੱਖੇ ਨੋਕ ਝੋਕ ਦੇ ਵਿੱਚ ਸਾਥ ਮੰਗ ਰਹੇ ਨੋਕ ਝੋਕ ਵਿੱਚ ਸਾਥ ਮੰਗ ਰਹੇ ਹੋ
1: ਜ਼ਿੰਦਗੀ ਚ ਮਸਾਲਾ ਚਾਹੀਦਾ
2: ਹੈਪੀ ਬਰਥਡੇ ਟੂ ਯੂ Happy birthday to you. Happy birthday to
1: dear Aman ji.
2: Happy birthday to you.
1: Hip hip hooray. Hip hip
2: hooray.
1: Hip hip hanji. ਬਿਲਕੁਲ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਬਰਥਡੇ ਦੀ ਇਸ ਤਰੀਕੇ ਨਾਲ ਹਰ ਸਾਲ ਤੁਸੀਂ ਬਰਥਡੇ ਮਨਾਓ ਪਰਿਵਾਰ ਦੇ ਵਿੱਚ ਇੱਦਾਂ ਹੀ ਸਪਾਈਸ ਅਤੇ ਮਸਾਲਾ ਬਣਿਆ ਰਹੇ ਅਤੇ ਖੂਬ ਇੰਜੋਏ ਕਰੋ ਪਰਿਵਾਰ ਦੇ ਨਾਲ ਤੁਹਾਨੂੰ ਬਰਥਡੇ ਦੀ ਬਹੁਤ ਬਹੁਤ ਮੁਬਾਰਕਾਂ
2: ਬਹੁਤ ਬਹੁਤ ਵਧਾਈਆਂ ਅਤੇ ਅੱਜ ਗੁਰਪ੍ਰੀਤ ਕੌਰ ਜੀ ਦੇ ਬੇਟੀ ਰਨਾਜ ਦਾ ਵੀ ਅੱਜ ਜਨਮਦਿਨ ਸੀ
1: ਓਕੇ
2: ਬਹੁਤ ਬਹੁਤ ਵਧਾਈਆਂ ਰਨਾਜ ਤੁਹਾਨੂੰ ਵੀ ਮੈਂ ਸਵੇਰੇ ਵੈਸੇ ਕਰਦਾ ਸੀ ਤੁਹਾਡੇ ਆਉਣ ਤੋਂ ਪਹਿਲਾਂ ਆਉਣ ਤੋਂ ਵਿਸ਼ ਅਤੇ ਬਹੁਤ ਬਹੁਤ ਵਧਾਈਆਂ ਵੀ ਅੱਜ ਕਾਫੀ ਜਨਮਦਿਨ ਹੈ
1: ਜੂਨ ਦੇ ਵਿੱਚ ਕਾਫੀ ਹੁੰਦੇ ਜਨਮ ਦਿਨ ਹੈ ਨਾ
2: ਵੀਕਐਂਡ ਤੇ ਆਜੇ ਜਨਮ ਦਿਨ ਤੇ ਫਿਰ ਓਕੇ ਰਿਪੋਰਟ ਹੋ ਜਾਂਦਾ ਠੀਕ ਹੈ ਗੁਰਦੀਪ ਸਿੰਘ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਕਹਿੰਦੇ ਅੱਜ ਦੀ ਕਹਾਣੀ ਨੇ ਕਿੱਕ ਲਾ ਦਿੱਤੀ ਕਰਮਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਲੱਕੀ ਆਸੀ ਜੀ ਕਹਿੰਦੇ ਹੈ ਕਿ ਸੰਤਾ ਕੋ ਇੱਕ ਲਵਾਰਿਸ ਬੰਦਰ ਮਿਲਾ ਤੋ ਵਹਿ ਉਸੇ ਪੁਲਿਸ ਸਟੇਸ਼ਨ ਲੈ ਗਿਆ ਇੰਸਪੈਕਟਰ ਨੇ ਕਿਹਾ ਇਸਕੋ ਚਿੜੀਆ ਘਰ ਲੈ ਜਾਓ ਸੰਤਾ ਦੂਸਰੇ ਦਿਨ ਬੰਦਰ ਕੇ ਸਾਥ ਬਸ ਸਟੋਪ ਪਰ ਖੜਾ ਥਾ ਇੰਸਪੈਕਟਰ ਨੇ ਦੇਖਾ ਤੋ ਪੁੱਛਾ ਇਸੇ ਚਿੜੀਆ ਘਰ ਲੇਕਰ ਨਹੀਂ ਗਏ ਸੰਤਾ ਕੱਲ ਗਿਆ ਥਾ ਖੂਬ ਘੂਸੇ ਔਰ ਬੜਾ ਮਜ਼ਾ ਆਇਆ ਖੂਬ ਘੂਮੇ ਔਰ ਬਹੁਤ ਮਜ਼ਾ ਆਇਆ ਅੱਜ ਕੁਤਬ ਮੀਨਾਰ ਲੈ ਕੇ ਜਾ ਰਿਹਾ ਹਾਂ ਇੱਕ ਆਦਮੀ ਵੋਟ ਪਾ ਕੇ ਵਾਪਸ ਆ ਰਿਹਾ ਸੀ ਉਸਨੇ ਪੋਲਿੰਗ ਏਜੰਟ ਨੂੰ ਪੁੱਛਿਆ ਮੇਰੀ ਘਰ ਵਾਲੀ ਵੋਟ ਪਾ ਗਈ ਭਲਾ ਏਜੰਟ ਨੇ ਲਿਸਟ ਚੈੱਕ ਕਰਕੇ ਕਿਹਾ ਆਹੋ ਉਸਨੇ ਭਰੇ ਹੋਏ ਮਨ ਦੇ ਨਾਲ ਕਿਹਾ ਜਲਦੀ ਆਉਂਦਾ ਤਾਂ ਸ਼ਾਇਦ ਮਿਲ ਜਾਂਦੀ ਪੋਲਿੰਗ ਏਜੰਟ ਕਿਉਂ ਤੁਸੀਂ ਇਕੱਠੇ ਨਹੀਂ ਰਹਿੰਦੇ ਅੱਗੋਂ ਉਹ ਭਲਾ ਮਾਨਸ ਕਹਿੰਦਾ ਉਹਨੂੰ ਮਰੇ ਨੂੰ 15 ਸਾਲ ਹੋ ਗਏ ਹਰ ਸਾਲ ਵੋਟ ਪਾਉਣ ਆਉਂਦੀ ਮੈਂ ਸੋਚਿਆ ਮਿਲ ਹੀ ਲਊ ਇਹ ਇੰਡੀਆ ਚ ਹੋ ਸਕਦਾ
1: ਇਟ ਹੈਪਨਡ ਓਨਲੀ ਇਨ ਇੰਡੀਆ
2: ਤੇ ਸੋਨੇ ਦੇ ਰੇਟ ਫਿਰ ਅੱਜ ਵੱਧ ਗਏ ਜੀ ਕੱਲ ਵਾਵਾ ਥੱਲੇ ਹੋਏ
1: ਓਕੇ
2: ਕਿੰਨਾ ਦੁੱਖ ਹੁੰਦਾ ਨਾ
1: ਨਹੀਂ ਸਾਨੂੰ ਤਾਂ ਨਹੀਂ ਹੁੰਦਾ
2: ਬਿਨਾ ਲਿਆ ਵੀ
1: ਅਬ ਤੋ ਆਦਤ ਸੀ ਹੈ ਮੁਝਕੋ ਐਸੇ ਜੀਨੇ ਕੀ
2: ਸੋਨਾ ਪਾਣੀ ਮੇਂ ਗੋਲ ਕੇ ਪੀਨੇ ਕੀ ਤੇ ਦਿੱਲੀ ਜੂਲਰ ਵਾਲੇ ਨਾਪਰੀ ਜੀ ਕਹਿੰਦੇ ਨੇ ਕਿ $184
1: ਓ ਲਾਸਟ ਟਾਈਮ ਆਪਾਂ 189 ਜਾਂ 182 ਸੀਗਾ
2: ਕੱਲ 178 ਤੇ ਕੱਲ 178 ਤੇ ਜਿਹਨੇ ਕੱਲ ਲੈ ਲਿਆ ਮੈਂ ਸੋਚਿਆ ਸੀ ਵੀ ਲੈ ਲਾ ਮਾਸਾ ਕੁ ਪਰ ਪੈਸੇ ਨਹੀਂ ਜੁਟੇ ਉਹਨੇ ਮਹਿੰਗਾ ਕਰਤਾ
1: ਹਾਏ ਲੇਟ ਹੋ ਗਏ ਹੁਣ ਨਾ ਹਾਏ ਵੇ
2: ਟਰੰਪਾ ਹਾਏ ਵੇ ਹਰਪ੍ਰੀਤ ਬਰਾੜ ਜੀ ਕਹਿੰਦੇ ਨੇ ਕਿ ਅੱਜ ਮੇਰੇ ਪੁੱਤ ਅਰਨਵ ਸਿੰਘ ਬਰਾੜ ਦਾ ਵੀ ਜਨਮਦਿਨ ਹੈ 14ਵਾਂ ਜਨਮਦਿਨ ਹੈ ਪਲੀਜ਼ ਵਿਸ਼ ਕਰ ਦਿਓ ਜ਼ਰੂਰ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ
1: ਅਰਨਵ
2: ਹੈਪੀ ਬਰਥਡੇ ਟੂ ਯੂ
1: ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਰਥਡੇ ਦੀ ਅਤੇ ਮਨਾਓ ਪਰਿਵਾਰ ਨਾਲ ਬਰਥਡੇ 'ਤੇ ਇਸੇ ਤਰੀਕੇ ਨਾਲ ਤੁਸੀਂ ਪਰਿਵਾਰ ਦਾ ਨਾਂ ਰੌਸ਼ਨ ਕਰੋ ਖੂਬ ਤਰੱਕੀਆਂ ਕਰੋ ਖੂਬ ਪੜ੍ਹਾਈ ਕਰੋ ਅਤੇ ਵਧੀਆ ਵਧੀਆ ਕਾਲਜ 'ਚ ਜਾਓ ਅਤੇ ਮਾਂ ਪਿਓ ਦਾ ਨਾਂ ਰੌਸ਼ਨ ਕਰੋ
2: ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ ਸ਼ੁੱਕਰਵਾਰ ਦੇ ਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਰਜਿੰਦਰ ਬਾਬਾ ਜੀ ਧੰਨਵਾਦ ਤੁਹਾਡਾ ਅਤੇ ਘੁੰਮਣ ਸਾਹਿਬ ਕਹਿੰਦੇ ਕਿ ਬੜੀ ਖੂਬਸੂਰਤ ਕਹਾਣੀ ਸੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਸੁਖਵਿੰਦਰ ਭੈਣ ਜੀ ਬਹੁਤ ਧੰਨਵਾਦ ਤੁਹਾਡਾ ਕਹਿੰਦੇ ਕਿ ਯੂਅਰ ਨੇਮ ਤੇਰਾ ਨਾਂ ਤੇਰਾ ਨਾਂ ਤੇਰਾ ਨਾਂ ਤੇਰਾ। ਤੇ ਸੰਜੇ ਪਹੁਜਾ ਜੀ ਕਹਿੰਦੇ ਨੇ ਕਿ ਰਾਧੇ ਰਾਧੇ ਜੀ,
1: ਰਾਧੇ
2: ਰਾਧੇ ਜੀ, ਧੰਨਵਾਦ ਤੁਹਾਡਾ। ਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430 8383 11 ਔਰ ਵਿਜ਼ਿਟ uvfinancial.com.au।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ ਅੱਜ 12 ਤਰੀਕ ਜੂਨ ਦਾ ਮਹੀਨਾ ਅੱਜ ਦਿਨ ਸ਼ੁੱਕਰਵਾਰ ਦਾ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ ਗੌਤਮ ਜੀ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ
1: ਜੀ ਬਹੁਤ ਧੰਨਵਾਦ ਰਣਜੋਤ ਜੀ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਓ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ ਪਰ ਅੱਗੇ ਚੱਲ ਕੇ ਜਿਹੜੀਆਂ ਆਸਟ੍ਰੇਲੀਆ ਦੀਆਂ ਖਬਰਾਂ ਨੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਸਾਂਝ ਹੈਗੀ ਔਰ ਜ਼ਰੂਰੀ ਨੇ ਖਬਰਾਂ ਕਿਉਂਕਿ ਜੁਲਾਈ ਚੇਂਜਿਸ ਆ ਰਹੇ ਨੇ ਸੋ ਜਾਣੇ ਹੋ ਜ਼ਰੂਰ ਉਹ ਖਬਰਾਂ ਤੇ ਆਸਟ੍ਰੇਲੀਆ ਦੀ ਸ਼ੁਰੂਆਤ ਜੇ ਹੋਈ ਹੈ ਤਾਂ ਖਬਰਾਂ ਦੀ ਤਾਂ ਆਸਟ੍ਰੇਲੀਆ ਤੇ ਦੂਸਰੇ ਹੋਰ 22 ਮੁਲਕਾਂ ਨੇ ਈਰਾਨ ਨੂੰ ਧਮਕੀ ਵੀ ਦਿੱਤੀ ਹੈ ਧਮਕੀ ਤਾਂ ਨਹੀਂ ਕਹਿ ਸਕਦੇ ਚੇਤਾਵਨੀ ਦਿੱਤੀ ਹੈ ਕੀ ਹੈ ਚੇਤਾਵਨੀ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ ਪਰ ਪਹਿਲਾਂ ਹੁਣ ਡੋਨਾਲਡ ਟਰੰਪ ਦੇ ਉੱਤੇ ਯਕੀਨ ਕਰੀਏ ਨਾ ਕਰੀਏ ਕਿੰਨੀ ਵਾਰ ਇਹ ਗੱਲ ਹੋ ਚੁੱਕੀ ਹੈ ਪਹਿਲਾਂ ਡੋਨਾਲਡ ਟਰੰਪ ਇਹ ਕਹਿ ਕੇ ਦੁਨੀਆ ਭਰ ਦੀਆਂ ਸੁਰਖੀਆਂ ਬਟੋਲ ਲੈਂਦੇ ਨੇ ਕਿ ਅੱਜ ਰਾਤ ਨੂੰ ਕਹਿਣ ਦਾ ਭਾਵ ਕਿ ਕੱਲ ਦੀ ਰਾਤ ਦੀ ਗੱਲ ਕਰ ਰਹੇ ਸੀ ਕਿ ਰਾਤ ਨੂੰ ਈਰਾਨ ਦੇ ਉੱਤੇ ਐਡਾ ਵੱਡਾ ਹਮਲਾ ਕੀਤਾ ਜਾਏਗਾ ਕਿ ਈਰਾਨ ਦੇਖੇਗਾ ਕਿ ਧੂੰਆਂ ਕਿੱਥੋਂ ਕਿੱਥੋਂ ਉੱਠ ਰਿਹਾ ਹੈ ਇੰਨੀ ਵੱਡੀਆਂ ਸੁਰਖੀਆਂ ਬਣ ਗਈਆਂ ਤੇ ਫਿਰ ਬਾਅਦ ਦੇ ਵਿੱਚ ਆਪਣੇ ਹੀ ਫੈਸਲੇ ਦੇ ਉੱਤੇ ਯੂਟਰਨ ਲੈ ਲਿਆ ਫਿਰ ਟਰੰਪ ਕਹਿੰਦੇ ਕਿ ਈਰਾਨ ਦੇ ਨਾਲ ਹੁਣ ਗੱਲਬਾਤ ਹੋਣ ਵਾਲੀ ਹੈ ਉਹਨਾਂ ਨੇ ਬੰਬਾਰੀ ਰੱਦ ਕਰ ਦਿੱਤੀ ਹੈ ਟਰੰਪ ਨੇ ਇਹ ਵੀ ਦੱਸਿਆ ਕਿ ਹੁਣ ਇਹ ਸਮਝੌਤਾ ਜਿਹੜਾ ਹੋਣ ਲੱਗਿਆ ਇਸ ਦੇ ਵਿੱਚ ਇਜ਼ਰਾਈਲ ਸਾਊਦੀ ਅਰਬ ਪਾਕਿਸਤਾਨ ਮਿਸਰ ਵਰਗੀਆਂ ਕਈ ਵੱਡੀਆਂ ਖੇਤਰੀ ਤਾਕਤਾਂ ਸ਼ਾਮਲ ਨੇ ਇਸ ਕਰਕੇ ਉਹ ਹੁਣ ਕੋਈ ਵੱਡਾ ਹਮਲਾ ਨਹੀਂ ਕਰ ਰਹੇ ਸੋਸ਼ਲ ਮੀਡੀਆ ਤੋਂ ਹੀ ਇਹ ਲੜਾਈ ਸ਼ੁਰੂ ਕੀਤੀ ਸੀ ਤੇ ਸੋਸ਼ਲ ਮੀਡੀਆ ਤੇ ਖਤਮ ਕਰ ਦਿੱਤੀ ਈਰਾਨ ਦਾ ਇਸ ਦੇ ਵਿੱਚ ਕਿਤੇ ਲੇਖਾ ਜੋਖਾ ਵੀ ਨਹੀਂ ਹੋਇਆ ਉਹਨਾਂ ਐਕਸ ਦੇ ਉੱਤੇ ਮਾਫ ਕਰਨਾ ਐਕਸ ਤੋਂ ਤਾਂ ਉਹ ਬੈਨ ਨੇ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਪੋਸਟ ਕਰਦਿਆਂ ਲਿਖਿਆ ਕਿ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਈਰਾਨ ਦੇ ਨਾਲ ਗੱਲਬਾਤ ਈਰਾਨੀ ਜਿਹੜੇ ਵਫਦ ਨੇ ਉਹਨਾਂ ਦੇ ਨਾਲ ਇਸ ਪੱਧਰ ਤੱਕ ਪਹੁੰਚ ਗਈ ਹੈ ਕਿ ਹੁਣ ਅਮਰੀਕਾ ਟੇਬਲ ਦੇ ਉੱਤੇ ਆ ਕੇ ਆਪਣੀਆਂ ਸ਼ਰਤਾਂ ਦੇ ਨਾਲ ਇਸ ਸਮਝੌਤੇ ਨੂੰ ਅੰਜਾਮ ਦੇ ਸਕਦਾ ਇਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਮੈਂ ਈਰਾਨ ਦੇ ਖਿਲਾਫ ਤੈਅਸ਼ੁਦਾ ਹਮਲੇ ਤੇ ਬੰਬਾਰੀ ਹੁਣ ਰੱਦ ਕਰ ਦਿੱਤੀ ਹੈ ਹਾਲਾਂਕਿ ਮੈਸੇਜ ਤਾਂ ਬਹੁਤ ਵੱਡਾ ਸੀ ਉਸ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਸਣੇ ਉਹਨਾਂ ਸਾਰੇ ਦੇਸ਼ਾਂ ਦਾ ਜ਼ਿਕਰ ਕੀਤਾ ਕਿ ਇਹ ਸਿਰਫ ਅਮਰੀਕਾ ਦਾ ਵਿਸ਼ਾ ਨਹੀਂ ਰਹਿ ਗਿਆ ਹੁਣ ਅਮਰੀਕਾ ਤੋਂ ਇਲਾਵਾ ਇਜ਼ਰਾਈਲ ਸਾਊਦੀ ਅਰਬ UAE ਕਤਰ ਤੁਰਕੀ ਬਹਿਰੀਨ ਕੁਵੈਤ ਜਾਰਡਨ ਮਿਸਰ ਤੇ ਹੋਰ ਪਾਕਿਸਤਾਨ ਵੀ ਜ਼ਾਹਰ ਜੀ ਗੱਲ ਹੈ ਉਸ ਦੇ ਵਿੱਚ ਸੀ ਤੇ ਇਹਨਾਂ ਸਾਰਿਆਂ ਦੇ ਕਰਕੇ ਕਿਉਂਕਿ ਹੁਣ ਇਹ ਮਸਲਾ ਇੱਥੇ ਆ ਗਿਆ ਕਿ ਨੈਵਲ ਬਲੋਕੇਡ ਹੈ ਜਿਹੜੀ ਯਾਨੀ ਕਿ ਪਾਣੀ ਦੇ ਵਿੱਚ ਜਿਹੜੀ ਨਾਕਾਬੰਦੀ ਕਰ ਰੱਖੀ ਹੈ ਉਹ ਤਾਂ ਉਸੇ ਤਰੀਕੇ ਦੇ ਨਾਲ ਜਾਰੀ ਰਹੇਗੀ ਜਦ ਤੱਕ ਸਮਝੌਤੇ ਦੀਆਂ ਆਖਰੀ ਸ਼ਰਤਾਂ ਤੱਕ ਪਹੁੰਚ ਨਹੀਂ ਲਿਆ ਜਾਂਦਾ ਇਸ ਤੋਂ ਪਹਿਲਾਂ ਟਰੰਪ ਨੇ ਇਹ ਵੀ ਧਮਕੀ ਦਿੱਤੀ ਕਿ ਈਰਾਨ ਦੇ ਲਈ ਇਹ ਰਾਤ ਭਾਰੀ ਰਹੇਗੀ ਈਰਾਨ ਦੀ ਤਰਫ ਤੋਂ ਉਸ ਧਮਕੀ ਦੇ ਉੱਤੇ ਕੋਈ ਵੀ ਟਿੱਪਣੀ ਸਾਹਮਣੇ ਨਹੀਂ ਆਈ ਜ਼ਾਹਰ ਜੀ ਗੱਲ ਹੈ ਕਿ ਇਹ ਵੀ ਗੱਲ ਅਮਰੀਕਾ ਨੂੰ ਪਰੇਸ਼ਾਨੀ ਕਰ ਗਈ ਹੋਣੀ ਹੈ ਖੈਰ ਅਮਰੀਕਾ ਤੇ ਕਈ ਯੂਰਪੀ ਦੇਸ਼ਾਂ ਸਣੇ 22 ਦੇਸ਼ਾਂ ਨੇ ਵੀਰਵਾਰ ਦੇ ਦਿਨ ਇੱਕ ਸਾਂਝਾ ਬਿਆਨ ਜਾਰੀ ਕੀਤਾ ਸਾਂਝੇ ਬਿਆਨ ਦੇ ਵਿੱਚ ਈਰਾਨ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਉਹਨਾਂ ਦੇਸ਼ਾਂ ਦੀ ਜ਼ਮੀਨ ਦੇ ਉੱਤੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੇ ਜਿਨ੍ਹਾਂ ਦੇਸ਼ਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਹੈ ਇਹਨਾਂ ਦੇਸ਼ਾਂ ਨੇ ਆਪਣੇ ਲੋਕਾਂ ਦੇ ਉੱਤੇ ਹੋਏ ਕਥਿਤ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਦੇ ਲਈ ਈਰਾਨ ਦੇ ਹਮਾਇਤੀ ਗੁੱਟਾਂ ਨੂੰ ਜ਼ਿੰਮੇਦਾਰ ਠਹਿਰਾਇਆ ਬਿਆਨ ਦੇ ਵਿੱਚ ਈਰਾਨ ਦੀ ਸੁਰੱਖਿਆ ਏਜੰਸੀਆਂ ਦੇ ਉੱਤੇ ਦੋਸ਼ ਮੜਿਆ ਗਿਆ ਕਿ ਉਹ ਯੂਰਪ ਨਾਰਥ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਯੋਜਨਾਵਾਂ ਨੂੰ ਅੰਜਾਮ ਦੇਣਾ ਔਰ ਇੱਥੇ ਨੈਟਵਰਕਸ ਦਾ ਆਪਣੇ ਨੈਟਵਰਕਸ ਦਾ ਇਸਤੇਮਾਲ ਕਰਨਾ ਬੰਦ ਕਰੇ ਇਹਨਾਂ ਦੇਸ਼ਾਂ ਦੇ ਉੱਤੇ ਹਮਲੇ ਦਾ ਜ਼ਿਕਰ ਵੀ ਕੀਤਾ ਗਿਆ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਯਹੂਦੀ ਭਾਈਚਾਰੇ ਈਰਾਨੀ ਪੱਤਰਕਾਰਾਂ ਤੇ ਅਮਰੀਕੀ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ ਨੇ ਇਹਨਾਂ ਹਮਲਿਆਂ ਦੀ ਜ਼ਿੰਮੇਦਾਰੀ ਹਰਕਤ ਅਸਾਬ ਅਲ ਯਮੀਨ ਅਲ ਯਮਾਈਆ ਨਾਮ ਦੇ ਸਮੂਹ ਨੇ ਵੀ ਲਈ ਹੈ ਜਿਸਨੇ ਕਥਿਤ ਤੌਰ ਦੇ ਉੱਤੇ ਈਰਾਨ ਦੀ ਸਰਕਾਰ ਦੀ ਹਮਾਇਤ ਹਾਸਲ ਕਰ ਰੱਖੀ ਹੈ ਉਂਝ ਦੱਸ ਦਈਏ ਕਿ ਸਿਨੇਗੋਗ ਯਾਨੀ ਕਿ ਯਹੂਦੀ ਧਰਮ ਦੇ ਜਿਹੜੇ ਪ੍ਰਾਰਥਨਾ ਸਥਾਨ ਨੇ ਉਹਨਾਂ ਦੇ ਉੱਤੇ ਅਲੱਗ ਅਲੱਗ ਥਾਵਾਂ ਦੇ ਵਿੱਚ ਅਗਜਨੀ ਦੀਆਂ ਘਟਨਾਵਾਂ ਚਾਹੇ ਉਹ ਲੰਡਨ ਹੋਵੇ ਚਾਹੇ ਉਹ ਮੈਲਬਨ ਹੋਵੇ ਇਸ ਸਮੂਹ ਨੇ ਹਾਲੀਆ ਦਿਨਾਂ ਦੇ ਵਿੱਚ ਯੂਰਪ ਦੇ ਵਿੱਚ ਕੁਝ ਹੋਰਨਾਂ ਘਟਨਾਵਾਂ ਦੀ ਵੀ ਜ਼ਿੰਮੇਦਾਰੀ ਲਈ ਸੀ ਜਿਸ ਦੇ ਵਿੱਚ ਬੈਲਜੀਅਮ ਦੇ ਲੀਜ ਸ਼ਹਿਰ ਦੇ ਅੰਦਰ ਇੱਕ ਸਿਨੇਗੋਗ ਦੇ ਉੱਤੇ ਹੋਇਆ ਹਮਲਾ ਨੈਦਰਲੈਂਡ ਦੇ ਵਿੱਚ ਇੱਕ ਵਿਸਫੋਟ ਜਿੱਥੇ ਨੈਦਰਲੈਂਡ ਦੇ ਰਾਜਧਾਨੀ ਸ਼ਹਿਰ ਰੋਟਰਡੈਮ ਦੇ ਵਿੱਚ ਇੱਕ ਸਿਨੇਗੋਗ ਤੇ ਐਮਸਟਰਡਮ ਦੇ ਵਿੱਚ ਇੱਕ ਯਹੂਦੀ ਸਕੂਲ ਵੀ ਸ਼ਾਮਲ ਸੀ ਈਰਾਨ ਹਾਲਾਂਕਿ ਹਮੇਸ਼ਾ ਇਹਨਾਂ ਹਮਲਿਆਂ ਦੇ ਵਿੱਚ ਸ਼ਮੂਲੀਅਤ ਤੋਂ ਇਨਕਾਰ ਕਰਦਾ ਰਿਹਾ। ਉਂਝੇ 22 ਮੁਲਕ ਆਸਟ੍ਰੇਲੀਆ ਤੋਂ ਇਲਾਵਾ ਕਿਹੜੇ ਨੇ? ਉਹਨੇ ਐਲਫਾਬੈਟਿਕਲੀ ਅਲਬੇਨੀਆ, ਬੈਲਜੀਅਮ, ਬ੍ਰਿਟੇਨ, ਬੁਲਗੇਰੀਆ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਰਾਂਸ, ਫਿਨਲੈਂਡ, ਜਰਮਨੀ, ਆਇਰਲੈਂਡ, ਲਾਥਵੀਆ, ਲਿਥੂਨੀਆ, ਨੈਦਰਲੈਂਡ, ਨਿਊਜ਼ੀਲੈਂਡ, ਨਾਰਦਰਨ ਮੈਸੇਡੋਨੀਆ, ਨਾਰਵੇ, ਪੁਰਤਗਾਲ, ਸਵੀਡਨ ਤੇ ਅਮੈਰੀਕਾ। ਬਿਆਨ ਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਦੇਸ਼ ਦੀ ਧਰਤੀ ਜਾਂ ਵਿਅਕਤੀਆਂ ਦੀ ਹੱਤਿਆ ਜਾਂ ਉਸ ਧਰਤੀ ਦਾ ਇਸਤੇਮਾਲ ਜਾਂ ਉੱਥੇ ਅਗਵਾ, ਡਰਾਉਣ ਧਮਕਾਉਣ ਜਾਂ ਹੋਰ ਕਿਸੇ ਵੀ ਕਿਸਮ ਦੇ ਹਮਲੇ ਦੀ ਨਿੰਦਾ ਕੀਤੀ ਜਾਂਦੀ ਹੈ, ਇਹ ਕਦਮ ਤੁਰੰਤ ਪ੍ਰਭਾਵ ਦੇ ਨਾਲ ਬੰਦ ਹੋਣੇ ਚਾਹੀਦੇ ਨੇ। ਉੱਥੇ ਹੀ ਕੌਮਾਂਤਰੀ ਖਬਰਾਂ ਚ ਅਗਲੀ ਖਬਰ ਅਮੈਰੀਕਾ ਦੇ ਨਾਲ ਹੀ ਜੁੜੀ ਹੋਈ, ਜਿੱਥੇ ਉੱਥੋਂ ਦੇ ਰੱਖਿਆ ਮੰਤਰਾਲੇ ਦਾ ਜਿਹਨੂੰ ਹੈੱਡਕੁਆਟਰ ਕਿਹਾ ਜਾਂਦਾ ਹੈ ਪੈਂਟਾਗਨ। ਪੈਂਟਾਗਨ ਦੇ ਵਿੱਚ ਵੀਰਵਾਰ ਦੇ ਦਿਨ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਬਿਲਡਿੰਗ ਦੇ ਅੰਦਰੂਨੀ ਸੈਂਸਰਸ ਨੇ ਜ਼ਹਿਰੀਲੀ ਹਵਾ ਦਾ ਅਲਰਟ ਜਾਰੀ ਕੀਤਾ। ਇਸ ਖਤਰੇ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਇਮਾਰਤ ਦੇ ਕਈ ਹਿੱਸਿਆਂ ਨੂੰ ਖਾਲੀ ਕਰਵਾ ਦਿੱਤਾ ਗਿਆ, ਕਈ ਮੰਜ਼ਿਲਾਂ ਨੂੰ ਸੀਲ ਵੀ ਕਰ ਦਿੱਤਾ ਗਿਆ। ਰਿਪੋਰਟਾਂ ਦੇ ਮੁਤਾਬਕ ਪੈਂਟਾਗਨ ਦੇ ਅੰਦਰ ਲੱਗੇ ਸੈਂਸਰਸ ਨੇ ਹਵਾ ਦੇ ਵਿੱਚ ਕੁਝ ਅਜਿਹੀਆਂ ਖਤਰਨਾਕ ਚੀਜ਼ਾਂ ਦੀ ਰੀਡਿੰਗ ਫੜੀ ਜਿਸ ਤੋਂ ਬਾਅਦ ਐਮਰਜੈਂਸੀ ਪ੍ਰੋਟੋਕਾਲ ਐਕਟਿਵ ਕਰ ਦਿੱਤੇ ਗਏ ਸੀ। ਅਧਿਕਾਰੀਆਂ ਨੇ ਇਸ ਨੂੰ ਇੱਕ ਸਾਵਧਾਨੀ ਵਾਲਾ ਕਦਮ ਦੱਸਿਆ। ਘਟਨਾ ਦੇ ਸਮੇਂ ਪੂਰੇ ਕੰਪਲੈਕਸ ਦੇ ਸਟਾਫ ਨੂੰ ਅੰਦਰ ਰਹਿਣ ਦੇ ਹੁਕਮ ਦਿੱਤੇ ਗਏ ਤਾਂ ਜੋ ਮਾਹਰ ਸਥਿਤੀ ਦਾ ਜਾਇਜ਼ਾ ਲੈ ਸਕਣ। ਅਲਰਟ ਜਾਰੀ ਹੋਣ ਦੇ ਕੁਝ ਹੀ ਮਿੰਟਾਂ 'ਚ ਪੈਂਟਾਗਨ ਦੇ ਕਈ ਕੋਰੀਡੋਰ ਬੰਦ ਵੀ ਕਰ ਦਿੱਤੇ ਗਏ। ਹੈਜ਼ਮੈਟ ਯਾਨੀ ਕਿ ਖਤਰਨਾਕ ਸਮੱਗਰੀ ਦੇ ਨਾਲ ਨਜਿੱਠਣ ਵਾਲੀਆਂ ਟੀਮਾਂ ਨੂੰ ਗੈਸ ਮਾਸਕ ਤੇ ਵਿਸ਼ੇਸ਼ ਸੂਟ ਪਹਿਨ ਕੇ ਪ੍ਰਭਾਵਿਤ ਇਲਾਕਿਆਂ ਦੀ ਜਾਂਚ ਕਰਦਿਆਂ ਹੋਇਆਂ ਦੇਖਿਆ ਗਿਆ। ਖਾਸ ਤੌਰ ਦੇ ਉੱਤੇ ਸੈਕਿੰਡ ਤੇ ਫਿਫਥ

ਅਮਰੀਕੀ ਸੈਂਟਰਲ ਕਮਾਂਡ ਸੈਟਕੌਮ ਦਾ ਕਹਿਣਾ ਹੈ ਕਿ ਜਹਾਜ਼ ਓਮਾਨ ਦੀ ਖਾੜੀ ਦੇ ਰਸਤੇ ਦੇ ਵਿੱਚ ਇਰਾਨੀ ਤੇਲ ਦੀ ਢਲਾਈ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸਨੇ ਨਾਕੇਬੰਦੀ ਦਾ ਉਲੰਘਣ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਓਮਾਨ ਦੇ ਸ਼ਿਨਾਸ ਬੰਦਰਗਾਹ ਦੇ ਕੋਲ ਭਾਰਤੀ ਮਲਾਹਾਂ ਨੂੰ ਲੈ ਕੇ ਜਾ ਰਹੇ ਇੱਕ ਤੀਸਰੇ ਜਹਾਜ਼ ਤੇ ਹਮਲਾ ਕੀਤਾ, ਜਿਸ ਦੇ ਵਿੱਚ 20 ਦੇ ਕਰੀਬ ਭਾਰਤੀ ਮਲਾਹ ਜਿਹੜੇ ਸੀ ਉਹ ਸ਼ਾਮਲ ਸੀ। ਪੋਰਟ ਸ਼ਿਪਿੰਗ ਤੇ ਜਲਮਾਰਗ ਮੰਤਰਾਲਾ ਜਿਹੜਾ ਭਾਰਤ ਦਾ, ਉਸਦੀ ਤਰਫ ਤੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ 11 ਜੂਨ ਨੂੰ ਜਿਹੜਾ ਗਿਨੀ ਬਸਾਊ ਦਾ ਝੰਡਾ ਟੰਗ ਕੇ ਜਹਾਜ਼ ਓਮਾਨ ਦੇ ਕੋਲੋਂ ਗੁਜ਼ਰ ਰਿਹਾ ਸੀ, ਉਸਦੇ ਉੱਤੇ 20 ਭਾਰਤੀ ਮਲਾਹ ਸ਼ਾਮਲ ਸੀ। ਹਾਲਾਂਕਿ ਸਾਰੇ ਸੁਰੱਖਿਅਤ ਦੱਸੇ ਗਏ ਨੇ, ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ, ਚੰਗੀ ਖਬਰ ਹੈ ਇਹ। ਪਰ ਇਹ ਵੀ ਦੱਸਿਆ ਗਿਆ ਹੈ ਕਿ ਇਸ ਕਰੂ ਨੂੰ ਸ਼ਿਨਾਸ ਪੋਰਟ ਲਿਆਉਣ ਦੀ ਪ੍ਰਕਿਰਿਆ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਸਾਰਿਆਂ ਲੋਕਾਂ ਨੂੰ ਬਾਹਰ ਸੁਰੱਖਿਅਤ ਢੰਗ ਦੇ ਨਾਲ ਕੱਢ ਲਿਆ ਗਿਆ ਸੀ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਇਸ ਸਮੇਂ 562 ਭਾਰਤੀ ਮਲਾਹ ਭਾਰਤ ਦੇ ਝੰਡੇ ਵਾਲੇ ਜਹਾਜ਼ਾਂ ਦੇ ਉੱਤੇ ਮੌਜੂਦ ਨੇ। ਇਹਨਾਂ ਦੇ ਵਿੱਚੋਂ 329 ਤਾਂ ਖਾੜੀ ਖੇਤਰ ਦੇ ਵਿੱਚ, ਯਾਨੀ ਹੌਰਮੁਜ਼ ਦੇ ਵੈਸਟਰਨ ਏਰੀਆਜ਼ ਦੇ ਵਿੱਚ, ਪੱਛਮੀ ਇਲਾਕਿਆਂ ਦੇ ਵਿੱਚ, ਤੇ 233 ਜਿਹੜੇ ਮਲਾਹ ਨੇ ਉਹ ਓਮਾਨ ਦੀ ਖਾੜੀ ਚ, ਯਾਨੀ ਹੌਰਮੁਜ਼ ਦੇ ਪੂਰਬੀ ਖੇਤਰ ਦੇ ਵਿੱਚ ਸ਼ਾਮਲ ਨੇ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਅੱਗੇ ਮਨੀਪੁਰ ਤੋਂ, ਜਿੱਥੇ ਮਨੀਪੁਰ ਦੇ ਵਿੱਚ ਕਾਮਜੋਂਗ ਜ਼ਿਲ੍ਹੇ ਦੇ ਅੰਦਰ ਵੀਰਵਾਰ ਤੜਕੇ ਹੋਏ ਇੱਕ ਹਮਲੇ 'ਚ 2 ਕੁਕੀ ਭਾਈਚਾਰੇ ਦੇ ਨਾਲ ਜੁੜੇ ਲੋਕਾਂ ਦੀ ਮੌਤ ਹੋ ਗਈ ਹੈ। ਹਿੰਸਾ ਦੀ ਇਹ ਤਾਜ਼ਾ ਘਟਨਾ ਕਾਮਜੋਂਗ ਚਸਾਦ ਥਾਣਾ ਖੇਤਰ ਦੇ ਵਿੱਚ ਵਾਪਰੀ ਹੈ। ਇੱਕ ਪਿੰਡ ਹੈ ਉੱਥੇ ਕੁਲਟੁਪ ਪਿੰਡ ਦੇ ਵਿੱਚ ਅੱਗ ਲਗਾਈ ਗਈ ਹੈ। ਹਥਿਆਰਬੰਦ ਗੁੱਟਾਂ ਦੀ ਤਰਫ ਤੋਂ ਹਮਲੇ ਕੀਤੇ ਗਏ ਨੇ। ਇਹਨਾਂ 2 ਲੋਕਾਂ ਦੀ ਪਛਾਣ ਵੀ ਕਰ ਲਈ ਗਈ ਹੈ। ਫਿਲਹਾਲ ਪੁਲਿਸ ਦੀ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਦਰਅਸਲ ਕਈ ਦਿਨਾਂ ਤੋਂ ਗਾਇਬ ਹੋਏ 6 ਨਗਾ ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਸੀ, ਜਿਸ ਤੋਂ ਬਾਅਦ ਪਹਾੜੀ ਇਲਾਕਿਆਂ ਦੇ ਵਿੱਚ ਜਾਤੀ ਹਿੰਸਾ ਇੱਕ ਵਾਰ ਫਿਰ ਤੋਂ ਫੈਲ ਗਈ ਸੀ। ਕੁਲਟੁਪ ਪਿੰਡ ਦੇ ਵਿੱਚ ਇਸ ਪਿੰਡ ਦੇ ਨਾਲ ਹੀ ਜੁੜੇ ਹੋਏ ਪਰਿਵਾਰ ਸੀ ਜਿੱਥੇ ਇਹ ਹਮਲਾ ਹੋਇਆ ਦੱਸਿਆ ਗਿਆ। ਦੱਸ ਦਈਏ ਕਿ ਕੁਕੀ ਤੇ ਮੈਤਈ ਭਾਈਚਾਰੇ ਤੇ ਹੁਣ ਕੁਕੀ ਤੇ ਨਗਾ ਭਾਈਚਾਰਿਆਂ ਦੇ ਦਰਮਿਆਨ ਹਿੰਸਾ ਮਨੀਪੁਰ ਦੇ ਵਿੱਚ ਸਿਖਰ ਦੇ ਉੱਤੇ ਹੈ। ਹਾਲਾਂਕਿ ਮੁੱਖ ਮੰਤਰੀ ਵਾਈ ਖੇਮ ਚੰਦ ਨੇ ਬਿਆਨ ਜਾਰੀ ਕਰਕੇ ਹੈ ਕਿ ਸਰਕਾਰ ਹਿੰਸਾ ਨੂੰ ਬਰਦਾਸ਼ਤ ਨਹੀਂ ਕਰੇਗੀ, ਇਸ ਦੀ ਜਾਂਚ NIA ਤੋਂ ਕਰਵਾਈ ਜਾ ਰਹੀ ਹੈ। ਪਰ ਫੇਰ ਵੀ ਮਨੀਪੁਰ 2023 ਤੋਂ ਲਗਾਤਾਰ ਧੁੱਖ ਰਿਹਾ ਹੈ। ਸਰਕਾਰ ਨੇ ਕਿੰਨੀਆਂ ਕੁ ਜਾਂਚਾਂ ਕਰਵਾਈਆਂ ਨੇ ਔਰ ਕੀ ਇਸ ਦੇ ਉੱਤੇ ਕਦਮ ਚੁੱਕੇ ਨੇ, ਇਹ ਤਾਂ ਜੱਗ ਜ਼ਾਹਰ ਹੈ। ਅਸਲ 'ਚ ਬੀਤੀ 13 ਮਈ ਨੂੰ ਇਹ ਹਿੰਸਾ ਇੱਕ ਵਾਰ ਫੇਰ ਤੋਂ ਭੜਕ ਗਈ ਸੀ, ਜਦੋਂ ਕੁਕੀ ਭਾਈਚਾਰੇ ਦੇ ਇੱਕ ਸੀਨੀਅਰ ਪਾਦਰੀ ਸਨੇ ਚਰਚ ਦੇ 2 ਨੇਤਾਵਾਂ ਦੀ ਹੱਤਿਆ ਕਰਨ ਤੋਂ ਬਾਅਦ ਭਾਈਚਾਰਿਆਂ ਦੇ ਦਰਮਿਆਨ ਖੂਨੀ ਟਕਰਾਅ ਵੱਧ ਗਿਆ। ਦੱਸ ਦਈਏ ਕਿ ਹਾਲਾਂਕਿ ਉਸ ਵਕਤ 48 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ, ਬਾਅਦ 'ਚ 28 ਨੂੰ ਰਿਹਾਅ ਕਰ ਦਿੱਤਾ ਗਿਆ ਸੀ, ਜਦਕਿ ਕੁਕੀ ਭਾਈਚਾਰੇ ਦੇ 14 ਲੋਕਾਂ ਨੂੰ ਬੀਤੇ ਮੰਗਲਵਾਰ ਹੀ ਰਿਹਾਅ ਕੀਤਾ ਗਿਆ। ਇਹਨਾਂ ਦੀ ਰਿਹਾਈ ਨੂੰ ਲੈ ਕੇ ਨਗਾ ਲੋਕਾਂ ਦੀ ਪ੍ਰਮੁੱਖ ਸੰਸਥਾ ਯੂਨਾਈਟਿਡ ਨਗਾ ਕੌਂਸਲ ਨੇ ਕੁਝ ਸ਼ਰਤਾਂ ਰੱਖੀਆਂ ਸੀ ਕਿ ਉਹਨਾਂ ਦੇ 6 ਲਾਪਤਾ ਲੋਕਾਂ ਨੂੰ ਰਿਹਾਅ ਕੀਤਾ ਜਾਵੇ। ਬਾਅਦ ਦੇ ਵਿੱਚ ਉਹ 6 ਲਾਪਤਾ ਲੋਕਾਂ ਦੇ ਮ੍ਰਿਤਕ ਦੇਹਾਂ ਹੀ ਬਰਾਮਦ ਹੋਈਆਂ, ਜਿਸ ਤੋਂ ਬਾਅਦ ਹੁਣ ਇਹ ਤਾਜ਼ਾ ਹਿੰਸਾ ਇੱਕ ਵਾਰ ਫਿਰ ਤੋਂ ਭੜਕ ਗਈ ਹੈ। ਉੱਥੇ ਭਾਰਤ ਦੀ ਸਿਆਸਤ ਦੇ ਨਾਲ ਜੁੜੀਆਂ ਖਬਰਾਂ ਅੱਗੇ ਚੱਲ ਕੇ ਤੁਹਾਡੇ ਨਾਲ 12 ਵਜੇ ਦੇ ਬੁਲੇਟਿਨ ਦੇ ਵਿੱਚ ਜਾਂ ਉਸ ਤੋਂ ਬਾਅਦ ਸਾਂਝੀਆਂ ਕਰਾਂਗੇ। ਪਰ ਇੱਕ ਆਖਰੀ ਖਬਰ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਦਿੱਲੀ ਹਾਈ ਕੋਰਟ ਨੇ ਖਬਰ ਜਿਹੜੀ ਏਜੰਸੀ ਤਾਂ ਨਹੀਂ ਕਹਿ ਸਕਦੇ, ਪਰ ਇੱਕ ਨਿਊਜ਼ ਪੋਰਟਲ ਕਿਹਾ ਜਾ ਸਕਦਾ, ਨਿਊਜ਼ ਕਲਿੱਕ, ਤੇ ਉਸਦੇ ਸੰਸਥਾਪਕ ਪ੍ਰਬੀਰ ਪੁਕਾਰਸਥਿਆ ਦੇ ਖਿਲਾਫ ਦਿੱਲੀ ਪੁਲਿਸ ਦੀ FIR ਤੇ ED ਦੀ ਮਨੀ ਲਾਂਡਰਿੰਗ ਜਾਂਚ ਨੂੰ ਹੁਣ ਰੱਦ ਕਰ ਦਿੱਤਾ ਹੈ। ਲਾਈਵ ਲਾ ਤੇ ਬਾਰ ਐਂਡ ਬੈਂਚ ਨਾਮ ਦੀ ਵੈਬਸਾਈਟ ਦੇ ਮੁਤਾਬਕ ਫੈਸਲਾ ਸੁਣਾਉਂਦਿਆਂ ਹੋਇਆਂ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਇਹ ਕਾਰਵਾਈ ਸੁਤੰਤਰ ਤੇ ਨਿਰਪੱਖ ਪੱਤਰਕਾਰਿਤਾ ਦੇ ਖਿਲਾਫ ਹੈ। ਜਸਟਿਸ ਨੀਨਾ ਬੰਸਲ ਕ੍ਰਿਸ਼ਨਾ ਦਾ ਇਹ ਫੈਸਲਾ 29 ਮਈ ਨੂੰ ਹੀ ਲੈ ਲਿਆ ਗਿਆ ਸੀ, ਬਾਅਦ ਵਿੱਚ ਇਸ ਨੂੰ 10 ਜੂਨ ਨੂੰ ਇਸ ਵੈਬਸਾਈਟ ਦੇ ਉੱਤੇ ਅਪਲੋਡ ਕੀਤਾ ਗਿਆ। ਇਸ ਫੈਸਲੇ ਦੇ ਵਿੱਚ ਕੋਰਟ ਨੇ ਅਪਰਾਧਕ ਸ਼ਾਖਾ ਜਿਹੜੀ EOW ਕਿਹਾ ਜਾਂਦਾ, ਉਹਨਾਂ ਦੀ FIR ਇਸ ਆਧਾਰ ਦੇ ਉੱਤੇ ਕੀਤੀ ਗਈ ਕਿ ਇਹ ਸਿਰਫ ਔਰ ਸਿਰਫ ਪੱਤਰਕਾਰਤਾ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ, ਇਸ ਕਰਕੇ ਰੱਦ ਕਰ ਦਿੱਤੀ ਗਈ। ਪੂਰਾ ਮਾਮਲਾ ਗਲਤ ਤੇ ਆਧਾਰਹੀਨ ਦੱਸ ਦਿੱਤਾ ਗਿਆ। ਉੱਥੇ ਹੀ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ 'ਚ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਪਹਿਲਾਂ ਤਾਂ ਖਬਰਾਂ ਹੈਗੀਆਂ ਨੇ। ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਲੇਬਰ ਪਾਰਟੀ ਦੀ ਤਰਫ ਤੋਂ ਕੈਂਪੇਨ ਸ਼ੁਰੂ ਕੀਤਾ ਗਿਆ ਸੀ ਕਿ $27 ਦਿਓ ਤੇ ਵਨ ਨੇਸ਼ਨ ਪਾਰਟੀ ਦਾ ਅਸੀਂ ਮੁਕਾਬਲਾ ਕਰ ਸਕੀਏ ਆਉਂਦੀਆਂ ਫੈਡਰਲ ਚੋਣਾਂ ਦੇ ਵਿੱਚ। ਉਸ ਦੇ ਮੁਕਾਬਲੇ
ਲੇਬਰ ਪਾਰਟੀ ਨੇ ਕਿੰਨੇ

0: ਪੈਸੇ ਇਕੱਠੇ ਕੀਤੇ ਨੇ, ਕਿੰਨਾ ਚੰਦਾ ਇਕੱਠਾ ਕੀਤਾ ਉਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਝੂਠਾ ਦੱਸਦਿਆਂ ਹੋਇਆਂ ਇੱਕ ਕੈਂਪੇਨ ਵਨ ਨੇਸ਼ਨ ਨੇ ਵੀ ਸ਼ੁਰੂ ਕਰ ਦਿੱਤਾ ਸੀ। ਇੱਕ ਵਾਰ 'ਚ $2 million ਯਾਨੀ $20 lakh ਇਕੱਠੇ ਕਰ ਲਏ ਨੇ। ਵਨ ਨੇਸ਼ਨ ਪਾਰਟੀ ਨੇ ਆਪਣੀ ਡੋਨੇਸ਼ਨ ਡਰਾਈਵ ਸ਼ੁਰੂ ਕੀਤੀ ਸੀ ਬੁੱਧਵਾਰ ਦੇ ਦਿਨ ਸਵੇਰ ਵੇਲੇ ਤੋਂ, ਲੱਖਾਂ ਡਾਲਰ ਇਕੱਠੇ ਹੋ ਗਏ। ਇੱਕ ਡਿਨਰ ਪ੍ਰੋਗਰਾਮ ਦੇ ਵਿੱਚ ਹੀ ਲਗਭਗ 10-11 lakh ਡਾਲਰ ਪੌਲਿਨ ਹੈਨਸਨ ਨੇ ਇਕੱਠੇ ਕਰ ਲਏ ਸੀ, ਜਿਹੜਾ ਵੈਸਟਰਨ ਆਸਟ੍ਰੇਲੀਆ 'ਚ ਕੀਤਾ ਗਿਆ ਸੀ, ਤੇ ਉਸ ਦੀਆਂ ਖਬਰਾਂ ਕੱਲ ਦੇ ਦਿਨ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ। ਪਰ ਹੁਣ ਜਿਹੜੀ ਵਨ ਨੇਸ਼ਨ ਪਾਰਟੀ ਉਸ ਦੀ ਤਰਫ ਤੋਂ ਆਪਣੀ PR ਸ਼ਿਪ ਯਾਨੀ ਪਬਲਿਕ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਬੜੇ ਮਜ਼ਬੂਤ ਕੀਤੇ ਜਾ ਰਹੇ ਨੇ। ਆਪਣੀ PR ਸ਼ਿਪ ਦੇ ਤਹਿਤ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇਹ ਜਿਹੜਾ ਜਿੰਨਾ ਵੀ ਪੈਸਾ ਹੈ ਇਹ ਬਿਲਬੋਰਡਸ, TV, ਰੇਡੀਓ ਐਡ ਦੇ ਉੱਤੇ ਔਰ ਸਾਰੀਆਂ ਦੀਆਂ ਸਾਰੀਆਂ ਐਡਵਰਟੀਜ਼ਮੈਂਟ ਸਿਰਫ ਲੇਬਰ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਕਿਤੇ ਜਾਣ ਦੇ ਉੱਤੇ ਕੀਤਾ ਜਾ ਰਿਹਾ, ਖਰਚਿਆ ਜਾਏਗਾ। ਅਜਿਹੇ ਦੇ ਵਿੱਚ ਜਦੋਂ ਥੋੜੇ ਦਿਨ ਪਹਿਲਾਂ ਇਸ ਕਿਸਮ ਦੀਆਂ ਸ਼ੰਕਾਵਾਂ ਸਕਾਈ ਨਿਊਜ਼ ਜਾਂ ਹੋਰ ਦੂਸਰੇ ਦੱਖਣਪੰਥੀ ਮੀਡੀਆ ਅਦਾਰਿਆਂ ਦੇ ਉੱਤੇ ਚੱਲਦੀਆਂ ਨੇ ਕਿ ਲਿਬਰਲ ਨੈਸ਼ਨਲ ਗੱਠਜੋੜ ਇਸ ਵਾਰ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਸ ਦੀਆਂ ਸੀਟਾਂ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਤੇ ਇਸੇ ਤਰੀਕੇ ਦੇ ਨਾਲ ਵਨ ਨੇਸ਼ਨ ਵੀ ਨਹੀਂ ਕਰੇਗੀ। ਹਾਲਾਂਕਿ ਇੱਕ ਲਿਬਰਲ ਪਾਰਟੀ ਦੇ MP ਦੇ ਹਵਾਲੇ ਦੇ ਨਾਲ ਇਹ ਗੱਲ ਇਹ ਬਿਆਨ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿੱਚ ਲਿਬਰਲ ਪਾਰਟੀ ਦੀ ਤਰਫ ਤੋਂ ਇਸ ਗੱਲ ਨੂੰ ਝੁਠਲਾ ਵੀ ਦਿੱਤਾ ਗਿਆ। ਕੁੱਲ ਮਿਲਾ ਕੇ ਨਿਸ਼ਾਨਾ ਸਾਰਾ ਦਾ ਸਾਰਾ ਲੇਬਰ ਪਾਰਟੀ ਦੇ ਉੱਤੇ ਸਾਧਿਆ ਜਾ ਰਿਹਾ। ਦੱਸ ਦਈਏ ਕਿ ਤਾਜ਼ਾ ਪੋਲ ਜਿਹੜੇ ਨੇ ਉਹ ਇਸ ਪਾਸੇ ਇਸ਼ਾਰਾ ਕਰ ਰਹੇ ਨੇ, ਹਾਲਾਂਕਿ ਇਹ ਸਰਵੇਖਣ ਜਿਹੜੇ ਨੇ ਇਹ ਪੂਰੇ ਕੁੱਲ ਆਸਟ੍ਰੇਲੀਆ ਦੀ ਆਵਾਜ਼ ਨਹੀਂ ਨੇ, ਪਰ ਫਿਰ ਵੀ ਇਹ ਇਸ਼ਾਰਾ ਤਾਂ ਇਹੀ ਕਰ ਰਹੇ ਨੇ ਕਿ ਲੇਬਰ ਪਾਰਟੀ ਦਾ ਜਿਹੜਾ ਵੋਟ ਬੈਂਕ ਆ ਉਹ ਕਮਜ਼ੋਰ ਹੋ ਰਿਹਾ। ਫਰੈਸ਼ ਵਾਟਰ ਸਟ੍ਰੈਟੇਜੀ ਨਾਮ ਦੇ ਅਦਾਰੇ ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਹੈ ਕਿ ਇਹ ਜਿੰਨੇ ਵੀ ਪੋਲ ਹੋਏ ਨੇ ਇਹਨਾਂ ਦੇ ਵਿੱਚ ਇੱਕ ਗੱਲ ਜਿਹੜੀ ਉਹ ਲੁਕੋ ਕੇ ਰੱਖੀ ਗਈ ਉਹ ਹੈ ਪ੍ਰਾਇਮਰੀ ਵੋਟ, ਯਾਨੀ ਕਿ ਲੇਬਰ ਪਾਰਟੀ ਦਾ ਪ੍ਰਾਇਮਰੀ ਵੋਟ ਬੈਂਕ ਹਾਲੇ ਤੱਕ ਖਿਸਕਿਆ ਨਹੀਂ ਹੈ, ਉਹਨਾਂ ਹੀ ਹੈ। ਔਰ 2-party ਪ੍ਰੈਫਰਡ ਬੇਸਿਸ ਦੇ ਉੱਤੇ ਜੇਕਰ ਪ੍ਰਾਇਮਰੀ ਵੋਟ ਦੀ ਗੱਲ ਕੀਤੀ ਜਾਵੇ ਤਾਂ ਲੇਬਰ ਪਾਰਟੀ ਹਾਲੇ ਵੀ ਮਜ਼ਬੂਤ ਖੜੀ ਹੈ। ਇੱਥੋਂ ਤੱਕ ਕਿ ਜਿੰਨੇ ਵੀ ਇਹ ਰਾਈਟ ਵਿੰਗਰ ਅਦਾਰਿਆਂ ਦੀ ਤਰਫ ਤੋਂ ਸਰਵੇਖਣਾਂ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਸੋ ਕਾਲਡ ਸਰਕਾਰ ਬਣਦੀ ਹੋਈ ਦੱਸੀ ਜਾ ਰਹੀ ਹੈ, ਫਰੈਸ਼ ਵਾਟਰ ਸਟ੍ਰੈਟੇਜੀ ਦੇ ਸਰਵੇਖਣ 'ਚ ਇਹ ਗੱਲ ਕਹੀ ਗਈ ਹੈ ਕਿ ਵਨ ਨੇਸ਼ਨ ਪਾਰਟੀ ਸਰਕਾਰ ਬਣਾਉਣ ਤੋਂ ਦੇ ਲਈ ਹਾਲੇ ਕਾਬਲ ਨਹੀਂ ਹੈ। ਅਗਲੀਆਂ ਚੋਣਾਂ ਦੇ ਵਿੱਚ ਮਾਈਨਰ ਪਾਰਟੀਜ਼ ਜਿਹੜੀਆਂ ਨੇ ਉਹ ਰਲ ਕੇ ਵਨ ਨੇਸ਼ਨ ਪਾਰਟੀ ਦੇ ਨਾਲ ਆ ਜਾਣ ਤਾਂ ਵੀ ਲੇਬਰ ਪਾਰਟੀ ਦੇ ਬਰਾਬਰ ਹੀ ਆ ਕੇ ਖੜ ਸਕਣਗੀਆਂ। ਇਸ ਦਾ ਮਤਲਬ ਇਹ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਤਾਂ ਹਾਲੇ ਵੀ ਕਮਜ਼ੋਰ ਹੀ ਹੈ, ਪਰ ਵਨ ਨੇਸ਼ਨ ਪਾਰਟੀ ਹਾਲੇ ਓਨੀ ਮਜ਼ਬੂਤ ਨਹੀਂ ਹੈ ਜਿੰਨੀ PR ਸ਼ਿਪ ਦੇ ਵਿੱਚ ਦਿਖਾਈ ਜਾ ਰਹੀ ਹੈ। ਖਾਸ ਤੌਰ ਦੇ ਉੱਤੇ ਜਿਹੜੀਆਂ ਬਾਏ ਇਲੈਕਸ਼ਨ ਹੋਈਆਂ ਸੀ ਫਰੇਰ ਦੀਆਂ, ਜਿੱਥੇ ਲੇਬਰ ਪਾਰਟੀ ਨੇ ਆਪਣਾ ਉਮੀਦਵਾਰ ਹੀ ਖੜਾ ਨਹੀਂ ਕੀਤਾ ਤੇ ਵਨ ਨੇਸ਼ਨ ਨੇ ਲਿਬਰਲ ਨੈਸ਼ਨਲ ਗੱਠਜੋੜ ਦੇ ਉਮੀਦਵਾਰ ਨੂੰ ਹਰਾ ਦਿੱਤਾ, ਜਦਕਿ ਉੱਥੇ ਲਿਬਰਲ ਨੈਸ਼ਨਲ ਗੱਠਜੋੜ ਦੇ ਹੱਕ ਦੀ ਹਵਾ ਵੀ ਨਹੀਂ ਸੀ। ਇਸ ਕਰਕੇ ਹੁਣ ਦੇਸ਼ ਭਰ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਪ੍ਰਚਾਰੀਆਂ ਪ੍ਰਸਾਰੀਆਂ ਜਾ ਰਹੀਆਂ ਨੇ ਕਿ ਵਨ ਨੇਸ਼ਨ ਇਸ ਵਕਤ ਇੱਕ ਖਾਸ ਤਰੀਕੇ ਦੇ ਨਾਲ ਨਿਸ਼ਾਨੇ ਸਾਧੇਗੀ। ਜਿਵੇਂ ਕੱਲ੍ਹ ਦੇ ਦਿਨ ਜਿਹੜਾ ਪਰਥ ਦੇ ਵਿੱਚ ਡਿਨਰ ਪ੍ਰੋਗਰਾਮ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਉਸ ਦੇ ਵਿੱਚ ਪੌਲਿਨ ਹੈਨਸਨ ਨੇ ਕੁਛ ਇੱਕ ਨੇਤਾਵਾਂ ਦੇ ਜਿਹੜੇ ਇਸ ਵਕਤ ਕੈਬਨਿਟ ਮੰਤਰੀ ਵੀ ਨੇ, ਫੈਡਰਲ ਮੰਤਰੀ ਨੇ, ਉਹਨਾਂ ਦੀ ਜਿੰਨੀ ਵੀ ਉਹਨਾਂ ਦੇ ਸੰਸਦੀ ਹਲਕੇ ਨੇ ਉਹਨਾਂ ਦਾ ਨਾਂ ਲੈ ਕੇ ਨਿਸ਼ਾਨੇ ਸਾਧੇ ਕਿ ਇਹਨਾਂ ਦੀਆਂ ਸੰਸਦੀ ਸੀਟਾਂ ਦੇ ਉੱਤੇ ਜਿਹੜਾ ਵਨ ਨੇਸ਼ਨ ਪਾਰਟੀ ਨਿਸ਼ਾਨਾ ਬਣੇਗੀ, ਜਿਵੇਂ ਕ੍ਰਿਸ ਬੋਵਨ, ਕਲੇਅਰ ਓਨੀਲ, ਮੈਡਲਿਨ ਕਿੰਗ ਤੇ ਟੋਨੀ ਬਰਕ। ਹੁਣ ਟੋਨੀ ਬਰਕ ਨੇ ਜਿਹੜੇ ਕਿ ਹੋਮ ਅਫੇਅਰ ਮਿਨਿਸਟਰ ਨੇ ਇਸ ਵਕਤ ਆਸਟ੍ਰੇਲੀਆ ਦੇ, ਉਹਨਾਂ ਨੇ ਨਿਸ਼ਾਨਾ ਵਾਪਸ ਸਾਧੇ ਸ਼ਬਦੀ ਜੰਗ ਜਿਹੜੀ ਹੈ ਉਹ ਪੌਲਿਨ ਹੈਨਸਨ ਦੇ ਖਿਲਾਫ ਤੋਰੀ ਹੈ। ਹਾਲਾਂਕਿ ਸਿੱਧੇ ਤੌਰ ਤੇ ਉਹਨਾਂ ਨੇ ਹਮਲਾ ਨਹੀਂ ਕੀਤਾ ਪੌਲਿਨ ਹੈਨਸਨ ਤੇ, ਪਰ ਉਹਨਾਂ ਇੰਨਾ ਜ਼ਰੂਰ ਕਿਹਾ ਕਿ ਸਿਡਨੀ ਦੇ ਜਿਸ ਖੇਤਰ ਤੋਂ, ਵੈਸਟਰਨ ਸਿਡਨੀ ਦੀ ਇਹ ਸੀਟ ਹੈ ਜਿੱਥੋਂ ਟੋਨੀ ਬਰਕ ਜਿੱਤਦੇ ਆਉਂਦੇ ਨੇ, ਵਾਟਸਨ ਸੀਟ ਇਸ ਦਾ ਨਾਮ, ਵਾਟਸਨ ਤੋਂ ਜਿੰਨੇ ਵੀ ਵੋਟਰ ਨੇ ਉਹ ਮਾਡਰਨ ਆਸਟ੍ਰੇਲੀਆ ਦੇ ਆਈਡੀਆ ਨੂੰ ਅਕਸੈਪਟ ਕਰਦੇ ਨੇ, ਜਦਕਿ ਇਹ ਫੇਕ ਆਈਡੀਆ ਆਫ ਨੇਸ਼ਨ ਜਿਹੜਾ ਪੌਲਿਨ ਹੈਨਸਨ ਦੇ ਰਹੇ ਨੇ ਇਸ ਨੂੰ ਉਹ ਕਦੇ ਵੀ ਅਕਸੈਪਟ ਨਹੀਂ ਕਰਨਗੇ, ਤੇ ਇਸ ਨੂੰ ਪੌਲਿਨ ਹੈਨਸਨ ਜਾਣ ਵੀ ਰਹੇ ਨੇ, ਇਸੇ ਕਰਕੇ ਉਹ ਮੇਰੀ ਸੀਟ ਦੇ ਉੱਤੇ ਨਿਸ਼ਾਨਾ ਸਾਧ ਰਹੇ ਨੇ। ਦੱਸ ਦਈਏ ਕਿ ਵੈਸਟਰਨ ਸਿਡਨੀ ਦੀ ਇਹ ਸੀਟ ਹੈ ਜਿਹੜੀ ਵਾਟਸਨ, ਇਸ ਦੇ ਵਿੱਚ ਬੈਲਮੋਰ, ਗ੍ਰੀਨੇਕਰ, ਲਕੇਂਬਾ ਵਰਗੇ ਸਬਰਬ ਸ਼ਾਮਲ ਹੁੰਦੇ ਨੇ। ਹੁਣ ਲਕੇਂਬਾ ਤਾਂ ਉਹ ਸਬਰਬ ਹੈ ਜਿੱਥੇ 61% ਆਬਾਦੀ ਮੁਸਲਿਮ ਭਾਈਚਾਰੇ ਦੇ ਨਾਲ ਜੁੜੀ ਹੋਈ ਹੈ, ਬਲਕਿ ਆਸਟ੍ਰੇਲੀਆ ਦੇ ਸਭ ਤੋਂ ਜ਼ਿਆਦਾ ਮਲਟੀਕਲਚਰਲ ਸੀਟਸ ਦੇ ਵਿੱਚੋਂ ਜੇ ਇਸ ਸੀਟ ਨੂੰ ਇੱਕ ਮੰਨ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਏਗੀ। ਲੇਕਿਨ ਬਾ ਉਹ ਸਬਬ ਵੀ ਹੈ ਜਿਸ ਦੇ ਬਾਰੇ ਪੌਲਿਨ ਹੈਂਸਨ ਨੇ ਫਰਵਰੀ ਮਹੀਨੇ ਦੇ ਵਿੱਚ ਬਿਆਨ ਤੱਕ ਦੇ ਦਿੱਤਾ ਸੀ ਇਸ ਸਬਬ ਦਾ ਨਾਮ ਲੈ ਕੇ ਕਿ ਬਹੁਤ ਸਾਰੇ ਆਸਟ੍ਰੇਲੀਅਨ ਆਸਟ੍ਰੇਲੀਆ ਦੇ ਹੀ ਕੁਝ ਸਬਬਸ ਦੇ ਵਿੱਚ ਜਾਣ ਤੋਂ ਘਬਰਾਉਂਦੇ ਨੇ ਕਤਰਾਉਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਲਕੇਂਬਾ ਵੀ ਹੈ ਤੁਹਾਨੂੰ ਇੰਜ ਜਾ ਕੇ ਲੱਗੇਗਾ ਉੱਥੇ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੈ ਹੀ ਨਹੀਂ ਅਜਿਹੇ ਦੇ ਵਿੱਚ ਹੁਣ ਵੈਸਟਰਨ ਸਿਡਨੀ ਦੀਆਂ ਨਾ ਸੀਟਾਂ ਦੇ ਉੱਤੇ ਵਨ ਨੇਸ਼ਨ ਪਾਰਟੀ ਕਿੰਨੀ ਕੁ ਸੱਟ ਮਾਰ ਪਾਉਂਦੀ ਹੈ ਇਹ ਇੱਕ ਬਹੁਤ ਵੱਡਾ ਚੈਲੰਜ ਜ਼ਰੂਰ ਹੋਏਗਾ ਕਿਉਂਕਿ ਫਰੈਰਰ ਜਿਹੜੀ ਕਿ NSW ਦੀ ਇੱਕ ਰੀਜਨਲ ਸੀਟ ਸੀ ਉਸ ਦੇ ਵਰਗੀਆਂ ਇਹ ਵੈਸਟਰਨ ਸਿਡਨੀ ਦੀਆਂ ਸੀਟਾਂ ਤਾਂ ਨਹੀਂ ਨੇ ਹੁਣ ਟੋਨੀਬਰਗ ਦੀ ਵਾਟਸਨ ਸੀਟ ਦੀ ਜੇ ਗੱਲ ਕਰੀਏ 2025 ਦੇ ਵਿੱਚ ਵਨ ਨੇਸ਼ਨ ਪਾਰਟੀ ਨੂੰ 3.2% ਵੋਟ ਹੀ ਇੱਥੋਂ ਹਾਸਲ ਹੋ ਸਕੇਗੀ ਯਾਨੀ ਕਿ ਹੁਣ ਅਗਲੀਆਂ ਫੈਡਰਲ ਚੋਣਾਂ ਜਿਹੜੀਆਂ ਕਿ 2028 ਦੇ ਵਿੱਚ ਹੋਣਗੀਆਂ ਉਹਨਾਂ ਦੇ ਵਿੱਚ ਕਿੰਨਾ ਕੁ ਵੱਡਾ ਆਧਾਰ ਬਣਾ ਲਏਗੀ ਵਨ ਨੇਸ਼ਨ ਪਾਰਟੀ ਇਹ ਇੱਕ ਸੋਚਣ ਦੀ ਗੱਲ ਹੈ ਜਾਂ ਫਿਰ ਸਿਆਸੀ ਮਾਹਰਾਂ ਦੇ ਸਮੀਖਿਆ ਕਰਨ ਦੀ ਗੱਲ ਹੋ ਸਕਦੀ ਹੈ ਇਸ ਤੋਂ ਇਲਾਵਾ ਕ੍ਰਿਸ ਬੋਵਨ ਦੇ ਜਿਹੜੀ ਸੀਟ ਹੈ ਮੈਕਮੋਹਨ ਉਸ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਵਨ ਨੇਸ਼ਨ ਨੇ ਕ੍ਰਿਸ ਬੋਵਨ ਦੀ ਸੀਟ ਹੀ ਇੱਕ ਇਕਲੌਤੀ ਐਸੀ ਸੀਟ ਹੈ ਜਿੱਥੋਂ ਵਨ ਨੇਸ਼ਨ ਪਾਰਟੀ ਨੇ ਜਿਹੜਾ ਪ੍ਰਾਇਮਰੀ ਵੋਟ ਬੈਂਕ ਹੈ ਉਹ ਵਧਾਉਣ ਦਾ ਦਾਅਵਾ ਕੀਤਾ ਹੈ ਹਾਲਾਂਕਿ 2022 ਦੇ ਵਿੱਚ ਇੱਥੇ 3.69% ਦੀ ਪ੍ਰਾਇਮਰੀ ਵੋਟ ਬੈਂਕ ਹੋਇਆ ਸੀ ਪਰ ਤਾਜ਼ਾ ਸਰਵੇਖਣ ਜਿਹੜੇ ਵਨ ਨੇਸ਼ਨ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੋਂ 8% ਤੱਕ ਪ੍ਰਾਇਮਰੀ ਵੋਟ ਬੈਂਕ ਜਾ ਚੁੱਕਿਆ ਹੈ ਉਧਰ ਜਿਹੜੀਆਂ ਸਟੇਟ ਇਲੈਕਸ਼ਨ ਨੇ NSW ਦੀਆਂ ਉਸ ਦੇ ਵਿੱਚ ਗੱਠਜੋੜ ਦੀ ਜਿਹੜੀ ਸਰਕਾਰ ਹੈ ਜੇਕਰ ਉਹ ਬਣ ਗਈ ਤਾਂ NSW ਦੇ ਲੋਕਾਂ ਨੂੰ ਕੀ ਕੁਝ ਦੇਗੀ ਰਿਓੜੀਆਂ ਦਾ ਜ਼ਿਕਰ ਕੀਤਾ ਗਿਆ ਦੱਸ ਦਈਏ ਕਿ NSW ਦੇ ਵਿੱਚ ਨੈਸ਼ਨਲ ਪਾਰਟੀ ਦੇ ਜਿਹੜੇ ਲੀਡਰ ਨੇ ਇਸ ਵਕਤ ਉਹ ਗੁਰਮੇਸ਼ ਸਿੰਘ ਨੇ ਪੰਜਾਬੀ ਭਾਈਚਾਰੇ ਤੋਂ ਆਉਂਦੇ ਨੇ ਪਰ ਆਸਟ੍ਰੇਲੀਅਨ ਨੇ ਕਈ ਪੁਸ਼ਤਾਂ ਤੋਂ ਇੱਥੇ ਰਹਿ ਰਹੇ ਨੇ ਹੁਣ ਉਹਨਾਂ ਨੇ ਤਾਂ ਕਿ ਬਹੁਤ ਸਾਰੇ ਵਨ ਨੇਸ਼ਨ ਦੇ ਵੱਲ ਨਾ ਚਲੇ ਜਾਣ ਕਿਉਂਕਿ ਦੇਸ਼ ਭਰ ਦੇ ਵਿੱਚ ਇਹੀ ਹਾਲਾਤ ਹੋ ਰਹੇ ਆ ਕਿ ਨੈਸ਼ਨਲ ਪਾਰਟੀ ਦੇ ਜਿਹੜੇ ਕੱਟੜ ਵੋਟਰ ਨੇ ਜਾਂ ਕਿਸੇ ਹੱਦ ਤੱਕ ਲਿਬਰਲ ਪਾਰਟੀ ਦੇ ਵੋਟਰ ਵੀ ਵਨ ਨੇਸ਼ਨ ਦੇ ਹੱਕ ਦੇ ਵਿੱਚ ਜਾ ਰਹੇ ਨੇ ਹੁਣ ਨੈਸ਼ਨਲ ਪਾਰਟੀ ਦੇ ਲੀਡਰ ਗੁਰਮੇਸ਼ ਸਿੰਘ ਨੇ ਤੇ ਲਿਬਰਲ ਪਾਰਟੀ ਦੀ ਨੇਤਾ ਨੇ ਜਿਹੜੀ NSW ਤੋਂ ਕੈਲੀ ਸੋਲੇਨ ਉਹਨਾਂ ਨੇ ਰਲ ਕੇ ਖੇਤਰੀ ਇਲਾਕਿਆਂ ਦੇ ਵੋਟਰਾਂ ਨੂੰ ਰੁਝਾਨ ਦੇ ਲਈ ਕੁਝ ਵਾਅਦਿਆਂ ਦਾ ਐਲਾਨ ਕੀਤਾ ਹੈ ਉਦਾਹਰਣ ਦੇ ਤੌਰ ਦੇ ਉੱਤੇ ਜਿੰਨੇ ਵੀ ਇਨਫਰਾਸਟ੍ਰਕਚਰ ਪ੍ਰੋਜੈਕਟ ਹੋਣਗੇ ਉਹਨਾਂ ਦੇ ਵਿੱਚ ਜਿੰਨਾ ਵੀ ਖਰਚਾ ਹੋਏਗਾ ਇਨਫਰਾਸਟ੍ਰਕਚਰ ਸਪੈਂਡਿੰਗ ਹੋਏਗੀ ਉਹ 1/4 ਜਿਹੜਾ ਯਾਨੀ 25% ਉਹ ਖੇਤਰੀ ਇਲਾਕਿਆਂ ਦੇ ਉੱਤੇ ਖਰਚ ਕੀਤਾ ਜਾਏਗਾ ਇਹ ਤੋਂ ਇਲਾਵਾ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ $250 ਦਾ ਇੱਕ ਪ੍ਰੀਪੇਡ ਟਰੈਵਲ ਕਾਰਡ ਜਿਹੜਾ ਸਾਲਾਨਾ ਉਹ ਦਿੱਤਾ ਜਾਏਗਾ ਯਾਨੀ ਉਸ ਦੇ ਉੱਤੇ ਉਹ ਸਫ਼ਰ ਕਰ ਸਕਣਗੇ ਪਹਿਲਾਂ ਵੀ ਚੱਲਦਾ ਸੀ ਇਹ ਬਾਅਦ ਦੇ ਵਿੱਚ ਗੁਰਮੇਜ ਸਿੰਘ ਨੇ ਕਿਹਾ ਕਿ ਲੇਬਰ ਪਾਰਟੀ ਨੇ ਆ ਕੇ ਇਹ ਬੰਦ ਕਰ ਦਿੱਤਾ NSW ਦੇ ਵਿੱਚ ਤੇ ਉਹਨਾਂ ਨੇ ਅੱਜ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਵੀ ਕਰਨੀ ਹੈ ਤੇ ਉੱਥੇ ਉਹ ਦੱਸਣਗੇ ਕਿ ਵਿਰੋਧੀ ਧਿਰ ਜਿਹੜੀ ਹੈ ਉਹ ਕ੍ਰਿਸਮਿਨਸ ਸਰਕਾਰ ਦੇ ਬਜਟ ਪੇਪਰ ਦੇ ਉੱਤੇ ਕਿਵੇਂ ਨਿਸ਼ਾਨੇ ਸਾਧੇਗੀ ਜਿਵੇਂ ਕਿ NSW ਦੇ ਵਿੱਚ ਜਿਹੜੇ $118 billion ਇਸ ਬਜਟ ਦੇ ਵਿੱਚ ਰੱਖੇ ਗਏ ਨੇ ਖਰਚ ਕਰਨੇ ਉਹਨਾਂ ਚੋਂ ਸਿਰਫ 13% ਹੀ ਜਿਹੜਾ ਉਹ ਖੇਤਰੀ ਇਲਾਕਿਆਂ 'ਚ ਖਰਚ ਕੀਤਾ ਜਾ ਰਿਹਾ ਜਾਂ ਜਾਏਗਾ ਤੇ ਕੋਇਲੇਸ਼ਨ ਜਿਹੜੀ ਹੈ ਉਹ ਆਪਣੀ ਪਾਲਿਸੀ ਇਸ ਤਰੀਕੇ ਦੀ ਲੈ ਕੇ ਆਏਗੀ ਕਿ 13 ਨਹੀਂ 20 ਨਹੀਂ ਬਲਕਿ 25% ਖੇਤਰੀ ਇਲਾਕਿਆਂ ਦੇ ਉੱਤੇ ਖਰਚ ਹੋਵੇ ਨਾਲ ਹੀ ਇਸ ਨੂੰ ਇੱਕ ਫੇਅਰ ਸ਼ੇਅਰ ਕਿਹਾ ਗਿਆ ਇਸ ਦਾ ਮਤਲਬ ਇਹ ਹੈ ਕਿ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਸੱਤਾ ਦੇ ਵਿੱਚ ਆਉਂਦਾ ਤਾਂ ਜਿਹੜੇ ਮੌਜੂਦਾ ਖਰਚ ਚੱਲ ਵੀ ਰਹੇ ਹੋਣਗੇ ਇਨਫਰਾਸਟ੍ਰਕਚਰ ਦੇ ਸ਼ਹਿਰੀ ਇਲਾਕਿਆਂ 'ਚ ਉਹਨਾਂ ਦੇ ਵਿੱਚੋਂ ਕਟੌਤੀ ਨਹੀਂ ਕੀਤੀ ਜਾਏਗੀ ਬਲਕਿ ਨਵਾਂ ਨਿਵੇਸ਼ ਕਰਕੇ ਉਸ ਦੇ ਵਿੱਚੋਂ 25% ਜਿਹੜਾ ਉਹ ਕੁੱਲ ਨਿਵੇਸ਼ ਨੂੰ ਉੱਥੇ ਤੱਕ ਪਹੁੰਚਾਇਆ ਜਾਏਗਾ ਕਿ ਖੇਤਰੀ ਇਲਾਕਿਆਂ ਦੇ ਵਿੱਚ ਜਾ ਸਕੇ $250 ਦਾ ਜਿਹੜਾ ਫਿਊਲ ਟੈਕਸੀ ਜਾਂ ਪ੍ਰੀ ਬੁੱਕਡ ਜਿਹੜੀਆਂ ਰੇਲ ਗੱਡੀਆਂ ਜਾਂ ਬੱਸਾਂ ਹੁੰਦੀਆਂ ਨੇ ਉਹਦੀਆਂ ਟਿਕਟਾਂ ਖਰਚਣ ਦੇ ਲਈ ਸੀਨੀਅਰ ਸਿਟੀਜ਼ਨਸ ਨੂੰ ਦਿੱਤੇ ਜਾਣਗੇ ਗੁਰਮੇਜ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ 2020 ਤੋਂ ਪਹਿਲਾਂ ਲਗਭਗ 1.3 million ਰੀਜਨਲ ਏਰੀਆਜ਼ ਦੇ ਸੀਨੀਅਰ ਸਿਟੀਜ਼ਨਸ ਇਸ ਦਾ ਇਸਤੇਮਾਲ ਕਰ ਰਹੇ ਸੀ ਯਾਨੀ ਕਿ ਇਹ ਇੱਕ ਕਾਮਯਾਬ ਸਕੀਮ ਸੀ ਅੱਜ ਦੇ ਦਿਨ ਉਹਨਾਂ ਨੇ ਕਾਨਫਰੰਸ ਨੈਸ਼ਨਲ ਕਾਨਫਰੰਸ ਨੂੰ ਵੀ ਸੰਬੋਧਨ ਕਰਨਾ ਦੱਸ ਦਈਏ ਕਿ ਇੱਕ 3 ਦਿਨਾਂ ਇਵੈਂਟ ਜਿਹੜਾ ਹੈ ਉਹ ਐਲਬਰੀ ਦੇ ਵਿੱਚ ਹੋਣ ਜਾ ਰਿਹਾ ਇਹ ਉਹੀ ਐਲਬਰੀ ਦਾ ਇਲਾਕਾ ਜਿਹੜਾ ਕਿ ਫੈਰਰ ਦੀ ਸੀਟ ਜਿਹਨੂੰ ਜਿਸਦਾ ਪਹਿਲਾਂ ਆਪਾਂ ਜ਼ਿਕਰ ਕਰਕੇ ਹਟੇ ਹਾਂ ਫੈਰਰ ਦੀ ਸੀਟ ਜਿਹੜੀ ਕਿ ਹੁਣ ਵਨ ਨੇਸ਼ਨ ਪਾਰਟੀ ਦੇ ਡੇਵਿਡ ਫੈਡਲੀ ਨੇ ਜਿੱਤੀ ਹੈ ਪਿਛਲੇ ਹੀ ਮਹੀਨੇ ਜਿੱਤੀ ਹੈ ਔਰ ਗੱਠਜੋੜ ਨੂੰ ਇੱਥੋਂ ਹਾਰ ਮਿਲੀ ਹੈ ਇਸੇ ਕਰਕੇ ਐਲਬਰੀ ਦੇ ਵਿੱਚ ਜਿਸਨੂੰ ਖੇਤਰੀ ਇਲਾਕੇ ਦੀ ਰਾਜਧਾਨੀ ਕਹਿ ਲਿਆ ਜਾਂਦਾ NSW ਦੇ ਵਿੱਚ ਉੱਥੇ ਇਹ ਕਾਨਫਰੰਸ ਜਿਹੜੀ ਹੈ ਨੈਸ਼ਨਲ ਪਾਰਟੀ ਦੀ ਤਰਫ ਤੋਂ 3 ਦਿਨਾਂ ਆਰੰਭੀ ਗਈ ਅੱਜ ਦੇ ਦਿਨ ਤੋਂ ਆ ਹੁਣ ਅਗਲੀ ਖਬਰ ਧਿਆਨ ਨਾਲ ਸੁਣਿਓ ਕਿਉਂਕਿ 1 July ਚੇਂਜਿਸ ਜਿਹੜੇ ਨੇ 1 July ਤੋਂ ਨਵਾਂ ਵਿਤਵਰਾ ਸ਼ੁਰੂ ਹੋ ਜਾਂਦਾ, ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋ ਜਾਂਦਾ ਆਸਟ੍ਰੇਲੀਆ 'ਚ। ਸੋ ਕੁਝ ਬਦਲਾਅ, ਕੁਝ ਨਵੇਂ ਨਿਯਮ ਜਿਹੜੇ ਨੇ ਉਹ ਲਾਗੂ ਹੋ ਰਹੇ ਨੇ। ਕੀ ਨੇ ਉਹ ਬਦਲਾਅ, ਉਹ ਤੁਹਾਡੇ ਲਈ ਜਾਣਨੇ ਜ਼ਰੂਰੀ ਨੇ। ਇਸ ਖਬਰ ਦਾ ਇੱਕ ਹਿੱਸਾ ਅਸੀਂ ਆਪਣੇ ਪੋਡਕਾਸਟ ਦੇ ਵਿੱਚ ਵੀ ਅਪਲੋਡ ਕਰ ਦੇਵਾਂਗੇ, ਤੇ ਨਵੇਂ ਬਦਲਾਅ ਜਿਹੜੇ ਨੇ ਉਹਨਾਂ ਦੇ ਬਾਰੇ ਜ਼ਰੂਰ ਜਾਣਦੇ ਹੋਏ, ਸਮਝਦੇ ਹੋਏ ਚੱਲਿਓ। ਪਹਿਲਾ ਬਦਲਾਅ ਤਾਂ ਜਿਹੜਾ ਹਰ ਇੱਕ ਆਸਟ੍ਰੇਲੀਅਨ ਸ਼ਖਸ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਹੜਾ ਕਿ ਇੱਕ ਹੇਠਲੇ ਪੱਧਰ ਦੀ ਇਨਕਮ ਆਸਟ੍ਰੇਲੀਆ ਦੇ ਵਿੱਚ ਹਾਸਲ ਕਰ ਰਹੇ ਨੇ। ਹੇਠਲੇ ਪੱਧਰ ਯਾਨੀ ਕਿ ਜਿਹੜੀ ਟੈਕਸ ਬ੍ਰੈਕਟ ਦੇ ਵਿੱਚ ਸਭ ਤੋਂ ਪਹਿਲੀ ਸਲੈਬ ਹੈ, $18,201 ਤੋਂ ਲੈ ਕੇ $45,000 ਦੇ ਦਰਮਿਆਨ ਜੇਕਰ ਤੁਸੀਂ ਕਮਾਉਂਦੇ ਹੋ ਤਾਂ ਹੁਣ ਤੱਕ ਤੁਹਾਡਾ 16% ਟੈਕਸ ਘਟਦਾ ਸੀ, ਪਰ ਹੁਣ ਇਹ 15% ਘਟੇਗਾ 1 ਜੁਲਾਈ ਤੋਂ। ਯਾਨੀ ਕਿ ਤੁਹਾਡੀ ਉੱਪਰਲੀ ਆਮਦਨ ਜੋ ਵੀ ਹੋਵੇ, ਪਰ ਇਸ ਪਹਿਲੀ ਸਲੈਬ ਦੇ ਉੱਤੇ ਤੁਸੀਂ $268 ਜ਼ਰੂਰ ਬਚਾ ਸਕੋਗੇ। ਉਸ ਤੋਂ ਬਾਅਦ ਫਿਰ ਵਰਕਿੰਗ ਆਸਟ੍ਰੇਲੀਅਨਸ ਦੇ ਲਈ ਜਿਹੜਾ ਪਿਛਲੇ ਸਾਲ ਸਰਕਾਰ ਨੇ ਇੱਕ ਟੈਕਸ ਆਫਸੈਟ ਰੱਖੀ ਸੀ ਕਿ $1,000 ਹਰ ਇੱਕ ਆਸਟ੍ਰੇਲੀਅਨ ਸ਼ਖਸ ਨੂੰ ਬਚਾ ਕੇ ਦੇਣਾ ਹੈ ਟੈਕਸ ਆਫਸੈਟਸ ਦੇ ਵਿੱਚੋਂ, ਇਹ ਉਸਦੇ ਵਿੱਚ ਹੀ ਜੋੜਿਆ ਗਿਆ ਇੱਕ ਨਵਾਂ ਉਪਾਅ, ਕਿਉਂਕਿ ਕੋਸਟ ਆਫ ਲਿਵਿੰਗ ਲਗਾਤਾਰ ਵੱਧ ਰਹੀ ਹੈ। ਇਸ ਕਰਕੇ ਲੇਬਰ ਪਾਰਟੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਅਨ ਲੋਕਾਂ ਦੀ ਜੇਬ ਦੇ ਵਿੱਚ ਜਿਹੜੀ ਬਚਤ ਕਰਕੇ ਦੇਣ ਦੇ ਲਈ ਲੇਬਰ ਪਾਰਟੀ ਜਿੰਨੀ ਵਾਹ ਲਗਾਏਗੀ, ਕਿਉਂਕਿ ਮੱਧ ਪੂਰਬ ਦੇ ਜਿਹੜੇ ਹਾਲਾਤ ਨੇ ਉਹਨਾਂ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਆਸਟ੍ਰੇਲੀਆ ਦਾ ਕੋਈ ਕਸੂਰ ਨਹੀਂ ਸੀ, ਪਰ ਫਿਰ ਵੀ ਆਸਟ੍ਰੇਲੀਆ ਦੇ ਲੋਕਾਂ ਦੇ ਉੱਤੇ ਇਸਦਾ ਸੇਕ ਆਇਆ। ਇਸ ਕਰਕੇ ਕਿਉਂਕਿ ਫਿਊਲ ਦੀਆਂ ਕੀਮਤਾਂ ਦੁਨੀਆ ਭਰ ਦੇ ਵਿੱਚ ਵਧੀਆ ਨੇ, ਆਸਟ੍ਰੇਲੀਆ 'ਚ ਇਹਨਾਂ ਨੂੰ ਕੰਟਰੋਲ ਕਰਕੇ ਕਿਵੇਂ ਰੱਖਿਆ ਜਾ ਸਕੇ, ਫਿਊਲ ਐਕਸਾਈਜ਼ ਜਿਹੜਾ ਉਹ ਆਸਟ੍ਰੇਲੀਅਨ ਲੋਕਾਂ ਨੂੰ 52 ਸੈਂਟ ਤੋਂ ਲੈ ਕੇ 26 ਸੈਂਟ ਪਰ ਲੀਟਰ ਤੱਕ ਨਹੀਂ ਦੇਣਾ ਪਏਗਾ। ਅਪ੍ਰੈਲ ਮਹੀਨੇ ਤੋਂ ਹੀ ਇਹ ਹਾਲਾਂਕਿ ਨਿਯਮ ਲਾਗੂ ਹੋ ਗਿਆ ਸੀ, ਪਰ ਇਸ ਨੂੰ ਜੁਲਾਈ ਮਹੀਨੇ ਤੱਕ ਲਾਗੂ ਰੱਖਿਆ ਜਾਏਗਾ। ਇਸ ਤੋਂ ਇਲਾਵਾ ਸਰਕਾਰ ਨੇ ਇਹ ਵੀ ਗੱਲ ਕਹੀ ਹੈ ਕਿ ਕੋਸਟ ਆਫ ਲਿਵਿੰਗ ਦੇ ਪ੍ਰੈਸ਼ਰ ਨੂੰ ਘੱਟ ਕਰਨ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਜਿਹੜੇ ਨਵੇਂ ਬਦਲਾਅ ਲਿਆਂਦੇ ਜਾਣਗੇ, ਜਿਵੇਂ ਕਿ ਹਾਲੇ ਸਿਰਫ ਆਰਜ਼ੀ ਤੌਰ ਦੇ ਉੱਤੇ ਟੈਂਪਰੇਰੀ ਤੌਰ ਦੇ ਉੱਤੇ ਹੈਵੀ ਵਹੀਕਲ ਰੋਡ ਯੂਜ਼ਰ ਚਾਰਜ ਜਿਹੜੇ ਨੇ ਉਹ ਅਬੋਰਟ ਕੀਤੇ ਜਾ ਰਹੇ ਨੇ, ਖਤਮ ਕੀਤੇ ਜਾ ਰਹੇ ਨੇ, ਰੱਦ ਕਰ ਸਿਰਫ ਆਰਜ਼ੀ ਤੌਰ ਤੇ ਨੇ। ਯਾਨੀ ਕਿ ਜਿਹੜੇ ਬਿਜ਼ਨਸ ਤੇ ਟਰਾਂਸਪੋਰਟ ਆਪਰੇਟਰਸ ਨੇ ਦੇਸ਼ ਭਰ ਦੇ ਵਿੱਚ ਉਹਨਾਂ ਨੂੰ ਇਸ ਦੇ ਨਾਲ ਰਾਹਤ ਮਿਲ ਸਕੇਗੀ, ਤਾਂ ਕਿ ਸਪਲਾਈ ਚੇਨ ਦੇ ਉੱਤੇ ਕੋਈ ਵਾਧੂ ਬੋਝ ਨਾ ਪੈ ਸਕੇ। ਇਹ ਇੱਕ ਬਦਲਾਅ ਕੀਤਾ ਗਿਆ। ਫਿਰ ਸੁਪਰ ਐਨੂਏਸ਼ਨ ਦੇ ਵਿੱਚ 1 ਜੁਲਾਈ ਤੋਂ ਨਵੇਂ ਬਦਲਾਅ ਲਾਗੂ ਹੋਣਗੇ। ਹੁਣ ਤੱਕ ਜਿਹੜੇ ਸੁਪਰ ਐਨੂਏਸ਼ਨ ਦੇ ਨਿਯਮ ਸੀ ਉਸ 'ਚ ਇਹ ਗੱਲ ਸੀ ਕਿ ਜਿਹੜਾ ਤੁਹਾਡਾ ਰੁਜ਼ਗਾਰਦਾਤਾ ਉਹ ਤੁਹਾਨੂੰ ਸੁਪਰ ਐਨੂਏਸ਼ਨ ਦਿੰਦਾ ਤੁਹਾਡੀ ਤਨਖਾਹ ਦੇ ਨਾਲ। ਸੋ ਜ਼ਾਹਰ ਜੀ ਗੱਲ ਹੈ ਕਿ ਕਰਮਚਾਰੀ ਜਿਹੜੇ ਸੀ ਉਹਨਾਂ ਨੂੰ ਸੁਪਰ ਐਨੂਏਸ਼ਨ ਹਰ 3 ਮਹੀਨਿਆਂ ਦੇ ਵਿੱਚ ਘੱਟੋ ਘੱਟ ਇੱਕ ਵਾਰ ਜਿਹੜਾ ਅਦਾ ਕੀਤਾ ਕਰ ਦਿੱਤਾ ਜਾਂਦਾ ਸੀ, ਚਾਹੇ ਇਕੱਠਾ ਜੋੜ ਕੇ ਦੇ ਦਿੱਤਾ ਜਾਂਦਾ ਸੀ, ਪਰ ਇਹ ਇੱਕ ਵਿਕਲਪ ਸੀ ਕਿ ਤੁਸੀਂ ਉਦੋਂ ਤੱਕ ਦੇ ਸਕਦੇ ਹੋ। ਪਰ ਹੁਣ ਨਵਾਂ ਪੇਡ ਏ ਸੁਪਰ ਲਾਅ ਜਿਹੜਾ ਜਾਰੀ ਕੀਤਾ ਗਿਆ ਉਹ 1 ਜੁਲਾਈ ਤੋਂ ਲਾਗੂ ਹੋ ਜਾਏਗਾ। ਉਸਦਾ ਮਤਲਬ ਇਹ ਹੈ ਕਿ ਰੁਜ਼ਗਾਰਦਾਤਾ ਜਿਹੜੇ ਨੇ ਉਹਨਾਂ ਨੂੰ ਆਪਣੇ ਕਰਮਚਾਰੀਆਂ ਨੂੰ ਉਹਨਾਂ ਦੀ ਸੈਲਰੀ ਦੇ ਸਮੇਂ ਹੀ ਸੁਪਰ ਐਨੂਏਸ਼ਨ ਜੋੜ ਕੇ ਦੇਣਾ ਹੋਏਗਾ। ਯਾਨੀ ਕਿ 7 ਦਿਨਾਂ ਦੇ ਅੰਦਰ ਅੰਦਰ ਸੁਪਰ ਐਨੂਏਸ਼ਨ ਤੁਹਾਡੇ ਖਾਤੇ ਦੇ ਵਿੱਚ ਚਲਾ ਜਾਏਗਾ। ਤੇ ਸੁਪਰ ਐਨੂਏਸ਼ਨ ਨੂੰ ਕੈਲਕੂਲੇਟ ਕਰਨ ਦਾ ਵੀ ਤਰੀਕਾ ਬਦਲ ਦਿੱਤਾ ਗਿਆ। ਹੁਣ ਜਿਹੜਾ ਕੈਲਕੂਲੇਟ ਹੋਏਗਾ ਸੁਪਰ ਐਨੂਏਸ਼ਨ ਉਹ ਇੱਕ ਕਰਮਚਾਰੀ ਦੀ ਕੁਆਲੀਫਾਇੰਗ ਅਰਨਿੰਗ ਜਿਹੜੀ ਹੈ, ਤੇ ਇਸ ਤੋਂ ਇਲਾਵਾ ਜਿਹੜੀ ਆਰਡੀਨਰੀ ਟਾਈਮ ਅਰਨਿੰਗ ਹੈ ਤੇ ਹੋਰ ਜਿਹੜੀਆਂ ਪੇਮੈਂਟਸ ਨੇ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਇਕੱਠਿਆਂ ਜੋੜ ਕੇ ਕਾਊਂਟ ਹੋਏਗਾ। ਯਾਨੀ ਕਿ 12% ਦੀ ਜਿਹੜੀ ਆਰਡੀਨਰੀ ਟਾਈਮ ਅਰਨਿੰਗ ਸੀ ਉਹ ਤਾਂ ਹੋਏਗੀ ਹੋਏਗੀ, ਪਰ ਇਸ ਤੋਂ ਇਲਾਵਾ ਜਿਹੜੀ ਕੁਆਲੀਫਾਇੰਗ ਅਰਨਿੰਗ ਹੈ ਉਹ ਕਿੱਦਾਂ ਕੈਲਕੂਲੇਟ ਹੋਏਗੀ, ਕਿ ਕੋਈ ਕਮਿਸ਼ਨ ਹੈ ਤੁਹਾਡੀ ਤਨਖਾਹ ਦੇ ਉੱਤੇ, ਜਾਂ ਤੁਹਾਡਾ ਸੈਲਰੀ ਸੈਕਰੀਫਾਈਸ ਦਾ ਕੋਈ ਕੰਟਰੀਬਿਊਸ਼ਨ ਹੈ, ਜਾਂ ਫਿਰ ਹੋਰ ਵੀ ਕੋਈ ਭੱਤੇ ਐਸੇ ਹੈਗੇ ਨੇ ਜਿਹੜੇ ਕੰਪਨੀਆਂ ਦੀ ਤਰਫ ਤੋਂ ਦਿੱਤੇ ਜਾਂਦੇ ਨੇ, ਉਹਨਾਂ ਦਾ 12% ਜਿਹੜਾ ਉਹ ਵੀ ਨਾਲ ਜੋੜ ਕੇ ਸੁਪਰ ਐਨੂਏਸ਼ਨ ਦੇ ਵਿੱਚ ਦਿੱਤਾ ਜਾਏਗਾ। ਮਿਨੀਮਮ ਵੇਜ ਰਾਈਜ਼ ਹੋਏ ਨੇ ਆਸਟ੍ਰੇਲੀਆ 'ਚੋਂ, ਐਲਾਨ ਪਹਿਲਾਂ ਹੀ ਕਰ ਦਿੱਤੇ ਸੀ ਫੇਅਰ ਵਰਕ ਕਮਿਸ਼ਨ ਨੇ, ਲਗਭਗ 4.5% ਜਿਹੜਾ ਇਹ ਵੇਜ ਰਾਈਜ਼ ਜਿਹੜਾ ਆਸਟ੍ਰੇਲੀਆ ਦੇ ਵਿੱਚ ਕੀਤਾ ਗਿਆ। ਯਾਨੀ ਕਿ ਜਿਹੜੀ ਘੱਟੋ ਘੱਟ ਤਨਖਾਹ ਹਾਸਲ ਕਰ ਰਹੇ ਨੇ ਕਾਮੇ ਉਹਨਾਂ ਨੂੰ ਹੁਣ $1.26 ਤਾਂ ਮਿਲਣਗੇ ਹੀ ਮਿਲਣਗੇ। ਯਾਨੀ ਹਫਤੇ ਦੇ ਤੁਹਾਨੂੰ $1,004.90 ਦਿੱਤੇ ਜਾਣੇ ਨੇ। ਪਹਿਲੀ ਵਾਰ ਹੋਇਆ ਆਸਟ੍ਰੇਲੀਆ ਦੇ ਵਿੱਚ ਕਿ $1,000 ਤੋਂ ਉੱਪਰ ਹਫਤੇ ਦੀਆਂ ਤਨਖਾਹਾਂ ਕਿਸੇ ਵੀ ਕਰਮਚਾਰੀ ਦੀਆਂ ਕੀਤੀਆਂ ਗਈਆਂ ਨੇ। ਯਾਨੀ ਕਿ ਹੁਣ ਫੁੱਲ ਟਾਈਮ ਵਰਕ ਜੇਕਰ ਤੁਸੀਂ ਕਰ ਰਹੇ ਹੋ ਤਾਂ 1 ਜੁਲਾਈ ਤੋਂ ਤੁਹਾਡੀ ਸਾਲਾਨਾ ਤਨਖਾਹ $52,254 ਹੋਏਗੀ। ਯਾਨੀ ਕਿ ਉਸ ਟੈਕਸ ਆਫਸੈਟ ਦੇ ਵਿੱਚ ਤਾਂ ਤੁਸੀਂ ਨਹੀਂ ਆਉਂਦੇ ਜਿਸ ਨੂੰ 1 ਜੁਲਾਈ ਤੋਂ ਬਦਲਾਅ ਕੀਤਾ ਜਾ ਰਿਹਾ 16 ਤੋਂ 15%।
1: ਜੇਕਰ ਤੁਸੀਂ ਘੱਟੋ ਘੱਟ ਤਨਖਾਹ ਵੀ ਹਾਸਲ ਕਰ ਰਹੇ ਹੋ ਤਾਂ। ਇਸ ਤੋਂ ਇਲਾਵਾ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਕੁਝ ਬਦਲਾਅ ਨੇ 1 ਜੁਲਾਈ ਤੋਂ। ਜੇਕਰ ਤੁਸੀਂ ਕੁਇਨਜ਼ਲੈਂਡ ਦੇ ਸਾਊਥ ਈਸਟ ਇਲਾਕਿਆਂ 'ਚ ਰਹਿੰਦੇ ਹੋ ਤੇ ਪੂਰੀ ਦੀ ਪੂਰੀ NSW ਸਟੇਟ 'ਚ ਰਹਿੰਦੇ ਹੋ ਤਾਂ ਇਹ ਬਹੁਤ ਸਾਰੇ ਲੋਕਾਂ ਨੂੰ, ਕਿਉਂਕਿ ਬਿਜਲੀ ਦੀਆਂ ਕੀਮਤਾਂ ਇੱਥੇ ਲਗਾਤਾਰ ਵੱਧ ਰਹੀਆਂ ਸੀ, ਹੁਣ DMO ਯਾਨੀ ਡਿਫਾਲਟ ਮਾਰਕੀਟ ਆਫਰ ਜਿਹੜਾ ਉਸਨੂੰ ਲਾਗੂ ਕੀਤਾ ਗਿਆ, ਯਾਨੀ ਇਲੈਕਟ੍ਰੀਸਿਟੀ ਦੀਆਂ ਵੱਧ ਤੋਂ ਵੱਧ ਕੀਮਤਾਂ ਤੈਅ ਕਰ ਦਿੱਤੀਆਂ ਗਈਆਂ ਨੇ। ਉਸ ਤੋਂ ਬਾਅਦ ਕੋਈ ਵੀ ਰਿਟੇਲ ਕੰਪਨੀਆਂ ਤੁਹਾਡੇ ਤੋਂ ਪੈਸੇ ਨਹੀਂ ਵਸੂਲ ਸਕੇਗੀ। ਉਹ ਇੱਕ ਥ੍ਰੈਸ਼ਹੋਲਡ ਤੈਅ ਕੀਤੀ ਗਈ ਹੈ ਘਰਾਂ ਦੇ ਲਈ, ਰੈਜ਼ੀਡੈਂਸ਼ੀਅਲ ਹਾਊਸਹੋਲਡ ਦੇ ਲਈ ਜਾਂ ਫਿਰ ਸਮਾਲ ਬਿਜ਼ਨੈਸਿਸ ਦੇ ਲਈ। ਘਰਾਂ ਦੇ ਲਈ ਤਾਂ 5% ਕੀਮਤਾਂ ਜਿਹੜੀਆਂ ਘਟਣਗੀਆਂ ਤੇ ਬਿਜ਼ਨਸ ਹਾਊਸਹੋਲਡ ਦੇ ਲਈ 11% ਕੀਮਤਾਂ ਘਟਣਗੀਆਂ। ਇਹ NSW ਦੀ ਗੱਲ ਹੈ। ਸਾਊਥ ਈਸਟ ਕੁਇਨਜ਼ਲੈਂਡ ਚ 7% ਦੇ ਆਸ ਪਾਸ ਘਰਾਂ ਦੀਆਂ, ਤੇ ਲਗਭਗ ਇਹ ਮੰਨ ਕੇ ਚੱਲੋ ਕਿ $150 ਤੁਸੀਂ ਬਚਾ ਸਕੋਗੇ ਸਾਲਾਨਾ, ਜਿੰਨਾ ਪਹਿਲਾਂ ਤੁਹਾਡਾ ਬਿਜਲੀ ਦਾ ਬਿੱਲ ਆਉਂਦਾ ਸੀ। ਜੇਕਰ ਪਹਿਲਾਂ $1,150 ਬਿੱਲ ਆਉਂਦਾ ਸੀ ਤਾਂ ਹੁਣ ਘੱਟੋ ਘੱਟੋ $150 ਚੱਕਦੇ ਹੋ ਤੇ ਤੁਹਾਡਾ ਸਾਲਾਨਾ $1,000 ਬਿੱਲ ਹੋ ਗਿਆ। ਇਹ ਕੁਛ ਨਵੇਂ ਨਿਯਮ ਨੇ। ਫਿਰ ਇਸ ਤੋਂ ਇਲਾਵਾ ਸੋਲਰ ਸ਼ੇਅਰ ਆਫਰ ਵੀ ਜਿਹੜਾ ਉਹ 1 ਜੁਲਾਈ ਤੋਂ ਲਾਗੂ ਕਰ ਦਿੱਤਾ ਜਾਏਗਾ। ਔਰ ਇਹਦਾ ਮਤਲਬ ਇਹ ਹੈ ਕਿ ਜਿਹੜੇ ਕਸਟਮਰਸ ਦੇ ਘਰਾਂ ਦੇ ਵਿੱਚ ਸਮਾਰਟ ਮੀਟਰਸ ਨੇ ਉਹਨਾਂ ਨੂੰ ਪਹਿਲੇ 3 ਘੰਟੇ ਜਿਹੜੇ ਨੇ ਇਲੈਕਟ੍ਰੀਸਿਟੀ ਦੇ, ਜਿਹੜੇ ਮਿਡ ਆਫ ਦੀ ਡੇ ਨੇ, ਉਹ ਕੈਲਕੂਲੇਟ ਤੁਸੀਂ ਕਰ ਲੈਣਾ ਕਿ ਤੁਸੀਂ ਕਿਹੜੇ ਇਲਾਕੇ ਦੇ ਵਿੱਚ ਰਹਿੰਦੇ ਹੋ। ਉਹਦੀ ਕੋਈ ਖਰਚਾ ਨਹੀਂ ਹੈ, ਯਾਨੀ ਉਸ ਟਾਈਮ ਦੇ ਉੱਤੇ ਚਾਹੇ ਤੁਸੀਂ ਆਪਣੀ ਵਾਸ਼ਿੰਗ ਮਸ਼ੀਨ ਚ ਲਓ, ਚਾਹੇ ਤੁਸੀਂ ਉਸ ਟਾਈਮ ਦੇ ਉੱਤੇ ਭਾਂਡੇ ਧੋ ਲਓ ਡਿਸ਼ਵਾਸ਼ਰ ਦੇ ਵਿੱਚ, ਜੋ ਮਰਜ਼ੀ ਕਰੋ, ਉਸ ਟਾਈਮ ਦੇ ਉੱਤੇ ਕੋਈ ਖਰਚ ਨਹੀਂ ਪਏਗਾ। ਇਸ ਦਾ ਵਿਸਤਾਰ ਵੀ ਤੁਹਾਨੂੰ ਅਲੱਗ ਤੋਂ ਅਸੀਂ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਮਝਾ ਦੇਵਾਂਗੇ। ਇਹ NSW ਦੇ ਲੋਕਾਂ ਦੇ ਲਈ ਹੈ। ਸੋ ਇਸ ਕਿਸਮ ਦੇ ਬਹੁਤ ਸਾਰੇ ਜਿਹੜੇ ਨਿਯਮ 1 ਜੁਲਾਈ ਤੋਂ ਲਾਗੂ ਹੋ ਰਹੇ ਨੇ, ਇਹਨਾਂ ਦਾ ਵੀ ਧਿਆਨ ਰੱਖੋ, ਚੇਤੰਨ ਰਹੋ ਇਹਨਾਂ ਦੇ ਪਾਸੇ। ਆਖਰੀ ਖਬਰ ਦੀ ਸਾਂਝ ਪਾਈਏ ਤੇ ਇਹ ਖਬਰ ਵਿਕਟੋਰੀਆ ਦੇ ਨਾਲ ਜੁੜੀ ਹੋਈ ਹੈ, ਜਿੱਥੇ ਵਿਕਟੋਰੀਆ ਦੇ ਵਿੱਚ ਜਿਹੜੇ ਬੱਚੇ ਬੁਲਿੰਗ ਕਰਦੇ ਨੇ ਉਹਨਾਂ ਦੇ ਉੱਤੇ ਤਾਂ ਸਖਤ ਨਿਯਮ ਲਾਗੂ ਹੁੰਦੇ ਹੀ ਨੇ, ਪਰ ਹੁਣ ਜਿਹੜੇ ਮਾਪੇ ਵੀ ਐਸਾ ਰਵੱਈਆ ਅਪਣਾਉਂਦੇ ਨੇ ਜਿਨ੍ਹਾਂ ਨੂੰ ਇਹ ਕਿਹਾ ਜਾ ਸਕਦਾ ਕਿ ਉਹ ਵਾਇਲੈਂਟ ਪੇਰੈਂਟਸ ਨੇ, ਉਹਨਾਂ ਨੂੰ ਵੀ ਹੁਣ ਸਕੂਲ ਦੇ ਵਿੱਚ ਦਾਖਲ ਹੋਣ ਤੋਂ ਕਿਵੇਂ ਰੋਕਿਆ ਜਾਏਗਾ। ਇਸ ਦੇ ਲਈ ਅੱਜ ਦੇ ਦਿਨ ਤੋਂ ਵਿਕਟੋਰੀਆ ਦੀ ਸਰਕਾਰ ਦੀ ਤਰਫ ਤੋਂ ਨਵੀਆਂ ਤਾਕਤਾਂ ਜਿਹੜੀਆਂ ਨੇ ਉਹ ਵਿਕਟੋਰੀਆ ਭਰ ਦੇ ਪ੍ਰਿੰਸੀਪਲਸ ਨੂੰ ਦੇਣ ਦੇ ਬਾਰੇ ਐਲਾਨ ਕੀਤਾ ਜਾਏਗਾ। ਦੱਸ ਦਈਏ ਕਿ 42 orders 2022 ਤੋਂ ਹੁਣ ਤੱਕ ਜਾਰੀ ਕੀਤੇ ਗਏ ਨੇ ਪੇਰੈਂਟਸ ਦੇ ਖਿਲਾਫ, ਯਾਨੀ ਸਕੂਲ ਦੇ ਪ੍ਰਿੰਸੀਪਲ ਦੀ ਤਰਫ ਤੋਂ ਬੱਚਿਆਂ ਦੇ ਉਹਨਾਂ ਮਾਪਿਆਂ ਨੂੰ ਆਰਡਰਸ ਦੇ ਦਿੱਤੇ ਗਏ ਸੀ ਕਿ ਤੁਸੀਂ ਸਕੂਲ ਦੇ ਵਿੱਚ ਦਾਖਲ ਨਹੀਂ ਹੋ ਸਕਦੇ। ਸਕੂਲ ਕਮਿਊਨਿਟੀ ਸੇਫਟੀ ਆਰਡਰ ਦੇ ਤਹਿਤ ਇਹ ਤਾਕਤ ਹੁਣ ਪ੍ਰਿੰਸੀਪਲਸ ਨੂੰ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਜਿਹੜੇ ਵਾਇਲੈਂਟ ਪੇਰੈਂਟਸ ਨੇ, ਉਹਨਾਂ ਦਾ ਬਿਹੇਵੀਅਰ ਐਸਾ ਹੈ ਕਿ ਉਹ ਐਬਿਊਜ਼ਿਵ ਨੇ, ਉਹ ਹਰਾਸ ਕਰਦੇ ਨੇ, ਜਾਂ ਉਹਨਾਂ ਦੇ ਕਮੈਂਟਸ ਜਿਹੜੇ ਨੇ ਚਾਹੇ ਆਨਲਾਈਨ ਚਾਹੇ ਵਰਬਲ, ਉਹ ਵਾਜਬ ਨਹੀਂ ਨੇ, ਚਾਹੇ ਤਾਂ ਹੋਰ ਬੱਚਿਆਂ ਦੇ ਖਿਲਾਫ, ਚਾਹੇ ਟੀਚਰਸ ਦੇ ਖਿਲਾਫ, ਜਾਂ ਫਿਰ ਉਹ ਇਸ ਕਿਸਮ ਦੀ ਕੋਈ ਭੰਨ ਤੋੜ ਉਹਨਾਂ ਨੇ ਕਦੇ ਕੋਈ ਕੀਤੀ ਹੋਵੇ ਸਕੂਲ ਦੇ ਵਿੱਚ, ਤਾਂ ਉਹਨਾਂ ਨੂੰ ਇਮੀਡੀਏਟ ਆਰਡਰ ਜਿਹੜੇ ਨੇ ਉਹ ਪ੍ਰਿੰਸੀਪਲਸ ਜਾਰੀ ਕਰ ਸਕਦੇ ਨੇ ਕਿ ਉਹ ਸਕੂਲ ਦੇ ਸਟਾਫ ਤੋਂ, ਸਕੂਲ ਦੀ ਪ੍ਰੋਪਰਟੀ ਤੋਂ ਔਰ ਆਨਲਾਈਨ ਪੋਰਟਲਸ ਤੋਂ ਉਹਨਾਂ ਨੂੰ ਦੂਰ ਰੱਖ ਸਕਣ। ਅਜਿਹੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਮਾਪੇ ਜਿਹੜੇ ਨੇ ਹੁਣ ਵਿਕਟੋਰੀਆ ਦੇ ਪ੍ਰਿੰਸੀਪਲਸ ਦੀ ਰਿਪੋਰਟਾਂ ਦੇ ਆਧਾਰ ਦੇ ਉੱਤੇ 2011 ਤੋਂ ਲੈ ਕੇ 2025 ਦੇ ਦਰਮਿਆਨ ਐਸੀਆਂ ਹਰਕਤਾਂ 60% ਵਧੀਆਂ ਨੇ, ਯਾਨੀ ਇਸ ਤੋਂ ਪਹਿਲਾਂ ਨਹੀਂ ਸੀ ਹੁੰਦੀਆਂ 2011 ਤੋਂ ਪਹਿਲਾਂ ਇੰਨੀਆਂ ਹਰਕਤਾਂ, ਜਿੰਨੀਆਂ ਹੁਣ ਵਾਇਲੈਂਟ ਹਰਕਤਾਂ ਹੋਣ ਲੱਗ ਪਈਆਂ ਨੇ। ਸਕੂਲ ਦੇ ਪ੍ਰਿੰਸੀਪਲਸ ਨੂੰ ਮੌਕੇ ਦੇ ਉੱਤੇ ਇਹ ਤਾਕਤ ਦਿੱਤੀ ਜਾਣੀ ਜ਼ਰੂਰੀ ਸੀ। ਹਾਲਾਂਕਿ ਇਸ ਤੋਂ ਇਲਾਵਾ ਜੇਕਰ ਸਕੂਲ ਦੇ ਪ੍ਰਿੰਸੀਪਲ ਚਾਹਣ ਤਾਂ ਇਸਨੂੰ ਕ੍ਰਿਮੀਨਲ ਆਰਡਰ ਦੇ ਵਿੱਚ ਵੀ ਬਦਲ ਸਕਦੇ ਨੇ। ਕ੍ਰਿਮੀਨਲ ਆਰਡਰ ਦੇ ਵਿੱਚ ਜੇਲ੍ਹ ਤਾਂ ਨਹੀਂ ਹੁੰਦੀ, ਪਰ ਹਾਂ ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਤੇ ਘੱਟੋ ਘੱਟ $12,200 ਤੱਕ ਦਾ ਫਾਈਨ ਵੀ ਲੱਗ ਸਕਦਾ ਹੈ। ਫੀਫਾ ਵਿਸ਼ਵ ਕੱਪ ਕੱਲ ਦੇ ਦਿਨ ਮੈਚ ਸ਼ੁਰੂ ਹੋ ਗਏ, ਹਾਲਾਂਕਿ 11 ਜੂਨ ਤੁਹਾਨੂੰ ਦੱਸਿਆ ਸੀ ਕਿ ਤਰੀਕ ਸੀ, ਪਰ ਅਮਰੀਕਾ ਮੈਕਸੀਕੋ ਕੈਨੇਡਾ ਦੇ ਵਿੱਚ ਹੋ ਰਹੇ ਨੇ ਤੇ ਆਸਟ੍ਰੇਲੀਆ ਦੇ ਨਾਲ ਸਮੇਂ ਦਾ ਫਰਕ ਹੈ। ਪਹਿਲਾ ਹੀ ਮੈਚ ਜਿਹੜਾ ਹੋਸਟ ਮੈਕਸੀਕੋ ਦਾ ਮੈਚ ਸੀ, ਓਪਨਿੰਗ ਮੈਚ ਸੀ ਬਨਾਮ ਸਾਊਥ ਅਫਰੀਕਾ, ਹਾਲਾਂਕਿ ਕਮਜ਼ੋਰ ਟੀਮ ਹੈ ਮੈਕਸੀਕੋ ਦੇ ਮੁਕਾਬਲੇ ਸਾਊਥ ਅਫਰੀਕਾ, ਪਰ ਕੱਲ ਦੇ ਦਿਨ ਮੈਚ ਦੇ ਵਿੱਚ ਦੇਖਣ ਨੂੰ ਵੀ ਮਿਲਿਆ। ਮੈਕਸੀਕੋ ਨੇ ਮੈਚ 0 ਦੇ ਮੁਕਾਬਲੇ 2 goals ਦੇ ਨਾਲ ਜਿੱਤ ਲਿਆ। ਮੈਕਸੀਕੋ ਸਿਟੀ ਦੇ ਮੈਕਸੀਕੋ ਸਿਟੀ ਸਟੇਡੀਅਮ ਦੇ ਵਿੱਚ ਖੇਡੇ ਗਏ ਇਸ ਮੈਚ ਦੇ ਵਿੱਚ ਵਾਈ ਸਿਥੋਲ ਨੇ 50ਵੇਂ ਮਿੰਟ ਦੇ ਵਿੱਚ ਤੇ ਜ਼ਵਾਨੇ ਨੇ 84ਵੇਂ ਮਿੰਟ ਦੇ ਵਿੱਚ ਗੋਲ ਕੀਤਾ ਤੇ ਇਹ ਮੈਚ ਜਿਹੜਾ ਆਪਣੇ ਹੱਕ ਦੇ ਵਿੱਚ, ਆਪਣੀ ਟੀਮ ਦੇ ਹੱਕ ਦੇ ਵਿੱਚ ਚਲਾ ਗਿਆ। ਦੱਸ ਦਈਏ ਕਿ ਹੁਣ ਇੱਕ ਮੈਚ ਅੱਜ ਦੇ ਦਿਨ ਸਾਊਥ ਕੋਰੀਆ ਬਨਾਮ ਚੈੱਕ ਹੈ, ਤੇ ਫਿਰ ਇਸ ਤੋਂ ਬਾਅਦ ਕੱਲ ਦੇ ਦਿਨ ਮੈਚ ਜਿਹੜਾ ਉਹ ਕੈਨੇਡਾ ਬਨਾਮ ਬੋਸਨੀਆ ਹਰਜ਼ੋਗਵੀਨਾ ਮੈਚ ਹੈ। ਆਸਟ੍ਰੇਲੀਆ ਦੇ ਜਿਹੜੇ ਫੀਫਾ ਦੇ ਫੈਨਸ ਨੇ ਉਹਨਾਂ ਨੂੰ ਹਾਲੇ ਉਡੀਕ ਕਰਨੀ ਹੋਏਗੀ। ਤੁਰਕੀਏ ਦੇ ਖਿਲਾਫ ਸੋਕੇਰੂਜ਼ ਦਾ ਮੈਚ ਹੋਏਗਾ 14 ਜੂਨ ਨੂੰ ਦੁਪਹਿਰ ਨੂੰ 2 ਵਜੇ ਦੇ ਆਸ ਪਾਸ, ਤੇ ਫਿਰ ਇਸ ਮੈਚ ਦੇ ਨਤੀਜੇ ਵੀ ਤੁਹਾਨੂੰ ਦੱਸਾਂਗੇ। ਔਰ ਹਾਲ ਫਿਲਹਾਲ ਜਿਹੜੇ ਇਹ ਗਰੁੱਪ ਸਟੇਜਿਸ ਦੇ ਮੈਚ ਨੇ, ਇਸ ਕਰਕੇ ਇਹਨਾਂ ਦੇ ਵਿੱਚ ਸਿਰਫ ਜਿਹੜੀਆਂ ਉਹਨਾਂ ਟੀਮਾਂ ਦੇ ਫੈਨਸ ਨੇ ਉਹੀ ਜੁੜੇ ਹੋਏ ਨੇ, ਪਰ ਇਸ ਟੂਰਨਾਮੈਂਟ ਦੀ ਹੌਟ ਫੇਵਰੇਟ ਟੀਮ ਸਪੇਨ ਦਾ ਮੈਚ ਜਿਹੜਾ ਉਹ 16 ਜੂਨ ਨੂੰ ਖੇਡਿਆ ਜਾਣਾ, ਤੇ ਨਿਊਜ਼ੀਲੈਂਡ ਦਾ ਮੈਚ ਜਿਹੜਾ ਗਰੁੱਪ ਜੀ ਦੇ ਵਿੱਚ ਪਹਿਲਾ ਮੈਚ ਇਰਾਨ ਦੇ ਖਿਲਾਫ ਹੋਏਗਾ, ਇਹ ਵੀ ਕਾਫੀ ਦਿਲਚਸਪ ਮੈਚ ਹੋਏਗਾ। ਪਰ 17 ਜੂਨ ਨੂੰ ਫਰਾਂਸ ਬਨਾਮ ਸੈਨੇਗਲ ਮੈਚ ਜਿਹੜਾ ਉਹ ਕਿਸੇ ਵੀ ਗਰੁੱਪ ਸਟੇਜ ਦੇ ਵਿੱਚ ਇੱਕ ਫਸਵਾਂ ਮੈਚ ਮੰਨਿਆ ਜਾ ਸਕਦਾ, ਤੇ ਗਰੁੱਪ ਐਲ ਦੇ ਵਿੱਚ ਇੰਗਲੈਂਡ ਬਨਾਮ ਕੁਰੇਸ਼ੀਆ ਮੈਚ ਵੀ 18 ਜੂਨ ਨੂੰ ਹੋਏਗਾ। ਵੈਸੇ ਫੀਫਾ ਦੇ ਨਾਲ ਜੁੜੀਆਂ ਵਧੇਰੇ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ, ਇਹਨਾਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਵੀ ਤੇ ਸਾਡੇ ਸੋਸ਼ਲ ਮੀਡੀਆ ਤੋਂ ਵੀ। ਫਿਲਹਾਲ ਦਿਓ ਇਜਾਜ਼ਤ, ਧੰਨਵਾਦ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
6: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
7: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
8: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
9: ਸੂਰਜ ਦੇਵਤਾ
8: ਕੀ ਮਤਲਬ?
9: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
10: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
11: आ रही है पंजाब दी एक सच्ची कहानी ते आधारित फिल्म चढ़दी कला। दिल नू छू जान वाली अते रूह नू हिला देन वाली फिल्म है चढ़दी कला।
12: देखो सच बता दो।
13: मैं झूठ नहीं बोल रही, मैनू सच्ची कुछ नहीं पता।
11: स्टारिंग एमी विर्क, रूपी गिल अते हिम्मत संधु। पंजाबी फिल्म चढ़दी कला रिलीज होवेगी 29 मई नू तुहाडे नेड़ले सिनेमा घरां विच।
14: ਸੋਨਾ ਚਾਹੀਦਾ,
15: ਭਰੋਸਾ ਚਾਹੀਦਾ,
14: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ?
2: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tirefors.com.au।